0: ਝਕਣਾ ਨਹੀਂ ਹੈ, ਤੁਸੀਂ ਕਾਲ ਕਰਨੀ ਹੈ 044-7-17-1674 ਤੇ ਤੁਸੀਂ ਸਾਨੂੰ ਗਾਣੇ ਸੁਣਾਉਣੇ, ਚੁਟਕਲੇ ਸੁਣਾਉਣੇ, ਸ਼ਾਇਰੀ ਸੁਣਾਉਣੀ ਹੈ, ਕਹਾਣੀ ਸੁਣਾਉਣੀ ਹੈ ਤੁਹਾਡੇ ਨਾਲ ਪੂਰੇ ਹਫ਼ਤੇ 'ਚ ਇੱਕ ਓਨਲੀ ਵਨ ਐਂਡ ਟੋਪ ਮੋਸਟ ਘੈਂਟ ਚੀਜ਼ ਕਿਹੜੀ ਹੋਈ ਹੈ ਇਹ ਵੀ ਸਾਨੂੰ ਜ਼ਰੂਰ ਦੱਸਣਾ ਤੁਸੀਂ, ਠੀਕ ਹੈ। ਸੋ ਅਗੇਨ ਤੁਹਾਨੂੰ ਨੰਬਰ ਦੱਸ ਦੇਣਾ 044-7-17-1674, ਮੈਨੂੰ ਯਾਦ ਹੋ ਚੁੱਕਾ, ਤੁਹਾਨੂੰ ਯਾਦ ਹੋ ਜਾਣਾ ਚਾਹੀਦਾ,
1: ਸਦਕੇ
0: ਯੈਸ ਯੈਸ ਯੈਸ
1: ਕ੍ਰਿਸ਼ਨਾ ਜੀ ਸਦਕੇ,
0: ਮਾਈ ਗੋਡ, ਆਮ ਯੂ ਨੋ ਜਸਟ ਯੂ ਨੋ ਦ ਵਾਈਬ ਇਸ ਸ਼ਿਸ਼ੀ ਟੂਡੇ, ਯਾ
1: ਨਾ ਨਾ
0: ਛਿੱਛੀ, ਯੇ
1: ਛਿੱਛੀ ਨਹੀਂ, ਛਿੱਛੀ ਤਾਂ ਛੋਟੀ ਛਿੱਛੀ ਹੋ ਜਾਣੀ
0: ਹੈ। ਓ ਯਾਰ ਚੋ ਬੱਚੇ ਦਾ ਸਕੂਲ ਚਲ ਗਿਆ, ਕੋਈ ਨਹੀਂ ਚੱਕਰ ਵਾਲੀ ਗੱਲ ਨਹੀਂ।
1: ਯੈਸ, ਸੋ ਪਲੀਜ਼ ਅੱਜ ਸਾਰੇ ਜਣੇ ਆ ਕੇ ਸਾਡੇ ਨਾਲ ਮਸਤੀਆਂ ਕਰੋ, ਔਰ ਇਸ ਮਸਤੀਆਂ 'ਚ ਸਿਰਫ ਇੱਕ ਗੱਲ ਦਾ ਖਿਆਲ ਰੱਖਿਓ ਕਿ ਕਰਨੀ ਆਪਾਂ ਪਿਓਰ ਮਸਤੀ, ਪਰ ਸਿਰਫ ਸੁਣਿਓ ਸੁਣਾਇਓ ਉਹੀ ਜੋ ਅਸੀਂ ਸਾਰੇ ਜਣੇ 'ਚ ਬਹਿ ਕੇ ਸੁਣ ਸੁਣਾ ਸਕੀਏ। ਕਿਤੇ ਸਾਨੂੰ ਐਂ ਨਾ ਕਹਿਣੇ ਪੈਣ ਬੱਚਿਆਂ ਦੇ ਕੰਨ ਬੰਦ ਕਰੋ ਜਾਂ ਰੇਡੀਓ ਬੰਦ ਕਰੋ, ਇੱਦਾਂ ਦੀ ਗੱਲ ਨਹੀਂ। ਹਾਂ, ਉਹ ਸੁਣਾਇਓ ਜਿਹੜਾ ਸਾਰਿਆਂ ਦੇ ਵਿੱਚ ਬਹਿ ਕੇ ਸੁਣ ਸਕੀਏ, ਸੁਣਾ ਸਕੀਏ। ਇੱਕ ਇੱਕ ਜਿਹੜਾ ਹੁੰਦਾ ਨਾ ਪਰਿਵਾਰ, ਇਹ ਸਾਡਾ ਇੱਕ ਬਹੁਤ ਵੱਡਾ ਪਰਿਵਾਰ ਆ, ਉਸ ਪਰਿਵਾਰ ਦਾ ਇੱਕ ਦਾਇਰਾ ਜਿਹੜਾ ਨਾ ਉਹ ਹਰ ਹਰ ਮੈਂਬਰ ਉਹ 'ਚ ਕੰਫਰਟੇਬਲ ਰਹੇ। ਛੋਟੇ ਹੁੰਦੇ ਪੜ੍ਹੇ ਸੀਗੇ ਯੂ ਨੋ ਪਾਸਟ ਟੈਂਸ, ਫਿਊਚਰ ਟੈਂਸ।
0: ਹਾਂ ਹਾਂ, ਮੈਨੂੰ ਸਕੂਲ ਭੇਜਿਆ ਕਰਦੇ ਨੇ, ਐਮਜਨ ਪਬਲਿਕ ਸਕੂਲ, ਜਿਸ ਦੇ ਪੁੱਠੇ ਸਿੱਧੇ ਰੂਲ।
1: ਕੈਲਕੂਲੇਟਰ ਦਾ ਕੀ ਹੋਊਗਾ?
0: ਪਾਸਟ ਟੈਂਸ
1: ਨਾ ਪ੍ਰੈਜ਼ੈਂਟ।
0: ਕੈਲਕੂਲੇਟਰ ਦਾ ਮਤਲਬ ਨਾਊਨ ਹੋ ਗਿਆ ਨਾ, ਉਹਦਾ ਕੀ ਪਾਸਟ ਟੈਂਸ ਪ੍ਰੈਜ਼ੈਂਟ ਟੈਂਸ ਹੋਏਗਾ? ਕੈਲਕੂਲੇਟਰ, ਮੈਂ ਸਮਝ ਗਿਆ, ਕੱਲ ਤਾਂ ਕੋਈ ਪੁੱਠੀ ਹੋਣੀ ਹੈ। ਨਹੀਂ ਨਹੀਂ, ਮੈਨੂੰ ਸੋਚਣ ਦੋ, ਇੱਦਾਂ ਕਿੱਦਾਂ ਜਾਣ ਦੇਵਾਂਗੇ, ਅੱਜ ਤਾਂ ਲੱਭ ਕੇ ਰਹੂੰਗਾ।
1: ਚਲੋ ਠੀਕ ਆ,
0: ਕੈਲਕੂਲੇਟਰ ਨਹੀਂ, ਸੋਰੀ,
1: ਲੇਟਰ। ਲੇਟਰ ਦਾ ਕੀ ਹੋਊਗਾ? ਕੈਲਕੂਨਾ।
0: ਇਹ ਵੀ ਅੱਛਾ ਸੀ ਯਾਰ, ਵੈਸੇ ਨਹੀਂ ਨਹੀਂ, ਇਹ ਮੇਰੀ ਗਲਤੀ, ਇਟ ਵਾਜ਼ ਰਾਈਟ ਇਨ ਫਰੰਟ ਆਫ ਮੀ। ਮੈਨੂੰ ਨਾ ਆਪਣੇ ਆਪਣੇ ਤੇ ਨਾ ਇੰਨਾ ਯਕੀਨ ਜਿਹਾ ਨਹੀਂ ਹੈ ਕਿ ਮੈਂ ਇੱਦਾਂ ਦੀ ਇੰਨੀ ਤਗੜੀ ਚੀਜ਼ਾਂ ਜੋ ਸ਼ਾਇਦ ਰੋ ਏਜੰਟ ਨੂੰ ਪਤਾ ਹੋਣੀਆਂ ਚਾਹੀਦੀਆਂ ਜਾਂ CIA ਏਜੰਟ ਨੂੰ ਪਤਾ ਹੋਣੀਆਂ ਚਾਹੀਦੀਆਂ, ਹੈਨਾ। ਨੋਨੀਆ ਜੀ KGB ਲਈ ਕੰਮ ਕਰਦੇ, ਵੈਸੇ ਮੈਂ ਤੁਹਾਨੂੰ ਸਾਰਿਆਂ ਦੱਸ ਦੇਵਾਂਗਾ, ਇਹ ਰਸ਼ੀਅਨ ਮਾਫੀਆ ਨਾਲ ਜੁੜੋ, ਸੋਰੀ ਰਸ਼ੀਅਨ ਮਾਫੀਆ ਕਿਆ, ਰਸ਼ੀਅਨ ਸੀਕ੍ਰੇਟ ਇੰਟੈਲੀਜੈਂਸ ਏਜੰਸੀ ਨਾਲ ਜੁੜੇ ਪਏ ਆ। ਪੁਤਿਨ ਨਾਲ ਸਿੱਧਾ ਇਹਨਾਂ ਦਾ ਰਾਬਤਾ, ਉਹਨੂੰ ਹੀ ਕੱਲ ਕਰੇ ਨੌਕ ਨੌਕ ਖੂਸ ਦੇ ਹੋਸਦੇ ਬਲੌਕ ਕਰਤਾ ਨੇ ਕਿ ਜਾਓ ਬਸ, ਬਹੁਤ ਹੋ ਗਿਆ ਕਹਿੰਦਾ।
1: ਪੁਤਿਨ ਤੋਂ ਯਾਦ ਆ ਗਿਆ,
0: ਹਾਂਜੀ,
1: ਕਹਿੰਦਾ ਹਮਨੇ ਪਤੀਲਾ ਭਰ ਭਰ ਕੇ ਪਿਆਰ ਕੀਆ।
0: ਹਾਂ ਹਾਂ, ਬਿਲਕੁਲ ਬਿਲਕੁਲ,
1: ਹਮਨੇ ਪਤੀਲਾ ਭਰ ਭਰ ਕੇ ਪਿਆਰ ਕੀਆ, ਔਰ ਵੋ ਇਤਨੇ ਖੁਦਗਰਦ ਨਿਕਲੇ ਕਿ ਚਮਚਾ ਪੀ ਕੇ ਚਲੇ ਗਏ।
0: ਯਾਰ ਨਹੀਂ, ਦੇਖੋ ਖੁਰਾਕ ਅਗਲੇ ਦੀ ਨਹੀਂ ਲੋੜ ਹੋਣੀ ਹੈ, ਇਹ ਵੀ ਤੇ ਗੱਲ ਹੈ ਨਾ। ਹੁਣ ਅਗਲਾ ਅਗਲਾ ਸਿਕਨੈਸ ਕਰ ਲੈ ਤੁਹਾਡੇ ਚੱਕਰ ਚ, ਹੈ ਨਹੀਂ ਨਹੀਂ, ਇਹ ਗੁੱਡ ਆ, ਇਹ ਗੁੱਡ ਆ। ਗਾਇਸ, ਇਸ ਤਰੀਕੇ ਸੇ ਆਪਕੋ ਹਮ ਬਤਾ ਰਹੇ ਕਿ ਬਾਉਂਡਰੀਜ਼ ਵੀ ਜ਼ਰੂਰੀ ਹੈ ਰਿਸ਼ਤੋਂ ਮੇਂ। ਅੱਜ ਦਾ ਜਿਹੜਾ ਸ਼ੋਅ ਹੈ ਉਹ ਨਾ ਕੀ ਕਹਿੰਦੇ ਆ, ਰੀਡਿੰਗ ਬਿਟਵੀਨ ਦਾ ਲਾਈਨਸ ਚੱਲੇਗਾ, ਤੇ ਰੀਡਿੰਗ ਬਿਟਵੀਨ ਦਾ ਲਾਈਨਸ ਦੇ ਅੰਦਰ ਆਪਾਂ ਤੁਹਾਨੂੰ ਲੋਕਾਂ ਨੂੰ ਲਾਈਫ ਸਕਿੱਲ ਸਿਖਾਉਂਦੇ ਰਹਾਂਗੇ। ਸੋ ਜਿਸ ਤਰ੍ਹਾਂ ਪਤੀਲੇ ਦੇ ਥਰੂ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਗਾਇਸ ਪਤੀਲਾ ਭਰ ਕੇ ਪਿਆਰ ਨਾ ਕਰੋ, ਐਂਡ ਜੇ ਕੋਈ ਚਮਚਾ ਲੈ ਕੇ ਜਾ ਰਿਹਾ ਤਾਂ ਉਹਦੀ ਬਾਉਂਡਰੀਜ਼ ਨੂੰ ਰਿਸਪੈਕਟ ਕਰੋ ਗਾਇਸ ਪਲੀਜ਼। ਕਿਸੇ ਨੇ ਜੇ ਹੁਣੇ ਕਰ ਲਿੱਤਾ ਸਮਝੋ, ਹੁਣੇ ਹੁਣੇ ਜਸਟ ਆਨ ਕੀਤਾ ਹੋਵੇ, ਆਹ ਗੱਲ ਸੁਣੀ ਹੋਵੇ, ਹੈ ਨਾ, ਰੇਡੀਓ ਕਹਿ ਨਹੀਂ ਕਿ ਭੰਡਾਰੇ ਦੀ ਗੱਲ ਕਰੀ ਜਾਂਦੇ, ਸਰ ਕਹਿੰਦਾ ਲੰਗਰ ਨੀਅਰ ਮੀ ਕਿੱਥੇ ਲੱਗ ਰਿਹਾ ਬਈ, ਪਤੀਲਾ ਚਮਚਾ ਹੋਇਆ ਪਿਆ ਹਰ ਪਾਸੇ।
1: ਜਦੋਂ ਲੁਧਿਆਣੇ ਦੇ ਵਿੱਚ ਯੂ ਨੋ ਬਹੁਤ ਇੱਕ ਟਾਈਮ ਸੀਗਾ ਨਾ ਕਿ ਬਹੁਤ ਸਾਰੇ ਸਿੰਗਰ ਉੱਥੇ ਹੀ ਹੁੰਦੇ ਸੀਗੇ ਲੁਧਿਆਣੇ 'ਚ ਨਾ, ਇੱਕ ਸਾਡੇ ਉੱਥੇ ਹੁੰਦੇ ਸੀਗੇ, ਇੱਕ ਤਾਂ ਉਹ ਕਾਫੀ ਮਸ਼ਹੂਰ ਨੇ, ਫੋਰਗੋਟ ਦੇ ਨੇਮ, ਇੱਕ ਅਨਦਰ ਵਨ ਹੁੰਦੇ ਸੀ ਕਮਲ ਡਾਂਸਰ ਕਰਕੇ।
0: ਓਕੇ, ਕਮਲ ਡਾਂਸਰ,
1: ਹਾਂ, ਉਹਨਾਂ ਦਾ ਨਾਮ ਕਮਲ ਸੀ, ਹੀ ਵਾਸ ਵੈਰੀ ਫੇਮਸ ਦੈਟ ਟਾਈਮ, ਵੈਰੀ ਵੈਰੀ ਫੇਮਸ। ਅਤੇ ਉਹਨਾਂ ਦੇ ਨਾਲ ਹੁੰਦੇ ਸੀਗੇ, ਫੋਰਗੋਟ ਦਾ ਨੇਮ, ਯਾਦ ਆਊਗਾ ਫਿਰ ਦੱਸੂਗੀ, ਉਹ ਜਿਹਨਾਂ ਨੇ ਗਾਣਾ ਨਹੀਂ ਲਿਖਿਆ,
0: ਰੋਜ਼ ਸਿੰਗਰ,
1: ਨੋ, ਜਿਹਨਾਂ ਦਾ ਬੜਾ ਬੜਾ ਫੇਮਸ ਗਾਣਾ ਸੀਗਾ, ਗਿੱਧੇ ਵਿੱਚ ਕੁੜੀਆਂ ਹਜ਼ਾਰ ਨੱਚੀਆਂ, ਇੱਕ ਅੱਧੀ ਨਹੀਂ ਬੇਸ਼ੁਮਾਰ ਨੱਚੀਆਂ।
0: ਨਹੀਂ ਇਹ ਨਹੀਂ ਮੈਨੂੰ ਪਤਾ,
1: ਉਸ ਸਾਡੀ
0: ਦੇਦੇ ਕਿਹੜਾ ਮੈਨੂੰ ਪਤਾ,
1: ਨਹੀਂ ਨਹੀਂ ਉਹ ਨਹੀਂ। ਅਤੇ ਉਹਨਾਂ ਹੁੰਦੇ ਸੀ ਕਿ ਉਹਨਾਂ ਨੇ ਵੀ ਨਾ ਇੱਕ ਵਾਰੀ ਅਖਾੜਾ ਲੱਗਿਆ ਹੋਇਆ ਸੀਗਾ ਕਿਤੇ ਮੁਹੱਲੇ 'ਚ ਹੀ ਕਿਤੇ ਹੋਣਾ ਹੈ ਨਾ,
0: ਓਕੇ,
1: ਛੁਪ ਛੁਪਾ ਕੇ ਘਰਦਿਆਂ ਤੋਂ ਚੋਰੀ
0: ਪਹੁੰਚ ਗਏ, ਆਪਾਂ
1: ਪਹੁੰਚ ਗਏ, ਉੱਥੇ ਗਾਣਾ ਕਿਹੜਾ ਚੱਲਿਆ ਸੀ, ਜਦ ਪਤੀ ਪਤੀਲਾ ਹੋਵੇ ਤਾਂ ਰੇਤਾ ਲੈ ਕੇ ਮਾਂਜ ਦਿਓ ਜੀ ਹੋ।
0: ਬੱਲੇ, ਲਾਈਫ ਲੈਸਨਸ ਬਾਏ ਕਮਲ ਡਾਂਸਰ,
1: ਕਮਲ ਡਾਂਸਰ,
0: ਲਵ ਯੂ ਕਮਲ ਭਾਈ, ਲਵ ਯੂਰ ਡਾਂਸਿੰਗ ਆਲਸੋ। ਕਾਫੀ ਕ੍ਰਾਂਤੀਕਾਰੀ ਲਿਰਿਕਸ,
1: ਕਾਫੀ ਕਾਫੀ,
0: ਪਤੀ ਪਤੀਲਾ ਹੋਵੇ
1: ਤਾਂ ਰੇਤਾ ਲੈ ਕੇ ਮਾਂਜਦੇ
0: ਯਾਰ, ਇਹ ਗਾਣਾ ਤਾਂ ਮੈਂ ਲੱਭੂਗਾ ਜਾਂ ਜੇ ਸੁਣਨਾ ਆਪਾਂ ਕਿਸੇ ਤਰੀਕੇ। ਆਈ ਰੀਅਲੀ ਹੋਪ ਇਹ ਕਿਤੇ ਨਾ ਕਿਤੇ ਪਿਆ ਹੋਵੇ, ਹੈ
1: ਮਸਟ ਬੀ, ਮਸਟ ਬੀ, ਯੂ ਨੋ, ਕਿਉਂਕਿ ਸਾਰੇ ਸਾਰੇ ਜਣੇ ਪੁਰਾਣੀਆਂ ਫਾਈਲਸ ਨੂੰ ਫਰੋਲ ਰਹੇ ਨੇ,
0: ਹਾਂ ਹਾਂ,
1: ਤਾਂ ਕਿਸੇ ਨੇ ਤਾਂ ਅਪਰੋਚ ਕੀਤੀ ਹੋਣੀ ਆ।
0: ਹਾਂ, ਪੁਰਾਣੀ ਫਾਈਲਸ ਤੋਂ ਮੈਨੂੰ ਯਾਦ ਆ, ਮੈਂ ਇਸ ਵੀਕ ਕਾਫੀ ਸਾਰੇ ਐਪੀਸੋਡਸ ਦੇਖੇ ਫਲੌਪ ਸ਼ੋਅ ਦੇ।
1: Oh my God,
0: ਇੰਨਾ ਮਜ਼ੇਦਾਰ ਸ਼ੋਅ ਹੈ ਨਾ,
1: ਇੰਨਾ ਮਜ਼ੇਦਾਰ, ਮਤਲਬ ਉਹਦੀ ਕਾਮੇਡੀ ਸੀਗੀ ਨਾ, ਇੱਕ ਇਟਸ ਅ ਡਿਫਰੈਂਟ ਲੈਵਲ ਕਾਮੇਡੀ,
0: ਬਹੁਤ ਮਜ਼ੇਦਾਰ ਸੀ। ਖਾਸ ਕਰ ਜਿਹੜੀ ਉਹਦੀ ਸਟਾਰਟਿੰਗ ਹੈ ਨਾ, ਸਿਰਫ ਮਿਸ ਡਾਇਰੈਕਟਡ ਬਾਈ ਜਸਪਾਲ ਬੱਟੀ, ਪੂਰਲੀ ਐਕਟਡ ਬਾਈ ਸਰਸਾ ਕਰਕੇ ਸਾਰਾ, ਮਤਲਬ ਐਡੀਟਰ ਪੂਰਲੀ ਐਡੀਟਡ ਬਾਈ ਵਗੈਰਾ,
1: ਮਤਲਬ ਉਹਨਾਂ ਨੇ ਹਰ, ਦੇਖੋ ਉਹਨਾਂ ਦੀ ਸੈਂਸ ਆਫ ਹਿਊਮਰ ਦੇਖੋ, ਉਹਨਾਂ ਨੇ ਪਹਿਲੇ ਵਰਡ ਤੋਂ ਜਿਹੜੀ ਸਕਰੀਨ ਤੇ ਪਹਿਲੀ ਚੀਜ਼ ਆਉਣੀ ਉਹ ਤੋਂ ਹੀ ਕੈਚੀ ਬਣਾ ਦਿੱਤਾ ਉਹਨਾਂ
0: ਕੀ, ਤਿਆਰੀ ਕੀਤੀ ਹੋਈ ਕਿ ਬਾਈ ਤੂੰ ਤੂੰ 0.00 ਤੋਂ ਹੱਸੇਗਾ,
1: ਸਾਨੂੰ ਕੋਈ ਉਮੀਦ ਨਹੀਂ ਰੱਖਣੀ ਹੈਗੀ।
0: ਹਾਂ ਹਾਂ ਹਾਂ, ਹੋਰ ਵਾਟ ਵਾਸ ਦ ਬੈਸਟ ਥਿੰਗ ਦੈਟ ਹੈਪਨ ਟੂ ਯੂ ਦਿਸ ਵੀਕ?
1: ਵਾਟ ਵਾਸ ਦ ਬੈਸਟ ਥਿੰਗ, ਇਹ ਮੈਨੂੰ ਸੋਚਣਾ ਪੈਣਾ, ਕਿਉਂਕਿ ਮੇਰੇ ਲਈ ਸਾਰੀਆਂ, ਫਿਰ ਯੂ ਨੋ ਯੂ ਵਿਲ ਸੇ ਕਿ ਨਹੀਂ ਨਹੀਂ ਸਾਰੀਆਂ ਨਹੀਂ ਕਹਿਣੀਆਂ, ਮੇਰੇ ਲਈ ਸਾਰੀਆਂ ਚੀਜ਼ਾਂ ਬਹੁਤ ਵਧੀਆ ਹੁੰਦੀਆਂ ਨੇ
0: ਯਾਰ। ਨਹੀਂ, ਪਰ ਇੱਕ ਤਾਂ ਹੋਣਾ ਚਾਹੀਦਾ ਨਾ ਟੌਪ ਮੂਵਮੈਂਟ, ਟੌਪ ਇੱਦਾਂ ਦੀ ਮੂਵਮੈਂਟ ਹੋਵੇ, ਚਲੋ ਬੈਸਟ ਵੀ ਨਹੀਂ ਪਰ ਇੰਪੈਕਟਫੁਲ, ਇਸ ਤਰ੍ਹਾਂ ਇੰਪੈਕਟਫੁਲ ਕੀ ਯਾਦ ਹੈ ਫਿਲਹਾਲ, ਹੈ ਨਾ ਕਿ ਘੈਂਟ ਤਾਂ ਕਿੰਨਾ ਕੁਛ ਹੁੰਦਾ
1: ਇੰਪੈਕਟਫੁਲ। ਇੱਕ ਸਾਡਾ ਡੌਗੀ ਭੱਜ ਗਿਆ ਸੀਗਾ, ਸਾਡਾ ਖੁੱਲਾ ਰਹਿ ਗਿਆ,
0: ਉਹ ਯਾਰ
1: ਡੌਗੀ ਭੱਜ ਗਿਆ।
0: ਆ ਰੀਲੀ ਹੋਪ ਇਹ ਸੈਕਿੰਡ ਪਾਰਟ ਦਿੰਦੇ ਤੁਸੀਂ ਠੀਕ ਗੱਲ ਕਰ ਦੋਗੇ,
1: ਪੂਰਾ ਪੂਰੀ ਰਾਤ ਸ਼ਟਰ ਖੁੱਲਾ ਰਿਹਾ।
0: ਅੱਛਾ,
1: ਸਵੇਰੇ ਜਦੋਂ ਮੈਂ ਉੱਠ ਕੇ ਦੇਖਿਆ ਅਚਾਨਕ ਹੀ ਮੈਨੂੰ ਪਤਾ ਨਹੀਂ ਕਿਉਂ ਲੱਗਿਆ ਕਿ ਕੈਮਰੇ ਚੈੱਕ ਕੀਤੇ ਜਾਣ ਨਾ, ਕੈਮਰੇ ਚੈੱਕ ਕੀਤੇ ਸ਼ਟਰ ਖੁੱਲਾ ਸੀਗਾ, ਪੂਰੇ ਘਰ ਚ ਪੈਨਿਕ, ਡੌਗੀ ਕੌਣ, ਡੌਗੀ ਕੌਣ। ਪਰ ਡੌਗੀ ਵਿਚਾਰਾ ਰਾਤ ਭਰ ਘੁੰਮ ਘੁਮਾ ਆਇਆ, ਫਿਰ ਜਾ ਕੇ ਪਿੱਛੇ ਸਾਡੇ ਇੱਕ ਬਹੁਤ ਵੱਡਾ ਟ੍ਰੀ ਹੈ ਬੇਲੀਫ ਦਾ, ਉਹਦੇ ਥੱਲੇ ਰੁਕਿਆ ਬੈਠਾ ਸੀ,
0: ਇਹਨਾਂ
1: ਇਹਨਾਂ ਦਾ ਕੋਈ ਭਰੋਸਾ ਨੀ, ਦਰਵਾਜ਼ਾ ਬੰਦ ਕਰਨ ਨਾ ਕਰਨ ਮੈਂ ਜਾ ਕੇ ਪਿੱਛੇ ਲੋਕ
0: ਯਾਰ,
1: ਮਤਲਬ ਜਿਹੜੀ ਸਾਈ ਆਫ ਰਿਲੀਫ ਸੀਗੀ ਨਾ, ਦੈਟ ਵਾਸ ਥੈਂਕ ਗੋਡ।
0: ਬੜਾ ਫਰਾਂਸ ਕਾਫਕਾਇਸਕ ਡੌਗੀ ਹੈ ਤੁਹਾਡਾ, ਰੁੱਖ ਦੇ ਥੱਲੇ ਜਾ ਕੇ ਬੈਠ ਗਿਆ ਆਰਾਮ ਨਾਲ, ਕੁਛ ਨੀ ਰੱਖਿਆ ਦੁਨੀਆ ਦੇ ਅੰਦਰ। ਨਾਮ ਕੀ ਕੁੱਤੇ ਦਾ?
1: ਨਿੱਕੀ।
0: ਵਾਹ, ਬੜਾ ਪਿਆਰਾ ਨਾਮ ਹੈ। ਮੇਰਾ ਨਾ ਬਚਪਨ ਦਾ ਸੁਪਨਾ, ਮੈਂ ਕੁੱਤਾ ਰੱਖਾਂਗਾ, ਨਾਮ ਰੱਖਾਂਗਾ ਕੁੱਤਾ,
1: ਕੁੱਤਾ
0: ਕੁੱਤਾ ਹੀ ਰੱਖਾਂਗਾ।
1: ਕਿੰਨੀ ਕਿੰਨੀ ਉਹਨੂੰ ਤੁਸੀਂ ਉਹ ਅਹਿਮੀਅਤ ਦਿਓਗੇ ਨਾ, ਬੰਦੇ ਦਾ ਨਾਮ ਬੰਦਾ ਰੱਖ ਦੋ।
0: ਨਹੀਂ ਤਾਂ ਕਿੰਨੇ ਲੋਕਾਂ ਦਾ ਨਾਮ ਮਾਨਵ ਹੁੰਦਾ ਹੀ ਆ,
1: ਮਾਨ, ਓ ਯੈਸ,
0: ਸਾਰੇ ਮਾਨਵਾਂ ਲਈ ਆਈ ਐਮ ਰੀਲੀ ਸੌਰੀ, ਘਰ ਦੇ ਨੇ ਕਿਹਾ ਮੁੰਡਾ ਹੋਇਆ ਕੀ ਰੱਖੀਏ, ਹਿਊਮਨ ਸਪੀਸੀਸ ਹੀ ਹੈ, ਮਾਨਵ ਹੀ ਕਰਦੇ ਨੇ।
1: ਬਿੱਲੀ ਦਾ ਨਾਮ ਮੈਂ ਬਿੱਲੀ ਰੱਖਿਆ ਦੇਖਿਆ,
0: ਦੇਖੋ ਹੋਰ ਉਹ ਕੁੜੀਆਂ ਨਾਲ ਕਿੰਨਾ ਮਾੜਾ ਹੁੰਦਾ, ਕੁੜੀ ਹੋਈ ਆ ਯਾਰ, ਇਹ ਟੂ ਐਬਸਟ੍ਰੈਕਟ ਫੋਰ ਮੀ, ਅਨਾਮਿਕਾ, ਅਨਾਮਿਕਾ ਜੀ 70 ਸਾਲ ਹੋ ਗਏ, ਹਜੇ ਤੱਕ ਨਾਮ ਦਾ ਨਹੀਂ ਪਤਾ ਕੀ ਹੈ ਜੀ ਅਨਾਮਿਕਾ।
1: ਮੈਨੂੰ ਕਾਫੀ ਕਾਫੀ ਸਾਲਾਂ ਬਾਅਦ ਜਾ ਕੇ ਪਤਾ ਚੱਲਿਆ ਕਿ ਜਿਹੜਾ ਨਾਮ ਹੁੰਦਾ ਨਾ ਰੱਜੀ, ਪੰਜਾਬੀ ਰੱਜੀ, ਉਹ ਕਹਿੰਦੇ ਹੁੰਦੇ ਨੇ ਕਿ ਗੋਡ ਨੂੰ ਮੈਸੇਜ ਦੇਣਾ ਹੁੰਦਾ ਆ ਵੀ ਅਸੀਂ ਇੱਥੋਂ ਰੱਜ ਚੁੱਕੇ, ਹੁਣ ਬਸ ਕਰ, ਹੁਣ ਸਾਨੂੰ ਵੈਰਾਇਟੀ ਦੇ।
0: ਅੱਛਾ ਯਾਰ, ਇਹ ਤਾਂ ਦੇਖੋ ਕਈ ਕਈ ਬੱਚੇ ਨਾ ਵਿਚਾਰੇ ਇਸ ਤਰ੍ਹਾਂ ਹੀ ਨਿਕਲ ਜਾਂਦੇ ਲਾਈਫ ਚੋਂ ਨਾ ਨਾਮ। ਚਲੋ ਕਾਫੀ ਨਾਮ ਹਟ ਵੀ ਗਏ, ਕਿੰਨੇ ਪੁਰਾਣੇ ਬਜ਼ੁਰਗਾਂ ਦੇ ਨਾਮ ਕਿਸ ਤਰ੍ਹਾਂ ਦੇ ਸੀਗੇ। ਸਾਡੀ ਕਲੋਨੀ ਦਾ ਨਾਮ ਕਪੂਰਥਲਾ ਚ ਨਾਮ ਸੀਗਾ, ਉਹ ਓਬਵੀਅਸਲੀ ਕੋਈ ਨੇਤਾ ਹੀ ਹੋਣਗੇ ਆਪਣੇ ਟਾਈਮ ਤੇ, ਜਿਨ੍ਹਾਂ ਦੇ ਨਾਂ ਤੇ ਕਲੋਨੀ ਦਾ ਨਾਮ ਹੋਣਾ, ਨਾਮ ਸੀਗਾ ਆਤਮਾ ਸਿੰਘ। ਮੈਂ ਨਾ ਕਦੀ, ਅੱਛਾ ਕਿਤੇ ਦਸੰਬਰ ਦੇ ਟਾਈਮ ਰਾਤ ਨੂੰ ਦੁਕਾਨ ਵਧਾ ਕੇ ਜਾ ਰਹੇ ਹੋ 9:15 ਤੇ ਧੁੰਦ ਪਈ ਹੋਵੇ, ਕੱਲਾ ਆਤਮਾ ਸਿੰਘ ਸਾ ਸ਼ਾਈਨ ਕਰਦੇ ਉਹਨਾਂ ਦੇ ਅੰਦਰ, ਕਿਉਂਕਿ ਉਹ ਪੁੱਡਾ ਕਲੋਨੀ, ਉਹ 1.25 ਕਿਲੋਮੀਟਰ ਤਾਂ ਕੁਛ ਵੀ ਨਹੀਂ ਆ, ਤੁਸੀਂ ਮਤਲਬ ਬਸ ਲੈ ਕੇ ਜਾ ਰਹੇ ਹੋ ਕਾਰ ਸਕੂਟਰ ਜੋ ਵੀ, ਫੇਰ ਘਰ ਸ਼ੁਰੂ ਹੁੰਦੇ ਆ। ਕਹਿੰਦੇ ਤਾਂ ਕਹਿੰਦਾ ਰਹਿ ਨਹੀਂ ਦਵਾਂ, ਇਹ ਤਾਂ ਸਟਾਰਟਿੰਗ ਚ ਹੀ ਕਹਿ ਰਹੇ ਕਿ ਬਈ ਤੇਰਾ ਕੁਛ ਨਹੀਂ ਬਣਨਾ, ਤੂੰ ਵਾਪਸ।
1: ਸ਼ੁਕਰ ਕਰੋ ਆਤਮਾ ਸਿੰਘ ਸੀ, ਆਤਮਾ ਰਾਮ ਨਹੀਂ ਹੋਇਆ।
0: ਇਹ ਵੀ ਗੱਲ ਸਹੀ ਆ,
1: ਹੋਰ ਥੋੜਾ
0: ਹੋਰ ਬੰਦਾ ਘਬਰਾ ਜਾਂਦਾ,
1: ਘਬਰਾ ਜਾਣਾ ਸੀਗਾ ਕਿ ਯਾਰ ਆਹ ਕੀ ਹੁੰਦਾ ਪਿਆ ਯੂ ਨੋ।
0: ਹਾਂ ਨਹੀਂ, ਮਤਲਬ ਉਹੀ ਨਾ, ਕਿੰਨਾ ਟਾਈਮ, ਮਤਲਬ ਕਈਆਂ ਦੇ ਨਾਮ ਇੰਨੇ ਮਕਬੂਲ ਹੋ ਜਾਂਦੇ ਆ, ਐਂਡ ਦੈਨ ਯੂ ਡੋਂਟ ਰੀਲੀ ਕੰਸਿਡਰ ਇਟ ਕਿ ਯਾਰ ਇਹ ਨਾਮ ਤਾਂ ਆਪਣੇ ਲੈਵਲ ਤੇ ਵਿਚਾਰਾ, ਇੱਦਾਂ ਨਹੀਂ ਹੈ। ਮੈਂ ਉਹ ਚੁਪਕੇ ਚੁਪਕੇ ਸੁਣ ਰਿਹਾ, ਕਿਆ ਵਧੀਆ ਗਾਣਾ, ਕਿਆ ਲਿਖਿਆ ਯਾਰ, ਕਿਆ ਬੋਲਿਆ ਗੁਲਾਮ ਅਲੀ, ਮੈਂ ਗੁਲਾਮ ਨਾਮ ਰੱਖਤਾ ਯਾਰ, ਮਤਲਬ ਇਹ ਕਦੋਂ ਤੁਹਾਡੇ ਮਾਇੰਡ 'ਚ? ਉਦੋਂ ਗੁਲਾਮ ਅਲੀ ਨੂੰ ਆਪਾਂ ਹੁਣ ਦੇਖਦੇ, ਕਿਉਂਕਿ ਮੈਂ ਤਾਂ ਜਦ ਦਾ ਦੇਖਣਾ ਵਿਚਾਰੇ ਬਜ਼ੁਰਗ ਹੀ ਨੇ, ਏ ਕੇ ਹੰਗਲ ਤੋਂ ਗੁਲਾਮ ਅਲੀ, ਮੈਂ ਨਹੀਂ ਜਾਣਦਾ ਕਿ ਏ ਕੇ ਦੀ ਜਵਾਨ ਵੀ ਸੀਗੇ ਵਿਚਾਰੇ, ਹੈ ਨਾ।
1: ਏ ਕੇ ਹੰਗਲ ਤਾਂ ਐਗਜ਼ੈਕਟਲੀ, ਆਮ 100% ਐਗਰੀ ਵਿਦ ਯੂ, ਏ ਕੇ ਹੰਗਲ ਨੂੰ ਮੈਂ ਨਹੀਂ ਕਦੇ ਵੀ ਦੇਖਿਆ ਜਵਾਨ।
0: ਹਾਂ ਨਹੀਂ, ਉਹ
1: ਜਵਾਨੀ ਦੇ ਟਾਈਮ 'ਚ ਵੀ ਬੜਾ ਬੁੜਾਪੇ ਦੇ ਉਹਨਾਂ ਨੇ ਐਕਟ ਕੀਤਾ ਆ, ਬੁੜਾਪੇ 'ਚ ਤਾਂ ਸੀਗਾ ਹੀ ਸੀਗਾ।
0: ਹਾਂ ਹਾਂ ਬਿਲਕੁਲ, ਤੇ ਸਾਰੀ ਉਮਰ ਮਿਡਲ ਏਜਡ ਰਹੇ ਬਲਰਾਜ ਸਾਨੀ, ਜਿਹਨਾਂ ਨੂੰ ਨਹੀਂ ਪਤਾ ਬਲਰਾਜ ਸਾਨੀ, ਉਹ ਮੇਰੀ ਜ਼ੋਹਰਾ ਜ਼ਮੀਨ ਵਾਲੇ, ਹੈ ਨਾ। ਤੇ ਖੈਰ ਗੁਲਾਮ ਅਲੀ ਸਾਹਿਬ ਨੂੰ ਤੁਸੀਂ ਏਦਾਂ ਦੇਖ ਦੋ ਹੋ ਨਾ, ਕਿਉਂਕਿ ਇੰਨਾ ਬਜ਼ੁਰਗ ਵੇਖਿਆ ਤਦ ਸਰ ਜੱਚਦਾ ਹੈ ਨਾ, ਬੇਸ ਹੈ ਨਾਮ ਚ ਗੁਲਾਮ ਅਲੀ, ਪਰ ਦੇਖੋ ਬੱਚਾ ਪੈਦਾ ਹੋਇਆ ਨਾਮ ਗੁਲਾਮ ਰੱਖ ਦੋ ਯਾਰ, ਮਤਲਬ ਇਹ ਵੱਡਾ ਹੋ ਕੇ ਕਿਤੇ ਸਵਾਲ ਨਾ ਕਰੇ ਤੇਰਾ ਨਾਮ ਗੁਲਾਮ ਹੋਏ,
1: ਨਹੀਂ ਨਹੀਂ
0: ਕੀ ਕੀ ਹੋਏਗਾ ਇਹਦੇ ਪਿੱਛੇ ਕਾਰਨ,
1: ਅਲੀ ਦਾ ਗੁਲਾਮ ਉੱਪਰ ਵਾਲੇ ਦਾ ਗੁਲਾਮ।
0: ਅੱਛਾ ਦੇਖੋ ਦੇਖੋ ਆਹੀ ਫਾਇਦਾ ਹੁੰਦਾ ਨਾ,
1: ਤੇ ਜਿਹੜੇ ਹੁੰਦੇ ਨੇ ਨਾ ਜਿਹੜੇ ਪੁਰਾਣੇ ਨਾਮ ਵੀ ਰੱਖੇ ਜਾਂਦੇ ਸੀ ਨਾ, ਰੁਲਦੂ
0: ਮੰਗਦਾ,
1: ਇਹ ਹੁੰਦੇ ਸੀਗੇ ਕਿ ਜਿਹੜਾ ਕੋਈ ਬਹੁਤ ਹੀ ਨਾਯਾਬ ਚ ਹੁੰਦਾ ਨਾ, ਫਿਰ ਉਹ ਕਹਿੰਦੇ ਹੁੰਦੇ ਸੀ ਇਹਨੂੰ ਨਾ ਕੋਈ ਵਧੀਆ ਨਾਮ ਨਾ ਦਿਓ, ਇਹਨੂੰ ਨਾਮ ਘਟੀਆ ਕਰ ਦਿਓ, ਘਟੀਆ ਇਨ ਦਾ ਸੈਂਸ ਕਿ ਬਹੁਤ ਹੀ ਮਾਮੂਲੀ ਜਿਹਾ ਕਰ ਦਿਓ, ਤਾਂ ਕਿ ਇਹਨੂੰ ਕੋਈ ਨਜ਼ਰ ਵਜ਼ਰ ਨਾ ਲੱਗੇ।
0: ਅੱਛਾ, ਜਿਸ ਤਰ੍ਹਾਂ ਉਹ ਚੱਲਦਾ ਅੱਜ ਕੱਲ੍ਹ ਲੇਟੈਸਟ ਥੂ ਥੂ ਥੂ ਥੂ ਥੂ,
1: ਲੇਟੈਸਟ ਨਹੀਂ ਬਹੁਤ ਪੁਰਾਣਾ ਹੈ।
0: ਅੱਛਾ ਨਹੀਂ, ਮੈਂ ਰੀਲਾਂ ਤੇ ਦੇਖਿਆ ਨਾ ਬਹੁਤ ਜ਼ਰਾ, ਕਾਫੀ ਲੋਕ ਉਹ ਕਰਦੇ ਸਰ
1: ਗ੍ਰੀਕ, ਇਟਸ ਅ ਗ੍ਰੀਕ ਥਿੰਗ ਨਾ।
0: ਅੱਛਾ,
1: ਇਟਸ ਅ ਗ੍ਰੀਕ ਥਿੰਗ,
0: ਆਈ ਡਿਡ ਨਾਟ ਨੋ ਇਟ। ਇਹ ਰੀਲਾਂ ਤੇ ਨਾ ਇਸ ਤਰ੍ਹਾਂ ਦਿਖਾਉਂਦੀਆਂ ਕੁੜੀਆਂ ਕਿ ਉਹ ਆਉਂਦਾ ਨਾ ਸਾਊਥ ਦਿੱਲੀ ਗਰਲ, ਸਾਊਥ ਬੰਬੇ ਗਰਲ, ਤੁਸੀਂ ਕਹਿਣਗੇ ਕਿ ਉਹ ਕਹੇਗਾ ਗਰਲ ਯੂ ਲੁਕਿੰਗ ਸੋ ਨਾਈਸ, ਉਹ ਕਹਿੰਦੇ ਥੂ ਥੂ ਥੂ ਥੂ, ਇਸ ਤਰ੍ਹਾਂ ਕਰਕੇ ਕਰਦੇ ਨੇ।
1: ਇਟਸ ਅ ਗ੍ਰੀਕ ਥਿੰਗ, ਗ੍ਰੀਕ ਕਰਦੇ ਨੇ ਉਹ, ਤਾਂ ਲਿਟਰਲੀ ਸਪਿਟ ਕਰਦੇ ਨੇ।
0: ਅੱਛਾ,
1: ਹਾਂ ਆਪਣੇ ਨਜ਼ਰ ਲਾ ਕੇ ਹੱਥੇ ਨੂੰ ਕਰਦੇ ਨੇ ਨਾ, ਅੱਜ ਕੱਲ ਤਾਂ ਖਾਲੀ ਹੱਥ ਐਂ ਕਰਕੇ ਐਂ ਕਰ ਦਿੰਦੇ ਨੇ। ਉਦੋਂ ਕੀ ਹੁੰਦਾ ਸੀਗਾ ਕਿ ਨਕਲਸ ਜਿਹੜੇ ਨੇ ਉਹਨਾਂ ਚ ਕੜਕਾਇਆ ਜਾਂਦਾ ਸੀਗਾ,
0: ਜੋਕਰ
1: ਦੇ ਵੀ ਪਏ ਨੇ ਬ੍ਰੇਸਲੇਟ ਕੇ ਕੀ ਰਿੰਗ ਵੀ।
0: ਅੱਛਾ, ਮਤਲਬ ਹੱਦ ਹੈ ਯਾਰ, ਕੋਈ ਹੈ ਹੀ ਨੀ ਹੈ ਨਾ, ਬੰਦਾ ਕੀ ਕਵੇ
1: ਕੀ ਕਵੇ,
0: ਇਹ ਜੋ ਹੈ ਸੋ ਹੈ ਬਈ। ਬਾਕੀ ਤੁਸੀਂ ਦੱਸੋ ਤੁਹਾਡੇ ਕੋਲ ਜੇ ਕੋਈ ਨਜ਼ਰ ਬੱਟੂ ਵਾਲਾ ਕੋਈ ਬ੍ਰੇਸਲੇਟ ਹੈਗਾ ਤੇ ਸਾਨੂੰ,
1: ਨਜ਼ਰ ਬੱਟੂ ਵਾਲਾ ਬ੍ਰੇਸਲੇਟ,
0: ਲੌਕਟ ਲੌਕਟ ਬਹੁਤ ਵਿਕਦਾ ਉਹਦਾ।
1: ਹਾਂ, ਲੌਕਟ ਬਹੁਤ ਵਿਕਦੇ ਨੇ,
0: ਕਾਫੀ ਨਿਕਲਦਾ, ਐਂਡ ਉਹ ਵੀ ਬੜਾ ਐਸਥੈਟਿਕ ਜੇ ਪੇਜ ਹੋਣਗੇ ਇੰਸਟਾਗ੍ਰਾਮ ਤੇ।
1: ਨੋ ਨੋ ਨੋ ਨੋ, ਡਿਡ ਯੂ ਰੀਅਲਾਈਜ਼, ਲੇਟਲੀ ਮੈਂ ਦੇਖਿਆ ਕਿ ਬਹੁਤ ਸਾਰੇ ਰਿੰਗਸ ਔਰ ਪੈਂਡੈਂਟਸ, ਮਤਲਬ ਆਈ ਲਵ ਟਰਟਲਸ ਐਨੀ ਰਿਗਾਰਡਲੈਸ, ਆਈ ਯੂਜ਼ ਟੂ ਹੈਵ ਅ ਵੈਰੀ ਬਿਗ ਓਸ਼ਨ ਦੀ ਪਿਕਚਰ ਹੁੰਦੀ ਸੀਗੀ, ਹਿਊਜ ਵਨ ਇਨ ਮਾਈ ਹੋਮ, ਉਹਦੇ ਚ ਟਰਟਲ ਯੂ ਨੋ ਤੈਰ ਰਿਹਾ ਹੁੰਦਾ ਸੀਗਾ। ਓਕੇ, ਦੈਟ ਅੰਡਰਸਟੈਂਡੇਬਲ, ਵਧੀਆ ਲੱਗਦੀ ਹੈ, ਤੁਸੀਂ ਘਰ ਚ ਲਾ ਲਈ ਪਿਕਚਰ, ਹੈ ਨਾ।
0: ਓਕੇ,
1: ਹੁਣ ਮੈਂ ਦੇਖਿਆ ਲੋਕਾਂ ਨੇ ਅੰਗੂਠੀਆਂ ਵੀ ਪਾਈਆਂ ਹੋਈਆਂ ਨੇ,
0: ਟਰਟਲ ਵਾਲੀਆਂ,
1: ਟਰਟਲ ਵਾਲੀਆਂ ਅੰਗੂਠੀਆਂ, ਗਲੇ ਚ ਲੋਕਟ ਵੀ ਪਾਏ ਹੋਏ ਨੇ,
0: ਚੱਲ ਪਿਆ ਹੁਣ ਨਾ, ਮਤਲਬ ਕਈ ਲੋਕ ਤਾਂ ਉਹ ਗਜਨੀ ਬਣੇ ਪਏ ਨਾ ਅੱਜ ਕੱਲ, ਉਹਨੇ ਨੰਬਰ ਵਗੈਰਾ ਵਾਲਾ ਨੀ ਬੜਾ ਸੀਨ ਪਿੱਛੇ ਜੇ ਹਿੱਟ ਹੋਇਆ ਸੀਗਾ ਨਿਊਮਰੋਲੋਜੀ ਦੇ ਅੰਦਰ, ਕਿ ਹਰੇ ਪੈਨਸੇ ਇਹ ਲਿਖ ਲੈ ਨੰਬਰ ਆਪਣੇ ਹੱਥ ਤੇ ਬਾਜ਼ੂ ਤੇ, ਉਹ ਲਿਖ ਲਿਆ ਲੋਕੀ, ਟੈਲੀਫੋਨ ਡਾਇਰੈਕਟਰੀ ਬਣੇ ਪਏ ਭਰਾਵਾ, ਪੈਸਾ ਆਏਗਾ, ਐਸਾ ਹੀ ਆਏਗਾ ਪੈਸਾ, ਮੇਰੇ ਮੂੰਹ ਤੋਂ ਲੈ ਕੇ ਕੀ ਕਹਿੰਦੇ ਆ ਆਹ ਟੋ ਤੱਕ ਲਿਖ ਕੇ ਚੱਲ ਜਾਓ, ਮੈਂ ਆਰਾਮ ਨਾਲ ਘਰ ਜਾ ਕੇ ਸੋਵਾਂ
1: ਸੋਵਾਂ,
0: ਕਦੀ ਨਾ ਕਦੀ ਤਾਂ ਆਏਗਾ।
1: ਨਹੀਂ ਦੇਖੋ, ਜਿਸ ਚੀਜ਼ ਦੀ ਆਸ ਉਮੀਦ ਲਾਉਂਦੇ ਹੋ ਆ ਜ਼ਰੂਰ ਜਾਂਦੀ ਹੈ, ਪਰ ਉਹਦੇ ਲਈ ਮਿਹਨਤ ਕਰਨੀ ਪੈਂਦੀ ਹੈ,
0: ਮਿਹਨਤ ਕਰਨੀ, ਪਰ ਉਹ ਦੇਖੋ ਨੰਬਰ ਆ ਗਿਆ,
1: ਦੇਰ ਇਜ਼ ਅ ਬਟ, ਦੇਰ ਇਜ਼ ਅ ਪਰ।
0: ਤੁਸੀਂ ਸੱਚੀ ਨਹੀਂ ਦੇਖਿਆ, ਉਹ ਮੈਂ ਦੱਸਦਾ ਇੱਕ ਕਪਲ ਹੈ, ਦੇ ਆਰ ਵੈਰੀ ਮਤਲਬ ਪਤਾ ਨਹੀਂ ਮੇਰੇ ਕੋਲ ਅੱਛਾ ਵਰਡ ਨਹੀਂ ਆ ਰਿਹਾ, ਕ੍ਰਿੰਜ ਕਹਿ ਲੈਣਾ ਚਲੋ, ਬੜੇ ਨਾ ਇਸ ਮਤਲਬ ਇਸ ਤਰ੍ਹਾਂ ਤਿਆਰ ਹੋ ਕੇ ਆਉਂਦੇ ਆ ਪੋਡਕਾਸਟਾਂ ਵਗੈਰਾ ਤੇ, ਕਿ ਬਸ ਇਸ ਤੋਂ ਬਾਅਦ ਸਿੱਧੇ ਉਹਨਾਂ ਦੇ ਮੁੰਡੇ ਦਾ ਵਿਆਹ, ਉੱਥੇ ਵੀ ਲੋਕ ਇਹਨਾਂ ਨੂੰ ਜੱਜ ਕਰਨਗੇ ਕਿ ਇਹ ਕਿੱਦਾਂ ਦੇ ਕੱਪੜੇ ਪਾਏ, ਕਿ ਇਨੋ ਓਵਰ ਡਰੈਸ ਕਿਉਂ ਕਿ ਆਏ, ਮਤਲਬ ਇਸ ਲੈਵਲ ਦੇ।
1: ਓ ਯਾ ਯਾ, ਦ ਲੇਡੀਜ਼ ਵੀਅਰਿੰਗ ਰੀਲੀ ਬਿਗ ਹੈਵੀ ਗੋਲਡ ਜੂਲਰੀ।
0: ਹਾਂ, ਉਹ ਕਹਿੰਦੇ ਕਨਵਲੈਕਸਾ
1: ਕਨਵਲੈਕਸਾ
0: ਕਨਵਲੈਕਸਾ, ਮੈਂ ਬੋਲਿਆ ਤਿੰਨ ਚਾਰ ਵਾਰੀ, ਕੁਛ ਨਹੀਂ ਹੋਇਆ, ਉਲਟਾ ਚਲਾਨ ਵੱਖਰਾ ਹੋ ਗਿਆ, ਫਾਈਨਲ ਵਾਰਨਿੰਗ ਆ ਗਈ ਉਹਦੀ। ਅੱਛਾ, ਉਸ ਤੋਂ ਪਹਿਲੇ ਕੋਈ ਟਿਕਟ ਸੀਗੀ ਪਾਰਕਿੰਗ ਵਾਲੀ, ਉਹਦੀ ਉਸ ਦਿਨ ਘਰ ਟਿਕਟ ਆ ਗਈ, ਕਿ ਤੂੰ ਹਜੇ ਤੱਕ ਪੈਸੇ ਨਹੀਂ ਦਿੱਤੇ। ਮੈਂ ਕਿਹਾ ਮੋਇਆਂ ਦੀ ਮੰਡੀ ਤੁਹਾਡਾ ਕੌਨਫਲੈਕਸ ਆ ਵੀ, ਪੰਗਾ ਲੈ ਰਿਹਾ
1: ਕੌਨਫਲੈਕਸ ਆ। ਛੱਡੋ, ਅੱਜ ਕੱਲ੍ਹ ਤਾਂ ਇੱਕ ਨੀ ਲੇਟੈਸਟ ਨਿਊਜ਼ ਪੜ੍ਹੀ ਹੋਣੀ ਹੈ ਸਾਰਿਆਂ ਨੇ ਨਾ, ਕਹਿੰਦੇ ਬੁੱਗੇ ਬੱਚੇ ਕਹਿਣਾ ਬੜਾ ਭਾਰੀ ਪੈ
0: ਜਾਂਦਾ, ਪੰਗਾ ਪੈ ਗਿਆ ਬੁੱਗੇ ਸਾਈਡ ਕਰੀ ਯਾਰ, ਠੀਕ ਹੈ, ਗਰਮੀ ਬਹੁਤ ਆ ਉੱਥੇ ਯਾਰ, ਸਮਝਿਆ ਕਰੋ, ਜਨਤਾ ਬੋਲਣੀ ਪਈ ਆ, ਇੰਨਾ ਕੁ ਤਾਂ ਬੈਨੀਫਿਟ ਆਫ ਡਾਊਟ ਦੇਣਾ ਪਏਗਾ ਲੋਕਾਂ ਨੂੰ। ਪਰ ਬੁੱਗੇ ਦੇਖੋ, ਮਤਲਬ ਮੈਂ ਸੋਚ ਰਿਹਾ ਉਹ ਆਦਮੀ ਦੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੋਏਗੀ, ਮਤਲਬ ਪੂਰਾ ਦਿਨ ਕਿਸ ਤਰੀਕੇ ਨਾਲ ਰਹਿੰਦਾ ਹੋਏਗਾ, ਉਹ ਇਸ ਤਰ੍ਹਾਂ ਰਹਿੰਦਾ ਹੋਏਗਾ ਕਿ ਨਾ ਆਸੇ ਪਾਸੇ ਉਹਦੇ ਕੈਮਰਾਜ਼ ਉਹਨੂੰ ਵੇਖ ਰਹੇ, ਉਹ ਇੱਕ ਸਿਨੇਮਾ 'ਚ ਰਹਿ ਰਹੇ, ਉਹ ਸੰਜੇ ਦੱਤ ਆਪਣੇ ਏਰੀਆ, ਇੱਦਾਂ ਦੀ ਪਰਸਨੈਲਿਟੀ ਹੁੰਦੀ ਕਿ ਦੇਖੋ, ਮਤਲਬ ਕਿੰਨੇ ਆਰਾਮ ਨਾਲ ਉਹਨੇ ਕਿਹਾ ਤਾਂ ਕਿਸੇ ਦੀ ਵਾਈਫ ਨੂੰ ਬੁੱਗੇ ਮਾੜਾ ਸਾਈਡ, ਵਾਹ ਯਾਰ, ਮਤਲਬ ਦ ਆਡੈਸਿਟੀ ਯਾਰ,
1: ਇਹ ਤਾਂ ਲੋਕਾਂ ਦੇ ਸਿਰਾਂ 'ਚ ਚੌਲ ਪਾਉਣ ਵਾਲੀ ਗੱਲ ਹੋ ਗਈ ਨਾ।
0: ਹਾਂ, ਹੈ ਇਹ ਮੈਨੂੰ ਕਹਾਵਤ ਦਾ ਪਤਾ ਨਹੀਂ, ਆਪ ਬਹੁਤਿਆਂ ਥਾਂ ਦੀ ਥਾਂ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦਾ ਮੈਨੂੰ ਦੱਸਣਾ,
1: ਸਰਪ੍ਰਾਈਜ਼ਿੰਗ,
0: ਸਰਪ੍ਰਾਈਜ਼ਿੰਗ, ਦੈਟਸ
1: ਸਰਪ੍ਰਾਈਜ਼, ਸਿਰ ਤੇ ਚੌੜ।
0: ਹਾਂ, ਮੈਨੂੰ ਤਾਂ ਵਿਆਕਰਨ ਯਾਦ ਆ ਗਈ
1: ਯਾਰ ਸਾਡੀ ਨਾ ਹਿੰਦੀ ਵਾਲੀ ਟੀਚਰ ਮੈਨੂੰ ਬੜੀ ਯਾਦ ਆਉਂਦੀ ਹੁੰਦੀ ਆ ਉਹਨਾਂ ਦੇ ਨਾ ਇੱਕ ਸਟਾਈਲ ਹੁੰਦਾ ਸੀਗਾ ਉਹਨਾਂ ਦਾ ਨਾਮ ਸੀ ਮੈਨੂੰ ਅੱਜ ਦਿਨ ਤੱਕ ਯਾਦ ਆ ਤਾਰਾ ਦੇਵੀ
0: ਵਾਹ ਤਾਰਾ ਦੇਵੀ ਆ ਦੇਖੋ ਆ ਵੀ ਕਿੰਨਾ ਪਿਆਰਾ ਨਾਮ ਅੱਜ ਕਿਸੇ ਦਾ ਨਾਮ ਤੁਸੀਂ ਤਾਰਾ ਦੇਵੀ ਰੱਖ ਸਕਦੇ ਨਹੀਂ ਰੱਖ ਸਕਦੇ ਪਰ ਕੀ ਪਰਸਨੈਲਿਟੀ ਹੈ ਤਾਰਾ ਦੇਵੀ ਦੀ ਤਾਰਾ ਦੇਵੀ 3 ਸਾਲ ਦੀ ਵੀ ਜਦੋਂ ਸੀਗੀ ਦੇਵੀ ਸੀ
1: ਦੇਵੀ ਸੀ
0: ਉਹ ਵੀ ਤਾਰਾ
1: ਤਾਰਾ
0: ਐਗਜ਼ੈਕਟਲੀ ਉਹਨੇ ਫਿਰ ਹਿੰਦੀ ਟੀਚਰ ਹੀ ਬਣਨਾ ਸੀਗਾ
1: ਯੈਸ ਉਹਨਾਂ ਨੇ ਜਦੋਂ ਬੋਲਣਾ ਹੁੰਦਾ ਸੀ ਨਾ ਨੱਕ 'ਚ ਥੋੜਾ ਬੋਲਦੀ ਸੀ ਲੜਕੀਆਂ आज हम संज्ञा की बात करेंगे सॉरी मेरा गला खराब है कुन
0: बल्ले संज्ञा बेचारी किस कमरे आ जंदी होनी कि आई करिए ने मैडम संग तो सही तरह आवाज कड्डो
1: ਆਪਣੇ ਸਾਰੇ ਟੀਚਰ ਨੂੰ ਰਿਸਪੈਕਟ ਕਰਦੀ ਹਾਂ ਮੈਂ ਨਹੀਂ ਪਰ ਇੱਕ ਹੁੰਦਾ ਕਿ ਥੋੜੀ ਉਹਨਾਂ ਨੂੰ ਸਾਨੂੰ ਇੰਨਾ ਪਤਾ ਹੁੰਦਾ ਸੀਗਾ ਕਿ ਉਹਨਾਂ ਦਾ ਪੀਰੀਅਡ ਆਉਂਦਾ ਸੀ ਲੰਚ ਤੋਂ ਬਾਅਦ ਤੇ ਲੰਚ ਤੋਂ ਬਾਅਦ ਹਿਸਟਰੀ ਦਾ ਪੀਰੀਅਡ ਸੁਸਤੀ ਔਰ ਉਹਨਾਂ ਨੇ ਨਾ ਏਦਾਂ ਕਰਕੇ ਰੱਖਣਾ ਡੈਸਕ ਤੇ ਆਪਣੇ ਹੱਥ ਰੱਖਣਾ ਖੱਬਾ ਹੱਥ ਐਂ ਰੱਖਣਾ ਤੇ ਬੁੱਕ ਤੇ ਐਂ ਉਂਗਲੀ ਰੱਖੀ ਹੋਣੀ ਜਿੱਦਾਂ ਉਹਨਾਂ ਨੂੰ ਪਤਾ ਕੀ ਸੁਣ ਰਹੇ ਨੇ
0: ਅੱਛਾ ਆਪੇ ਹੀ ਲੱਗੇ ਰਹੋ ਚੰਦਰ ਗੁਪਤ ਮੌਰਿਆ ਨੂੰ ਲੈ ਕੇ
1: ਮੇਰਾ ਹਿਸਟਰੀ ਚ ਲੀਸਟ ਇੰਟਰਸਟ ਸੀਗਾ ਆਲਰਾਈਟ ਮੈਂ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਕਹਾਣੀਆਂ ਨਹੀਂ ਸੁਣਾਈਆਂ ਸਾਰੀ ਕਲਾਸ ਹੱਸਦੀ ਹੁੰਦੀ ਸੀ ਬੜੀ ਛੋਟੇ ਨੂੰ ਕੁਛ ਨਹੀਂ ਸੀ ਪਤਾ ਲੱਗਦਾ
0: ਪਤਾ ਹੀ ਲੱਗਦਾ ਸੀ ਮੈਡਮ ਨੂੰ
1: ਮੈਂ ਸਾਰੀਆਂ ਮੋਹਾਂਦੜੋ ਜੋਂਦੜੋ ਦੇ ਟਾਈਮ ਦੀਆਂ ਕਿ ਉਹਨਾਂ ਦੀਆਂ ਸ਼ਕਲਾਂ ਕਹਿ ਜਾਂਦੀਆਂ ਸੀ ਜਿਵੇਂ ਟਾਂਗੇ ਵਾਲੇ ਨੇ ਅੰਬ ਚੂਪ ਕੇ ਸੁੱਟਿਆ ਲਿਟਰਲੀ
0: ਅੱਛਾ ਲਿਟਰਲੀ ਮੈਡਮ ਦਾ ਕੋਈ ਧਿਆਨ ਹੀ ਨਹੀਂ
1: ਕੋਈ ਧਿਆਨ ਨਹੀਂ
0: ਮਾਈ ਕਾਈਂਡ ਆਫ ਪੀਪਲ ਗੋਇੰਗ ਥਰੂ ਦਾ ਡੇ ਵੈਰੀ ਗੁੱਡ
1: ਜੇ ਜਿਨ੍ਹਾਂ ਦਾ ਉਹਨੂੰ ਪਤਾ ਹੈ ਵੀ ਇਹ ਥੋੜੇ ਜਿਹੇ ਨਹੀਂ ਹੈਗੇ ਇੰਟਰਸਟ 'ਚ ਜਿਨ੍ਹਾਂ ਦੇ ਐਗਜ਼ਾਮ ਉਹ ਨੰਬਰ ਘੱਟ ਆਉਂਦੇ ਨੇ ਉਹਨਾਂ 'ਤੇ ਪੂਰਾ ਧਿਆਨ ਆ ਜਿਹੜਾ ਨੰਬਰ ਠੀਕ ਆ ਪਰ ਇੰਟਰਸਟ ਨਹੀਂ ਹੈਗਾ ਉਹਨਾਂ ਵੱਲ ਕੋਈ ਧਿਆਨ ਨਹੀਂ ਹੈਗਾ
0: ਹਰ ਕਲਾਸ ਬਦਲ ਰਹੀ ਹੈ ਮਤਲਬ ਕਿੰਨਾ ਹੀ ਤੁਸੀਂ ਤਵੱਜੋ ਦੇ ਦੋਗੇ ਹਰ ਕਲਾਸ ਨੂੰ ਮੈਡਮ ਦਾ ਮਾਇੰਡ ਚਾਹੀਦਾ 8 ਪੀਰੀਅਡ ਮਗਰ 2 ਪੀਰੀਅਡ ਐਵੇਂ ਚਲੋ ਕੋਈ ਨੀ ਕੱਢ ਦਿੰਦੇ ਉਹ ਹਰ ਵਾਰੀ ਤੁਹਾਡੇ ਨਿਕਲ ਜਾਂਦੇ ਉਹਨੇ ਬੇਚਾਰਿਆਂ ਦੇ ਪਤਾ ਲੱਗੇ 1st ਪੀਰੀਅਡ ਵਾਲੇ ਕਹਿੰਦੇ ਨੀ ਯਾਰ ਮੈਡਮ ਨੇ ਜੋ ਸਾਨੂੰ ਸਿਖਾਇਆ ਮੈਂ ਤਾਂ ਹਿਸਟੋਰੀਅਨ ਬਣ ਗਿਆ ਰਾਮ ਚੰਦਰ ਗੁਹਾ ਮੈਂ ਹੀ ਹਾਂ
1: ਪੰਜਾਬੀਆਂ ਨੂੰ ਗੁਹਾ ਵੀ ਨੀ ਕਹਿਣਾ ਹੁੰਦਾ ਇੱਕ ਕੁੜੀ ਆਈ ਮਾਈ ਨੇਫਿਊ ਦੇ ਗਰੁੱਪ ਚੋਂ ਨਾ ਸ਼ੀ ਸੈਡ ਮੈਨੂੰ ਸਾਰਿਆਂ ਨੂੰ ਉਹਨੇ ਘਰੇ ਬੁਲਾਇਆ ਨਾ ਕਿ ਲੈਟਸ ਗੋ ਟੂ ਮਾਈ ਬੂਆਸ ਹਾਊਸ ਤੇ ਘਰੇ ਆਏ ਕਹਿੰਦੀ ਮੇਰਾ ਨਾਮ ਨਾ ਸੋਨਾਲੀ ਗੁਹਾ ਹੈ
0: ਸੋਨਾਲੀ ਗੁਹਾ ਹੈ
1: ਅੱਛਾ ਡੱਕੇ ਨਾਈਸ ਟੂ ਮੀਟ ਯੂ ਸੋਨਾਲੀ ਤੇ ਮੇਰਾ ਭਤੀਜਾ ਅੱਗੋਂ ਬੋਲਿਆ ਪੂਆ ਗੁਹਾ ਨੋਟ ਗੋਹਾ ਅਜੇ ਕਵੀ ਨੇ ਮੈਂ ਤਾਂ ਬੋਲਿਆ ਨੀ ਤੂੰ ਕਿਸੇ
0: ਤੂੰ ਬੋਲਿਆ ਨੀ ਭਰਾ ਮਤਲਬ ਇਹ ਤਾਂ ਬੁਲਟ ਡੌਜ ਹੋ ਗਈ ਸੀਗੀ ਇਹ ਤਾਂ ਆਪ ਅੱਗੇ ਸਿਰ ਕੀਤਾ ਕਿ ਨਹੀਂ ਮਾਰ ਗੋਲੀ
1: ਅੱਜ ਦਿਨ ਤੱਕ ਮੈਂ ਉਹਦਾ ਨਾਮ ਸਰਵ ਕੀਤਾ ਹੋਇਆ ਗੋਹਾ
0: ਗੋਹਾ ਇਹ ਹੁੰਦਾ ਮੇਰੇ ਫਾਦਰ ਸਾਹਿਬ ਨੇ ਨਾ ਸਰ ਸ਼ੋਰਟ ਚ ਲਿਖ ਲੈਣੇ ਨਾਮ ਹਨਾ ਪਤਾ ਨੀ ਵੈਸੇ ਇੰਨਾ ਬੇਵਕੂਫ ਨੀ ਹੋਣਾ ਚਾਹੀਦਾ ਜਿਸ ਉਮਰ ਚ ਮੈਂ ਵੈਸੇ ਕੀਤੀ ਹੋਣੀ ਆ ਜਾਂ ਫਿਰ ਮੈਨੂੰ ਲੱਗਦਾ ਮੇ ਬੀ ਕਿ ਮੈਂ ਜਾਣ ਕੇ ਕਿਹਾ ਹੋਣਾ ਮੈਨੂੰ ਲੱਗਦਾ ਗਾਇਸ ਠੀਕ ਹੈ ਮੈਨੂੰ ਜੱਜ ਨਾ ਕਰਨਾ ਉਹਨਾਂ ਦਾ ਕੋਈ ਮਿੱਤਰ ਸੀ ਉਹ ਫਰੀਦਾਬਾਦ ਹੋ ਗਏ ਉਹਨੇ ਸ਼ਿਫਟ ਹਨਾ ਤੇ ਉਹ ਫਰੀਦਾਬਾਦ ਜਦੋਂ ਸ਼ਿਫਟ ਹੋ ਗਏ ਤੇ ਉਹਨਾਂ ਨੇ ਨਵਾਂ ਨੰਬਰ ਲੈ ਲਿਆ ਹੋਣਾ ਪਤਾ ਨੀ ਕਿਉਂ ਅੰਕਲ ਦੀ ਪ੍ਰੋਬਲਮ ਠੀਕ ਹੈ ਉਹਨਾਂ ਲੈ ਲਿਆ ਤੇ ਪਾਪਾ ਨੇ ਅੱਗੋਂ ਨਾਮ ਲਿਖ ਦਿੱਤਾ ਕਿ ਲੈਟ ਸਪੋਜ਼ ਹਿਸ ਨੇਮ ਵਾਸ ਕੋਹਲੀ ਸੋ ਪਾਪਾ ਨੇ ਅੱਗੇ ਲਿਖਤਾ ਕੋਹਲੀ ਐਫ ਆਰ ਏ ਡੀ ਆਪਣੇ ਵੱਲੋਂ ਫਰੀਦਾਬਾਦ ਪੜ੍ਹਨ ਚ ਲੱਗੇ ਫਰੋਡ ਆਪਾਂ ਤਾਂ ਗੇਮ ਖੇਲ ਰਹੇ ਨਾ ਫੋਨ ਤੇ ਹਨਾ ਮੈਂ ਸਰ ਮੈਂ ਚੱਕ ਕੇ ਇਸ ਤਰ੍ਹਾਂ ਦਿੱਤਾ ਕਿ ਹਨਾ ਕੋਈ ਫਰੋਡ ਦਾ ਫੋਨ ਆਇਆ ਪਾਪਾ ਬੰਦ ਓਏ ਉਹ ਕਹਿ ਰਿਹਾ ਉਮ ਜੀ ਕੀ ਕਹਿ ਰਿਹਾ ਹੈ ਬੇਟਾ ਕੁਛ ਨੀ ਇਹ ਤਾਂ ਹੁੰਦਾ ਹੀ ਹੈ
1: ਉਹਦੇ ਫੋਨ ਵਾਲੀਆਂ ਵੀ ਅਲੱਗ ਅੱਛਾ ਇੱਕ ਹੋਰ ਮੈਥ ਮੈਥਸ ਦੇ ਟੀਚਰ ਮਿਸਟਰ ਓਮ ਪ੍ਰਕਾਸ਼
0: ਓ ਵਾਹ ਕੀ ਬਾਤ ਹੈ
1: ਮਤਲਬ ਹੀ ਵਾਸ ਸੋ ਜੀਨੀਅਸ ਵੈਰੀ ਸਲੈਂਡਰ ਬੋਡੀ ਲੰਬੇ ਉਹਨਾਂ ਨੇ ਐਵਰੀ ਡੇ ਉਹਨਾਂ ਦਾ ਇੱਕ ਹੀ ਹੇਅਰ ਸਟਾਈਲ ਹੁੰਦਾ ਸੀਗਾ ਉਹਨਾਂ ਨੇ ਨਹਾ ਕੇ ਸਿਰ ਤੇ ਤੇਲ ਲਾ ਕੇ ਨਾ ਪਿੱਛੇ ਬਾਏ ਹੁੰਦੇ ਸੀ ਵਾਲ
0: ਓ ਸੰਜੇ ਦੱਤ ਸ਼ੈਲ
1: ਯੈਸ
0: ਨਾਈਸ
1: ਤੇ ਹੀ ਵਾਸ ਵੈਰੀ ਵੈਰੀ ਇੰਟੈਲੀਜੈਂਟ ਮਤਲਬ ਉਹਨਾਂ ਨੂੰ ਕਿਸੇ ਵੀ ਬੁੱਕ ਚੋਂ ਨਾ ਇਹ ਦੱਸ ਦਿਓ ਕਿ ਫਲਾਂ ਪੇਜ ਤੇ ਫਲਾਂ ਕੁਐਸਚਨ ਨੰਬਰ ਆ ਉਹਦਾ ਆਨਸਰ ਕੀ ਆ ਤੁਹਾਨੂੰ ਆਨਸਰ ਦੱਸ ਦੇਣਗੇ
0: ਅੱਛਾ ਇਦਾਂ ਹੀ ਮੈਥ ਵੀ ਰੱਟਿਆ ਪਿਆ ਹੈ ਵਾਹ ਕੀ ਬਾਤ
1: ਤੇ ਉਹਨਾਂ ਚੋਂ ਫਿਰ ਇਹਨੂੰ ਕਲਾਸ ਚ ਹੁੰਦਾ ਕਦੇ ਨਾ ਕਦੇ ਕੋਈ ਨਾ ਕੋਈ ਤਾਂ ਇਹੋ ਜਿਹੀ ਗੱਲਬਾਤ ਕਰ ਹੀ ਦਿੰਦਾ ਨਾ ਉਹਨਾਂ ਦੀ ਗੱਲ ਕੀ ਹੋਈ ਸੀ ਉਹ ਮੈਨੂੰ ਯਾਦ ਨਹੀਂ ਆ ਉਹਨਾਂ ਨੇ ਬੜੇ ਫੇਮਸ ਹੁੰਦੇ ਸੀ ਉਹਨਾਂ ਨੇ ਚੌਕ ਤੋੜਨਾ ਥੋੜਾ ਜਿਹਾ ਐਨ ਤਾਨਾ ਕੱਸ ਕੇ ਮਾਰਨਾ ਵੱਜਣਾ ਵੀ ਕੰਨ ਤੇ
0: ਹਾਂ ਯਾਰ ਇਹ ਪਤਾ ਨਹੀਂ ਬੜੀ ਪ੍ਰੋਬਲਮ ਹੁੰਦੀ ਹੈ ਸਾਇੰਸ ਮੈਥ ਵਾਲਿਆਂ ਨੂੰ ਇਹ ਪਤਾ ਨਹੀਂ ਕਿਉਂਕਿ ਥੋੜੇ ਮੈਥ ਇਹਨਾਂ ਨੰਬਰ ਨੰਬਰ ਪੜੇ ਹੁੰਦੇ ਹੁੰਦਾ ਕਿ ਯਾਰ ਡਿਸਟੈਂਸ ਕਿਲੋਮੀਟਰ ਮੀਟਰ ਮੈਂ ਅੱਜ ਇੱਦਾਂ ਹੀ ਸਿਖਾਉਂਗਾ ਇਹਨਾਂ ਲੋਕਾਂ ਨੂੰ
1: ਯੈਸ ਉਹਨਾਂ ਨੇ ਇਹਨੂੰ ਚੌਕ ਮਾਰਿਆ ਕਹਿ ਕੇ ਅੰਧੇ ਕੋ ਅੰਧੇਰੇ ਮੈਂ ਬੜੀ ਦੂਰ ਕੀ ਸੂਝੀ
0: ਵਾਹ ਗਲਤ ਸਰ
1: ਉਹ ਮੈਨੂੰ ਅੱਜ ਦਿਨ ਤੱਕ ਯਾਦ ਆ ਉਹਨਾਂ ਦੀ ਗੱਲ ਕਿ ਅੰਧੇ ਕੋ ਅੰਧੇਰੇ ਮੈਂ ਬੜੀ ਦੂਰ ਕੀ ਸੂਝੀ ਜਿੱਦਾਂ ਕਹਿ ਦੋ ਨਾ ਵੀ ਯਾਰ ਦੋ ਜਮਾ ਦੋ ਕਿੰਨੇ ਦੇ ਯਾਰ ਚੱਲ ਕੈਲਕੂਲੇਟਰ ਕੱਢ ਕੇ ਦੇਖ ਲੈ ਨਾ ਅੰਧੇ ਕੋ ਅੰਧੇਰੇ ਮੈਂ ਬੜੀ ਦੂਰ ਕੀ ਸੂਝੀ
0: ਵਾਹ ਕੀ ਬਾਤ ਹੈ ਇਹ ਨਾ ਅੱਛਾ ਅਗੇਨ ਹੈ ਨਾ ਇਹ ਟ੍ਰੇਡਸ ਹੁੰਦੀਆਂ ਮੈਨੂੰ ਹਜੇ ਤੱਕ ਯਾਦ ਆ ਸਾਡੀ ਬਾਇਓਲੋਜੀ ਦੀ ਜਿਹੜੀ ਮੈਡਮ ਸੀ ਉਹਨਾਂ ਦਾ ਸਭ ਤੋਂ ਪਤਾ ਨਹੀਂ ਹੁਣ ਤੁਹਾਨੂੰ ਸਾਰਿਆਂ ਨੂੰ ਕੀ ਲੱਗੇ ਹੈ ਨਾ ਪਰ ਉਹਨਾਂ ਦਾ ਸਭ ਤੋਂ ਤਗੜਾ ਤਰੀਕਾ ਹੁੰਦਾ ਸੀਗਾ ਮੇਰੇ ਖਿਆਲ ਨਾਲ ਹੁਣ ਉਹ ਸ਼ਿਫਟ ਹੋ ਚੁੱਕੇ ਹੋਏ ਸ਼ਾਇਦ ਸਿਡਨੀ ਵਗੈਰਾ ਵਾਲੀ ਸਾਈਡ ਰਹਿੰਦੇ ਆ ਮੁੰਡੇ ਹੀ ਤਾਂ ਖੱਪ ਕਰਦੇ ਕਲਾਸ 'ਚ ਐਂਡ ਉਹ ਵੀ ਸਾਡੀ ਵਰਗੀ ਕਲਾਸਾਂ ਜਿਹਨਾਂ 'ਚ ਮਤਲਬ ਰੇਸ਼ੀਓ ਹੁੰਦਾ ਸੀਗਾ ਬੋਏ ਟੂ ਗਰਲ ਮੇਰੇ ਖਿਆਲ ਨਾਲ ਅਸੀਂ ਕੁਛ 26-27 ਮੁੰਡੇ ਹੁੰਦੇ ਸੀ ਕਲਾਸ 'ਚ ਅਤੇ 8-9 ਕੁੜੀਆਂ ਐਂਡ ਇਹ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਮਤਲਬ ਸੇਮ ਸਿਮਿਲਰ ਕਲਾਸ ਹੀ ਚੱਲਦੀ ਨਾ ਉਹੀ ਸੀ ਸੋ ਦਸਵੀਂ 'ਚ ਦਸਵੀਂ ਦੇ ਬੱਚਿਆਂ ਨੂੰ ਪੜ੍ਹਾਉਣ ਆਇਆ ਮੈਡਮ ਠੀਕ ਹੈ ਹੁਣ ਬੱਚੇ ਗੱਲ ਕਰ ਰਹੇ ਆ ਜਾਂ ਫਿਰ ਇੱਧਰ ਉੱਧਰ ਮੂੰਹ ਕੀਤਾ ਹੋਇਆ ਮੈਡਮ ਨੇ ਪਤਾ ਸੀ ਦੇਖਣਾ ਓਏ ਮੈਂ ਇਤਨੀ ਸੁੰਦਰ ਹਾਂ ਮੁਝੇ ਕਿਉਂ ਨਹੀਂ ਦੇਖ ਰਹੇ ਬੱਚਾ ਨਾਲ ਹੀ ਇਹ ਕੀ ਹੋ ਗਿਆ ਇਸ ਚੀਜ਼ ਦਾ ਕੀ ਜਵਾਬ ਦੇਣਾ ਨੌਵੀਂ ਦਸਵੀਂ ਦੇ ਮੁੰਡੇ ਕਿਉਂਕਿ ਉਹ ਐਨਰਜੀ ਪੂਰੀ ਹੈ ਪਰ ਪਤਾ ਨਹੀਂ ਹੁਣ ਇਹਦਾ ਕੀ ਜਵਾਬ ਦੇਣਾ ਨਾਲ ਹੀ ਅੱਖਾਂ ਨੀਵੀਆਂ ਉਹ ਜਿਹਨੂੰ ਕਹਿਤਾ ਨਾ ਇੱਦਾਂ ਕਾਲ ਆਊਟ ਕਰਦਾ ਉਹ ਹਫ਼ਤਾ ਨਹੀਂ ਅੱਖ ਉੱਪਰ ਕਰਦਾ ਸੀ ਯਾਰ ਇਹ ਬੜਾ ਖਤਰਨਾਕ ਮਤਲਬ ਤਰੀਕਾ ਮੈਡਮ ਦਾ ਚੁੱਪ ਕਰਾਉਣ ਦਾ ਤੇ ਸ਼ਾਇਰੀ ਤੋਂ ਵੀ ਮੈਂ ਕਾਲਜ ਚਲਾ ਗਿਆ ਇੱਕ ਤਾਂ ਉਹ ਕਾਲਜ ਵੀ ਵੈਸੇ ਮਤਲਬ ਕਿਹਾ ਹੀ ਸੀ ਪਰ ਮੈਂ ਕਾਲਜ ਗਿਆ ਅਤੇ ਸਾਡੀ ਜਿਹੜੀ ਆਹ ਲੈਕਚਰਰ ਸੀਗੀ ਫੋਰ ਕਿਹੜਾ ਇੱਕ ਸਬਜੈਕਟ ਹੁੰਦਾ ਉਹ ਚਾਹ ਸੈਟਸ ਸਿਖਾਉਂਦੇ ਆ 5 ਦੇ ਅੰਦਰ ਸੈੱਟ ਕਰਕੇ ਕੋਈ ਸਮਥਿੰਗ ਰਿਲੇਟਡ ਟੂ ਮਰਕੈਂਟ ਸਮਥਿੰਗ ਰਿਲੇਟਡ ਟੂ ਅਕਾਊਂਟਸ ਹੁੰਦਾ ਸੀਗਾ
1: ਕੁਛ
0: ਮੈਨੂੰ ਖਿਆਲ ਆ ਰਿਹਾ ਹੁਣ
1: ਕੋਡੀਫਿਕੇਸ਼ਨ
0: ਹਾਂ ਹਾਂ ਇਹਦਾ ਕੁਛ
1: ਕੋਡੀਫਿਕੇਸ਼ਨ ਦਾ ਇੱਕ ਉਹ ਚ ਗ੍ਰਾਫ ਜੇ ਬਣਾਉਣੇ ਹੁੰਦੇ ਨੇ ਕੋਡਿੰਗ ਕਰਕੇ
0: ਉਹ ਵਾਲਾ ਸਬਜੈਕਟ ਹੈ ਨਾ ਸੋ ਤੁਸੀਂ ਕੀ ਐਕਸਪੈਕਟ ਕਰ ਰਹੇ ਹੋ ਨਾ ਕਲਾਸ ਸ਼ੁਰੂ ਹੋਈ ਹੈ ਮੈਡਮ ਨੇ ਕਿਹਾ ਹਾਏ ਮਾਈ ਨੇਮ ਇਜ਼ ਅਪਰਾ ਹਾਂਜੀ ਤੋ ਮੈਂ ਸ਼ੁਰੂ ਕਰਦਾ ਬੱਚੋ ਹਾਂ ਠੀਕ ਹੈ ਇੰਡਕਸ਼ਨ ਕਲਾਸ ਹਾਂ ਤੋ ਬਸ਼ੀਰ ਬਦਰ ਨੇ ਕਿਹਾ ਹੈ ਜੋ ਗੁਜ਼ਰ ਗਿਆ ਸੋ ਗੁਜ਼ਰ ਗਿਆ ਮੈਂ ਦੁਬਾਰਾ ਦੇਖਿਆ ਮੈਂ ਕਿਹਾ ਮੈਂ ਪਰਫਾਰਮਿੰਗ ਆਰਟਸ ਵਾਲੀ ਕਲਾਸ 'ਚ ਆ ਗਿਆ ਕਿਤੇ ਇਹੀ ਚੱਲ ਰਿਹਾ ਮੈਡਮ ਸ਼ਾਇਰੀਆਂ ਸੁਣਾਉਂਦੀ ਸੀ ਚਲੇ ਜਾਂਦੀ ਸੀ ਇੱਕ ਵਾਰੀ ਹੋ ਗਿਆ ਦੋ ਵਾਰੀ ਹੋ ਗਿਆ ਫਿਰ ਬਾਅਦ 'ਚੋਂ ਮੈਂ ਨਹੀਂ ਲੈਕਚਰ ਲਾਇਆ ਮੈਂ ਕਿਹਾ ਇਹ ਤਾਂ ਮੈਂ ਵੀ ਪੜ੍ਹੀ ਜਾਂਦਾ ਮੈਂ ਸਪੈਸ਼ਲੀ ਸਵੇਰੇ ਸਵੇਰੇ ਕਿਉਂ ਆਵਾਂ ਬਾਈ ਮੈਡਮ ਦਾ ਲੈਕਚਰ ਲਗਾ ਸਹੀ ਕਰੇ ਸੋ ਹਾਂ ਇਹ ਇੱਦਾਂ ਦੇ ਕਈ ਹੈ ਨਾ ਪਰਸਨੈਲਿਟੀਜ਼ ਹੁੰਦੀਆਂ ਤੁਹਾਨੂੰ ਫਿਰ ਸਾਰੀ ਉਮਰ ਯਾਦ ਰਹਿੰਦੀਆਂ ਹੈ ਨਾ ਵਾਟਐਵਰ ਯੂ ਡੂ
1: ਸਾਰੇ ਸਾਰੇ ਟੀਚਰਾਂ ਦੇ ਸੋਰੀ ਟੂ ਸੇ ਸਭ ਨੇ ਪੁੱਠੇ ਨਾਮ ਪਾਏ ਹੁੰਦੇ ਆ
0: ਹਾਂ ਓਬਵੀਅਸ ਹੈ ਉਹ ਤਾਂ ਹੈ ਬਿਲਕੁਲ ਸਹੀ ਗੱਲ ਹੈ ਇਹ ਚ ਤਾਂ ਕੋਈ ਦੋਰਾਏ ਨਹੀਂ
1: ਦੋਰਾਏ ਨਹੀਂ ਹੈ ਯੂ ਨੋ ਇੱਕ ਪ੍ਰੋਫੈਸਰ ਸੀਗੇ ਉਹ ਉਹਨਾਂ ਨੂੰ ਰਾਸ਼ਟਰ ਪੁਰਸਕਾਰ ਮਿਲਿਆ ਸੀ ਸਾਡੇ 뮤직 ਦੇ ਟੀਚਰ ਸੀਗੇ ਤੇ ਉਹਨਾਂ ਨੂੰ ਜਦੋਂ ਵੀ ਮੂੰਹ ਤੇ ਤਾਂ ਸਾਰੇ ਜਾਣੇ ਕਹਿੰਦੇ ਸੀ ਪ੍ਰੋਫੈਸਰ ਸਾਹਿਬ ਕਰਤਾਰ ਸਿੰਘ ਸੀਗਾ ਉਹਨਾਂ ਦਾ ਨਾਮ ਪਰਮਾਤਮਾ ਜਿੱਥੇ ਵੀ ਉਹਨਾਂ ਦੀ ਆਤਮਾ ਹੈਗੀ ਉਹਨਾਂ ਨੂੰ ਸ਼ਾਂਤੀ ਦੇਵੇ ਚੰਗੀ ਥਾਂ ਰੱਖੇ ਤੇ ਉਹਨਾਂ ਨੇ ਜਦੋਂ ਵੀ ਆਉਣਾ ਨਾ ਹੀ ਵਾਜ਼ ਵੈਰੀ ਈਜ਼ੀ ਗੋਇੰਗ ਪਰਸਨ ਜਦੋਂ ਵੀ ਆਉਣਾ ਸਾਰਿਆਂ ਨੇ ਕਹਿਣਾ ਚਿੜਾ ਗਿਆ ਚਿੜਾ ਗਿਆ
0: ਯਾਰ
1: That was the bad one. ਔਰ ਜਦੋਂ ਮੂੰਹ ਤੇ ਕਦੇ ਨਿਕਲ ਜਾਵੇ ਨਾ ਫਿਰ ਹੋਰ ਗੁਰੂ ਪੂਰਾ ਹੁੰਦਾ
0: ਹਾਂ ਇਹ ਹੈ ਨਾ ਇੱਕ ਪਤਾ ਨਹੀਂ ਹੈ ਨਾ ਇਹ ਉਮਰ ਹੈ ਤੁਹਾਨੂੰ ਲੱਗਦਾ ਵੀ ਆਰ ਵੈਰੀ ਕੂਲ ਮੈਨੂੰ ਇੰਨਾ ਕਈ ਵਾਰੀ ਬੁਰਾ ਲੱਗਦਾ ਹੈ ਨਾ ਇਹਦੇ ਉੱਤੇ ਕਿ ਸਾਡਾ ਇਕਨੋਮਿਕਸ ਦੇ ਜਿਹੜੇ ਪ੍ਰੋਫੈਸਰ ਸੀਗੇ ਅਤੇ ਅਸੀਂ ਯੂਜਲੀ ਤਦ ਲੈਕਚਰ ਲਗਾਉਣ ਜਾਣਾ ਮਤਲਬ ਜਦੋਂ ਯੂਥ ਫੈਸਟ ਵਗੈਰਾ ਹੋਣੇ ਭੰਗੜੇ ਦੇ ਹੈ ਨਾ ਅਤੇ ਜਿਹੜੀ ਹੋ ਗਈ ਰਿਹਰਸਲ ਟਾਈਮਿੰਗਸ ਉਹ ਇਸ ਤਰ੍ਹਾਂ ਸੈਟਅਪ ਹੁੰਦੀ ਸੀ ਕਾਲਜ ਅੰਦਰ ਕਿ ਯੂਜਲੀ ਉਹਨਾਂ ਦਾ ਹੀ ਲੈਕਚਰ ਜ਼ਿਆਦਾਤਰ ਲਗਾਉਣ ਹੁੰਦਾ ਸੀ ਅਤੇ ਜਦੋਂ ਉਹਨਾਂ ਦੇ ਲੈਕਚਰ 'ਤੇ ਪਹੁੰਚਣਾ ਤਾਂ ਉਹਨਾਂ ਨੂੰ ਆਦਤ ਸੀ ਆਪਣਾ ਨਾ ਸ਼ੋਲਡਰ ਚੱਕਣ ਦੀ ਕੋਈ ਵੀ ਗੱਲ ਕਰਨੀ ਨਾ ਐਵਰੀ 3 ਸੈਕਿੰਡ ਨਾ ਉਹ ਸ਼ੋਲਡਰ ਚੱਕਣਗੇ ਦਾ ਟੱਕ ਕਰਕੇ ਝਟਕਾ ਦੇਣਗੇ ਤੇ ਸਾਰਿਆਂ ਨੇ ਕਹਿਣਾ ਜਦੋਂ ਇੱਕ ਸਰਦੀ ਏ ਰੱਖ What are you doing? Hana? And again, just like you said, main no wale sardi shavi hai kyunki very well respected. Matlab hunda na ki ek ta principal hundi hai college andar, ek hunda lecturer jida tora principal de level da.
1: Exactly.
0: Idhar hi siga sir ji. Fir baad jo hana ki aave ya demand supply curve Karl Marx kya fir air rakh fir dekh raha piche ki hoya. Hat de re. Wow, wow.
1: Ek another teacher in college. He was a fine arts the teacher. Hmm. Mrs. Randhawa, main full naam nahi unda yaad. Mrs. Randhawa, jinna jinna ne jede Ludhiane ch padhe ne Guru Nanak Girls College, unna nu pata hoga.
0: Okay.
1: Te unde sige Mrs. Randhawa, unna ne na matlab aake class ch hardly unna ne sanu ek ya do strokes khaye hone ne.
0: Acha.
1: Ke you know fine arts ch kede strokes kidda launne ne.
0: Kidda ki karna. Ha ha ha. Theek hai.
1: She will talk. Mm-hmm. She will talk. What she'll talk? She'll talk about her cooking.
0: Achha.
1: All right.
0: Oh, hold.
1: Cooking. Jedi unna nu aundi nahi si.
0: Achha. Eh, theek hai.
1: She said, you know what? My husband came. And, you know, unna da na, England to padh ke aaye ho sige.
0: Achha. To ek thoda accent ja vi hona.
1: Accent ta not so much, but English cha thoda ja hunda si unna da na. You know what? My husband came. He said, I'm hungry, cook something.
0: Okay.
1: Kendi mainu vi idea aaya. Samne main dekhya chholiyan di ready si. Kendi mainu kya ki edda karo, tusi utho chhole leke aao, main naal di dukan to ban leke aani hai. Dekho main tuhanu kinna swad dinner karwani hai. Matlab os time de vich, ajkal to very common outside food na. Os time sana yaar ki kardi hogi.
0: Wah. Matlab apne time to ta agge sige madam kehte. Sahi ki nahi?
1: Sir, you know, sorry, you know, why you listen to this? Because she used to give her jeep to us to drive. She gave open jeep.
0: Achha. Oh, yaar, ma'am, it's a what all on here.
1: Yes.
0: Too good?
1: Too
0: and
1: good.
0: This is, what year this is?
1: I'm talking about somewhere 1890s.
0: 1899?
1: 89?
0: Chhed rahe.
1: ਛੇੜਨ ਨੂੰ ਮੈਂ ਤੇਰੇ ਹਾਣ ਦੀ ਆ
0: 1990 ਸਨ ਦੀ ਗੱਲ ਆ ਉਹ ਮੈਡਮ ਤਦ
1: ਯੈਸ
0: ਅੱਛਾ ਓਪਨ ਜੀਪ ਚਲਾਉਂਦੇ ਸੀ ਗੱਲ ਬਾਤ ਹੈ ਯਾਰ ਵੈਰੀ ਗੁੱਡ
1: देयर आर मेनी ਟੀਚਰਸ ਯੂਜ਼ ਟੂ ਬ੍ਰਿੰਗ देयर ओन ਥਿੰਗਸ ਯੂ نو ਸਾਰੇ ਦੇ ਸਾਰੇ ਆਪਣੇ ਹੀ ਉਹ ਚਾਉਂਦੇ ਸੀਗੇ
0: ਹਾਂ ਮਤਲਬ
1: ਫਰਕ ਇਹਨਾਂ ਸੀ ਕਿ ਕੋਈ ਹੱਥ ਨਹੀਂ ਸੀ ਲਾਉਣ ਦਿੰਦਾ ਉਹ ਲਾਉਣ ਦਿੰਦੀ ਸੀ ਔਰ ਉਹਦੇ ਨਾ ਪਤਾ ਨਹੀਂ ਜਿਹੜੇ ਨਹੀਂ ਓਪਨ ਜੀਪ ਹੁੰਦੀ ਹੈ ਨਾ ਬੜੀ ਰੈਗਡ ਜੀ ਹੁੰਦੀ ਹੈ ਨਾ ਸੋਲਿਡ ਤਾਂ ਉਹਨਾਂ ਦੇ ਬੋਨਟ ਦੇ ਨਾਲ ਨਾ ਸਾਨੂੰ ਉਹ ਖੋਲਣੇ ਹੁੰਦੇ ਸੀਗੇ ਜਿਹੜੇ ਡਾਲੇ ਨਹੀਂ ਸੀ ਹੁੰਦੇ ਡਾਲੇ ਪਏ ਹੁੰਦੇ ਸੀ ਬਾਹਰ ਕੈਂਟੀਨ ਦੇ
0: ਅੱਛਾ
1: ਬੋਟਲਾਂ
0: ਹਾਂ ਮੈਂ ਸਮਝ ਗਿਆ ਓਕੇ
1: ਓਪਨਰ ਤੋਂ ਬਿਨਾਂ ਖੁੱਲਣਗੀਆਂ ਨਹੀਂ ਓਪਨਰ ਕਿੱਦਾਂ ਬਣਾਵਾਂਗੇ ਜਿਹੜੀ ਬਾਹਰ ਨਹੀਂ ਹੁੰਦੀ ਉਹਨੂੰ ਰੱਖ ਕੇ
0: ਠਕ ਠਕ ਤੁਸੀਂ ਉਹਨਾਂ ਦੀ ਕੰਪ੍ਰੀਹੈਂਸਿਵ ਇੰਸ਼ੋਰੈਂਸ ਖਰਾਬ ਕੀਤੀ ਆ ਮੈਡਮ ਲੱਭਦੀ ਅੱਜ ਤੱਕ ਕੌਣ ਸੀਗੇ ਬੋਨਟ ਖਰਾਬ ਕਰਕੇ
1: ਨਹੀਂ ਨਹੀਂ ਉਹਨਾਂ ਨੂੰ ਦੇਣੀ ਹੁੰਦੀ ਸੀ ਇੱਕ ਈਜ਼ੀ ਰੈਸਪੀ
0: ਅੱਛਾ ਬਸ ਉਹ ਫਿਰ ਉਹਨਾਂ ਦਾ ਦਿਨ ਸੈੱਟ ਹੋ ਗਿਆ ਹਨਾ ਇਹ ਵੀ ਇੱਕ ਤਰੀਕਾ ਹੁੰਦਾ ਸੀ ਮੈਡਮਾਂ ਨੂੰ ਭਰਮਾ ਕੇ ਰੱਖਣਾ ਕਿ ਬਸ
1: ਉਹਨਾਂ ਦੀ ਹੁੰਦੀ ਸੀਗੀ
0: ਗੁਬਾਰ ਜਿਹਾ ਕੱਢ ਲੈਣ ਆਪਣਾ ਇੱਕ ਵਾਰੀ
1: ਈਜ਼ੀ ਰੈਸਪੀ ਤੇ ਜਦੋਂ ਐਗਜ਼ਾਮ ਦੇ ਦਿਨ ਆ ਜਾਣ ਨਾ ਉਦੋਂ ਉਹਨਾਂ ਦੀ ਖੁੱਲ ਕੇ ਤਾਰੀਫ ਕਰੋ
0: ਹਾਂ
1: ਉਹ ਮੈਡਮ ਤੁਸੀਂ ਕਿੰਨੇ ਵਧੀਆ ਹੋ ਇੱਕ ਦਿਨ ਪੁੱਠਾ ਕਮੀਜ਼ ਪਾ ਕੇ ਆ ਗਏ
0: ਅੱਛਾ
1: ਫਰੰਟ ਸਾਈਡ ਬੈਕ ਮਤਲਬ ਪਤਾ ਲੱਗ ਰਿਹਾ ਕਿ ਨੈਕ ਲਾਈਨ ਪੁੱਠੀ ਪਾਈ ਹੋਈ ਹੈ ਆਲਰਾਈਟ ਸ਼ੀ ਸੇਡ ਲੁੱਕ ਆਈ ਐਮ ਅ ਟ੍ਰੈਂਡ ਸੈਟਲਰ
0: ਪਹਿਲਾਂ ਬਣੀ ਬੰਦਨਾ ਵਾਹ ਵਾਹ ਵਾਹ
1: ਐਂਡ ਦੈਨ ਵੀ ਡਿਡ ਇਟ ਔਨ ਚਣੇ ਦਾ ਝਾੜ ਤੇ ਚੜਾਤਾ ਉਦੋਂ ਫਿਰ ਸਾਰਿਆਂ ਦੇ ਉਹਨਾਂ ਨੇ ਗਿੱਠਾ ਮਿਣ ਮਿਣ ਨੰਬਰ ਲਾਏ
0: ਬੱਲੇ ਬੱਲੇ ਬੱਲੇ ਕਿਆ ਬਾਤ ਹੈ ਬਈ
1: ਕਈਆਂ ਨੇ ਨਾ ਅੰਬ ਦਾ ਦਰਖਤ ਵੀ ਐ ਬਣਾਇਆ ਹੋਇਆ ਸੀ ਜਿਹਦਾ ਸਫੇਦਾ ਹੁੰਦਾ
0: ਚਲੋ ਦਰਖਤ ਤੇ ਹੈ ਐਟ ਲੀਸਟ ਰੁੱਖ ਤੇ ਹੈ ਗਾਇਸ ਦੈਟ ਇਜ਼ ਵਾਟ ਮੈਟਰਸ ਐਂਡ ਵਾਟ ਮੈਟਰਸ ਇਜ਼ ਕਿ ਤੁਸੀਂ ਸਾਨੂੰ ਕਾਲ ਕਰੋ ਸੋ ਤੁਸੀਂ ਕਾਲ ਕਰ ਸਕਦੇ ਹੋ 044-717-1674 ਤੇ ਅੱਜ ਖੁੱਲ੍ਹਾ ਅਖਾੜਾ ਜੀ ਅੱਜ ਖੁੱਲ੍ਹਾ ਅਖਾੜਾ ਫੋਰ ਦਾ ਫਰਾਈਡੇ ਹੈ ਥੈਂਕ ਗੋਡ ਇਟਸ ਫਰਾਈਡੇ ਹੈ ਸੋ ਸਾਨੂੰ ਕਾਲ ਕਰੋ ਸਾਨੂੰ ਵੀ ਆਪਣੇ ਕਿਸੇ ਕਹਾਣੀਆਂ ਸੁਣਾਓ ਅਸੀਂ ਸੁਣਨ ਨੂੰ ਬਹੁਤ ਬੇਕਰਾਰ ਹਾਂ ਅਤੇ ਉਸ ਤੋਂ ਪਹਿਲਾਂ ਹੁਣ ਆਪਾਂ ਥੋੜ੍ਹੇ ਜਿਹੇ ਮੈਸੇਜ ਲਵਾਂਗੇ ਫਿਰ ਮੈਸੇਜ ਲੈਣ ਤੋਂ ਬਾਅਦ ਆਪਾਂ ਛੋਟੀ ਜਿਹੀ ਬ੍ਰੇਕ ਲਵਾਂਗੇ ਫਿਰ ਆ ਕੇ ਅਸੀਂ ਆਪਣੇ ਕਾਲਰਸ ਲੈਣੇ ਸ਼ੁਰੂ ਕਰਾਂਗੇ ਅਤੇ ਜੀ ਸਾਨੂੰ ਮੈਸੇਜਿਸ ਆਹ ਮੈਨੂੰ ਹਮੇਸ਼ਾ ਜਿੰਨਾ ਤੋਂ ਡਰ ਲੱਗਦਾ ਉਹਨਾਂ ਦਾ ਫਿਰ ਤੋਂ ਆ ਗਿਆ ਜੀ ਮੈਸੇਜ ਜਸ ਅਮਰਜੀਤ ਸਿੰਘ ਜੀ ਕਹਿੰਦੇ ਨੇ ਕਿ ਬਾਈ ਜੀ ਕੋਈ ਟ੍ਰਿਪਲ ਐਚ ਦਾ ਕੋਈ ਗਾਣਾ ਲਾਓ ਯਾਰ ਟ੍ਰਿਪਲ ਐਚ ਦਾ ਗਾਣਾ ਕਿੱਦਾਂ ਲਗਾਉਂਗਾ ਯਾਰ ਕਿਉਂ ਕਰ ਦੋ ਮੈਂ ਹਰ ਵਾਰੀ ਟ੍ਰਿਪਲ ਐਚ ਦਾ ਗਾਣਾ ਕਿੱਦਾਂ ਲੱਗੇਗਾ ਯਾਰ
1: ਬੜਾ ਰਿੰਕੀ ਆ ਕੇ ਪਾਪਾ ਬੋਲਿਆ
2: ਖੁਸ਼ ਹੋ
0: ਹੈਪੀ ਨਾ ਲੈ ਉਪਰੋਂ ਉਪਰੋਂ ਕੀ ਕਹਿੰਦੇ ਨੇ ਕਿ ਦੇਸ਼ ਬੰਧੂ ਭਾਰਦਵਾਜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ
1: ਸਤਿ ਸ਼੍ਰੀ ਅਕਾਲ
0: ਸਾਰਿਆਂ ਨੂੰ ਕਹਿੰਦੇ ਨੇ ਹੈਪੀ ਫਰਾਈਡੇ ਤੇ ਕਹਿੰਦੇ ਨੇ ਗੰਜੀ ਗੰਜੀ ਨੇ ਐਂਟੀ ਡੈਂਡਰਫ ਟ੍ਰੀਟਮੈਂਟ ਕਰਾ ਲਿਆ ਕਿਆ ਠੀਕ ਨਹੀਂ ਹੈ ਇਹ ਕੀ ਹੁਣ
1: ਇਹ ਸਾਡਾ ਇੱਕ ਸੈਗਮੈਂਟ ਹੁੰਦਾ ਸੀਗਾ ਆਈ ਵਾਸ ਥਿੰਕਿੰਗ ਦਿਸ ਮਾਰਨਿੰਗ ਟੂ ਸਟਾਰਟ
0: ਅੱਛਾ
1: ਹਾਂ ਇੱਕ ਇੱਕ ਪਰਸਨੈਲਿਟੀ ਮੈਂ ਸੋਚ ਕੇ ਆਉਂਦੀ ਹੁੰਦੀ ਹਾਂ ਘਰੋਂ ਐਂਡ ਦੈਨ ਉਹਦੇ ਲਈ ਸਾਨੂੰ 10 ਕੁਐਸਚਨ ਦਿੱਤੇ ਜਾਂਦੇ ਨੇ
0: ਅੱਛਾ
1: ਉਹ 10 ਕੁਐਸਚਨਾਂ ਨੂੰ ਫਟਾਫਟ ਹਾਂ ਜਾਂ ਨਾ ਚ ਜਵਾਬ ਦੇਣਾ ਹੁੰਦਾ ਤੁਸੀਂ
0: ਅੱਛਾ
1: ਹਾਂ ਫੋਰ ਐਗਜ਼ਾਮਪਲ ਮੈਂ ਸੋਚਿਆ ਕਿ ਮੈਂ ਕੋਈ ਕਰੈਕਟਰ ਸੋਚਿਆ ਨਾ ਤੁਸੀਂ ਪੁੱਛੋਗੇ ਮੇਲ ਔਰ ਫੀਮੇਲ
0: ਅੱਛਾ
1: ਤੁਸੀਂ ਕਹੋਗੇ ਮੇਲ
0: ਓਕੇ
1: ਆਈਲ ਸੇ ਯੈਸ ਔਰ ਨੋ ਮੇਲ ਨੂੰ ਯੈਸ ਕਹਿਤਾ ਤਾਂ ਇਟਸ ਆਫ ਕੋਰਸ ਇਟਸ ਅ ਮੇਲ ਜੇ ਨਹੀਂ ਕਹਿਤਾ ਤਾਂ ਇਟਸ ਅ ਫੀਮੇਲ
0: ਉਹ ਬੁਝਣਾ ਫਿਰ ਅਲਟੀਮੇਟਲੀ
1: ਹਾਂਜੀ ਹਾਂ
0: ਹਾਂ ਅਸੀਂ ਵੀ ਖੇਲਦੇ ਹੁੰਦੇ 20 ਕੁਐਸਚਨਸ ਇਹਨੂੰ ਕਹਿੰਦੇ ਪਰ ਉਹਦੇ ਅੰਦਰ ਆਪਾਂ ਐਸਾ ਕਰਨਾ ਕਿ ਮਤਲਬ ਕੋਈ ਸੈਲੀਬ੍ਰਿਟੀ ਹੋਣਾ ਚਾਹੀਦਾ ਮਸ਼ਹੂਰ ਬੰਦਾ ਹੋਣਾ ਚਾਹੀਦਾ
1: ਜੀ ਜੀ ਜੀ ਦੈਟਸ ਦੈਟਸ ਵਾਟ ਵੀ ਯੂਜ਼ ਟੂ ਅੱਜ ਅੱਜ ਆਈ ਵਾਸ ਥਿੰਕਿੰਗ ਟੂ ਸਟਾਰਟ ਦੈਟ ਵਨ
0: ਹਾਂ ਖੇਡਾਂਗੇ ਮੈਨੂੰ ਵੀ ਬੜਾ ਮਜ਼ਾ ਆਉਂਦਾ
1: ਓਕੇ ਆਪਾਂ ਨੈਕਸਟ ਵੀਕ ਤੋਂ ਖੇਡਦੇ ਹਾਂ ਜਾਂ ਫਿਰ ਦੇਖਦੇ ਹਾਂ ਅੱਜ ਠੀਕ ਹੈ ਅੱਜ ਕਿੰਨਾ ਕੁ ਟਾਈਮ ਬਚਿਆ ਹੈ
0: ਸੌਰੀ ਸੌਰੀ ਸੌਰੀ ਬਈ ਤੇ ਸਾਨੂੰ ਸੈਨ ਸਿੰਘ ਜੀ ਭੇਜਦੇ ਨੇ ਸਾਜਨ ਰਾਏ ਕੋਟੀ ਨੂਨੀਆ ਜੀ
1: ਯੈਸ ਸਾਜਨ ਰਾਏ ਕੋਟੀ ਹਾਂਜੀ ਹਾਂਜੀ ਹਾਂਜੀ
0: ਥੈਂਕ ਯੂ
1: ਦੇ ਯੂਜ਼ ਟੂ ਬੀ ਆਰ ਨੇਬਰਸ
0: ਕਿਆ ਬਾਈ ਜੀ ਨਾਮ ਬੜਾ ਘੈਂਟ ਹੈ ਸੈਨ ਸਿੰਘ ਵਾਹ ਕਿਆ ਬਾਤ ਹੈ ਸੈਨ ਸਨਾ ਨਾ ਨਾ ਨਾ ਤੇ ਸੁਖਦੀਪ ਸਿੰਘ ਘੁੰਮਣ ਸਾਹਿਬ ਨੇ ਜੀ ਕੁਝ ਲਾਈਨਾਂ ਲਿਖੀਆਂ ਕਹਿੰਦੇ ਕੱਲ ਦੇ ਡਰਿੰਕ ਡਰਾਈਵਿੰਗ ਟੌਪਿਕ ਤੇ ਲਿਖੀਆਂ ਕਮਲੀਆਂ ਕਹਿੰਦੇ ਵੀਰੋ ਇਹ ਗਲਤੀ ਕਦੇ ਨਾ ਕਰਿਓ ਜੇਕਰ ਪੀਤੀ ਹੋਵੇ ਦਾਰੂ ਤਾਂ ਫਿਰ ਗੱਡੀ ਦਾ ਸਟੇਰਿੰਗ ਕਦੇ ਨਾ ਫੜਿਓ
1: ਕਦੇ ਨਾ ਫੜਿਓ ਕਦੇ ਨਾ ਫੜਿਓ ਕਦੇ ਨਾ ਫੜਿਓ
0: ਜਾਨ ਹੈ ਤੇ ਜਹਾਨ ਹੈ ਇਹ ਗੱਲ ਪੱਲੇ ਬੰਨ ਲਿਓ ਆਪਣੇ ਤਾਂ ਆਪਣੇ ਪਰਿਵਾਰ ਦੀ ਖਾਤਰ ਸੜਕ ਸੁਰੱਖਿਆ ਦੇ ਕਾਨੂੰਨ ਪੂਰੇ ਮੰਨ ਲਿਓ ਪੂਰੇ ਮੰਨ ਲਿਓ ਪੂਰੇ ਮੰਨ ਲਿਓ ਪੂਰੇ ਮੰਨ ਲਿਓ ਕਹਿੰਦਾ ਘੁੰਮਣ ਜੇਕਰ ਫਿਰ ਵੀ ਕਰਨੀਆਂ ਆਪਣੀਆਂ ਮਨਮਾਨੀਆਂ ਤਾਂ ਫਿਰ ਆਪਣੀ ਫੋਟੋ ਉੱਤੇ ਫੁੱਲਾਂ ਦਾ ਹਾਰ ਜੋੜਵਾ ਕੇ ਖੁਦ ਹੀ ਟੰਗ ਲਿਓ
1: ਟੰਗ ਲਿਓ
0: ਟੰਗ ਲਿਓ ਤੁਹਾਡਾ ਅਖੀਲਾ ਮਿਸਰਾ ਨਹੀਂ ਪੜਿਆ ਸੀਗਾ ਨਹੀਂ ਤਾਂ ਆਪਣੀ ਨੀਕੋ ਨਹੀਂ ਕਰਨੀ ਸੀਗੀ ਦੇਖੋ ਪਰ ਦੇਖੋ ਜਿੱਦਾਂ ਦੀ ਗੱਲ ਉੱਦਾਂ ਦਾ ਹੀ ਫਿਰ ਗੱਲ ਕਰਨਗੇ ਨਾ ਇਹ ਤੇ ਹੈ ਇਹ ਲੋਕਾਂ ਨੂੰ ਇੱਦਾਂ ਹੀ ਸਮਝ ਆਉਂਦਾ ਜਤਿੰਦਰ ਪਾਲ ਜੀ ਨੇ ਕਿਹਾ ਜੀ ਟ੍ਰਮੈਂਡਸ ਥਰਸਡੇ ਵੀ ਕਹਿ ਸਕਦੇ ਸੀਗੇ ਆਈ ਲਾਈਕ ਦਿਸ ਵਨ ਜਤਿੰਦਰ ਜੀ ਆਪਾਂ ਅੱਗੇ ਤੋਂ ਟ੍ਰਮੈਂਡਸ ਹੀ ਕਵਾਂਗੇ ਤੇ ਗੁਰਜੀਤ ਕੌਰ ਗਿੱਲ ਜੀ ਵੀ ਕਹਿੰਦੇ ਕਿ ਬੱਚਿਆਂ ਨੇ ਵੀ ਪੂਰਾ ਇੰਜੋਏ ਕੀਤਾ ਡੀਜੇ ਵਿਦ ਭੰਗੜਾ ਕਿ ਡੀਜੇ ਬਹੁਤ ਘੈਂਟ ਸੀ ਥੈਂਕ ਯੂ ਚੱਡਾ ਚੱਡਾ ਚੱਡਾ ਓਰਕੈਸਟਰਾ ਵਿਆਹ ਸ਼ਾਦੀ ਲਈ ਬੁਕਿੰਗ ਕਰੀਏ ਥੈਂਕ ਯੂ ਮਨ ਸਾਹਿਬ ਨੇ ਫੋਟੋ ਭੇਜਤੀ ਹੈ ਜੀ ਅੱਜ ਫਿਰ ਤੋਂ ਮੈਂ ਹੁਣ ਦੁਬਾਰਾ ਨਹੀਂ ਦੇਖੋ ਮੈਂ ਹੁਣੇ ਨਹੀਂ ਜਦੋਂ ਫੋਨ ਕਰੂੰਗੇ ਮੈਂ ਤਾਦੀ ਦੱਸਾਂਗਾ
1: ਪਹਿਲਾਂ ਮੈਨੂੰ ਦੱਸ ਦਿਓ ਕੀ ਹੈ
0: ਇਹਨਾਂ ਨੂੰ ਵੀ ਨਹੀਂ ਦੱਸੂਗਾ ਮਨ ਸਾਹਿਬ ਮੈਂ ਪਹਿਲੇ ਹੀ ਦੱਸ ਦਵਾਂ ਮੈਂ ਇਹਨਾਂ ਨੂੰ ਕੁਛ ਨਹੀਂ ਕਹਿ ਰਿਹਾ ਇਹ ਬਾਅਦ ਪੀਲੀ ਲਾਣਗੇ ਇਹ ਬੜਾ ਗਲਤ ਕਹਿ ਰਿਹਾ ਸੀਗਾ ਠੀਕ ਹੈ ਮੈਂ ਅਸ਼ਾ ਬੱਚਾ ਹੂੰ ਠੀਕ ਹੈ ਤੇ ਅਸ਼ਾ ਬੱਚਾ ਨੇ
1: ਅਸ਼ਾ ਬੱਚਾ
0: ਜਾਤਾ ਜਾਤਾ ਆਪਕੋ ਅਸ਼ਾ ਅਸ਼ਾ ਸਾ ਗਾਣਾ ਸੁਣਾਤਾ ਹੈ ਫਿਰ ਜਾਤਾ ਹੈ ਫਿਰ ਵਾਪਸ ਆਤਾ ਹੈ ਆਪ ਬਿੰਦ ਰੱਖਿਆ ਸਾਹਿਬ ਕੇ ਸਾਥ ਥੋੜਾ ਵਾਈਬ ਕਰੇ ਆਹਾ

0: वेलकम बैक ऑन रेडियो हांजी 1674 AM ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ ਅੱਜ ਫਰਾਈਡੇ ਦਾ ਦਿਨ ਫਰਾਈਡੇ ਦੇ ਦਿਨ ਮਸਤੀ ਹੋ ਰਹੀ ਹੈ ਤੇ ਕ੍ਰਿਸ਼ਨਾ ਜੀ ਇੰਨਾ ਨਾ ਤੁਸੀਂ ਡੀਜੇ ਉੱਚਾ ਨਾ ਕਰਿਆ ਕਰੋ ਮੈਂ ਗੁੰਮ ਹੋ ਜਾਂਦੀ ਹੁੰਦੀ ਹਾਂ ਮੈਂ ਯੂ ਨੋ ਆ ਤੁਹਾਡੇ ਇੱਥੇ ਡਾਂਸ ਫਲੋਰ
1: ਮੈਂ ਆਪ ਖੜਾ ਹੋ ਕੇ ਬਸ ਕਰਨ ਲੱਗਾ ਇੱਕ ਪੈਰ ਤੇ ਕਰਨਾ ਹੀ ਲੱਗਾ ਹੈਗਾ ਫਿਰ ਉਹ ਹੈਡਫੋਨ ਦੀ ਤਾਰ ਅਟਕ ਗਈ ਮੇਰੇ ਪੈਰ ਤੇ ਮੈਂ ਕਿਹਾ ਰਹਿ ਨਹੀਂ ਦਵਾਂ ਬੋਸ ਫਿਰ ਬਾਅਦ ਚ ਮੈਨੂੰ ਤੁਣਕ ਤੁਣਕ ਕਰਨਗੇ ਨਾ ਹੀ ਪੰਗਾ ਲੈ ਕ੍ਰਿਸ਼ਨਾ ਤੂੰ ਬੈਠਾ ਹੀ ਰਹਿ ਤੂੰ ਛਿਲ ਕਰ ਥੋੜਾ
0: ਛਿਲ
1: ਤੂੰ ਛਿਲ ਕਰ
0: ਬ੍ਰਾ ਛਿਲ ਕਰੀਏ ਤੈਨੂੰ
1: ਪਰ ਪਤਾ ਮੈਂ ਅੱਜ ਧਿਆਨ ਦਿੱਤਾ ਇਸ ਵੀਡੀਓ ਤੇ
0: ਜੀ
1: ਤੁਸੀਂ ਤੁਸੀਂ ਤੁਹਾਨੂੰ ਤੁਣਕ ਤੁਣਕ ਦਿਨ ਵੀਡੀਓ ਯਾਦ ਆ
0: ਯੇ
1: ਹੈ ਤੁਹਾਨੂੰ ਸਟਾਰਟਿੰਗ ਯਾਦ ਆ ਉਹਨਾਂ ਨੇ ਕੀ ਦਿਖਾਇਆ ਕਿ ਅਰਥ ਦੇ ਅੰਦਰ ਬਾਹਰੋਂ ਪਰਸਪੈਕਟਿਵ ਲਿੱਤਾ ਅਰਥ ਦਾ ਅਰਥ ਤੇ ਕੁਛ ਸ਼ਕਤੀਆਂ ਆਈਆਂ ਜੂ ਜੂ ਜੂ ਜੂ ਕਰਕੇ ਤੇ ਉਹਨਾਂ ਵਿੱਚੋਂ ਦਲੇਰ ਮਹਿੰਦੀ ਨਿਕਲੇ ਆ
0: ਕਿੰਨੇ
1: ਸਾਰੇ ਦਲੇਰ ਮਹਿੰਦੀ ਨਿਕਲ ਕੇ ਕੀ ਕਰ ਰਿਹਾ ਤੁਨਕ ਤੁਨਕ ਤੁਨ ਤੁਨਕ ਤੁਨਕ ਤੁਨ ਤੁਨਕ ਤੁਨਕ ਤੁਨ ਨਾਰਾ ਰਾ ਘੈਂਟ
0: ਪਰ ਜਿਹੜੀ ਐਨਰਜੀ ਆ ਤਾਂ ਉਹ
1: ਇਟਸ ਅਮੇਜ਼ਿੰਗ
0: different energy
1: ਮੈਨੂੰ ਤਾਂ ਲੱਗਦਾ ਕਿ ਦਲੇਰ ਮਹਿੰਦੀ ਸਾਹਿਬ ਨਾ ਆਲਦੋ ਬਹੁਤ ਮਕਬੂਲ ਹੋਏ ਬਹੁਤ ਨਾਮ ਸ਼ੋਹਰਤ ਪੈਸਾ ਇਹਨਾਂ ਨੇ ਕਮਾਇਆ ਪਰ ਮੈਨੂੰ ਹਜੇ ਵੀ ਲੱਗਦਾ ਕਿ ਹੀ ਸਟਿਲ ਵੈਰੀ ਅੰਡਰਰੇਟਿਡ ਇਨ ਰਿਸਪੈਕਟ ਟੂ ਜਿੱਦਾਂ ਦੇ ਗਾਣੇ ਉਹਨਾਂ ਨੇ ਦਿੱਤੇ ਹੋਏ ਆ ਪੋਪ ਕਲਚਰ ਵਾਈਜ਼ ਸਟਿਲ ਵੈਰੀ ਮੱਚ ਅੰਡਰਰੇਟਿਡ
0: ਬਿਕਾਜ਼ ਜਿਨ੍ਹਾਂ ਜਿਨ੍ਹਾਂ ਨਾ ਜਿਨ੍ਹਾਂ ਜਿਨ੍ਹਾਂ ਦਾ ਬੈਕਗਰਾਉਂਡ ਕਲਾਸੀਕਲ ਮਿਊਜ਼ਿਕ ਤੋਂ ਆਉਂਦੇ ਨੇ ਨਾ ਉਹਨਾਂ ਉਹ ਕਦੇ ਵੀ ਨਾ ਥੱਲੇ ਨਹੀਂ ਜਾਂਦੇ ਉਹਨਾਂ ਦੀ ਆਵਾਜ਼ ਥੱਲੇ ਉੱਪਰ ਨਹੀਂ ਰਹਿੰਦੀ ਹੈ ਇੱਕ ਉਹਨਾਂ ਨੇ ਪ੍ਰੈਕਟਿਸ ਇੰਨਾ ਰਿਆਜ਼ ਇੰਨਾ ਕੀਤਾ ਹੁੰਦਾ ਨਾ ਉਹ ਉੱਥੇ ਉੱਥੇ ਉਹਨਾਂ ਨੂੰ ਪਤਾ ਹੁੰਦਾ ਕਿ ਉਹਨੂੰ ਇੱਥੇ ਮੇਨਟੇਨ ਕਿੱਦਾਂ ਕਰਕੇ ਰੱਖਣਾ ਹੈ ਪਰ ਜਿਹੜੇ ਕਲਾਸੀਕਲ ਬੈਕਗਰਾਉਂਡ ਤੋਂ ਨਹੀਂ ਆਉਂਦੇ ਉਹਨਾਂ ਦਾ ਤੁਸੀਂ ਦੇਖੋਗੇ ਆਫਟਰ ਸਮ ਈਅਰਸ ਆਵਾਜ਼ 'ਚ ਫਰਕ ਪੈਂਦਾ ਆ
1: ਬਿਲਕੁਲ ਬਿਲਕੁਲ ਉਹ ਤਾਂ ਮਤਲਬ ਹੁਣ ਤਾਂ ਇੱਕ ਪ੍ਰੋਪਰ ਸ਼ਬਦਾਵਲੀ ਹੋ ਗਈ ਨਾ ਪਰਪਲ ਪੈਚ
0: ਯੈਸ
1: ਕਿ ਆਹ ਸਿੰਗਰ ਦਾ ਪਰਪਲ ਪੈਚ ਚੱਲ ਰਿਹਾ ਕਿ ਪੀਕ ਟਾਈਮ ਚੱਲ ਰਿਹਾ ਸੋ ਬੇਸਿਕਲੀ ਜਦੋਂ ਤੁਸੀਂ ਪੀਕ ਟਾਈਮ ਕਹਿ ਦਿੰਦੇ ਹੋ ਵਟ ਡਸ ਦੈਟ ਮੀਨ ਇਹਦਾ ਮਤਲਬ ਇਹ ਹੈ ਕਿ ਬਈ ਇਹ ਹੁਣ ਇਹਦਾ ਚੱਲ ਰਿਹਾ ਟੈਲੈਂਟ ਇੰਨਾ ਨਹੀਂ ਹੈ ਪਰ ਕਿਸਮਤ ਅੱਛੀ ਆ
0: ਅੱਛੀ
1: ਸੋ ਹੁਣ ਓਕੇ ਰਿਪੋਰਟ ਆ ਬਾਅਦ ਦਾ ਪਤਾ ਨਹੀਂ
0: ਬਾਅਦ ਦਾ ਪਤਾ ਨਹੀਂ ਐਗਜੈਕਟਲੀ
1: ਇਹ ਗਲਤ ਹੈ
0: ਇਹ ਤਾਂ ਜਿੱਦਾਂ ਸ਼ਾਹਰੁਖ ਖਾਨ ਨੇ ਜਦੋਂ ਆਪਣੇ ਪੀਕ ਤੇ ਸੀਗਾ ਹੀ ਡਿਡ negative movies the way we talked last week as well par unnu inna ke yakeen siga ke whatever energy I'll carry na oh chalugi so unne us time bhi fikar nahi kiti ke main negative shade ch ja reha ya mera you know career kharab ho sakda ya par unne oh ek jehdi energy di consistency rakhi na oh ajj bhi so called you know self proclaimed king
1: ਬਿਲਕੁਲ ਬਿਲਕੁਲ ਇਹ ਫਲੋ ਸਟੇਟ ਹੈ ਨਾ ਮਤਲਬ ਕਿਸ ਕਿਸ ਨੂੰ ਕਿਸ ਤਰ੍ਹਾਂ ਮਿਲਦੀ ਹੋਏਗੀ ਮੈਂ ਕਈ ਵਾਰੀ ਸੋਚਦਾ ਕਿ ਮਤਲਬ ਜਿੱਦਾਂ ਦੀ ਇੰਡਸਟਰੀ ਹੈਗੀ ਆ ਜੇ ਆਪਾਂ ਸਿਰਫ ਹਿੰਦੀ ਫਿਲਮਾਂ ਦੀ ਗੱਲ ਕਰੀਏ ਆਪਾਂ ਪੰਜਾਬੀ ਵਗੈਰਾ ਸਾਊਥ ਸਭ ਕੱਢ ਦਈਏ ਜੋ ਪ੍ਰਿਸਾਈਸਲੀ ਇਹ ਬਾਲੀਵੁੱਡ ਇੰਡਸਟਰੀ ਹੈ ਉਹਦੇ ਅੰਦਰ ਆਮਿਰ ਖਾਨ ਵਰਗੇ ਨੇ ਕਿੰਨਾ ਵੱਡਾ ਰਿਸਕ ਲਿੱਤਾ ਉਹਨਾਂ ਉਸ ਟਾਈਮ 'ਚ ਕਿ ਉਹਨੇ ਕਿਹਾ ਕਿ ਬਈ ਮੈਂ ਵੀਹ ਬਾਈ ਬਾਈ ਸਾਲ ਦੀ ਕੁੜੀਆਂ ਦਾ ਫਾਦਰ ਬਣ ਜਾਊਂਗਾ ਐਂਡ ਅਖਾੜੇ ਦੀ ਫਿਲਮ ਹੈ ਹਰਿਆਣੇ ਦੀ ਫਿਲਮ ਹੈ ਐਂਡ ਕੀ ਹੈ ਜੀ ਭਲਵਾਨਾਂ ਦੀ ਫਿਲਮ ਹੈ ਐਂਡ ਕਿਆ ਪੈਸਾ ਕਮਾਇਆ ਫਿਲਮ ਨੇ ਹਨਾ ਐਂਡ ਉਸ ਤੋਂ ਬਾਅਦ ਹੀ ਅਗੇਨ ਹੀ ਡਿਡ ਅ ਵੈਰੀ ਮੱਚ ਉਹ ਸਾਈਡ ਵਾਲਾ ਸਪੋਰਟਿਵ ਰੋਲ ਕੀਤਾ ਉਹ ਕਿਹੜੀ ਫਿਲਮ ਸੀ ਜਿਹੜੀ ਐਕਟਰੈਸ ਨੇ ਹੁਣ ਕੰਮ ਹੀ ਕਰਨਾ ਬੰਦ ਕਰ ਦਿੱਤਾ ਕਸ਼ਮੀਰੀ ਸੀ ਕੁੜੀ ਜੋ ਹੈ ਸੋ ਹੈ ਉਹ ਫਿਲਮ ਨੇ 1000 crore ਦਾ ਬਿਜ਼ਨਸ ਕੀਤਾ ਹੋਇਆ ਜਿਹਦੇ ਵਿੱਚੋਂ 900 ਚਾਈਨਾ ਦੇ ਅੰਦਰ ਹੈ ਪਤਾ ਨੀ ਕਿਉਂ ਕਿਸ ਤਰ੍ਹਾਂ ਪਰ ਉਹ ਕਾਫੀ ਮਸ਼ਹੂਰ ਹੋਈ ਫਿਲਮ ਬਾਅਦ ਚੋ ਐਕਟਰੈਸ ਜਿਹੜੀ ਹੈ ਖੁਦ
0: ਮਸ਼ਹੂਰ ਤੋਂ ਜ਼ਿਆਦਾ ਤੁਸੀਂ ਨਵੀਂ ਵਾਲੀ ਪਿਕਚਰ ਦੇਖੀ
1: ਕਿਹੜੀ ਵਾਲੀ
0: ਬੋਲ ਭਾਵੇਂ ਨਾ ਬੋਲ
1: ਮੇਰੀ ਮਿਸ ਹੋ ਗਈ ਮੈਂ ਜਾਣਾ ਇਸ ਵੀਕੈਂਡ ਮੈਂ ਮਿਰਜ਼ਾਪੁਰ ਦੇਖ ਕੇ ਆਇਆ ਬਸ
0: ਮੈਂ ਹਾਊਸ ਮਿਰਜ਼ਾਪੁਰ
1: ਉਹੀ ਸੀਟੀ ਮਾਰ ਬਿਲਕੁਲ ਮਤਲਬ ਜੇ ਤੁਸੀਂ ਉਹ ਸੀਜ਼ਨ 1 ਦੇਖਿਆ ਤੇ ਬਸ ਉਹ ਸੀਜ਼ਨ 1 ਦੀ ਹੀ ਵਾਈਬ ਹੈ ਉਹਦੇ ਅੰਦਰ ਤੇ ਸੀਜ਼ਨ 1 ਦੀ ਹੀ ਸਟੋਰੀ ਹੈ ਕਹਿ ਲਓ
0: ਮੈਂ ਸੀਜ਼ਨ 1 ਵੀ ਨਹੀਂ ਦੇਖਿਆ
1: ਅੱਛਾ ਪਰ ਹਾਂ ਮਤਲਬ ਉਹੀ ਮਤਲਬ

0: ਉਨੀ ਹੀ ਮਤਲਬ ਐਕਸ਼ਨ ਵਗੈਰਾ ਅੱਛਾ ਸੀ, ਗੁੱਡ ਟਾਈਮ ਪਾਸ, ਮਤਲਬ ਸਵਾ ਤਿੰਨ ਘੰਟੇ ਨਿਕਲ ਕਿੱਦਾਂ ਗਏ ਪਤਾ ਨਹੀਂ ਲੱਗੇ, ਇਹ ਇਹ ਮੇਨ ਗੱਲ ਹੁੰਦੀ ਹੈ. ਪਰ ਅਗੇਨ ਉਹੀ ਕਿ ਜੇ ਤੁਸੀਂ ਦੇਖਿਆ ਹੋਵੇ ਸ਼ੋਅ ਤਾਂ ਹੀ ਮਜ਼ਾ ਆਏਗਾ, ਅਦਰਵਾਈਜ਼ ਤਾਂ ਤੁਹਾਨੂੰ ਕੋਈ ਸੈਂਸ ਨਹੀਂ ਆਉਂਦੀ. ਪਰ ਆਹ ਦੇਖਣੀ ਹੈ, ਮੈਂ ਸੁਣਿਆ ਬੋਲ ਭਾਵੇਂ ਨਾ ਬੋਲ ਵੀ ਬਹੁਤ ਵਧੀਆ.
1: ਲੁੱਕ, ਆਈ ਲਾਈਕ ਇਟ ਵੈਰੀ ਮੱਚ. ਮਤਲਬ ਪਹਿਲੀ ਵਾਲੀ ਮੂਵੀ ਸੀ ਜਿਹ 'ਚ ਦੇਖਿਆ ਕਿ ਛੋਟੇ ਬੱਚੇ, ਮਤਲਬ ਬੱਚੇ ਇਨ ਦਾ ਸੈਂਸ 19-20 ਸਾਲਾਂ ਵਾਲੇ, ਦੇ ਵਰ ਫੀਲਿੰਗ ਦਾ ਇਮੋਸ਼ਨਸ.
0: ਫਿਰ ਮਤਲਬ ਵਾਕਈ ਫਿਰ ਪਾਸ ਹੈ ਜੀ, ਮਤਲਬ ਰੋਮਾਂਟਿਕ ਫਿਲਮ ਜੇ ਛੋਟੀ ਉਮਰ ਦੇ ਬੱਚਿਆਂ ਤੱਕ ਨੂੰ ਹਨਾ ਆ ਜਾਵੇ, ਪਤਾ ਨੀ ਕੀ ਹੋ ਜਾਵੇ ਉਹਦੇ ਅੰਦਰ, ਹਨਾ ਟੱਚ ਕਰ ਜਾ. ਮੈਂ ਤਾਂ ਬੜਾ ਐਕਸਾਈਟਡ ਹੋ ਜਾਂਦਾ ਕਾਕਾ ਨੂੰ ਦੇਖਣ ਲਈ, ਮੈਨੂੰ ਕਾਕਾ ਬਹੁਤ ਪਸੰਦ ਆ.
1: ਕਾਕਾ ਤੋਂ
0: ਕਾਲੇ ਜਿਹੇ ਲਿਬਾਸੇ ਆਈ ਕਰੇ ਸ਼ਕੀਨੇ ਨੇ ਕੁੜੀ,
1: ਨਹੀਂ ਮੈਨੂੰ ਉਹਦਾ ਬੜਾ ਵਧੀਆ ਲੱਗਦਾ. ਟਿੰਡਾਣੇ ਟਿੰਡਾਣੇ ਟਿੰਡਾਣੇ ਦੇ ਪਿੱਛੇ ਬਾਬੇ ਨੇ ਇੱਕ ਫੁੱਲ ਰੱਖਿਆ, ਸਮਥਿੰਗ ਮੈਨੂੰ ਆਈ ਡੋਂਟ ਨੋ, ਆਮ ਫੋਰਗੇਟਿੰਗ.
0: ਇਹ ਤਾਂ ਮੈਨੂੰ ਸਗੋ ਇਸਾ ਲੱਗਾ ਸੀ ਕਿ ਅਕੇਲੇ ਨਾ ਬਾਜ਼ਾਰ ਜਾਇਆ ਕਰੋ,
1: ਠੰਡ ਲੱਗ ਜਾਏਗੀ,
0: ਨਜ਼ਰ ਲੱਗ ਜਾਏਗੀ ਯਾਰ ਕਿਤੇ ਨਾ. ਹੁਣ ਤਾਂ ਮੌਸਮ ਚਲਾ ਗਿਆ,
1: ਕੋਟੀ ਪਾ ਕੇ ਘਰ ਸੇ ਬਾਹਰ ਜਾਇਆ ਕਰੋ,
0: ਹਾਂ
1: ਵਰਨਾ ਖਾਂਸੀ ਲੱਗ ਜਾਏਗੀ.
0: ਹਾਂ ਇਹ ਪਤਾ ਲੱਗਦਾ ਕਿ ਹੌਜਰੀ ਵਾਲੇ ਸ਼ਹਿਰ ਤੋਂ ਨੇ ਇਹਨਾਂ ਨੇ.
1: ਪਹਿਲੀ ਵਾਰੀ ਏਦਾਂ ਲੱਗਿਆ ਕਿ ਐਕਟਰ ਭਾਰੀ ਹੋ ਰਿਹਾ ਆ ਹੀਰੋਇਨ ਤੇ.
0: ਅੱਛਾ,
1: ਓਕੇ, ਆਈ ਫਾਈਂਡ ਇਟ ਅੱਛਾ, ਗੁੱਡ ਗੁੱਡ ਗੁੱਡ, ਕੁਆਈਟ ਕੁਆਈਟ ਨਾਈਸ. ਥੋਨ ਐਕਚੁਅਲੀ ਆ ਵੀਕ ਦੈਟ ਵਨ ਐਂਡ ਕਣਕਾਂ ਦੇ ਓਲੇ.
0: ਉਹ ਕਿੱਦਾਂ ਦੀ ਸੀਗੀ? ਅੱਛੀ ਸੀ.
1: ਕਣਕਾਂ ਦੇ ਓਲੇ ਵੀ ਵੈਰੀ ਨਾਈਸ, ਆਈ ਲਾਈਕ ਇਟ ਵੈਰੀ ਨਾਈਸ, ਵੈਰੀ ਵੈਰੀ ਗੁੱਡ.
0: ਮੈਂ ਸੁਣਿਆ ਕਿ ਮਤਲਬ ਉਹ ਫਿਲਮ ਆਬਵੀਅਸਲੀ ਕੁਡਨਟ ਡੂ ਦਾ ਬਿਜ਼ਨਸ,
1: ਬਿਜ਼ਨਸ ਨਹੀਂ ਕੀਤਾ, ਪਰ
0: ਕਹਿੰਦੇ ਫਿਲਮ ਵਧੀਆ ਸੀ, ਇਦਾਂ ਹੀ ਨਿਕਲ ਗਈ ਵਿਚਾਰੀ.
1: ਹਾਂ ਹਾਂ ਹਾਂ, ਫਿਲਮ ਵਧੀਆ ਆ. ਮਤਲਬ ਇਟਸ ਸ਼ੋਅ ਕੀਤਾ ਗਿਆ ਕਿ ਹਿਊਮੈਨਿਟੀ ਕੀ ਹੁੰਦੀ ਹੈ, ਐਂਡ ਹਾਓ ਜਦੋਂ ਕਿਸੇ ਨੇ, ਜਦੋਂ ਤੁਸੀਂ ਕਿਸੇ ਨੂੰ ਕੋਈ ਇਮੋਸ਼ਨਸ ਫੋਰਵਰਡ ਕਰਦੇ ਹੋ ਨਾ, ਤਾਂ ਦੂਸਰਾ ਜਾਣਾ ਵੀ ਰਿਗਾਰਡਲੈਸ ਉਹ ਕਿੰਨਾ ਵੱਡਾ ਜਾਂ ਛੋਟਾ ਹੋਵੇ, ਉਹ ਤੁਹਾਡੀਆਂ ਸੈਂਸਿਸ ਪਿੱਕ ਕਰਦਾ ਔਰ ਉਹਨੂੰ ਨਿਭਾਉਂਦਾ ਆ. ਜੇ ਫੋਰ ਐਗਜ਼ਾਮਪਲ ਯੂ ਨੋ ਇਫ ਆਈ ਟ੍ਰੀਟ ਯੂ ਲਾਈਕ ਮਾਈ ਯੰਗ ਬ੍ਰਦਰ ਔਰ ਮਾਈ ਨੇਫਿਊ, ਵੁਡਨ ਚਾਹੇ ਮੈਂ ਉਹਨਾਂ ਤੁਹਾਨੂੰ ਕਵਾਂ ਨਾ ਕਵਾਂ ਰਿਗਾਰਡਲੈਸ, ਪਰ ਜੇ ਮੈਂ ਇਮੋਸ਼ਨ ਇਹ ਰੱਖ ਕੇ ਤੁਹਾਡੇ ਨਾਲ ਗੱਲ ਕਰੂੰਗੀ ਤਾਂ ਯੂ ਵਿਲ ਫੀਲ ਦੈਟ ਐਨਰਜੀ ਨਾ, ਇਟਸ ਲਾਈਕ ਦੈਟ, ਬਟ ਵੈਰੀ ਨਾਈਸ, ਮਸਟ ਵਾਚ ਐਜ਼ ਵੈਲ.
0: ਚਲੋ ਗੁੱਡ ਹੋ ਗਿਆ, ਆਪਾਂ ਰਿਕਮੈਂਡੇਸ਼ਨਸ ਦੇਤੀਆਂ, ਵਧੀਆ ਵਧੀਆ. ਮੈਂ ਕੀ ਦੇਖਿਆ ਇਸ ਹਫਤੇ? ਮੈਂ ਪਹਿਲੇ ਤਾਂ ਦੇਖੇ
1: ਪਹਿਲੇ ਸ਼ੇਰ ਨੈਣ ਤੇਰੇ ਮੈਂ.
0: ਹਾਂ ਨਹੀਂ, ਥੈਂਕ ਯੂ ਵੈਰੀ ਮੱਚ. ਮੈਂ ਇਸ ਹਫਤੇ ਗਿਆ ਜੀ ਜ਼ੂ, ਆਈ ਵਾਸ ਫੀਲਿੰਗ ਲਾਈਕ ਗੋਇੰਗ ਟੂ ਜ਼ੂ. ਮੈਂ ਕਿਹਾ ਜ਼ੂ ਚੱਲਦੇ ਹਾਂ, ਮੇਰੀ ਵਾਈਫ ਨੇ ਕਾਫੀ ਮੈਨੂੰ ਜੱਜ ਕੀਤਾ, ਮੈਂ ਕਿਹਾ ਮਜ਼ਾ ਆਏਗਾ, ਚੱਲ ਤੇ ਸਹੀ ਇੱਕ ਵਾਰੀ, ਹੈ ਨਾ, ਮਨ ਤੇ ਸਹੀ ਯਾਰ. ਕਿੰਨੀ ਦੇਰ ਤੱਕ ਇਨਸਾਨਾਂ ਨੂੰ ਦੇਖੀ ਜਾਵਾਂਗੇ, ਜਾਨਵਰ ਵੀ ਦੇਖੋ,
1: ਐਕਸਟੈਂਡਡ ਫੈਮਿਲੀ ਵੀ ਦੇਖੋ.
0: ਹਾਂ ਦੇਖੋ, ਪੁਰਾਣੇ ਹੈ ਨਾ, ਕਿੱਥੇ ਗਏ ਕਿੱਥੇ ਨਹੀਂ. ਐਕਸਟੈਂਡਡ ਫੈਮਿਲੀ ਤੋਂ ਯਾਦ ਆਇਆ, ਉੱਥੇ ਨਾ ਕੋਈ ਬਾਂਦਰਾਂ ਦਾ ਸ਼ੋਅ ਸੀਗਾ ਜਿਸ ਟਾਈਮ ਆਪਾਂ ਪਹੁੰਚੇ ਹਾਂ, ਉਹ ਸਾਰੇ ਬਾਂਦਰ ਚੱਕ ਕੇ ਲੈ ਗਏ ਉਹ ਸ਼ੋਅ ਕਰਨ ਲਈ. ਜਦ ਤੱਕ ਅਸੀਂ ਆਏ ਉਹ ਸ਼ੋਅ ਖਤਮ ਹੋ ਗਿਆ ਸੀ, ਉਹ ਬਾਂਦਰ ਵਾਪਸ ਛੱਡ ਆਏ, ਅਸੀਂ ਬਾਂਦਰ ਹੀ ਨਹੀਂ ਦੇਖ ਪਾਏ. ਇਹ ਮਾੜੀ ਹੋਈ ਬਹੁਤ ਜ਼ਿਆਦਾ.
1: ਸ਼ੀਸ਼ੇ ਨਹੀਂ ਲਾਏ ਹੋਏ?
0: ਹੈਂ? ਨਹੀਂ ਨਹੀਂ ਨਹੀਂ, ਸੱਚੀ ਬਾਂਦਰ ਨੇ ਸ਼ੀਸ਼ੇ ਲਾਏ ਸੀਗੇ ਉਹਨਾਂ ਨੇ, ਪਰ ਕਹਿੰਦੇ ਕਿ ਨਹੀਂ ਇੰਨਾ ਹੈਂਡਸਮ ਨਹੀਂ ਨਾ, ਥੋੜੇ ਮਤਲਬ ਪੁਰਾਣੇ ਵਾਲੇ, ਮਤਲਬ ਬਹੁਤ ਪੜਦਾਦੇ ਦੇ ਪੜਦਾਦੇ ਵਾਲੇ ਦੇਖਣੇ ਸੀ. ਗੁਰੀਲਾ ਸ਼ੋਅ ਮੈਨੂੰ ਬੜਾ ਚਾਅ, ਮੈਂ ਗੁਰੀਲਾ ਦੇਖਾਂਗੇ, ਮੈਂ ਮਿਸ ਕਰ ਗਿਆ ਗੁਰੀਲਾ ਦੇਖਣਾ. ਪਰ ਮੈਂ ਸ਼ੇਰ ਦੇਖੇ ਐਂਡ ਮੈਨੂੰ ਇੰਨਾ ਮਜ਼ਾ ਆਇਆ ਕਿਉਂਕਿ ਉਹ ਸੀਗੇ ਦੋ ਭਰਾ ਜਿਹੜੇ ਪਾਕਵਿਲ ਜ਼ੂ ਚ ਨੇ.
1: ਇਹਨਾਂ ਨੇ ਗਾਣਾ ਸੁਣਿਆ ਹੋਣਾ
0: ਕਿਹੜਾ,
1: ਇਸ ਜੰਗਲ ਮੇ ਹਮ ਦੋ ਸ਼ੇਰ, ਇਮਲੀ ਕਾ ਬੂਟਾ ਬੇਰੀ ਕਾ ਬੇਰ.
0: ਇਹ ਹੁਣ ਮੈਂ ਜਦੋਂ ਕਦੇ ਨੈਕਸਟ ਟਾਈਮ ਗਿਆ ਨਾ, ਇਹ ਮੈਂ ਨਾ ਇਹ ਵਾਲੀ ਅੱਜ ਦੀ ਆਡੀਓ ਕਲਿੱਪ ਜਦੋਂ ਰਾਤ ਨੂੰ ਆਏਗਾ ਇਹ ਮੈਂ ਸੇਵ ਕਰ ਲੈਣੀ ਹੈ, ਮੈਂ ਉਹਨੂੰ ਸੁਣਾਊਂਗਾ ਤੇ ਤੁਹਾਡੀ ਫੋਟੋ ਦਿਖਾਊਂਗਾ, ਇਹ ਫੇਰ ਨਿਕਲਣਗੇ. ਦੇਖਿਓ ਇਹ ਸ਼ੇਰ ਪਿੰਜਰੇ ਤੋਂ ਤਦ ਬਾਹਰ ਨਿਕਲਣੇ, ਇਹਨਾਂ ਕੋਲ ਮੋਟੀਵੇਸ਼ਨ ਨਹੀਂ ਹੈ ਅਜੇ ਤੱਕ. ਇਹ ਕਹਿੰਦੇ ਸੋਨੂ ਮੋਨੂ ਚੱਲ ਬਦਲਾ ਲੈਣਾ ਪੈਣਾ. ਪਰ ਇੰਨਾ ਸਿਬਲਿੰਗ ਬਿਹੇਵੀਅਰ ਸੀਗਾ ਉਹਨਾਂ ਦਾ.
1: ਰੀਅਲੀ?
0: ਹਾਂ, ਕਿਉਂਕਿ ਉਹ ਨਾ ਉਹਨਾਂ ਨੇ ਲਿਖਿਆ ਪਿਆ ਕਿ ਜਦੋਂ ਮੈਂ ਪਹੁੰਚਿਆ ਦੋਨੋਂ ਨਾ ਇੱਕਦਮ ਸਟੇਬਲ, ਇੱਕਦਮ ਸਥਿਰ ਬੈਠੇ ਪਏ ਕਿ ਸਭ ਪੋਜ਼ ਕਰ ਰਹੇ ਪੇਂਟਿੰਗ ਵਾਸਤੇ, ਫੋਟੋ ਵਾਸਤੇ ਵੀ ਨਹੀਂ, ਹਿੱਲ ਹੀ ਨਹੀਂ ਰਹੇ. ਤੇ ਇੱਕ ਅੱਗੇ ਬੈਠਾ ਤੇ ਇੱਕ ਪਿੱਛੇ ਬੈਠਾ ਪਿਆ ਉਹਦੇ, ਠੀਕ ਹੈ? ਤੇ ਉਹਦਾ ਜਿਹੜਾ ਅੱਗੇ ਬੈਠਾ ਸੀਗਾ ਉਹ ਵੱਡਾ ਭਰਾ ਸੀ, ਜਿਹੜਾ ਪਿੱਛੇ ਸੀਗਾ ਉਹ ਛੋਟਾ ਸੀ. ਤੇ ਉਹਨਾਂ ਨੇ ਬਾਹਰ ਡਿਸਕ੍ਰਿਪਸ਼ਨ ਲਿਖੀ ਹੁੰਦੀ ਨਾ ਕਿ ਇਹਨਾਂ ਦੀ ਕਿਸ ਤਰ੍ਹਾਂ ਦੀ ਪਰਸਨੈਲਿਟੀ, ਕਿ ਕਿਹਾ ਕਿ ਵੱਡੇ ਵਾਲਾ ਥੋੜਾ ਸੀਰੀਅਸ ਜਿਹਾ ਬੰਦਾ, ਹਰ ਚੀਜ਼ ਬੜੀ ਨਾਪ ਤੋਲ ਕੇ ਕਰਦਾ, ਖਾਣਾ ਵੀ ਖਾਂਦਾ ਤਾਂ ਪਹਿਲੇ ਦੋ ਕੁ ਵਾਰੀ ਚੈੱਕ ਕਰਦਾ ਕਿ ਹੈ ਮੇਰੇ ਲਾਇਕ ਕਿ ਨਹੀਂ, ਤੇ ਟ੍ਰੇਨਿੰਗ ਵੀ ਇਸ ਤਰ੍ਹਾਂ ਹੀ ਕਰਦਾ ਕਿ ਚਲੋ ਕਰ ਲੈਂਦੇ ਹਾਂ, ਕੋਈ ਗੱਲ ਨਹੀਂ. ਇਹ ਛੋਟਾ ਥੋੜਾ ਮਸਕਰਾ ਤੇ ਚਿਲ ਕਰਦਾ ਬਹੁਤ ਜ਼ਿਆਦਾ, ਬਹੁਤ ਐਕਸਾਈਟਡ ਰਹਿੰਦਾ. ਤੇ ਉਹਨਾਂ ਨੇ ਇੱਕ ਸਪੈਸ਼ਲ ਨੋਟ ਪਾਇਆ ਹੋਇਆ ਸੀਗਾ ਕਿ ਵੱਡੇ ਵਾਲਾ ਛੋਟੇ ਵਾਲੇ ਨੂੰ ਬਹੁਤ ਸਪੇਸ ਦਿੰਦਾ, ਕਿਉਂਕਿ ਉਹਨੂੰ ਪਤਾ ਕਿ ਇਹ ਥੋੜ੍ਹਾ ਹਾਈਪਰ ਜਿਹਾ,

0: हाँ कि कोई नहीं कर ला वो ना एकदम मैं पढ़िया 5-7 मिनट आई एम लुकिंग एंड क्या ब्यूटीफुल क्रीचर है ना तुसी देखी जा रहे हो बाद चो ना पता नहीं की होया अन्ना दी आपस की गल हुई नहीं उन्होंने पिछे मुंह किया ਉਹਨੂੰ ਮਤਲਬ ਆਪਣੇ ਵੱਲ ਸਜ਼ਾ ਕਿਹਾ ਕਿ ਬਸ ਬਹੁਤ ਹੋ ਗਿਆ ਤੇਰੇ ਨਾਲ ਵੱਡੇ ਵਾਲੇ ਭਰਾ ਨੇ ਉਹ ਅੱਗੇ ਚਲਾ ਗਿਆ ਉਹ ਅੱਗੇ ਪੱਥਰ ਜੇ ਪਏ ਸੀਗੇ ਉਹ ਤੇ ਨਾ ਉਹਨੇ ਸਿਰ ਰੱਖਿਆ ਆਪਣਾ ਕਰਵਟ ਲੈ ਕੇ ਨਾ ਪਾਸਾ ਜਿਹਾ ਲੈ ਕੇ ਉਹ ਲੇਟ ਗਿਆ ਠੀਕ ਹੈ ਇਹ ਆਇਆ ਛੋਟੇ ਵਾਲਾ ਇਹ ਉਹਦੇ ਆ ਕੇ ਨਾ ਮੂੰਹ ਤੇ ਮੂੰਹ ਮਾਰਨਾ ਸ਼ੁਰੂ ਹੋ ਗਿਆ ਉਹਨੇ ਫਿਰ ਗਰ ਕੀਤਾ ਪਰੇ ਉਹ ਦੁਖੀ ਕੀਤਾ ਪਿਆ ਉਹ ਨੀ ਹਟਿਆ ਉਹਨੇ ਫਿਰ ਬਾਅਦ ਉਹਨੇ ਬਾਅਦ ਚੋ ਛੋਟੇ ਨੇ ਲੱਤ ਮਾਰੀ ਠੀਕ ਹੈ ਫਿਰ ਪਿੱਛੇ ਚਲਾ ਗਿਆ ਪਾਣੀ ਪੀਣ ਲਈ ਮੈਂ ਕਿਹਾ ਯਾਰ ਇੰਨਾ ਸਿਬਲਿੰਗ ਬਿਹੇਵੀਅਰ ਹੈ ਕੋਈ ਹੱਦ ਸਾਹਿਬ ਹੀ ਨਹੀਂ ਉਹ ਫਿਰ ਗਰ ਗਰ ਕਰੀ ਗਿਆ ਵੱਡੇ ਵਾਲਾ ਉਹ ਛੋਟੇ ਨੇ ਤਾਂ ਉਹਨੂੰ ਪਰਵਾਹ ਹੀ ਨੀ ਕਹਿੰਦੇ ਕਹਿੰਦੇ ਦਫਾ ਹੋ ਗਏਗਾ ਨਹੀਂ ਜੋ ਕਰਨਾ ਹੈ ਕਰ ਲੈ ਉਸ ਤੋਂ ਬਾਅਦ ਆਹੀ ਮੇਰੀ ਹਾਈਲਾਈਟ ਸੀ ਕਿਹਾ ਤੇ ਉਸ ਤੋਂ ਬਾਅਦ ਜੋ ਮੈਂ ਬਾਹਰ ਆਇਆ ਇੱਕ ਮੈਂ ਪਹਿਲੀ ਵਾਰੀ ਆਹ ਜਾਨਵਰ ਦੇਖਿਆ ਟੈਸਮੇਨੀਅਨ ਡੈਵਲ ਨਾਮ ਸੀਗਾ ਉਹਨਾਂ ਦਾ ਕੋਈ ਡੈਵਲ ਨਹੀਂ ਆ ਬੇਵਕੂਫ ਜਾਨਵਰ ਹੈ ਵੱਡਾ ਚੂਹਾ ਕਹਿ ਲੋ ਠੀਕ ਹੈ
1: ਕੁੱਤੇ ਦਾ ਨਾਂ
0: ਹਾਂ ਜਾਂ ਫਿਰ ਕਹਿ ਲੋ ਕੁੱਤੇ
1: ਚਾਰ ਲੱਤਾਂ ਨੇ ਮੂੰਹ ਦਿਖਾ ਦਿੱਤਾ ਹੋਇਆ
0: ਅਜੀਬ ਜਿਹਾ ਜਾਨਵਰ ਹੈ ਪੰਜ ਜਾਣੇ ਰਲ ਕੇ ਨਾ ਉਹਨਾਂ ਨੂੰ ਪਾਈ ਹੋਈ ਰੋਟੀ ਨਹੀਂ ਖਾ ਪਾ ਰਹੇ ਸੀਗੇ ਇੰਨੇ ਬੇਵਕੂਫ ਸੀਗੇ ਇੱਕ ਦੂਸਰੇ ਨੂੰ ਗਰ ਗਰ ਕਰੀ ਜਾ ਰਹੇ ਕੋਈ ਤੇ ਖਾ ਲੈ ਕੋਈ ਤੇ ਖਾ ਲੋ ਯਾਰ ਖਾ ਹੀ ਨਹੀਂ ਇੱਕ ਦੂਸਰੇ ਗਰ ਗਰ ਕਰੀ ਜਾਂਦੇ ਪਏ ਯਾਰ ਹੱਦ ਹੈ ਕੋਈ ਹੱਦ ਹਿਸਾਬ ਨਹੀਂ ਇਹ ਮੇਰਾ ਮਤਲਬ ਮੇਰਾ ਪੀਕ ਮੂਮੈਂਟ ਆਫ ਦਾ ਵੀਕ ਇਹੀ ਸੀਗਾ
1: ਬਟਰਫਲਾਈ ਇਨਕਲੋਜ਼ਰ ਚ ਨਹੀਂ ਗਏ
0: ਪਤਾ ਨਹੀਂ ਮੈਂ ਨਹੀਂ ਨਹੀਂ ਨਹੀਂ ਉੱਥੇ ਨਹੀਂ ਮੈਂ ਗਿਆ ਉੱਥੇ ਨਹੀਂ ਗਿਆ ਮੈਂ
1: ਮੈਲਬਨ
0: ਜ਼ੂ ਚ ਗਿਆ ਸੀਗਾ ਮੈਂ
1: ਦੈਟਸ ਦੈਟਸ ਮਾਈ ਫੇਵਰਿਟ ਆ
0: ਫਿਰ ਆਹ ਪਾਇਥਨ ਪੁਇਥਨ ਦੇਖ ਲੈ ਵੋਮਬੈਟ ਦੇਖੇ ਬੜਾ ਭੈੜੇ ਲੱਗੇ ਮੈਨੂੰ ਆਸਟ੍ਰਿਚਸ ਕਿੰਨੀ ਪਿਆਰੀ ਇਮੋ ਓ ਯਾਰ ਉਹ ਵੀ ਬੜੇ ਮਤਲਬ ਮੈਨੂੰ ਨਾ ਇਹ ਇਮੋ ਤੇ ਆਹ ਜਿਰਾਫ ਕਿਆ ਗ੍ਰੇਸਫੁਲ ਐਨੀਮਲ ਆ
1: ਤੁਰਨਗੇ ਨਾ ਬੜੇ ਸਟਾਈਲ ਦੇ ਨਾਲ
0: ਮੈਂ ਖੜੇ ਵੀ ਇਸ ਤਰ੍ਹਾਂ ਕਿ ਹਾਂ ਬਈ
1: ਗ੍ਰੀਪੋ ਆ ਗਿਆ ਮੈਨੂੰ ਕੈਟ ਵਾਕ ਦਿਸ ਵਨ ਯੂ نو ਦੇ ਫੀਲ ਲਾਈਕ ਦੇ نو ਹਾਊ ਟੂ ਯੂ نو
0: ਉੱਥੇ ਵੀ ਨਾ ਉਹ ਚਾਰ ਜਿਰਾਫ ਇਕੱਠੇ ਰਲ ਕੇ ਖਾਣਾ ਖਾਂਦੇ ਪਏ ਇੱਕ ਬਹੁਤ ਦੂਰ ਨਾ ਉਹਨਾਂ ਤੋਂ ਪਾਸਾ ਕਰਕੇ ਸਿਰ ਜਾ ਆਪਣਾ ਥੱਲੇ ਸੁੱਟ ਕੇ ਨਾ ਰੁੱਖ ਤੇ ਸਿਰ ਸੁੱਟਿਆ ਪਿਆ ਮੈਂ ਮਤਲਬ ਏਦਾਂ ਫੀਲ ਆਇਆ ਕਿ ਕੋਈ ਹੋ ਤਾ ਜਿਸ ਕੋ ਆਪਣਾ ਹਮ ਆਪਣਾ ਕਹਿ ਲੇ ਤੇ ਯਾਰੋ ਮੈਨੂੰ ਬੜਾ ਬੁਰਾ ਫੀਲ ਹੋਇਆ ਮੇਰੀ ਵਾਈਫ ਨੇ ਕਿਹਾ ਤੂੰ ਐਵੇਂ ਜ਼ਿਆਦਾ ਜਜ਼ਬਾਤੀ ਨਾ ਅੱਗੇ ਚੱਲ ਕੇ ਉਹ ਬੰਦ ਹੋਣਾ ਆਪਾਂ ਗਏ ਲੇਟ ਸੀਗੇ ਨਾ ਮੈਂ ਪਤਾ ਨਹੀਂ ਮੈਂ ਯਾਰ ਬੜਾ ਸਿੰਪਥੀ ਫੀਲ ਕੀਤੀ ਜਿਰਾਫ ਭਰਾ ਲਈ ਆਈ ਹੋਪ ਯੂ ਆਰ ਡੂਇੰਗ ਵੈਲ ਮਾਈ ਫਰੈਂਡ ਪਰ ਆਹ ਸੀਗਾ ਮੇਰਾ ਜੀ ਇਸ ਵੀਕ ਦਾ ਗੁੱਡ
1: ਨੈਕਸਟ ਟਾਈਮ ਜਾਓਗੇ ਨਾ
0: ਹਾਂ
1: ਬਟਰਫਲਾਈ ਇਨਕਲੋਜ਼ਰ ਚ ਜ਼ਰੂਰ ਜਾ ਕੇ ਆਇਓ
0: ਅੱਛਾ
1: ਐਂਡ ਉੱਥੇ ਸਟੇ ਦੇਰ ਥੋੜੀ ਦੇਰ
0: ਅੱਛਾ
1: ਟੋਪੀ ਲਾ ਕੇ
0: ਓ ਨਹੀਂ
1: ਯੂ نو ਯੂ نو ਜਦੋਂ ਬਟਰਫਲਾਈਜ਼ ਆ ਕੇ ਤੁਹਾਡੇ ਸਿਰ ਤੇ ਨੱਕ ਤੇ ਕੰਨ ਤੇ ਪੈਂਦੀਆਂ ਨੇ
0: ਅੱਛਾ
1: ਯੂ ਫੀਲ ਲਾਈਕ ਯੂ ਆਰ ਅ ਡਿਵਾਈਨ
0: ਅੱਛਾ ਬੰਦਾ ਫੀਲਿੰਗ ਐ ਮੀ ਓਸ਼ੋ ਟਾਈਪ ਫੀਲਿੰਗ ਚੱਕ ਲੈਂਦਾ
1: ਓ ਯੈਸ ਯੈਸ
0: ਤੁਮ ਜਹਾਂ ਵੀ ਹੋ ਸਭ ਅੱਛਾ ਹੈ ਸਭ ਆਸਕ ਯੋਰ ਸੈਲਫ ਕਿਆ ਹੈ ਭਗਵਾਨ ਕਹਾਂ ਹੈ ਤੁਮਹਾਰਾ ਭਗਵਾਨ
1: ਸ਼ਰਮੀਲਾ ਟੈਗੋਰ ਲਈ ਕਹਿੰਦੇ ਨਾ ਸ਼ੀ ਇਜ਼ ਵੇ ਹੈਡ ਸ਼ੀ ਵਾਸ ਵੇ ਹੈਡ ਦੈਨ ਹਰ ਏਜ
0: ਵਾਹ ਆਈ ਲਵ ਇਟ ਤੁਸੀਂ ਓਸ਼ੋ ਨੂੰ ਸ਼ਰਮੀਲਾ ਟੈਗੋਰ ਨਾਲ ਰਲਾਤਾ ਅਰਾਧਨਾ ਮੂਵੀ ਮਾਈ ਫੇਵਰਿਟ ਫਿਲਮ ਕਿਆ ਬਾਤ ਹੈ ਗੱਲ ਨਹੀਂ ਮੈਨੂੰ ਸਮਝ ਆਈ ਪਰ ਵੈਲ ਡਨ ਮੈਨੂੰ ਸ਼ਰਮੀਲਾ ਟੈਗੋਰ ਦੀ ਫੇਵਰਿਟ ਫਿਲਮ ਮੇਰੀ ਮਤਲਬ ਮੈਨੂੰ ਪਤਾ ਕਿਹੜੀ ਅੱਛੀ ਲੱਗਦੀ ਹੈ ਧਰਮਿੰਦਰ ਐਂਡ ਅਮਿਤਾਭ ਬੱਚਨ ਵਾਲੀ ਜਿਹੜੀ ਹੈ ਚੁਪਕੇ ਚੁਪਕੇ ਪਰਿਮਲ ਤ੍ਰਿਪਾਠੀ ਓ ਯਾਰ ਮਾਲਿਕ ਟੀ ਓ ਟੂ ਹੋਤਾ ਹੈ ਤੋ ਜੀ ਓ ਗੂ ਕਿਉਂ ਨਹੀਂ ਹੋਤਾ ਅਰੇ ਤੁਮ ਮੈਂ ਅਭੀ ਅਭੀ ਆਇਆ ਹੂੰ ਤੁਮ ਨਿਕਲ ਜਾਓ ਪਰੀ ਕਿਆ ਕੀ ਨਾਮ ਸੀਗਾ ਉਹਦਾ ਪਿਆਰੇ ਪਿਆਰੇ ਅਭੀ ਅਭੀ ਮੇਰਾ ਸਿਰ ਦੁਖ ਰਿਹਾ ਹੈ ਅਭੀ ਮੇਰੇ ਸੇ ਬਾਤ ਮਤ ਕਰੋ ਜੀ ਸ਼ਮਾ ਪ੍ਰਾਪਤੀ ਸ਼ਮਾ ਪ੍ਰਾਪਤੀ ਕਿਆ ਐਂਡ ਫਿਲਮਾਂ ਹੁੰਦੀਆਂ ਇਹ ਹਨਾ
1: ਯੈਸ
0: ਐਕਚੁਅਲੀ ਮੈਂ ਲੋਕਾਂ ਨੂੰ ਇਹੀ ਕਹੂੰਗਾ ਅੱਜ ਜਾ ਕੇ ਚੁਪਕੇ ਚੁਪਕੇ ਦੇਖੋ
1: ਯੈਸ
0: ਜਿਨ੍ਹਾਂ ਨੇ ਨਹੀਂ ਦੇਖੀ ਵੈਸੇ ਤੁਹਾਨੂੰ ਲੱਗਦਾ ਕਾਫੀ ਲੋਕਾਂ ਨੇ ਦੇਖੀ ਹੋਣੀ ਹੈ ਦੇਖੀ ਹੋਣੀ ਹੈ ਕਾਫੀ ਮਸ਼ਹੂਰ ਫਿਲਮ ਹੈ ਹਨਾ
1: ਯੈਸ ਬਹੁਤ
0: ਆਪਣੇ ਆਪਣੇ ਟਾਈਮ ਦੇ ਹਿਸਾਬ ਨਾਲ ਤਾਂ ਬਹੁਤ ਮਸ਼ਹੂਰ ਆ
1: ਦੇਖੋ ਜਿਨ੍ਹਾਂ ਨੂੰ ਮਜ਼ਾ ਆਉਂਦਾ ਹੁੰਦਾ ਨਾ ਇਵੇਂ ਦੀਆਂ ਫਿਲਮਾਂ ਦੇਖ ਕੇ ਉਹਨਾਂ ਨੂੰ ਮਜ਼ਾ ਆਉਂਦਾ ਹੁੰਦਾ ਹੈ ਉਹਨਾਂ ਨੂੰ ਫਿਰ ਨਾ ਜਾ ਕੇ ਡਰਿਲ ਕਰਨਾ ਹੁੰਦਾ ਪਿੱਛੇ ਪਿੱਛੇ ਜਾ ਕੇ ਕਿਹੜੀ ਕਿਹੜੀ ਫਿਲਮ ਕਿਵੇਂ ਦੀ ਆ ਕਦੋਂ ਵਧੀਆ ਲੱਗੀ ਐਂਡ ਦੈਨ ਯੂ ਨੋ ਦੇਰ ਇਜ਼ ਵਨ ਮੂਵੀ ਇਨ ਆਰ ਫੈਮਿਲੀ ਵੈਨ ਐਵਰ ਆਰ ਸਿਬਲਿੰਗਸ ਵਿਲ ਸਿਟ ਵੀ ਮਸਟ ਵਾਚ ਪ੍ਰਤਿਗਿਆ
0: ਓ ਮੈਂ ਜੱਟ ਜਮਲਾ ਵਾਲੀ ਹਾਂ ਓਏ ਵੋ ਕੈਂਡ ਫਿਲਮ ਹੈ
1: ਵਾਹ ਆਈ ਡੋਨਟ ਨੋ ਵਾਈ ਵਿਲ ਜਸਟ ਸਿਟ ਐਂਡ ਸੋ ਉਹਦੇ ਪਤਾ ਲੱਗਿਆ ਉਹਦੇ ਵਿੱਚ ਮੇਲ ਮਿੱਤਰ ਨੇ ਵੀ ਕੰਮ ਕੀਤਾ ਹੋਇਆ
0: ਅੱਛਾ ਮੈਂ ਨਹੀਂ ਸਰ ਕਦੇ
1: ਕੰਮ ਕੀਤਾ ਮਾਈ ਬ੍ਰਦਰ ਸੈਡ ਯੂ نو ਇਨ ਕੰਮ ਮੇਲ ਮਿੱਤਰ ਨੇ ਕੰਮ ਕੀਤਾ ਆਈ ਸੈਡ ਨਹੀਂ ਦੈਨ ਹੀ ਫਾਸਟ ਫੋਰਵਰਡ ਫੋਰਵਰਡ ਫੋਰਵਰਡ ਐਂਡ ਦੈਨ ਹੀ ਸ਼ੋਡ ਮੀ ਹੀ ਸੈਡ ਯੂ ਨੋ ਜਿੱਥੇ ਉਹਨੂੰ ਬੰਦੂਕ ਚਲਾਉਣਾ ਨਹੀਂ ਸਿਖਾਉਂਦਾ ਹੁੰਦਾ ਹੇਮਾ ਮਾਲਿਨੀ ਨੂੰ ਉੱਥੇ ਹੁੰਦਾ ਮੇਲ ਮਿੱਤਰ
0: ਅੱਛਾ ਇਹ ਤਾਂ ਫਿਰ ਰੀਵਿਜ਼ਿਟ ਕਰਨਾ ਪਏਗਾ ਬਈ ਡਨ ਹੋ ਗਿਆ ਓਕੇ ਗੁੱਡ ਗੁੱਡ ਗੁੱਡ
1: ਉਹਦੇ ਵਿੱਚ ਮੇਲ ਮਿੱਤਰ ਵੀ ਜੈਸੇ ਉਹ ਕੁਝ ਕੁਝ ਮੂਵੀ ਹੁੰਦੀਆਂ ਸਭ ਦੀਆਂ ਪੁਰਾਣੀਆਂ ਦੇਖਣ ਵਾਲੀਆਂ ਅੱਜ ਕੱਲ੍ਹ ਦੇ ਬੱਚੇ ਅੱਜ ਕੱਲ੍ਹ ਦੀਆਂ ਦੇਖ ਰਹੇ ਨੇ ਜਿੱਦਾਂ ਵਨ ਆਫ ਮਾਈ ਕਿਡਸ ਦੇ ਲਾਈਕ ਸ਼ੀ ਕਾਂਟ ਈਵਨ ਪ੍ਰੋਨਾਊਂਸ ਪ੍ਰੋਪਰਲੀ ਯੂ ਨੋ ਵੈਨ ਸ਼ੀ ਸਟਾਰਟ ਵਾਚਿੰਗ ਕਭੀ ਕੁਝ ਕਭੀ ਗਮ
0: ਅੱਛਾ ਯਾਰ ਪਤਾ ਨਹੀਂ ਲੋਕੀ ਕਿਉਂ ਇੰਨਾ ਪਸੰਦ ਕਰਦੇ ਉਸ ਫਿਲਮ ਨੂੰ ਹਨਾ ਪਰ ਮੈਂ ਇੰਨੀ ਵਾਰੀ ਉਹ ਨਾ ਮੈਂ ਉਸ ਫਿਲਮ ਨੂੰ ਅਨਹੈਲਥੀ ਅਮਾਊਂਟ ਆਫ ਟਾਈਮ ਸਿਰਫ ਇਸ ਕਰਕੇ ਦੇਖ ਚੁੱਕਾ ਕਿਉਂਕਿ ਹਰ ਵਾਰੀ ਹਰ ਸੀਨ ਚੋਂ ਕੁਝ ਇਦਾਂ ਦਾ ਇਲੋਜੀਕਲ ਚੀਜ਼ ਨਵੀਂ ਮਿਲਦੀ ਹੈ ਨਾ ਕਰਨ ਜੋਹਰ ਬ੍ਰੋ ਕਿਆ ਫੂਕ ਰਹੇ ਥੇ ਤੁਮ ਜਬ ਇਹ ਫਿਲਮ ਬਣਾ ਰਹੇ ਥੇ ਮਤਲਬ ਕੋਈ ਚੀਜ਼ ਕਿਸੇ ਨਾਲ ਰਲਦੀ ਨਹੀਂ ਹੈ ਤੈਨੂੰ
1: ਕਿਹਾ ਸੀ ਨਾ
0: ਮਾਲ ਤੇਜ ਆ ਮਾਈ ਫਰੈਂਡ ਮਤਲਬ
1: ਉਹਨਾਂ ਨੇ ਤੇਜ ਕੁਝ ਪੀਤਾ ਹੋਣਾ ਆ
0: ਵਾਕਈ ਵਾਕਈ ਇਹ ਮਤਲਬ ਇਹ ਤਾਂ
1: ਸਟਰੋਂਗ ਟੀ ਕਾਫੀ
0: ਵਾਕਈ ਮਤਲਬ ਉਸ ਫਿਲਮ ਦੇ ਅੰਦਰ ਲੌਜਿਕ ਹੀ ਨਹੀਂ ਰਲਦਾ ਕਿਤੇ ਬਟ ਆਈ ਡੋਂਟ ਨੋ ਵਾਈ ਬਟ ਯੂ ਆਰ ਰਾਈਟ ਕਾਫੀ ਲੋਕਾਂ ਨੂੰ ਖਾਸ ਕਰ ਜਿਹੜੀ ਆਹ ਜਨਰੇਸ਼ਨ ਆ ਹੂ ਇਜ਼ ਬੋਰਨ ਐਂਡ ਬ੍ਰੋਟ ਅਪ ਹੇਅਰ ਉਹਨਾਂ ਨੂੰ ਪਤਾ ਨਹੀਂ ਇਹ ਫਿਲਮ ਬਹੁਤ ਪਸੰਦ ਆ ਮਤਲਬ ਹੁਣ ਤੇ ਇੱਕ ਜਨਰੇਸ਼ਨ ਚੇਂਜ ਹੋ ਗਈ ਆ ਕਿਉਂਕਿ ਉਸ ਫਿਲਮ ਨੂੰ ਵੀ ਕਾਫੀ ਸਾਲ ਹੋ ਗਏ ਆ ਆਈ
1: ਡੋਂਟ ਨੋ ਵਾਟ
0: ਕੱਲ ਹੋ ਨਾ ਹੋ ਐਂਡ ਕਭੀ ਖੁਸ਼ੀ ਕਭੀ ਗਮ ਆਹ ਦੋਨੋਂ ਹਨਾ ਐਵਰੀਵਨਸ ਫੇਵਰਿਟ ਐਸ
1: ਐਵਰੀਵਨਸ ਫੇਵਰਿਟ ਤੇ ਇੱਕ ਉਹ ਜਿਹੜੀ ਅਮਿਤਾਭ ਬੱਚਨ ਐਂਡ ਸਲਮਾਨ ਖਾਨ ਦੀ ਨਹੀਂ ਜਿਹੜਾ ਆਪਾਂ ਅਦਰ ਡੇ ਵੀ ਵਰ ਟਾਕਿੰਗ ਅਬਾਊਟ ਬਾਗਵਾਨ
0: ਅਵੇ ਯਾਰ ਟੌਕਸਿਕ ਅੰਕਲ ਯਾਰ ਮੋਟਾ ਭਾਈ ਉਹ ਤਾਂ ਰਹਿ ਨਹੀਂ
1: ਮੋਟਾ ਉਹ ਮੋਟਾ ਭਾਈ ਅੱਜ ਆਪਾਂ ਸ਼ੇਰ ਤਾਂ ਸੁਣਾਈ ਨਹੀਂ ਮੋਟਾ ਭਾਈ
0: ਪਲੀਜ਼ ਪਲੀਜ਼ ਪਲੀਜ਼ ਮੈਂ ਯਾਦ ਕਰ ਲਵਾਂ ਸਾਰੇ ਵਿਚਾਰੇ ਜਿਹੜੇ ਵਿਛੜ ਗਏ ਸਾਡੇ ਤੋਂ ਸ਼ਾਇਦ ਨਹੀਂ ਪਰ ਪਿਛਲੀ ਵਾਰੀ ਤੁਸੀਂ ਬੜਾ ਮਤਲਬ ਵਧੀਆ ਸੁਣਾਇਆ ਸੀਗਾ
1: ਦੇਖੋ ਮੈਂ ਬੜੀ ਮੁਸ਼ਕਿਲ ਨਾਲ ਲੱਭ ਕੇ ਲੈ ਕੇ ਆਉਂਦੀ ਹੁੰਦੀ ਹਾਂ ਜਿਹੜੇ ਮੈਂ ਸੁਣਾ ਸਕਾਂ ਤੇ ਲਾਣਤਾ ਖਾ ਸਕਾਂ
0: ਨਹੀਂ ਨਹੀਂ ਪਲੀਜ਼ ਪਲੀਜ਼
1: ਓਕੇ ਕਹਿੰਦੇ ਨਿਕਾਬ ਵਾਲੋਂ ਸੇ ਮਿਲਤਾ ਹੂੰ ਨਕਾਬ ਰੱਖ ਕਰ
0: ਵਾਹ
1: ਨਿਕਾਬ ਵਾਲੋਂ ਸੇ ਮਿਲਤੇ ਹੈ ਨਕਾਬ ਰੱਖ ਕਰ ਮੈਂ ਕਾਂਟੇ ਵੀ ਚਬੋਤਾ ਹੂੰ ਗੁਲਾਬ ਰੱਖ ਕਰ
0: ਵਾਹ ਵਾਹ ਬਹੁਤ ਸੋਹਣਾ
1: ਆਦਮੀ ਸਾਰੇ ਪਹਿਚਾਨ ਲੀਏ ਮੈਨੇ ਆਜ ਬੈਠਾ ਹੂੰ ਸਭ ਕਾ ਹਿਸਾਬ ਕਰਕੇ
0: ਹੋਏ ਹੋਏ ਹੋਏ ਹੋਏ ਹੋਏ
1: ਪਹਿਲੇ ਸੁਣ ਲੇਤਾ ਹੂੰ ਮੈਂ ਸਭ ਕੀ ਬਾਤ ਪਹਿਲੇ ਸੁਣ ਲੇਤਾ ਹੂੰ ਮੈਂ ਸਭ ਕੀ ਬਾਤ ਫਿਰ ਦੇਤਾ ਹੂੰ ਉਹਨੇ ਜਵਾਬ ਰੱਖ ਕੇ
0: ਹਾਂ ਵਾਹ ਯਾਰ ਦੁਨੀਆ ਜੀ ਘੈਂਟ ਕਰਾ
1: ਤਾਂ ਸਮਝਦੇ ਤੂਫਾਨੇ ਦੋਸਤੀ ਯੂੰ ਹੀ ਨਹੀਂ ਹੈ ਮੇਰੀ ਤੂਫਾਨੋਂ ਸੇ ਦੋਸਤੀ ਯੂੰ ਹੀ ਨਹੀਂ ਹੈ ਮੇਰੀ ਵੋ ਜਾਣਤੇ ਹੈ ਮੈਂ ਬੈਠਾ ਹੂੰ ਸੈਲਾਬ ਰੱਖ ਕਰ
0: ਓਏ ਬੱਲੇ ਬੜੀ ਰਾਹਤ ਇੰਦੌਰੀ ਨੁਮਾ ਸ਼ਾਇਰੀ ਸੀ ਇਹ ਵਾਲੀ ਨਾ
1: ਯੈਸ ਵੈਰੀ ਨਾਈਸ ਸੋ ਆਲਵੇਸ ਯੂ ਨੋ ਕੀਪ ਵਟ ਐਵਰ ਇਜ਼ ਇਨਸਾਈਡ ਯੂ
0: ਹਾਂ ਇਹ ਗੱਲ ਸਹੀ ਹੈ ਬਈ
1: ਜਦੋਂ ਕਿਸੇ ਨੂੰ ਦਿਖਾਉਣਾ ਹੋਵੇ ਸਿਰਫ ਉਦੋਂ ਹੀ ਦਿਖਾਓ ਕਿ ਹੂ ਯੂ ਆਰ
0: ਸਹੀ
1: ਐਵੇਂ ਐਵੇਂ ਖਾਮ ਖਾ ਆਪਣੇ ਹੁਨਰ ਦਾ
0: ਹਾਂ ਨਹੀਂ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਬਿਲਕੁਲ ਇਹ ਬਿਲਕੁਲ ਸਹੀ ਗੱਲ ਆ
1: ਯੈਸ
0: ਦੈਟਸ ਨਾਈਸ ਦੈਟਸ ਨਾਈਸ ਉਹ ਆਪਣਾ ਕੀ ਕਹਿੰਦੇ ਇਹਦਾ ਆਹ ਉਹਦੇ ਅੰਦਰ ਵੀ ਆ ਜਾਂਦਾ ਨਾ ਇਹ ਬੋਲਾ ਬਹੁਤ ਵੈਲ ਐਕਸਪਲੇਨਡ ਆਪਾਂ ਜੇ ਮਹਾਭਾਰਤ ਦਾ ਐਗਜ਼ਾਮਪਲ ਲੈ ਲਈਏ ਕਿ ਕ੍ਰਿਸ਼ਨ ਸਿਰਫ ਆਪਣਾ ਰੂਪ ਉਦੋਂ ਹੀ ਦਿਖਾਇਆ ਜਦੋਂ ਵੈਨ ਹੀ ਇਜ਼ ਲਾਈਕ ਕਿ ਹਾਂ ਇੱਥੇ ਹੁਣ ਬਹੁਤ ਜ਼ਰੂਰੀ ਹੈ ਬਈ ਦਿਖਾਉਣਾ ਅਦਰਵਾਈਜ਼ ਹੀ ਇਜ਼ ਲਾਈਕ ਆਲ ਚਿਲ ਹੀ ਇਜ਼ ਲਾਈਕ ਨਹੀਂ ਮੈਂ ਤਾਂ ਲੜ ਵੀ ਨਹੀਂ ਰਿਹਾ ਮੈਂ ਤਾਂ ਬਈ ਆਮ ਅ ਕੌਨਸੀਗਲੀਅਰ ਹੇਅਰ ਮੈਂ ਤਾਂ ਸਿਰਫ ਐਡਵਾਈਜ਼ਰ ਹਾਂ
1: ਇਸ ਜਿਹੜੀਆਂ ਸਾਡੀਆਂ ਮਦਰਸ ਨੇ ਨਾ ਉਹ ਇਹਨਾਂ ਰੂਲਸ ਨੂੰ ਬਹੁਤ ਸੋਹਣੇ ਤਰੀਕੇ ਨਾਲ ਫੋਲੋ ਕਰਦੀਆਂ ਨੇ ਪਹਿਲਾਂ ਕਹਿੰਦੀਆਂ ਨੇ ਪੁੱਤ ਸਮਝ ਜਾ
0: ਹਾਂ
1: ਜੇ ਮੈਂ ਕੁਝ ਨਹੀਂ ਕਹਿੰਦੀ ਸਿਰੇ ਨਾ ਚੜੀ ਚੱਲ
0: ਆਹ ਗੱਲ ਸਹੀ ਹੈ ਤੇ ਕਿਆ ਐਂਗਲ ਲੈ ਕੇ ਆਂਦਾ ਗੁੱਡ ਓਨਲੀ ਅ ਮਦਰ ਕੈਨ ਫਾਈਂਡ ਦਿਸ ਐਂਗਲ ਮੇਰੇ ਮਾਈਂਡ 'ਚ ਨਹੀਂ ਐਂਗਲ ਆਉਣਾ ਸੀਗਾ ਇਹ ਤੁਸੀਂ ਆਪਣੀ ਆਪ ਬੀਤੀ ਹੈ ਨਾ ਉਹਦੇ ਤੋਂ ਕਿਤੋਂ ਕੱਢ ਕੇ ਲੈ ਕੇ ਆ ਕੇ ਬੇਟਾ ਬਹੁਤ ਜ਼ਿਆਦਾ ਹੋ ਰਿਹਾ ਤੁਹਾਡਾ ਜ਼ਿਆਦਾ ਹੀ ਕਰ ਰਹੇ ਤੁਮ
1: ਯੈਸ
0: ਨਹੀਂ ਬਟ ਨਾਈਸ ਨਾਈਸ ਨਾਈਸ ਨਾਈਸ ਨਾਈਸ
1: ਮੈਂ ਤੈਨੂੰ ਕਹਿ ਰਹੀ ਹਾਂ ਸੁਧਰ ਜਾ ਸੁਧਰ ਜਾ
0: ਮੈਂ ਸੁਧਰ ਗਈ ਹਾਂ
1: ਸੁਧਰ ਗਈ ਹਾਂ
0: ਮੈਂ ਸੁਧਰ ਗਈ ਹਾਂ ਮੈਂ ਵਿਗੜੀ ਨਹੀਂ ਸੀਗੀ ਸ਼ੋਅ ਕਿਹੜਾ ਕੋਈ ਦੇਖਿਆ ਵਧੀਆ ਜਾਂ ਮਜ਼ੇਦਾਰ ਜਾਂ ਸ਼ੋਅ ਨਹੀਂ ਕੋਈ ਆ ਰਿਹਾ ਅੱਜ ਕੱਲ੍ਹ ਘੈਂਟ
1: ਯੇ ਸਮ ਵੇਟਿੰਗ ਫਾਰ ਸ਼ੋਅ ਨਹੀਂ ਆਈ ਥਿੰਕ ਇਟ ਵਾਸ ਅ ਮੂਵੀ ਵਿਚ ਆਈ ਐਕਸਪਲੇਨ ਲਾਸਟ ਟਾਈਮ ਨੇ ਮੂਵੀ ਸ਼ੋਅ ਨਹੀਂ ਮੈਂ ਦੇਖਿਆ ਹਲੇ ਕੋਈ
0: ਸ਼ੋਅ ਆਈ ਨਹੀਂ
1: ਬਿਕੋਜ਼
0: ਮੈਂ ਦੇਖ ਰਿਹਾ ਉਹ ਸ਼ੋਅ ਆਹ ਆਪਣਾ ਬ੍ਰੇਕਿੰਗ ਬੈਡ ਕਿਉਂਕਿ ਉਹ ਬਹੁਤ ਸਾਲਾਂ ਤੋਂ ਬਹੁਤ ਜ਼ਿਆਦਾ ਮਸ਼ਹੂਰ ਸ਼ੋਅ ਆ ਆਈ ਐਮ ਡੀ ਬੀ ਤੇ ਹਾਂ ਆਈ ਐਮ ਡੀ ਬੀ ਤੇ ਨੰਬਰ ਵਨ ਰੈਂਕ ਕਰਦਾ ਬਟ ਮਤਲਬ ਉਹ ਸਟੋਰੀ ਮਤਲਬ ਇਫ ਯੂ ਲਾਈਕ ਕ੍ਰਾਈਮ ਕ੍ਰਾਈਮ ਤੋਂ ਰਿਲੇਟਡ ਕਹਾਣੀ ਇਹ ਨਹੀਂ ਹੈ ਕਿ ਮਾਰ ਥਾੜ ਦੀ ਆ ਬਟ ਇਟਸ ਅ ਸਿੰਗਲ ਲਾਈਨ ਸਟੋਰੀ ਹੈ ਕਿ ਇੱਕ ਬਹੁਤ ਹੀ ਜ਼ਿਆਦਾ ਵੈਰੀ ਗੁੱਡ ਮਿਡਲ ਕਲਾਸ ਬਹੁਤ ਹੋਨਹਾਰ ਸਕੂਲ ਟੀਚਰ ਕੈਮਿਸਟਰੀ ਟੀਚਰ ਇੱਕ ਇੱਕ ਮੁੰਡਾ ਉਹਨੂੰ ਸੈਰੇਬਲ ਪਲਸੀ ਇੱਕ ਵਾਈਫ ਹੈ, ਸਭ ਕੁਛ ਠੀਕ ਹੈ ਲਾਈਫ ਦੇ ਅੰਦਰ, ਅਚਾਨਕ ਉਹਨੂੰ ਪਤਾ ਲੱਗਦਾ ਕਿ ਉਹਨੂੰ ਕੈਂਸਰ ਹੋ ਗਿਆ, ਐਂਡ ਉਹ ਵਾਲਾ ਕੈਂਸਰ ਹੈ ਕਿ ਉਹਦੇ ਕੋਲ ਬਸ ਮਹੀਨੇ ਹੀ ਹੈ ਕੁਛ ਜ਼ਿੰਦਾ ਰਹਿਣ ਲਈ. ਸੋ ਆਪਣੀ ਉਹ ਕੈਮਿਸਟਰੀ ਦੀ ਤਾਕਤ ਯੂਜ਼ ਕਰਕੇ ਡਰੱਗ ਡੀਲਰ ਬਣ ਜਾਂਦਾ, ਡਰੱਗਸ ਬਣਾਉਣਾ ਸ਼ੁਰੂ ਕਰਦਾ. ਉਹ ਅੱਗੇ ਅੱਗੇ ਉਹਦੀ ਲਾਈਫ 'ਚ ਕੀ ਹੁੰਦਾ ਉਹਦੇ ਉੱਪਰ ਕਹਾਣੀ ਹੈ. ਅਗੇਨ ਮਤਲਬ ਜੇ ਤੁਸੀਂ ਇਹ ਵਾਲੇ ਨੋਟਸ ਪਸੰਦ ਕਰਦੇ ਹੋ ਤਾਂ ਪਹਿਲਾ ਸੀਜ਼ਨ ਦੇਖਣ ਬੈਠੋਗੇ ਤੁਸੀਂ, ਰੁਕਣਾ ਨਹੀਂ ਹੈ ਤੁਹਾਨੂੰ, ਮਤਲਬ ਫਤੂਰ ਚੜ ਜਾਣਾ ਕਿ ਅੱਗੇ ਕੀ ਹੋ ਰਿਹਾ, ਅੱਗੇ ਕੀ ਹੋ ਰਿਹਾ, ਅੱਗੇ ਕੀ ਹੋ ਰਿਹਾ. ਹਾਂ ਉਸ ਗੱਲੋਂ ਵਧੀਆ.
1: ਆਈ ਫੋਰਗੋਟ ਦ ਨੇਮ ਬਟ ਆਮ ਵਾਚਿੰਗ ਵਨ ਚਾਈਨੀਜ਼ ਡਰਾਮਾ.
0: ਚਾਈਨੀਜ਼?
1: ਯੈਸ.
0: ਤੁਸੀਂ ਕੋਰੀਅਨ ਵੀ ਪਾਰ ਕਰ ਗਏ ਹੋ ਮਨੇ ਰਾਮ? ਇਹ ਤਾਂ ਗੱਲ ਨਹੀਂ.
1: ਉਹਦੇ ਚ ਫੈਮਿਲੀ ਹੈਗੀ ਹੈ, ਲਾਈਕ ਮਮ, ਇੱਕ ਦੋ ਬੱਚੇ ਨੇ, ਇੱਕ ਮਮ ਦੇ ਨਾਲ ਹੈ, ਇੱਕ ਡੈਡ ਦੇ ਨਾਲ ਆ. ਜਿਹੜਾ ਮਮ ਦੇ ਨਾਲ ਆ ਉਹ ਥੋੜਾ ਇਮੋਸ਼ਨਲ, ਜਿਹਨੂੰ ਆਪਾਂ ਆਮ ਭਾਸ਼ਾ ਚ ਕਹਿੰਦੇ ਲੱਲੂ ਆ, ਪਰ ਪੜ੍ਹਾਈ ਚ ਸਮਾਰਟ ਆ. ਜਿਹੜਾ ਡੈਡ ਦੇ ਨਾਲ ਆ, ਹੀ ਇਜ਼ ਆਫ ਕੋਰਸ ਇਨ ਗੈਂਗ ਮਾਫੀਆ ਟਾਈਪ ਚ ਐਕਸਪਰਟ ਆ.
0: ਓਕੇ ਓਕੇ.
1: ਤੇ ਉਹ ਹਲੇ ਪੂਰਾ ਹੋਇਆ ਨਹੀਂ ਹੈ. ਡੈਡ ਗੋਟ ਸ਼ਾਟ, ਹੀ ਇਜ਼ ਇਨ ਅ ਕੋਮਾ. ਤੇ ਮੰਮ, ਹੁਣ ਮੁੰਡਾ ਦੂਜਾ ਕਹਿੰਦਾ ਮੰਮ ਨੂੰ, ਉਹਦਾ ਡੈਡ ਕਹਿੰਦਾ ਆਪਣੀ ਮੰਮ ਨੂੰ ਜਾ ਕੇ ਲੱਭ. ਉਹ ਮੰਮ ਕੋਲੇ ਜਾਂਦਾ, ਐਂਡ ਦੈਨ ਇਟਸ ਬਿਟ ਕਾਮੇਡੀ ਐਸ ਵੈਲ,
0: ਬਿਕਾਜ਼ ਕੀ ਹੁੰਦਾ ਉਹ ਤੇ. ਨਾਈਸ.
1: ਪੂਰਾ ਪੂਰਾ ਮੈਂ ਦੇਖਿਆ ਨਹੀਂ, ਇੱਥੇ ਤੱਕ ਦੇਖਿਆ, ਇੱਥੇ ਤੱਕ ਮੈਂ ਤੁਹਾਨੂੰ ਐਕਸਪਲੇਨ ਕੀਤਾ, ਨਾਮ ਮੈਨੂੰ ਪਤਾ ਨਹੀਂ.
0: ਨਹੀਂ ਸਾਨੂੰ ਅੱਗੋਂ ਵੀ ਆ ਗਿਆ ਜੀ, 956 ਜੀ. ਅੰਮ੍ਰਿਤਪਾਲ ਸਿੰਘ ਜੀ ਕਹਿੰਦੇ ਨੇ ਕਿ ਬਈ ਨੈਟਫਲਿਕਸ 'ਤੇ ਨਿਊ ਮੂਵੀ ਆਈ ਹੈ ਆਰ ਮਾਧਵਨ ਦੀ, ਬਾਇਓਗ੍ਰਾਫੀ ਜੀ ਡੀ ਨਾਇਡੂ ਦੀ. He is a innovator, industrialist and educator. Achha, yeah, Madhavan diyan filmaan ta badhiya hundi.
1: He's a very sorted person.
0: Haan,
1: har cheez badi...
0: And bada charismatic hai, bada bolan da tarika. He is very well-versed. Dekhaange pahi. Thank you so much, Dasanli. Te ek 000 ji. ਕਹਿੰਦੇ ਨੇ ਕਿ ਐਂਡ ਮੂਵੀ ਮੁਝਸੇ ਦੋਸਤੀ ਕਰੋਗੇ. ਹਾਂ ਉਹਦੇ ਅੰਦਰ ਵੀ ਨਾ ਜੇ ਤੁਸੀਂ ਇਹ ਕਹਿੰਦੇ ਲੌਜਿਕ ਲੱਭਣਾ ਪੈਂਦਾ, ਹਾਂ ਉਹਦੇ ਅੰਦਰ ਹੀ ਲੱਭਣਾ ਪੈਂਦਾ ਬਾਈ. ਲੌਜਿਕ ਤਾਂ ਉਹਦੇ ਅੰਦਰ ਮੇਰੇ ਖਿਆਲ ਨਾਲ ਉਹਦੇ ਚੋਪੜਾ ਦੇ ਹੁਸਨ ਦੇ ਨਾਲ ਹੀ ਗਾਇਬ ਹੈ ਬਿਲਕੁਲ. ਆਈ ਡੋਂਟ ਨੋ ਉਸ ਫਿਲਮ 'ਚ ਕੀ ਹੋ ਰਿਹਾ. ਮੈਂ ਤੁਸੀਂ ਮੈਨੂੰ 000 ਜੀ, ਮਿਸਟਰ ਬਜਾਜ, ਰਾਈਟ? ਹਾਂ ਇੱਕ ਮੈਂ ਦੇਖ ਲਵਾਂ, ਮਿਸਟਰ ਬਜਾਜ ਹੀ ਨਾ? ਹਾਂ ਮਿਸਟਰ ਬਜਾਜ, ਤੁਸੀਂ ਮੁਝਸੇ ਦੋਸਤੀ ਕਰੋਗੇ ਯਾਦ ਕਰਾਈ ਹੈ, ਮੈਂ ਤੁਹਾਨੂੰ ਯਾਦ ਕਰਾਉਣਾ, ਮੈਂ ਪ੍ਰੇਮ ਕੀ ਦੀਵਾਨੀ ਹਾਂ.
1: ਓ ਮਾਈ ਗੋਡ,
0: ਉਹ ਸਾਰੇ ਹੀ ਹਾਈਪਰ ਚੱਲ ਰਿਹਾ. ਹਾਓ ਆ ਠੀ, ਵਾਓ ਯੇ ਕਿਆ ਹੈ, ਚਾਏ, ਓ ਮਾਈ ਗੋਡ, ਮੈਂ ਚਾਏ ਪੀਊਂਗਾ, ਮਾ ਵਾਓ ਫੈਂਟੈਸਟਿਕ, ਆਂਟੀ ਹਰ ਵਕਤ, ਆਂਟੀ ਆਂਟੀ, ਕੀ ਕਰੀ ਜਾ ਰਹੇ ਯਾਰ. ਮਤਲਬ ਮੈਨੂੰ ਤਾਂ ਲੱਗਦਾ ਪੈਸੇ ਲਈ ਕੀ ਕਰਨਾ ਪੈਂਦਾ ਕਿ ਮਤਲਬ ਰਿਤਿਕ ਰੋਸ਼ਨ ਨੂੰ ਵੀ ਕੋਈ ਗੱਡੀ ਗੁੱਡੀ ਘਰ ਘੁਰ ਨਵਾਂ ਲਿੱਤਾ ਹੋਣਾ. ਅਗਲੇ ਕਿਹਾ ਕਿਸ਼ਤਾਂ ਨਹੀਂ ਧਰਦੀਆਂ, ਤੇਰੀ ਫਿਲਮਾਂ ਵੀ ਕੀਤੀਆਂ ਬਾਈ. ਕੁਛ ਵੀ ਹੋ ਰਿਹਾ ਫਿਲਮ ਦੇ ਅੰਦਰ.
1: ਯੈਸ.
0: ਉਹ ਤੋਤਾ ਉਹਨਾਂ ਦਾ ਕਿੰਨਾ ਬਕਵਾਸ ਆ ਜਿਹੜਾ ਬੋਲਦਾ ਰਹਿੰਦਾ, ਸੈਂਸਲੈਸ ਤੋਤਾ.
1: ਤੋਤਾ, ਤੋਤੇ ਤੋਂ ਯਾਦ ਨਾ ਕਰਾਓ. ਮੈਂ ਛੋਟੇ ਹੁੰਦੇ ਨਾ ਬੜੇ ਪਿਆਰ ਨਾਲ ਇੱਕ ਤੋਤਾ ਰੱਖਿਆ.
0: ਅੱਛਾ, ਸਹੀ ਗੱਲ ਆ,
1: ਸਹੀ ਮਜ਼ਾਕ ਦੀ ਗੱਲ ਨਹੀਂ, ਸਹੀ.
0: ਓਕੇ.
1: ਤੇ ਮੇਰੇ ਡੈਡ ਨੇ ਬੜਾ ਸੋਹਣਾ ਨਾ, ਮੈਂ ਕਿਹਾ ਡੈਡ ਨੂੰ ਕਿਹਾ ਕਿ ਡੈਡ ਵੱਡਾ ਸਾਰਾ ਪਿੰਜਰਾ ਬਣਵਾਇਓ ਤਾਂ ਕਿ ਤੋਤਾ ਯੂ ਨੋ ਖੇਡ ਵੇਡ ਸਕੇ. ਮੇਰੇ ਡੈਡ ਨੇ ਨਾ ਖੂਬ ਵੱਡਾ ਸਾਰਾ ਪਿੰਜਰਾ ਬਣਵਾ ਕੇ ਦਿੱਤਾ ਉਹਦੇ ਲਈ, ਜਾਲੀ ਵਾਲਾ.
0: ਓਕੇ.
1: ਉਹਦੇ 'ਚ ਪੀਂਘ ਵੀ ਲਾ ਕੇ ਦਿੱਤੀ ਉਹਨੂੰ, ਐਂਡ ਦੈਨ ਉਹਦੇ ਲਈ ਫੂਡ ਲਈ, ਐਂਡ ਦੈਨ ਡਾ ਡਾ ਡਾ ਬਹੁਤ ਸਾਰਾ ਤਾਂ ਕਿ ਉਹ ਇੰਟਰਟੇਨ
0: ਸਾਰਾ ਤਾਮ ਜਾਮ ਕਰਕੇ ਦਿੱਤਾ. ਗੁੱਡ.
1: ਉਹ ਇੱਕ ਦਿਨ ਤੋਤਾ ਬੇਚਾਰਾ ਥੱਲੇ ਬੈਠ ਗਿਆ ਤੇ ਉਹ ਬੇਚਾਰਾ ਖਾਣਾ ਨਾ ਖਾਵੇ. ਖਾਣਾ ਖਾਵੇ ਸੀ ਮੇਰੇ ਦਾਦਾ ਜੀ. ਮੇਰੇ ਦਾਦਾ ਜੀ ਵਾਜ਼ ਅ ਵੈਰੀ ਸਟ੍ਰੇਟ ਫੋਰਵਰਡ ਪਰਸਨ
0: ਲਾਈਕ ਆਲ ਦਾਦਾ ਜੀਜ਼ ਆਰ.
1: ਤੋਤੇ ਨੂੰ ਕੱਢਿਆ, ਕਹਿੰਦੇ ਚੱਲ ਯਾਰ ਉੜ ਜਾ.
0: ਬਹੁਤ ਹੋ ਗਿਆ ਤੇਰਾ. ਓ ਮਾਈ ਗੋਡ, ਉੜ ਜਾ ਹਰੇਆ ਤੋਤਿਆ, ਮੈਂ ਹੋ ਗਿਆ ਤੇਰੇ ਤੋਂ ਅਨੋਏ.
1: ਉਹ ਰੋ ਕੇ ਅਸੀਂ ਉਹਨੂੰ ਸਮਝਾ ਲਾਂਗੇ ਤੂੰ ਉੜ ਜਾ.
0: ਸੱਚੀ
1: ਸੱਚੀ
0: ਉੜ ਗਿਆ? ਆਇਆ ਤਾਂ ਨਹੀਂ ਹੋਣਾ ਨਾ ਕਦੀ, ਆਇਆ ਵਾਪਸ ਕਿ ਨਹੀਂ ਆਇਆ ਨਾ. ਮੈਂ ਕਈ ਕਹਿੰਦੇ ਕਿ ਜਿਸ ਤਰ੍ਹਾਂ ਜੇ ਤੁਸੀਂ ਪਾਲਤੂ ਮਤਲਬ ਐਜ਼ ਅ ਪੈਟ ਰੱਖਿਆ ਹੋਇਆ ਬਰਡ ਤੇ ਉਹ ਵਾਪਸ ਆ ਜਾਂਦੇ, ਮੈਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਹੁੰਦਾ ਹੋਏਗਾ.
1: ਨਹੀਂ, ਆਜ਼ਾਦੀ ਕਿਹਨੂੰ ਨਹੀਂ ਚੰਗੀ ਲੱਗਦੀ,
0: ਹੈ ਨਾ? ਆਈ ਡੋਂਟ ਥਿੰਕ ਸੋ.
1: ਵਾਈ ਵਾਈ ਸਮਬਡੀ ਵਾਂਟਸ ਟੂ ਲਿਵ ਇਨ ਅ ਕੈਦ?
0: ਯਾ ਫਿਰ ਤੁਹਾਨੂੰ ਤਾਂ ਬਹੁਤ ਬੁਰਾ ਫੀਲ ਹੋਇਆ ਨਾ, ਉਹ ਇੱਕ ਦੋ ਦਿਨ ਤਾਂ ਬਹੁਤ ਸੈਡ ਹੋਏ ਹੋਣਗੇ.
1: ਆਈ ਡੋਂਟ ਨੋ, ਮੈਂ ਜ਼ਿਆਦਾ ਦਿਲ ਤੋਂ ਲਾਉਂਦੀ ਨਹੀਂ ਆ.
0: ਬਸ ਇਹ ਬਿਨਾਂ ਗੱਲੋਂ ਮੀਨਾ ਕੁਮਾਰੀ ਡਾਇਲੋਗ ਮਾਰਤਾ, ਤੋਤੇ ਦੀ ਮੈਂ ਗੱਲ ਕਰ ਰਿਹਾ ਸੀਗਾ.
1: ਨੋ ਸੀਰੀਅਸਲੀ?
0: ਅੱਛਾ, ਨਹੀਂ ਪਰ ਥੋੜਾ ਤਾਂ ਫੀਲ. ਵਾਟ ਏਜ ਵਰ ਯੂ? ਕਿੰਨੀ ਉਮਰ ਸੀ ਤੁਹਾਡੀ?
1: ਮਸਟ ਬੀਨ 5-6.
0: ਅੱਛਾ, ਇਹ ਥੋੜੀ ਟ੍ਰਿਕੀ ਏਜ ਆ, ਹੈ ਨਾ? ਇਹਦੇ ਅੰਦਰ ਤੁਸੀਂ ਮੇਰੇ ਖਿਆਲ ਨਾਲ ਇੱਦਾਂ ਦੀ ਯਾਦਦਾਸ਼ਤ ਵੀ ਹੁੰਦੀ ਕਿ ਤੁਸੀਂ ਅਟੈਚ ਵਿੱਚ ਬਹੁਤ ਛੇਤੀ ਹੋ ਜਾਂਦੇ
1: ਹੋ? ਨਹੀਂ ਨਹੀਂ, ਮੇਰਾ ਕੀ ਹੁੰਦਾ ਸੀਗਾ, ਲੌਜਿਕ ਇਹ ਹੁੰਦਾ ਸੀਗਾ ਕਿ ਹੁਣ ਜੇ ਮੇਰੇ ਬ੍ਰਦਰ ਨੇ ਕੀਤਾ ਹੁੰਦਾ ਫਿਰ ਮੈਂ ਉਹਨਾਂ ਨਾਲ ਲੜਦੀ.
0: ਹਾਂ ਹਾਂ, ਦਾਦਾ ਜੀ ਨੂੰ ਕੀ ਕਹਿ?
1: ਦਾਦਾ ਜੀ ਨੂੰ ਕੁਛ ਕਹਿ ਨਹੀਂ ਸਕਦੀ. ਇਟਸ ਓਕੇ ਓਕੇ, ਚਲੋ ਮੈਨੂੰ ਬਾਹਰ ਲੈ ਕੇ ਚਲੋ. ਦੇਖੋ, ਹਰ ਚੀਜ਼ ਨੂੰ ਕੈਸ਼ ਕਰਨੀ ਸਿੱਖੋ.
0: ਸ਼ੁਕਰ ਹੈ ਰੈਵੋਲੂਸ਼ਨਰੀ ਨਹੀਂ ਸੀਗੇ ਇਹ ਅੰਗਰੇਜ਼ਾਂ ਦੇ ਟਾਈਮ ਤੇ. ਨਹੀਂ ਤੇ ਨਹੀਂ ਆਜ਼ਾਦੀ. ਓਕੇ. I just asked, you know, guys, you're doing great. Koi gal nahi, kar de raho. Amazing.
1: You know, kutte main bahut le aake paale.
0: अच्छा ओके
1: मतलब साडे अपने भी सीगे ब्रीड वाले जिदा मेरी दादी जी दा फेवरेट हुंदा सीगा जर्मन शेफर्ड उन्होंने हमेशा जर्मन शेफर्ड ओदा नाम हुंदा सी तिलकू
0: तिलकू
1: तिलकू
0: तिलकू
1: ओदे मत्थे ते तिलक लगया होना उन्हां नु तिलकू कहंदे होणे
0: अच्छा वाह
1: एंड मेरी कजन दा ओनु फेवरेट सीगा या जेडे पोमरेनियन नहीं हुंदे हैगे
0: ओ फिल्म वाला ओ अपना सलमान खान दी फिल्म वाला टफी
1: टफी टफी टफी टफी टफी ओदा नाम सी जीनिया
0: जीनिया अभी yes. अच्छा नाम है तो मतलब लोग की बच्चे के नाम रख लेने भाई तुझे तो खराब करी जाने में बिना गलना
1: एंड देन फिर उन्हें दो रखे हुए सीगे एंड अनदर वन वाज अगेन जर्मन शेफर्ड उसका नाम सी जॉनी सो जॉनी एंड जीनिया दोनों का नाम एंड उस इस करके मैनू जानवर नाल फिर यू नो कर्च मेरे दादी जी उन्होंने मजा मुझा रखिया रिंदी होंदिया सी फिर कट्टिया नाल बड़ा प्यार किया
0: बल्ले
1: कुत्ता जिते भी देखिया ना गली च कि भी किसी का यू नो बैकयार्ड लिटर उ बैकयार्ड लिटर उरे कहने बैकयार्ड लिटर उ स्ट्रीट लिटर ही कहोंगे ना स्ट्रीट लिटर उतो कोई भी कुत्ता चक लिया
0: अच्छा
1: मजे की गल होंगी मैं कुत्ता चक के घरे लैके आना गोरखे ने चक के फिर दर छे आना रात मैं फिर सवेर फिर चक लिया
0: ही चली आ रहा आप दुनिया के अपने मसले साडा अपना मसला
1: अपना मसला है
0: हर चीज दे अंदर थोड़ा ना असर हो जाएगा आई गल हुई है
1: आगी गल हुई हां यही तो गल हुई
0: ते इधर देश बंधु भारद्वाज जी ने सानू अपने किसी प्लांट दी फोटो भेजी है आई एम रियली सॉरी कि केड़ा प्लांट है मैंने पता नहीं पर कहंदे जी एह बेस्ट थिंग अच्छा स्नो पीस ओके
1: यस
0: हां ए कहंदे कि जी एह स्नो पी ग्रो करने की काफी टाइम तक कोशिश कर रहे ने ते ओ पहला जड़ा पौधा फुट आया वेरी नाइस
1: व्हाट अ नाइस फीलिंग जब यू नो पहला पौधा ओदे च माड़ जा भी अंकुरित हुंदा ना कुछ चीज नवी आहा मैं तो ना मैं लाई हुई ने मेनू फुल्लां वाले वधिया लगदे ने ना बॉगनविलिया लाई हुई है एंड देन फुल्लां वाले ना जदों भी सीजन आउंदा ना जदों भी पहला फुल आ जांदा ना
0: हां
1: मेरे घर च लड्डू बंडण वाला माहौल हुंदा
0: ये आ गया
1: आ गया
0: करण जी कहते हैं कि मेरे दोनों प्यारे दोस्त ये कहने की कोशिश कर रहे हैं असी अज दे राजे हाँ साडा पता नहीं कलदा हाँ जी हाँ जी विक रोड्स वांगू नी नाम साडा चलदा फाइना वांगू नी
1: नाम पैसे में भरदा
0: ते सुप्रीत सिंह जी ने सानू फोटो भेजी है किसी जो भी व्हीकल ड्राइव कर रहे ने उदे सामने इन्हां दे कुत्ता सॉरी कार है कार दे अंदर ड्राइवर
1: है कुत्ते ते कार च फर्क की कोई नहीं
0: नहीं नहीं वो मैं दस दा ना कार है कार दे बैक सीट ते कुत्ता बैठा पिया फ्रंट ते कुत्ते दा मालिक होएगा आई एम प्रीटी मच श्योर कुत्ते उबर ता नहीं करना सीखे अजे तक होपफुली ते कुत्ते ने ऐनका लाई है कहंदे देखो अजकल दे मालिक अपने कुत्ते नूं ऐनका भी लवांदे वाह भाई वाह स्वैग ही बड़ा
1: की पता कुत्ते दी नजर कमजोर हो गई होवे
0: कुत्ते नूं ते प्रिंस फिल्म दे अंदर जिद्दां विवेक ओबराय ने लाई ऐनका उधर ऐनका लवाईया ही तेरे लिए ते उपरों जस अमरजीत जी भाई सॉरी है मैं पहले ही पढ़ लैंदा चलो कोई नहीं कृष्णा जी चलो फिर कोई हनी सिंह दा लोक गीत ला दो यार किद्दां
1: हनी सिंह दा
0: यार हनी सिंह दा लोक गीत किस तरह हो गया फिर फसाद ता यार भाई जी तुसी बहुत तंग कर दो यार मैनू
1: तारा नी जिंद कली रोग हजारा
0: ए हनी सिंह दा
1: लोग बदल दे दा जिद्दां बदल दियां सरकारा नहीं गुरदास मान दी बोली है
0: अच्छा हां देखो यो यो नूनिया जी है ना
1: यस
0: ते अपना वाह मोहन सिंह जी ने थोड़े लिए मैसेज भेजा कहंदा जी कि मुड़ के नूनिया जी उस ही पिंजरे दे विच खेडे पींग झूटी फुल इंजॉय किया ये सही गल है
1: यार इन्हें नु किदा पता लग गया इन्हें नु किदा पता लग गया भाई
0: दैट्स सो नाइस ब्रदर नाइस सो नाइस
1: मैनू इन्वेस्टिगेशन करनी पैनी है
0: ये करनी पैनी है जी करनी पैनी है ते
1: इदा युगा पुरानी गल इन्हें नु किदा पता लग गई
0: ए एजिज्म हुंदा मैनू अच्छा नहीं लगदा कोई एजिज्म करे guys.
1: राक्षस ये ले, मैं अपना बांध छोड़ रही हूँ.
0: ओए ओ माता सीता सचरिका. आही कहूंगा नहीं, मैं और क्या कहूंगा.
1: नहीं नहीं ओ यार सीता किथे है. मैं कोटना लेके आया था नहीं, हम नहीं सुधरेंगे मूवी च. इधर यार कल पता नहीं, कल रात मैं काफी टोन था, मुझे अच्छा। पता नहीं मैं कहां गाड़ी पार्क कर दी. कॉफिन नु कहता गाड़ी पता नहीं कहां पार्क कर दी. अच्छा। स्पोर्ट्स गाड़ी थी. हां गड्डी के व्हील भी नहीं देखते थे. स्टीयरिंग व्हील तो दिखे ही नहीं मेनू.
0: ओह माय गॉड
1: यार मस्ट वॉच.
0: अच्छा
1: ये
0: भी देखांगे. डन हो गया. आज तो बहुत अपा प्रमाण लाती हुई है.
1: यस
0: ते हुन एक छोटी ब्रेक लेने. ब्रेक लाके थोड़े को वापस आने ते जांदे जांदे मैं थानू कहना चाहूंगा कि एक और बड़ी कैंट फिल्म है, तुसी ओदा आईएमडीबी वगैरह सारे चेक करके रखो. तुसी सारे ने कभी भी नहीं देखी होनी है वो फिल्म, तुसी सारे जरूर देखो.
1: ऑलराइट
0: ठीक है. ते पर मैं गाना थोनू उस फिल्म का नहीं सुनाऊंगा. जान लगे ये मैं थोनू दस दूं फिर सारा. फिर इदा मजा नहीं आता ना.
1: yes.
0: गाना नहीं थोनू सुनाना.
1: हनी सिंह का लोकगीत
0: सुना. हनी सिंह का तो मैं लोकगीत मैं फोन करदा हनी सिंह नू भरा तू ए बिलियनर बिलियनर लगा पिया है ना. ते हनी सिंह तो नहीं थोनू वापसी हनी सिंह सुनाने. पर फिलहाल परमीश जी कुछ कहना चाह रहे ने उन्होंने तुसी गलबात सुनो. असी आ छोटी जी ब्रेक लैके ते फिर इदा जी माहौल आपां वेवी करके रख दे.

0: ਜੀ ਹਾਂਜੀ, ਗੋਰੀ ਲੰਡਨ ਤੋਂ ਆਈ ਲੱਗ ਰਹੀ ਤੇ ਯੋ ਯੋ ਹਨੀ ਸਿੰਘ ਦਾ ਇਹ ਕੱਲੀ ਮੈਨੂੰ ਇਹੀ ਕੰਪੋਜੀਸ਼ਨ ਲੱਭੀ ਜਿਹੜੇ ਥੋੜਾ ਜਿਹਾ ਲੋਕ ਲੈਵਲ ਤੇ ਹੈ, ਲੋਕ ਲੈਵਲ ਤੇ ਇਸ ਕਰਕੇ
1: ਇਟ ਵਾਸਨ ਸਾਊਂਡਿੰਗ ਲਾਈਕ ਹਨੀ ਸਿੰਘ।
0: ਨਹੀਂ ਨਹੀਂ, ਉਹਦੀ ਕੰਪੋਜੀਸ਼ਨ ਨਾ,
1: ਓਕੇ ਓਕੇ,
0: ਇਹ ਤਾਂ ਦੋ ਕੀ ਹੁੰਦਾ ਸੀ ਮਾਫੀਆ ਮੰਡੀਰ।
1: ਓਹੋ
0: ਤੇ ਯੈਸ, ਫਿਰ ਇਹ ਮਨੀ ਔਜਲਾ ਦੀ ਆਵਾਜ਼ 'ਚ ਤੁਸੀਂ ਗਾਣਾ ਸੁਣਿਆ ਗੋਰੀ ਲੰਡਨ ਤੋਂ ਆਈ ਫਿਰਦੀ। ਦੇਖੋ ਇੰਨੇ ਸਾਰੇ
1: ਅੱਖਾਂ ਨੀਲੀਆਂ 'ਚ ਕੱਜਲਾ ਪਾਈ ਫਿਰਦੀ,
0: ਕਾਲਾ ਕੱਜਲਾ, ਤੇ ਤੁਸੀਂ ਜਸਮਰਜੀਤ ਜੀ ਇਹਦਾ ਜਿਹੜੀ ਤਰਜਮਾ ਇੱਕ ਵੱਖਰੀ ਹੋਈ ਕਿਤੇ ਬਲੂ ਆਈਸ ਹਿਪਨੋਟਾਈਜ਼ ਤੇਰੀ ਕਰਦੀ ਆ ਮੈਨੂੰ, ਹੈ ਨਾ, ਇਹ ਵੀ ਉਹਨਾਂ ਵੱਲੋਂ ਆ ਗਿਆ। ਹੁਣ ਤੁਹਾਨੂੰ ਡਬਲ ਗਾਣੇ ਸੁਣਾ ਦਿੱਤੇ ਆ, ਹੁਣ ਤੁਸੀਂ ਅੱਗੋ ਇਹ ਨਹੀਂ ਲਿਖਣਾ ਕਿ ਜੌਨ ਸੀਨਾ ਦਾ ਗਾਣਾ ਲਾ ਦਿਓ ਆਪਣਾ। ਹਾਂ, ਆਪਣਾ ਉਧਾਰ ਖਤਮ ਹੋ ਗਿਆ ਜੀ।
1: ਮੈਂ ਸਿਲਿੰਡੀਓਨ ਦਾ ਕਹੂੰਗੀ।
0: ਹਾਂ, ਕਿਹਦਾ?
1: ਸਿਲਿੰਡੀਓਨ ਦਾ,
0: ਉਹਦਾ ਤਾਂ ਮੈਨੂੰ ਇੱਕੋ ਹੀ ਪਤਾ,
1: ਲਾਈਫ ਵਿਲ ਗੋ ਔਨ।
0: ਹਾਂ, ਲਾਈਫ ਵਿਲ ਗੋ
1: ਆਈ ਵਿਲ ਗੋ ਔਨ, ਯੈਸ। ਸ਼ੀਸ਼, ਉਹਦੀ ਆਵਾਜ਼ ਬੜੀ ਬੁੱਧੀ ਹੈ, ਇੱਕ ਉਹਦੀ ਤੇ ਇੱਕ ਪੁਰਾਣੀ 90s ਦੀ ਸਿੰਗਰ ਸ਼ੇਰ ਕਰਕੇ, CHER ਕਰਕੇ ਨਾ ਉਹਦਾ ਨਾਮ,
0: ਸ਼ੇਰ। ਹਾਂ ਹਾਂ ਹਾਂ ਹਾਂ ਹਾਂ ਹਾਂ,
1: ਯੈਸ। ਇੱਕ ਉਹਦੀ ਆਵਾਜ਼ ਮੈਨੂੰ ਬੜੀ ਵਧੀਆ ਲੱਗਦੀ, ਉਹਦੇ ਗਾਣੇ ਵੀ ਵਧੀਆ ਲੱਗਦੇ
0: ਨੇ,
1: ਉਹਦੇ ਆਵਾਜ਼ ਵੀ ਵਧੀਆ ਲੱਗਦੀ ਹੈ
0: ਮੈਨੂੰ, ਉਹ ਬਹੁਤ ਵਧੀਆ ਲੱਗਦੀ ਹੈ।
1: ਇਫ ਯੂ ਆਰ ਅ ਵੂਮਨ,
0: ਉਹ ਤਾਂ ਬਹੁਤ ਮਸ਼ਹੂਰ ਹੈ ਨਾ, ਕੀ ਨਾਮ ਹੈ ਉਹਦਾ ਜਿਹਦਾ ਗਾਣਾ, ਵਿਸ਼ ਵੀ ਕੁਡ ਹੈਵ ਹੈਡ ਇਟ ਆਲ,
1: ਕੁਡ ਹੈਵ ਹੈਡ ਇਟ ਆਨ,
0: ਰੋਲਿੰਗ ਇਨ ਦ ਡੀਪ, ਅਡੇਲ।
1: Adele, yes. Adele is not so... I haven't heard her. She's nice, but I haven't heard her.
0: ਜ਼ਿਆਦਾਤਰ ਮਤਲਬ ਜੇ ਤੁਸੀਂ ਕੋ ਅੰਗਰੇਜ਼ੀ ਸਿੰਗਰਾਂ ਅਤੇ ਸਿੰਗਰਨੀਆਂ, ਤਾਂ ਉਹ ਸਿੰਗਰਨੀਆਂ 'ਚ ਜ਼ਿਆਦਾਤਰ ਮੈਨੂੰ ਹੀ ਸੁਣਿਆ। ਨਹੀਂ ਤਾਂ ਫਿਰ ਤੁਹਾਨੂੰ ਪਤਾ ਆਪਾਂ ਤੇ ਆਪਾਂ ਉਹ ਵਾਲੀ ਜਨਰੇਸ਼ਨ ਤੋਂ ਹੈ ਜੀ ਕਿ ਐਵਰੀ ਬਾਰ ਯੇ, ਬੜਾ ਡਰਦਾ ਹੁੰਦਾ ਛੋਟੇ ਹੁੰਦੇ ਵੀਡੀਓ ਆਣੀ ਨਾ, VH1 ਹੁੰਦਾ ਸੀਗਾ ਚੈਨਲ ਦਾ ਨਾ,
1: ਯੈਸ।
0: ਹਾਂ, ਉਹ ਤਾਂ ਨਹੀਂ, ਮੈਂ ਬਹੁਤ ਘਬਰਾਇਆ ਯਾਰ, ਕੀ ਆ ਨਾ, ਉਦੋਂ ਇਸ ਤਰ੍ਹਾਂ ਹੀ ਫੀਲ ਹੋਇਆ ਯਾਰ, ਇਹ ਕੀ ਚੀਜ਼ਾਂ ਕਰੀ ਜਾਂਦਾ,
1: ਯੈਸ। ਪਹਿਲਾਂ ਉਹ ਹੁੰਦਾ ਸੀਗਾ MTV, ਫਿਰ VHSM, VH1
0: ਨਹੀਂ ਹੁੰਦਾ ਸੀ
1: ਮੇਰੇ ਖਿਆਲ, ਹਾਂ ਨਹੀਂ ਨਹੀਂ, ਉਹ ਤੋਂ ਪਹਿਲਾਂ MTV ਹੁੰਦਾ ਸੀਗਾ। MTV 'ਚ ਉਹ ਥੋੜ੍ਹੇ ਜਿਹੇ ਗਾਣੇ ਉਸ ਟਾਈਮ ਨਾ ਵਲਗਰ ਜਿਹੇ ਆਉਣੇ ਸ਼ੁਰੂ ਹੋ ਗਏ ਸੀ, ਐਂਡ ਦੈਨ ਦੈਨ ਦੇ ਓਬਸਲੀਟ ਦੈਟ ਵਨ।
0: ਅੱਛਾ, ਓਕੇ,
1: ਬਿਕਾਜ਼ ਉਹ 'ਚ ਸਾਰੇ ਮਡੋਨਾ ਦੇ, ਉਸ ਟਾਈਮ ਦੇ ਮਡੋਨਾ ਵਗੈਰਾ ਦੇ ਗਾਣੇ ਆਉਂਦੇ ਹੁੰਦੇ ਸੀ, ਐਂਡ ਦੇ ਦ ਫੁੱਲ ਆਫ ਨਿਊਡਿਟੀ ਐਂਡ ਸਟਫ, ਇਸ ਕਰਕੇ ਉਹਨਾਂ ਨੇ ਫਿਰ ਉਹ ਕਰਕੇ ਦੇਸੀ ਵਾਲੇ ਪਾਸੇ, ਦੇਸੀ ਵਾਲੇ ਪਾਸੇ ਲਿਆਂਦਾ ਸੀਗਾ। ਅਨਦਰ ਵਨ ਇਜ਼ ਯੂ ਨੋ ਅਨਦਰ ਵਨ ਜਜਮੈਂਟ ਡੇ ਐਂਡ ਗੋਡ ਸੇ ਐਂਡ ਆਮ ਸਟੈਂਡਿੰਗ ਇਨ ਫਰੰਟ ਆਫ ਦ ਲਾਈਨ ਐਂਡ ਗੋਡ ਸੇ ਵਟ ਯੂ ਡਿਡ ਵਿਦ ਯੋਰ ਲਾਈਫ, ਆਈ ਸੇ ਆਈ ਸਪੈਂਡ ਇਟ ਵਿਦ ਯੂ।
0: ਵਾਹ ਵਾਹ ਵਾਹ, ਚਲੋ ਇੱਕ ਬਾਰ ਫਿਰ ਸੇ ਅਜਨਬੀ ਬਣ
1: ਜਾਏ। ਮੈਂ ਐਸਾ
0: ਕਰਦਾ ਕਿ ਬਹੁਤ ਹੋ ਗਿਆ, ਮੈਂ ਹੁਣ ਕੱਲਾ ਤੰਗ ਨਹੀਂ ਹੋਊਂਗਾ, ਹੁਣ ਮੈਂ ਕਿਸੇ ਹੋਰ ਨੂੰ ਵੀ ਲਊਂਗਾ, ਉਹ ਵੀ ਤੰਗ ਹੋਣਗੇ, ਠੀਕ ਹੈ ਜੀ। ਸਾਡੇ ਨਾਲ ਔਨ 에ਅਰ ਹੋਣ ਜਾ ਰਹੇ ਨੇ ਜੀ ਵਿਸ਼ਵ ਮਾਤਾ ਆਂਟੀ ਜੀ।
1: ਓਹ ਬੇਬੋ ਬੇਬੋ, ਮੈਂ ਬੇਬੋ,
0: ਲਾ ਲਾ ਲਾ ਲਾ,
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਬੇਬੋ ਜੀ?
2: ਹੈਲੋ ਜੀ, ਸਤਿ ਸ੍ਰੀ ਅਕਾਲ ਕੁੜੀ ਨੂੰ ਤੇ ਮੁੰਡੇ ਨੂੰ,
0: ਬਹੁਤ ਥੈਂਕ ਯੂ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਦੇਖੋ ਅੱਜ ਮੈਂ ਤੁਹਾਨੂੰ ਐਨ ਟਾਈਮ ਸਿਰ ਲੈ ਲਿਆ ਨਾ, ਅੱਜ ਤਾਂ ਵੇਟ ਨਹੀਂ ਕਰਾਈ ਨਾ ਮੈਂ,
2: ਹੋਰ
0: ਸੁਣਾਓ ਜੀ, ਕਿੱਦਾਂ ਦਾ ਰਿਹਾ ਤੁਹਾਡਾ ਵੀਕ?
2: ਅੱਜ ਮੱਸਿਆ ਦੀਆਂ ਸਾਰਿਆਂ ਨੂੰ ਵਧਾਈਆਂ ਭਾਈ, ਅੱਜ ਮੱਸਿਆ ਭਾਦੋ ਮਹੀਨੇ ਦੀ।
1: ਥੈਂਕ ਯੂ ਵੈਰੀ ਮੱਚ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ।
2: ਹੋਰ ਸੁਣਾਓ ਤੁਸੀਂ? ਬਸ ਮੇਰਾ ਤਾਂ ਵੀਕਐਂਡ ਇੱਥੇ ਹੀ ਆ, ਧਨੀਆ ਤੋੜ ਲਿਆ, ਪੁਦੀਨਾ ਤੋੜ ਲਿਆ, ਉਹ ਲਾਤਾ
0: ਚਟਨੀ,
1: ਧਨੀਆ ਜਿਹਨੇ ਜਿਹਨਾਂ ਦੇ ਘਰੇ ਧਨੀਆ ਵਧੀਆ ਉੱਗ ਜਾਂਦਾ ਨਾ, ਮੈਂ ਸੋਚਦੀ ਹਾਂ ਕਿੰਨੇ ਪੈਸੇ ਬਚਾਉਂਦੇ ਹੋਣਗੇ।
2: ਆ ਜਾ ਫਿਰ ਤਾਂ ਅੱਜ ਲੈ ਜਾ ਕੁੜ ਕੇ, ਸੱਚੀ ਮੈਨੂੰ ਨਾ ਮੈਂ ਅੱਜ ਤੋੜ ਕੇ ਤੇ ਫ੍ਰੀਜ਼ ਕਰਨ ਲੱਗੀ, ਮੈਨੂੰ ਕਹਿੰਦੇ ਕਿਸੇ ਨੂੰ ਦੇ ਦੇ, ਮੈਂ ਕਿਹਾ ਦੇ ਦੇ ਨਾਲੇ ਚੀਜ਼ ਦਿਓ ਨਾਲੇ ਅਗਲਾ ਕਹੂਗਾ ਤਾਂ ਨਹੀਂ ਵਾਧੂ ਹੋਣਾ ਉਹ ਹੋਣਾ, ਜਿਹਨੂੰ ਮੈਂ ਕਿਹਾ ਲੋੜ ਹੋਈ ਉਹ ਆਪੇ ਮੰਗ ਕੇ ਲੈ
0: ਲਓ ਜੀ। ਆਪਾਂ ਅਨਾਉਂਸਮੈਂਟ ਕਰਤੀ ਆ ਕਿ ਜਿਹਨਾਂ ਨੂੰ ਧਨੀਆ ਦੀ ਲੋੜ ਆ,
2: ਜਿਹਨੂੰ ਲੋੜ ਆ ਸੱਚੀ ਫਰੈਸ਼ ਧਨੀਆ ਮੈਂ ਹੁਣੇ ਕੱਟ ਕੇ ਫ੍ਰੀਜ਼ ਕਰਨ ਲੱਗੀ ਆ।
1: ਫ੍ਰੀਜ਼ ਕਰਕੇ ਠੀਕ ਠੀਕ ਰਹਿੰਦਾ ਜੀ ਉਹ ਜਦੋਂ ਉਸ ਨੂੰ ਸਬਜ਼ੀ ਵਗੈਰਾ?
2: ਹਾਂ ਉਹਨੂੰ ਨਾ ਪਲਾਸਟਿਕ ਬੈਗ ਚ ਪਾ ਦੋ ਤੇ, ਪਰ ਹੁਣ ਨਾ ਧੋਵੋ ਉਹਨੂੰ ਜੇ ਘਰ ਦਾ ਤਾਂ ਧੋਵੋ ਨਾ ਪਹਿਲਾਂ, ਉਵੇਂ ਉਹਨੂੰ ਬਸ ਕੱਟ ਕੇ ਤੇ ਫ੍ਰੀਜ਼ ਕਰ ਦੋ ਤੇ ਫਿਰ ਜਦੋਂ ਵੀ ਆਪਾਂ ਵਰਤਣਾ ਉਦੋਂ ਧੋ ਲੋ, ਕਿਉਂਕਿ ਜੋ ਪਹਿਲਾਂ ਹੀ ਧੋਤਾ ਫਿਰ ਪਹਿਲੇ ਅੰਧ ਮਰਿਆ ਜਾ ਹੋ ਜਾਂਦਾ, ਫਿਰ ਉਹ ਉਵੇਂ ਪੱਤੇ ਪੱਤੇ ਦਿੰਦੇ ਹੈਗੇ ਉਵੇਂ।
1: All right, okay, okay, okay. Thank you very much. ਇਹਨਾਂ ਇੰਪੋਰਟੈਂਟ ਟਿਪਸ ਸਾਡੇ ਨਾਲ ਸ਼ੇਅਰ ਕਰਨ ਦੇ ਲਈ।
0: ਕਿਆ ਬਾਤ
2: ਹੈ। ਪਰ ਜੇ ਲੈ ਕੇ ਜਾਣਾ ਤਾਂ ਸੱਚੀ ਨਹੀਂ ਮੈਂ ਪਹੁੰਚਦਾ ਵੀ ਕਰ ਦੂੰ ਐਡੀ।
1: ਸੋ ਸਵੀਟ ਜੀ, ਥੈਂਕ ਯੂ।
2: ਹੁਣ ਮੈਥੋਂ ਇੱਕ ਸੁਣ ਲਓ ਛੋਟਾ ਜਿਹਾ ਗੀਤ।
0: ਯੈਸ ਯੈਸ ਪਲੀਜ਼।
2: ਹਾਂਜੀ ਮੇਰੇ

0: ਹੋ ਗਿਆ ਨਾ ਮੁੜੇ ਕਦੇ ਪਰਵਾਸਾ, ਸਾਨੂੰ ਸੌਣ ਨਹੀਂ ਦਿੰਦੀਆਂ। ਹੁਣ ਕਿਰਤ ਹੀ ਛੱਡ ਬੈਠੇ, ਹੁਣ ਕਿਰਤ ਹੀ ਛੱਡ ਬੈਠੇ ਤੇ ਨਸ਼ਿਆਂ ਦੇ ਨਾਲ ਜਾਰੀ। ਇੱਥੇ ਹਰ ਕੋਈ ਉਲਝ ਗਿਆ, ਇੱਥੇ ਹਰ ਕੋਈ ਉਲਝ ਗਿਆ, ਸਣੇ ਹਾਕਮ ਅਤੇ ਵਪਾਰੀ। ਇਹੀ ਭਟਕਣ ਹੈ ਮੇਰੀ, ਤਰਵਾਸਾਂ ਸੌਣ ਨਹੀਂ ਦਿੰਦੀਆਂ। ਇਹੀ ਭਟਕਣ ਹੈ ਮੇਰੀ, ਤਰਵਾਸਾਂ ਸੌਣ ਨਹੀਂ ਦਿੰਦੀਆਂ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।
1: ਵੈਰੀ ਨਾਈਸ, ਵੈਰੀ ਨਾਈਸ ਜੀ, ਬਹੁਤ ਸੋਹਣਾ ਗਾਇਆ, ਬਹੁਤ ਸੋਹਣਾ, ਲਿਰਿਕਸ ਵੀ ਬਹੁਤ ਵਧੀਆ ਸੀ, ਬੋਲ ਵੀ ਬਹੁਤ ਸੋਹਣੇ, ਗਾਇਆ ਵੀ ਬੜਾ ਸੋਹਣਾ, ਫੁੱਲ ਆਫ ਐਨਰਜੀ, ਥੈਂਕ ਯੂ ਵੈਰੀ ਮਚ।
0: ਲਿਖਿਆ ਵਾ ਸੋਹਣਾ ਸੀਗਾ ਨਾ, ਲਿਖਿਆ ਵਾ ਬਹੁਤ, ਮੈਨੂੰ ਐ ਲੱਗਿਆ ਦੇਖੋ ਅਸਲੀਅਤ ਜੀ ਆ ਨਾ ਜ਼ਿੰਦਗੀ ਦਾ, ਅਸਲੀਅਤ ਪਖਤ ਹੀ ਹੈ।
1: ਐਗਜੈਕਟਲੀ, ਜ਼ਿੰਦਗੀ
0: ਅੱਜ ਹੋਰ ਕੋਈ ਮੁੰਡਾ ਕੁੜੀ ਨਿਕਲੋ, ਨਿਕਲੇ ਨੀ, ਟਾਈਮ ਹੋਣ ਵਾਲਾ, ਕੱਢੋ ਗਾਓ, ਇੰਨੀਆਂ ਸੋਹਣੀਆਂ ਸੋਹਣੀਆਂ ਸ਼ਾਇਰੀਆਂ ਲਕੋਈ ਬੈਠੇ ਆ ਨਾ,
2: ਕਿੱਦਾਂ ਦੇ ਲੋਕ ਆ ਹੈ
1: ਅੱਜ ਕੱਲ,
0: ਟਾਈਮ ਕੱਢਣਾ ਔਖਾ ਹੈ ਭਾਈ, ਰੌਲਾ ਤਾਂ ਬਾਬੇ ਦੀ ਰੋਟੀ ਦਾ ਹੀ ਆ।
1: ਬਾਬੇ ਨਹੀਂ, ਦੇਖੋ ਰੋਟੀ, ਰੋਟੀ ਦਾ ਇਹ ਗੱਲ ਦਾ ਸਾਨੂੰ ਇੱਕ ਨਾ ਤਸੱਲੀ ਰੱਖਣੀ ਜ਼ਰੂਰੀ ਹੁੰਦੀ ਹੈ ਦਿਮਾਗ 'ਚ, ਕਿ ਰੋਟੀ ਉੱਪਰ ਵਾਲੇ ਨੇ ਦੇਣੀ ਹੀ ਦੇਣੀ ਆ, ਤੁਸੀਂ ਆਪਣੇ ਮਨੋਰੰਜਨ ਦਾ ਸਮਾਨ ਕਰੋ, ਇੰਤਜ਼ਾਮ ਕਰੋ, ਉਹ ਅਸੀਂ ਭੁੱਲਦੇ ਜਾ ਰਹੇ ਹਾਂ। ਯੂਨੋ ਰੋਟੀ ਕਮਾਉਣ 'ਚ ਇੰਨੇ ਕੁ ਬਿਜ਼ੀ ਹੋ ਜਾਂਦੇ ਹਾਂ ਨਾ ਕਿ ਭੁੱਲ ਜਾਂਦੇ ਹਾਂ ਕਿ ਜਿਹੜਾ ਮਨੋਰੰਜਨ ਨੇ ਸਾਨੂੰ ਤੰਦਰੁਸਤ ਰੱਖਣਾ ਆ, ਹੱਸਦੇ ਖੇਡਦੇ ਰੱਖਣਾ,
0: ਪਕਾ ਕੇ ਖਾਣ ਨੂੰ ਮੁੜ ਕੇ ਜੀ ਨਹੀਂ ਕਰਦਾ, ਉਹੀ ਮੁੜ ਕੇ ਲੱਗਣ ਲੱਗ ਜਾਂਦੇ।
1: ਯੈਸ ਯੈਸ,
0: ਫਿਰ ਮਗਰੋਂ ਬੰਦੇ ਨੂੰ ਅਹਿਸਾਸ ਜਿਹਾ ਹੁੰਦਾ ਵੀ ਆਟਾ ਵੀ ਕਿਉਂ ਵੇਸਟ ਕੀਤਾ ਜਦੋਂ ਖਾਣੀ।
2: ਥੈਂਕ ਯੂ
1: ਵੈਰੀ ਮਚ, ਹੈਵ ਅ ਨਾਈਸ ਡੇ।
0: ਓਕੇ ਜੀ, ਓਕੇ ਜੀ, ਤੁਹਾਡਾ ਵੀ ਵੀਕਐਂਡ ਵਧੀਆ ਹੋਵੇ ਸਾਰਿਆਂ ਦਾ। ਓਕੇ, ਧੰਨਵਾਦ,
1: ਬਾਏ
2: ਬਾਏ ਬਾਏ ਬਾਏ ਬਾਏ ਬਾਏ। ਕੀ ਬਾਤ ਹੈ, ਬਹੁਤ ਬਹੁਤ ਵਧੀਆ, ਬੜੇ ਵਧੀਆ ਉਹ ਸੀਗੇ, ਬੋਲ
1: ਬੋਲ ਬਹੁਤ ਵਧੀਆ ਸੀਗੇ, ਐਂਡ ਦੈਨ ਉਦੋਂ ਬਾਅਦ ਜੋ ਉਹਨਾਂ ਨੇ ਕਿਹਾ ਉਦੋਂ ਵੀ ਵਧੀਆ ਸੀਗਾ। ਸੋ ਥੈਂਕ ਯੂ ਵੈਰੀ ਮਚ,
2: ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਤੇ ਸਾਡੇ ਨਾਲ ਓਹੋ ਜੋ ਜੁੜੇ ਸੀਗੇ ਉਹ ਹੁਣ ਨਹੀਂ ਜੁੜੇ, ਟੂਟੂ ਹੋ ਗਿਆ, ਦੁਬਾਰਾ ਦੁਬਾਰਾ ਜੁੜ ਜਾਓ ਉੱਚ ਕੀ ਹੈ ਮਾਨ ਸਾਹਿਬ ਆਪਣੇ ਹੀ ਯਾਰ, ਮਾਨ ਸਾਹਿਬ ਤੁਸੀਂ ਔਨ ਏਅਰ ਹੋ, ਸੋਰੀ ਫੋਨ ਗਲਤੀ ਨਾਲ।
1: ਜਦ ਤੱਕ ਮਨ ਸਾਹਿਬ ਦੀ ਫੋਟੋ ਤਾਂ ਐਕਸਪਲੇਨ ਕਰੋ ਨਾ ਜਿਹੜੀ ਮੈਨੂੰ ਕੀਤੀ ਸੀਗੀ।
3: ਸਤਿ
1: ਸ਼੍ਰੀ ਅਕਾਲ ਮਨ ਸਾਹਿਬ, ਕੀ ਹਾਲ ਚਾਲ,
2: ਕਿਵੇਂ ਹੋ, ਠੀਕ ਠਾਕ?
3: ਬਸ ਠੀਕ ਹੈ ਜੀ, ਇੱਕ ਫੋਟੋ ਖਿੱਚਣ ਲਈ ਬਾਹਰ ਉਤਰ ਗਿਆ ਸੀ, ਉੱਥੇ ਫੋਨ ਕੱਟਿਆ ਗਿਆ।
2: ਤੁਸੀਂ ਪੰਗੇ ਪਾਈ ਜਾਂਦੇ ਹੋ ਯਾਰ,
1: ਤੁਸੀਂ ਫੋਟੋ ਪਹਿਲਾਂ ਦੱਸੋ, ਤੁਸੀਂ ਕਿੱਥੋਂ ਕਿੱਥੋਂ ਇੰਨੇ ਸਾਰੀਆਂ ਕਲੈਕਸ਼ਨ ਇਕੱਠੀ ਕਰਦੇ ਹੋ?
3: ਨੋਨੀਆ ਜੀ, ਮੈਂ ਨਾ ਮੈਂ ਤਕਰੀਬਨ ਹਫਤੇ ਚ ਸਾਰਾ ਐਡਲੇਡ ਘੁੰਮਦਾ, ਉੱਪਰ ਤੋਂ ਲੈ ਕੇ ਨੀਚੇ ਤੱਕ ਸਾਰੇ ਕਿਤੇ ਘੁੰਮਦਾ, ਜਿੱਥੇ ਵੀ ਮੈਨੂੰ ਦਿਖ ਜਾਂਦਾ ਨਾ। ਹੁਣ ਮੈਂ ਇੱਕ ਥਾਂ ਤੇ ਖੜਾ ਸੀਗਾ ਜਿੱਥੇ ਆ ਫੋਨ ਕੱਟਿਆ ਗਿਆ
1: ਜੀ,
3: ਮੈਂ ਕ੍ਰਿਸ਼ਨ ਜੀ ਨੂੰ ਫੋਟੋ ਭੇਜਦਾ। ਇਹ ਨਾ ਇੱਕ ਪੱਥਰਾਂ ਦੇ ਵਿੱਚ ਓਰਿਜਿਨਲ ਦਾ ਕੁਛ ਤਸਵੀਰਾਂ ਬਣਾਈਆਂ, ਉਸ ਤੋਂ ਫੁਹਾਰਾ ਚੱਲ ਰਿਹਾ, ਬਹੁਤ ਹੀ ਸੋਹਣੀ ਫੋਟੋ ਹੈ। ਪਰ ਜੇ ਤੁਸੀਂ ਰਾਤ ਨੂੰ ਆਓ, ਤੁਸੀਂ ਇਕੱਲੇ ਜਾਣਾ, ਇੱਥੇ ਖੜ ਨਹੀਂ ਸਕਦੇ ਜਿੱਥੇ ਜਿੱਥੇ ਹੁਣ ਮੈਂ ਖੜਾ ਇਸ ਵੇਲੇ।
2: ਓਕੇ,
3: ਤੇ ਈਵਨ ਮੈਨੂੰ ਦਿਨ ਚ ਵੀ ਉੱਥੇ ਜਾਂਦੇ ਨੂੰ ਡਰ ਲੱਗਿਆ। ਮੈਂ ਸੋਚਦਾ ਸੀ ਮੈਂ ਇੱਥੇ ਰੁਕਾਂ, ਰੁਕ ਕੇ ਬੈਠਾ, ਮੇਰੇ ਤੋਂ ਮੇਰਾ ਅੰਦਰ ਦਿਲ ਡਰੀ ਅਜੇ ਵੀ ਜਾ ਰਿਹਾ, ਮੈਂ ਅੰਦਰ ਨੀ ਬੈਠਾ, ਮੈਂ ਫਿਰ ਦੁਬਾਰਾ ਆ ਕੇ ਟਰੱਕ ਚ ਬੈਠਾ, ਮੇਰੇ ਸਾਹਮਣੇ ਹੀ ਅਜੇ ਵੀ ਉਹ ਹੈ। ਤੇ ਪਰ ਉਹਦੇ ਉੱਤੇ ਕੁਛ ਮੈਨੂੰ ਲੱਗਦਾ ਨੀ ਕੁਛ ਮੇਰੇ ਤੋਂ ਲਿਖਿਆ ਜਾਊਗਾ, ਕਿਉਂਕਿ ਇਹ ਬਹੁਤ ਬਹੁਤ ਜ਼ਿਆਦੀ ਹਾਈ ਐਨਰਜੀ ਵਾਲੀ। ਮੈਂ ਕ੍ਰਿਸ਼ਨਾ ਜੀ ਹੁਣੀ ਭੇਜੀ ਤੁਹਾਨੂੰ ਫੋਟੋ,
1: ਨਹੀਂ ਆਪਣੇ ਆਪਣੇ ਆਪਣੀ ਗੈਲਰੀ ਚ ਰੱਖੋ, ਡੋਂਟ ਸੇ ਮੇ ਤੋ ਹਾਈ ਐਨਰਜੀ ਨਹੀਂ ਬੀਟ ਹੋਣੀ, ਯੂ ਵਿਲ ਸੀ, ਤੁਸੀਂ ਲਿਖ ਲੈਣਾ ਆ।
2: ਹਾਂ, ਇਹ ਤਾਂ ਲਿਖਣਾ ਔਖਾ ਵਾਕਈ, ਯੂ ਆਰ ਰਾਈਟ। ਇਹ ਐਕਚੁਅਲੀ ਕਿਉਂਕਿ ਨਾ ਇਹ ਇੱਕ ਫਾਊਂਟੇਨ ਜਿਹਾ ਬਣਾ ਹੋਇਆ, ਪੱਥਰਾਂ ਦੇ ਅੰਦਰ ਹੀ ਇਹਨਾਂ ਨੇ ਘੜੇ ਹੋਏ ਆ ਐਬੋਰੀਜਨਲ ਚਿਹਰੇ, ਤੇ ਉਹ ਫਾਊਂਟੇਨ ਹੈ ਬੇਸਿਕਲੀ। ਆਈ ਗੈਟ ਇਟ, ਤੁਸੀਂ ਕੀ ਕਹਿਣਾ ਚਾਹ ਰਹੇ ਹੋ ਕਿ ਵਾਕਈ ਤਸਵੀਰ ਦਾ ਦੇਖ ਕੇ ਪਤਾ ਲੱਗਦਾ
1: ਜਿਹੜੇ ਜਿਹੜੇ ਐਬੋਰੀਜਨਸ ਨੇ, ਦੇ ਆਰ ਸੇਇੰਗ ਕਿ ਦੇ ਆਰ ਨੈਚੁਰਲੀ ਬੋਰਨ।
3: ਇੱਥੇ ਨਾ ਦੋ ਤਿੰਨ ਫੋਟੋਆਂ ਹੋਰ, ਇੱਕ ਫੋਟੋ ਤੁਹਾਨੂੰ ਮੈਂ ਹੋਰ ਭੇਜਦਾ ਆ। ਇਹ ਪੱਥਰ ਪੂਰੀ ਪੱਥਰ ਨਾਲ ਇੱਕ ਓਰਿਜਿਨਲ ਇੱਕ ਪੱਥਰ ਤੇ ਬੈਠੀ ਹੈ, ਉਹ ਇੱਥੇ ਤੁਸੀਂ ਰਾਤ ਨੂੰ ਮੈਨੂੰ ਲੱਗਦਾ ਨੀ ਕੋਈ ਇਕੱਲਾ ਆ ਸਕਦਾ ਆ, ਇਹ ਹੈ ਵੀ ਬਲੈਕਵੁੱਡ ਦਾ ਏਰੀਆ ਆ। संकोच
2: कर रहे ने। मैं दस दिना जी तस्वीर इन्होंने भेजी है एक लिखा पया अ पेनफुल अ फ्रूटफुल सॉरी वाह कृष्ण लिखा तुसी ना खतरनाक जा भेजा ना फ्रूटफुल एक्सपेरिमेंट नाम है जी इस तस्वीर दा। तस्वीर एक कॉर्नर बिल्डिंग दी है सो एक पासे इफ आई एम नॉट मिस्टेकन ते कीवी है कीवी दी तस्वीर बनी भी दूसरे पासे चेरीज दी बहुत वधिया एंड लाल सुर्ख चेरी है उन्हां दी तस्वीर है साइड ते छोटी जी हट है पिछे खुला आसमान है खेत ने एंड कमल दे फुल ने कमल दे फुल है या फिर नहीं ये पिंक रोजेज है हाँ तो वो बहुत ज्यादा खूंजे जे मैनू एक कद्दू भी लग रहा है हो ज्यादा कद्दू ना हो या संतरा होवे देखो गाइस मैं एनका दा बनवा लिया पर हमेशा जरूरी नहीं है कि आर्टिस्ट आर्ट समझ जाए हाँ। एनक दा रोल नहीं हुंदा
1: यस
2: पर ए सुना फिर हुन तुसी दसो हुन सुनाओगे मान साहब कि नहीं सुनावा
3: नहीं मैं इते नहीं सुनाऊंगा पर ए बिल्डिंग तुसी ध्यान ना देखो बिल्डिंग है कादी
2: है ए बिल्डिंग है जी टॉयलेट पब्लिक शौचालय
1: अच्छा अच्छा अच्छा अच्छा समझ आ गई पी कीवी खाओ चेरीज खाओ
2: इत्थे
1: वेले हो जाओ
2: नहीं कोई नहीं साडे शायर साहब ने की लिखा थोड़े नाल सांझा करदे मन साहब ने लिखा जी कि सुरख चेरियां ते प्यार दी छां वाह मैनू भी थोड़ा थोड़ा होर बेस लैके आना पएगा रुको okay. अगला मतलब बहुत खतरनाक है
1: राइट
2: सुरख चेरियां ते प्यार दी छां अंदर जाके हल्का होवांगा जिथे लिखा टॉयलेट दा नां जिथे लिखा टॉयलेट दा नां उथे दुख दर्द सब तो वांगा वाह
1: वाह
2: वाह मैनू हुण इत्थे ना साइड ते किथे आया मेरा रूम फ्रेशनर इत्थे है मान साहब तुसी 3D एक्सपीरियंस देता खुशबू भी आ रही है तस्वीर भी वेख ली है ना रेडियो तो चलो है ही है ऑडिटरी सेंसेस तो सारे दी ऑन सी है चलो ठीक है मान साहब थैंक यू
3: नहीं जी मैं ना कुछ औलख जी दा कुछ सुनाना सीगा
2: जी लियो जी लियो
3: संदीप औलख जी दा
1: जी जी
3: लेख फरोलन बैठ गया दुख सुख पाके तकड़ी तोलन बैठ गया
1: वाह
3: गल विच लाके टाई खुद नू तू की समझे गल विच लाके टाई खुद नू तू की समझे केड़ा है तू पग नू रोलन बैठ गया
2: ओए होए होए होए वाह वाह बहुत सोना
3: मैं भगवान दी सदियां तो चुप तोड़न लई चला अल्लाह अल्लाह बोलन बैठ गया जेड़ा तख्त बिठाया आली जां आखिर
2: वाह
3: पानी दे विच जहरा कोलन बैठ गया
2: वाह बहुत सोना बहुत सोना
3: सुखां वाली खिलरी गुत नू गुंदन लई सुखां वाली खिलरी गुत नू गुंदन लई मैं दुखां दियां गुंजलां खोलन बैठ गया एवें अपने लेख फरोलन बैठ गया
2: बहुत सोना बहुत
1: वेरी नाइस एवें अपने दुख फरोलन बैठ गया वेरी नाइस
2: निकासी जरूरी है बहुत बहुत धन्यवाद
1: थैंक यू वेरी मच मान साहब
3: हैव
1: अ नाइस डे
2: हैव अ नाइस नाइस डे जी दे रंग बिरंगी थावां ते जांदे रहो ऐश माणदे रहो
1: देखो भी देखण दा नजरिया हुंदा है जिहड़ा क्रिएटिव पर्सन हुंदा ना ओह किते किते भी केड़ी चीज नूं देखदा है ओहनूं कैप्चर करन दी कैपेबिलिटी हुंदी नहीं तां असीं किन्नियां चीजां देखदे हां ਅਸੀਂ ਕਿੰਨੀਆਂ ਨੂੰ ਕੈਪਚਰ ਕਰਦੇ ਆ
2: ਹਾਂ ਇਹ ਵੀ ਗੱਲ ਸਹੀ ਆ
1: ਯੂ نو ਕ੍ਰੀਏਟੀਵਿਟੀ ਨੂੰ ਜ਼ਿੰਦਾ ਰੱਖਣ ਜ਼ਿੰਦਾ ਰੱਖਣ ਲਈ
2: ਹਾਂ ਨਹੀਂ ਵਾਕਈ ਵਾਕਈ
1: ਤੁਹਾਨੂੰ ਪੁਆਇੰਟ ਆਊਟ ਕਰਨਾ ਪੈਂਦਾ ਹੁੰਦਾ
2: ਐਂਡ ਮੈਂ ਨਾ ਕਈ ਵਾਰੀ ਇਹ ਸੋਚਦਾ ਕਿ ਆਪਣਾ ਜਿਸ ਮੁਲਕ ਤੋਂ ਆਪਾਂ ਆਨੇ ਹਨਾ ਕਿ ਕਿੰਨਾ ਮਤਲਬ ਇਸ ਗੱਲੋਂ ਕਿੰਨੀ ਘੈਂਟ ਕਿਸਮਤ ਆ ਉਹ ਸਾਰੀ ਧਰਤੀ ਦੀ ਕਿ ਤੁਸੀਂ ਪੂਰਾ ਇੰਡੀਆ ਘੁੰਮਣਾ ਹੋਵੇ ਤੁਹਾਨੂੰ ਹਰ ਤਰ੍ਹਾਂ ਦਾ ਬੰਦਾ ਹਰ ਤਰ੍ਹਾਂ ਦੀ ਚੀਜ਼ ਦੇਖਣ ਨੂੰ ਮਿਲ ਜਾਏਗੀ ਹਰ ਤਰ੍ਹਾਂ ਦਾ ਲੈਂਡਮਾਰਕ ਦੇਖਣ ਨੂੰ ਮਿਲ ਜਾਏਗਾ ਬੀਚ ਵੀ ਮਿਲ ਜਾਣਗੇ ਪਲੈਟੋ ਮਿਲ ਜਾਣਗੇ ਪਹਾੜ ਸਭ ਮਿਲ ਜਾਏਗਾ ਹੈ ਨਾ ਐਂਡ ਸ਼ਾਇਦ ਆਪਾਂ ਕਹਿ ਦਿੰਦੇ ਕਿ ਗੰਦਗੀ ਹੈ ਜਾਂ ਅਗਲੀਨੈਸ ਹੈ ਆਪਾਂ ਸੜਕਾਂ ਦੀ ਗੰਦਗੀ ਤਾਂ ਦੇਖ ਲੈਂਦੇ ਹਾਂ ਆਪਾਂ ਉਹ ਚੀਜ਼ ਨਹੀਂ ਕੰਸਿਡਰ ਕਰਦੇ ਜਿਹੜੀ ਪ੍ਰੋਬਲਮ ਆਉਂਦੀ ਹੈ ਮੇਜਰ ਸਾਡੀ ਆਹ ਬੋਰਡ ਵਗੈਰਾ ਬਹੁਤ ਲੱਗਦੇ ਜਿਹੜੇ ਹੋਰਡਿੰਗਸ ਵਗੈਰਾ ਹਰ ਪਾਸੇ ਜਾਂ ਫਿਰ ਐਡ ਹੀ ਐਡ ਹੈ ਨਾ ਵੈਦ ਜੀ ਵੈਦ ਹੈ ਨਾ ਪ੍ਰੋਪਰਟੀ ਲਿੰਕਰ ਪ੍ਰੋਪਰਟੀ ਲਿੰਕਰ ਇੱਦਾਂ ਦੇ ਮਿਊਰਲਸ ਬਣੇ ਹੋਣ ਆਪਣੇ ਆਸੇ ਪਾਸੇ ਤਾਂ ਓਨਾ ਹੀ ਹੈ ਨਾ ਓਨੇ ਹੀ ਉਹ ਵਧੀਆ ਲੱਗਣ ਓਨੇ ਹੀ ਪਿਆਰੇ ਲੱਗਣ
1: ਹੈ ਨਾ
2: ਪਰ ਚਲੋ ਜੋ ਹੈ ਬਈ ਹੈ ਕੀ ਕੀਤਾ ਜਾ ਸਕਦਾ ਤੇ ਅਸੀਂ ਲਵਾਂਗੇ ਜੀ ਆਪਣਾ ਅਗਲਾ ਕਾਲਰ ਸਾਡੇ ਨਾਲ ਜੀ ਨੈਕਸਟ ਕਾਲਰ ਨੇ ਬਲਜੀਤ ਫਰਵਾਲੀ ਜੀ
1: ਬਲਜੀਤ ਜੀ
4: ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਬਲਜੀਤ ਜੀ
2: ਸਤਿ ਸ਼੍ਰੀ ਅਕਾਲ ਬਲਜੀਤ ਜੀ
4: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਓਕੇ ਬਈ ਠੀਕ ਠਾਕ ਹੋ ਜੀ
1: ਬਹੁਤ ਵਧੀਆ ਜੀ ਤੁਸੀਂ ਸੁਣਾਓ
4: ਬਹੁਤ ਵਧੀਆ ਜੀ ਕਈ ਸਾਲਾਂ ਬਾਅਦ ਕਾਲ ਕਰ ਰਹੇ
1: ਹਾਂ ਅੱਜ ਇਹ ਪਿਛਲੇ ਪਿਛਲੇ ਵਾਰੀ ਤੁਸੀਂ ਮੈਸੇਜ ਭੇਜਿਆ ਸੀ ਤਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਫਰਵਾਲੀ ਲੁਧਿਆਣੇ ਦੇ ਕੋਲੇ ਆ ਪਿੰਡ
2: ਹਾਂ ਅੱਛਾ ਇਸ ਕਰਕੇ ਕਰ ਰਹੇ ਹੋ ਠੀਕ
4: ਨਹੀਂ ਨਹੀਂ ਨਹੀਂ ਨਹੀਂ ਨਹੀਂ ਉਹ ਕਹਿੰਦੇ ਆ ਨਾ ਗੁਆਂਢ ਤੇ ਜਿਵੇਂ ਨੋਨੀਆਂ ਜੀ ਇਹਨੇ ਹੱਸਦੇ ਆ ਜਿਹੜੇ ਫਿਰ ਕੋਲੇ ਰਹਿੰਦੇ ਆ ਹਾਸਾ ਉਹਨਾਂ ਚ ਵੀ ਥੋੜਾ ਬਹੁਤ ਆ ਹੀ ਜਾਂਦਾ
1: ਸੋ ਸਵੀਟ ਇਹ ਤਾਂ ਇਹਦਾ ਤੁਹਾਡਾ ਬੜਪਣ ਆ ਜੀ ਤੁਸੀਂ ਇਹ ਕਹਿ ਕੇ ਕਹਿ ਰਹੇ ਹੋ
2: ਤੇ ਬਲਜੀਤ ਜੀ ਤੁਹਾਡਾ ਵੀਕ ਕਿਸ ਤਰ੍ਹਾਂ ਦਾ ਗਿਆ ਸਭ ਤੋਂ ਬੈਸਟ ਚੀਜ਼ ਕੀ ਹੋਈ ਇਸ ਵੀਕ ਇਹ ਦੱਸੋ ਪਹਿਲੇ ਸਾਨੂੰ
4: ਸੰਗਤ ਚ ਰਹਿ ਕੇ ਮੈਨੂੰ ਵੀ ਕੁਝ ਗਾਉਣ ਦਾ
1: ਮੈਂ ਵੀ ਦੇਖੀ ਉਹ ਵੀਡੀਓ ਗਰਾਜ ਚ ਬਹਿ ਕੇ ਸਾਰੇ ਨੇ ਗਾ ਰਹੇ ਸੀਗੇ
4: ਬਸ ਬਸ
1: ਹਾਂਜੀ ਮੈਂ ਕਿਹਾ ਲੈਲਾ ਗਲੂ ਗਲੂ ਹੋਈ ਪਈ ਸੀਗੀ
4: ਸੁਣਾਉਣਾ ਮੈਂ ਅੱਜ ਕੁਝ ਹਸੀ ਆ ਖੁਸ਼ੀ ਵਾਲਾ ਕਿ ਫਰਾਈਡੇ ਆ ਪਰ ਮੇਰੀ ਜਾੜ ਤਾਂ ਵਧੀਆ ਡੈਂਟਿਸਟ ਕੋਲ ਚੱਲਿਆ ਫਿਰ ਮੈਂ ਥੋੜਾ ਸੈਡ ਹੀ ਸੁਣਾ ਦਿੰਦਾ
1: ਤੁਸੀਂ ਕੋਈ ਨਹੀਂ ਖੁਸ਼ੀ ਵਾਲਾ ਸੁਣਾਓ
2: ਤੁਸੀਂ ਸੈਡਨੈਸ ਡੈਂਟਿਸਟ ਤੱਕ ਰੱਖੋ ਨਾ ਇਹ ਤੋਂ ਤੁਸੀਂ ਖੁਸ਼ ਖੁਸ਼ ਜਾਓ
4: ਉਹਨੇ ਇਹ ਕੱਲੋ ਪ੍ਰੈਕਟਿਸ ਕਰਵਾ ਦੀ ਨਾ ਜਸਵਾਲ ਸਾਹਿਬ ਨੇ ਫਿਰ ਉਹੀ ਸੁਣਾ ਦੇਣਾ
2: ਅੱਛਾ ਡਨ ਹੋ ਗਿਆ
4: ਚਲੋ ਤੂੰ ਕਹਿਣਾ ਏ ਅਸੀਂ ਬਦਲ ਗਏ ਇਸ ਮੋੜ ਤੇ ਆਣ ਖਲੋ ਗਏ ਓਏ ਅਸੀਂ ਨਹੀਂ ਬਦਲੇ ਅਸੀਂ ਨਹੀਂ ਬਦਲੇ ਬਸ ਤੇਰੇ ਵਰਗੇ ਹੋ ਗਏ ਓਏ ਅਸੀਂ ਨਹੀਂ ਬਦਲੇ ਅਸੀਂ ਨਹੀਂ ਬਦਲੇ ਬਸ ਤੇਰੇ ਵਰਗੇ ਹੋ ਗਏ ਉਹ ਕਿਉਂ ਅੱਲੜ ਪੁਣੇ ਵਿੱਚ ਲਾ ਲਈਆਂ ਇਸ ਮਾਂ ਦੀ ਚੱਲ ਬਲੱਲੀ ਨੇ ਓਏ ਅਸੀਂ ਸੁੱਖ ਹੰਡਾਇਆ ਦੋਵਾਂ ਨੇ ਮੈਂ ਦੁੱਖ ਹੰਡਾਇਆ ਕੱਲੀ ਨੇ ਥੋੜਾ ਜਿਹਾ ਝੂਠ ਵੀ ਬੋਲੀ ਦਾ ਗੱਲਾਂ ਵਿੱਚ ਕੁਫਰ ਵੀ ਤੋਲੀ ਦਾ ਨਾ ਦਿਲ ਦੇ ਆਖੇ ਲੱਗ ਕੇ ਵੀ ਨਾ ਪਏ ਕੁਫਰ ਵੀ ਤੋਲੀ ਦਾ ਓਏ ਅਸੀਂ ਸਬਰਾਂ ਦੇ ਘੁੱਟ ਭਰ ਭਰ ਕੇ ਜੀਣੇ ਦੇ ਆਦੀ ਹੋ ਗਏ ਓਏ ਅਸੀਂ ਨਹੀਂ ਬਦਲੇ ਅਸੀਂ ਨਹੀਂ ਬਦਲੇ ਜੱਸੋਵਾਲ ਵਰਗੇ ਹੋ ਗਏ ਅਸੀਂ ਨਹੀਂ ਬਦਲੇ ਅਸੀਂ ਨਹੀਂ ਬਦਲੇ ਅਸੀਂ ਤੇਰੇ ਵਰਗੇ ਹੋ ਗਏ ਓਏ ਅਸੀਂ ਮਰਦੇ ਰਹੇ ਧੁੱਪਾਂ ਜਰਦੇ ਰਹੇ ਪੱਬ ਕੰਡਿਆਂ ਉੱਤੇ ਤਰਦੇ ਰਹੇ ਉਹ ਹੱਸ ਹੱਸ ਕੇ ਪੀੜਾਂ ਜਰ ਲਈਆਂ ਪਰ ਸੀ ਨੀ ਕੀਤਾ ਤੇਰੇ ਲਈ ਨੀ ਕਿਤੇ ਕੱਲੀ ਹੀ ਬਹਿ ਕੇ ਸੋਚੀ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਕਿਤੇ ਕੱਲੀ ਹੀ ਬਹਿ ਕੇ ਸੋਚੀ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ
2: ਵਾਹ ਵਾਹ ਵਾਹ
1: ਥੈਂਕ ਯੂ ਬਲਜੀਤ ਜੀ ਨਾਈਸ ਬਲਜੀਤ ਜੀ ਛਾ ਗਏ
2: ਨਾਈਸ ਜੀ ਕੀ ਬਾਤ ਹੈ
4: ਬਸ ਹੋ ਜਾਂਦੇ ਅਸਰ ਆ ਜੀ ਜਸਵਾਲ ਸਾਹਿਬ ਦੀਆਂ
2: ਕੀ ਬਾਤ ਹੈ ਜੀ ਤਾਂਸੇ ਨਿਕਲੇ ਸਾਡੇ ਜਸਵਾਲ ਬਾਈ ਜੀ ਸਾਨੂੰ ਪਤਾ ਹੀ ਨਹੀਂ
1: ਵੈਰੀ
2: ਗੁੱਡ
4: ਮੈਂ ਕਹਿੰਦੇ ਮੈਂ ਗਾ ਰਿਹਾ ਵੀ ਮੇਰੇ ਨਾਲ ਕੋਈ ਸਾਥ ਨਹੀਂ ਦੇ ਰਿਹਾ ਹੋ ਜਾਂ ਜੇ ਮਾਰ ਕੇ ਚੱਲ ਯਾਰ ਤੂੰ ਵੀ ਚੱਲ ਮੈਂ ਚੱਲ ਠੀਕ
1: ਵਾਹ ਦੈਟਸ ਗੁੱਡ
2: ਇਹ ਹੁੰਦਾ ਯਾਰਾਂ ਨਾਲ ਖੜਨਾ
1: ਵੈਰੀ ਗੁੱਡ ਐਗਜ਼ੈਕਟਲੀ
2: ਕੀ ਬਾਤ ਹੈ ਥੈਂਕ ਯੂ ਜੀ ਥੈਂਕ ਯੂ ਫॉर ਕਾਲਿੰਗ
1: ਥੈਂਕ ਯੂ ਵੈਰੀ ਮਚ ਬਲਜੀਤ ਜੀ ਐਂਡ ਪਲੀਜ਼ ਆਉਂਦੇ ਰਹੋ ਸਾਡੇ ਨਾਲ ਸ਼ੇਅਰ ਕਰਦੇ ਰਹੋ ਆਪਣੀ ਆਵਾਜ਼
2: ਨਵਰੀਤ ਜੀ ਸਾਨੂੰ ਆਪਣੀ ਲਿਖਤ ਭੇਜਦੇ ਨੇ, ਕਹਿੰਦੇ ਨੇ ਕਿ ਕੋਈ ਜਾਗ ਰਿਹਾ, ਕੋਈ ਸੋ ਰਿਹਾ, ਕੋਈ ਪਿਆਰੇ ਦੀ ਰੰਗਤ ਚ ਖੋ ਰਿਹਾ, ਕੋਈ ਹੱਜ ਦੀ ਕੰਨੀ ਹੈ ਫੜਦਾ ਪਿਆ, ਕੋਈ ਤੀਰਥ ਤੇ ਪਾਪਾਂ ਨੂੰ ਢੋ ਰਿਹਾ, ਧੋ ਰਿਹਾ ਹੋਣਾ ਚਾਹੀਦਾ ਮੇਰੇ ਖਿਆਲ ਨਾਲ, ਧੋ ਰਿਹਾ ਹਾਂ, ਕੋਈ ਲੱਭੇ ਸ਼ਿਵ ਰਾਮ ਨਾਨਕ ਅੱਲਾ, ਕੋਈ ਬੰਸੀ ਦੀ ਧੁਨ ਚ ਸਮੋ ਰਿਹਾ, ਵਾਹ ਬਹੁਤ ਸੋਹਣਾ, ਕੋਈ ਕੋਈ ਨਸਾ ਨਸਾ ਕੋਈ ਨਸਾ ਨੂੰ ਕਰ ਬੰਦ ਖੜਾ ਪੈਰ ਤੇ, ਕੋਈ ਤਸਬੀ ਨਾਲ ਉਂਗਲਾਂ ਕਿੱਸਾ ਰਿਹਾ, ਕੋਈ ਅੰਦਰੋਂ ਦੀ ਰੋਵੇ ਕਰ ਚੇਤੇ ਤੈਨੂੰ, ਕੋਈ ਬਾਹਰੋਂ ਦੀ ਅਥਰੂ ਵਹੋ ਰਿਹਾ, ਕੋਈ ਤਿਨਕਾ ਤਿਨਕਾ ਸਮਾਂ ਵੰਝਿਆ ਗਿਆ, ਕੋਈ ਸਵਾਸ ਸਵਾਸ ਨੂੰ ਪਿਰੋ ਰਿਹਾ,
1: ਵਾਹ
2: ਬਹੁਤ ਸੋਹਣਾ, ਬਹੁਤ ਹੀ ਸੋਹਣਾ, ਤੇਰੇ ਹੀ ਰੰਗਾਂ 'ਚ ਰੰਗੇ ਸਾਰੇ, ਦੱਸ ਮੈਂ ਤੇਰਾ ਜਾਂ ਤੂੰ ਮੇਰਾ ਹੋ ਰਿਹਾ, ਬਹੁਤ ਸੋਹਣਾ,
1: ਥੈਂਕ ਯੂ ਸੋ ਮਚ,
2: ਇੱਦਾਂ ਹੀ ਸ਼ੇਅਰ ਕਰਦੇ ਰਿਹਾ ਕਰੋ, ਤੇ ਬਹੁਤ ਬਹੁਤ ਜ਼ਿਆਦਾ ਪਿਆਰੀ ਚੀਜ਼ ਲਿਖੀ ਹੈ ਜੀ,
1: ਬਹੁਤ ਪਿਆਰੀ ਕਵਿਤਾ,
2: ਵੈਰੀ ਨਾਈਸ ਵੈਰੀ ਨਾਈਸ। ਤੇ ਇੱਧਰੋਂ ਆਪਣਾ ਜਸਵਾਲ ਸਾਹਿਬ ਜੀ ਵੀ ਭੇਜਦੇ ਨੇ ਜੀ ਚੁਟਕਲੇ, ਚੁਟਕਲੇ ਭੇਜ ਰਹੇ, ਚੁਟਕਲੇ ਕਹਿੰਦੇ ਜੀ ਕਿ ਦੋ ਚੱਕੋ ਦੋ ਜੋਕ ਸਾਹਿਬ, ਵਾਹ ਬਈ ਕਿਆ ਬਾਤ ਹੈ,
1: ਚੱਕੋ ਦੋ ਜੋਕ,
2: ਕਿਆ ਬਾਤ, ਮਤਲਬ ਇਹ ਤਾਂ ਇਸ ਤਰ੍ਹਾਂ ਕੀਤਾ ਕਿ ਟਾਈਮ ਲਾਈਨ ਤੇ ਹੁੰਦੇ ਨਾ ਕਿ ਬਾਈ ਜੀ ਆ ਕੰਮ ਹੋ ਜਾਣਾ ਚਾਹੀਦਾ, ਕਿ ਲੈ ਤੂੰ ਕਿਆ ਹੈ ਦੋ ਭੇਜਤੇ ਆ,
1: ਹੁਣ
2: ਪੇਮੈਂਟ ਭੇਜਦੀ ਆ ਅੱਗੋਂ। ਪੂਜਾ
1: ਕਿਵੇਂ ਆ, ਕੀ ਕਰਦੀ ਸੀ?
2: ਡੋਂਟ ਡਿਸਟਰਬ ਮੀ, ਮੈਂ ਜੋਕ ਪੜ੍ਹਦੀ ਸੀ। ਇਹ ਤਾਂ ਵੈਸੇ ਦੇਖੋ ਆ ਤਿੰਨ ਜੋਕ ਹੋ ਗਏ ਜਸੋਵਾਲ ਜੀ, ਵਾਹ ਕਿਆ ਬਾਤ ਹੈ। ਸੋ ਜੀ ਪੂਜਾ, ਮੇਰੇ ਤੇ ਬਹੁਤ ਲੋਕ ਮਰਦੇ ਆ ਪੱਪੂ, ਕਿਉਂ ਤੂੰ ਸਰਕਾਰੀ ਹਸਪਤਾਲ ਦਾ ਬੈੱਡ ਹੈ ਯਾਰ, ਕਾਫੀ ਡਾਰਕ ਹੋ ਗਿਆ, ਇਹ ਲੇਟੈਂਟ ਨਹੀਂ ਹੈ, ਹਾਂਜੀ ਹੈ ਵੀਰ ਜੀ, ਕੀ ਕਰੀ ਜਾ ਰਹੇ ਹੋ? ਅੱਛਾ ਇੱਕ ਹੋਰ ਭੇਜਿਆ ਜੀ ਉਹਨਾਂ ਨੇ, ਵੀ ਸਿੰਗਲ ਲਾਈਨਰ ਹੀ ਹੈ, ਕਿਆ ਬਾਤ ਹੈ, ਕਹਿੰਦੇ ਕਿ ਕਦੇ ਘਰ ਵਾਲੀ ਕੋਲ ਆ ਸੋਚ ਕੇ ਨਾ ਬੈਠਿਓ ਕਿ ਉਹ ਖਾਲੀ ਬੈਠੀ ਆ, ਕੀ ਪਤਾ ਉਹ ਭਰੀ ਬੈਠੀ ਹੋਵੇ ਯਾਰ, ਵੈਸੇ ਗਲਤ ਗੱਲ ਆ, ਔਰਤਾਂ ਨੂੰ ਬਿਨਾਂ ਗੱਲੋਂ ਕੀਤਾ ਜਾਂਦਾ, ਕੀ ਕਹਿੰਦੇ ਆ ਆਹ ਬਦਨਾਮ, ਪਰ ਇੰਨੇ ਸਾਰੇ ਲੋਕ ਕਹਿੰਦੇ ਸ਼ਾਇਦ ਕੋਈ ਸੱਚ ਹੀ ਹੋਏਗਾ ਇਹਦੇ ਅੰਦਰ।
1: ਤੁਸੀਂ ਅੱਜ ਰੋਟੀ ਖਾਣੀ ਆ ਘਰੇ ਜਾ ਕੇ? ਨਹੀਂ,
2: ਤੁਸੀਂ ਮੈਨੂੰ ਕਿਆ ਰੋਟੀ ਪਾਉਣ ਲਈ? ਤੇ ਜੀ ਕਹਿੰਦੇ ਨੇ ਕਿ ਆ ਦੋ ਫਿਲਮਾਂ ਦੇਖੀਆਂ ਉਹਨਾਂ ਨੇ, ਕਿ ਇੱਕ ਦੇਖੀਏ ਜੀ ਰੋਬਰ ਤੇ ਇੱਕ ਦੇਖੀਏ ਉਨ ਮਧਮ, ਦੋਨੋਂ ਸਾਊਥ ਇੰਡੀਅਨ ਡਬਡ ਫਿਲਮਾਂ ਸੀਗੀਆਂ ਤੇ ਦੋਨੋਂ ਕਹਿੰਦੇ ਵਧੀਆ ਲੱਗੀਆਂ, ਕਿ ਦੇਖੋ ਔਨ ਡੱਬਾ, ਵਧੀਆ ਜੀ ਵਧੀਆ, ਥੈਂਕ ਯੂ ਯਾਰ, ਸਾਊਥ ਇੰਡੀਅਨ ਸਿਨੇਮਾ ਇਜ਼ ਵੈਰੀ ਗੁੱਡ। ਮਲਿਆਲੀ ਕੋਈ ਵੀ ਫਿਲਮ ਵੇਖ ਲਓ, ਕੋਈ ਵੀ ਮਲਿਆਲੀ ਫਿਲਮ ਵੇਖ ਲਓ, ਇੰਨੀ ਪਿਆਰੀ ਫਿਲਮਾਂ ਬਣਾਉਂਦੇ, ਇੱਕ ਤਾਂ ਕੇਰਲਾ ਦੇ ਅੰਦਰ ਘੁੰਮਦੇ ਰਹਿੰਦੇ, ਬੰਦਾ ਕਹਿੰਦੇ ਮੈਨੂੰ ਵੀ ਨਾਲ ਲੈ ਜਾਓ ਯਾਰ, ਆਈ ਲਵ ਇਟ, ਕੇਰਲਾ ਇਜ਼ ਸੋ ਬਿਊਟੀਫੁਲ, ਜਾ ਹੀ ਨਹੀਂ ਪਾ ਰਿਹਾ ਮੈਂ,
1: ਮੀ ਟੂ,
2: ਹਨਾ
1: ਏਦਾਂ ਕਰਦੇ ਆ,
2: ਹਾਂ ਪਲਾਨ ਬਣਾਉਂਦੇ,
1: ਪਲਾਨ ਬਣਾਉਂਦੇ ਆ ਕ੍ਰਿਸਮਸ ਤੇ,
2: ਡਨ ਹੋ ਗਿਆ, ਪੱਕੀ ਗੱਲ,
1: ਪੱਕਾ ਪੱਕਾ
2: ਚੱਲਾਂਗੇ। ਮੈਂ ਤਾਂ ਪਤਾ ਮੈਂ ਕਿੰਨੀ ਟਾਈਮ ਦੀ ਆਈਟਨਰੀ ਬਣਾਈ ਹੋਈ ਹੈ, ਬਟ ਵਾਟ ਯੂਜ਼ ਟੂ ਹੈਪਨ ਕਿ ਕੇਰਲਾ ਜਾਣ ਦਾ ਜਿਹੜਾ ਵਧੀਆ ਸਮਾਂ ਹੁੰਦਾ ਉਹ ਸਾਡੀ ਦੁਕਾਨਦਾਰੀ ਦੇ ਹਿਸਾਬ ਨਾਲ ਉਹ ਬੜਾ ਪੀਕ ਸੀਜ਼ਨ ਟਾਈਮ ਹੁੰਦੇ, ਕਿ ਹੁੰਦੇ ਵੈਡਿੰਗ ਸੀਜ਼ਨ ਵਗੈਰਾ, ਕੇਰਲਾ ਤੁਸੀਂ ਜਾ ਸਕਦੇ ਨਵੰਬਰ ਡਿਸੰਬਰ ਇਸ ਕਹਿੰਦੇ ਸਭ ਤੋਂ ਵਧੀਆ ਹੁੰਦਾ,
1: ਬੈਸਟ ਹੁੰਦਾ,
2: ਜੂਨ ਚ ਆਪਾਂ ਬਹੁਤ ਵਾਰੀ ਗਏ, ਉਹ ਬੰਦਾ ਹੀ ਕਹਿੰਦਾ ਕਿ ਯਾਰ ਤੁਹਾਡੇ ਨਾਲ ਠੱਗੀ ਨਹੀਂ ਮਾਰ ਸਕਦੇ ਜਿਹੜੇ ਟਰੈਵਲ ਏਜੰਟ ਨੇ, ਕਿ ਭਰਾ
1: ਮਾਨਸੂਨ ਸੀਜ਼ਨ
2: ਬਾਈ ਕੁਛ

0: ਨੇ ਕਿ ਸਤਿ ਸ਼੍ਰੀ ਅਕਾਲ, ਸੋਰੀ ਥੋੜ੍ਹਾ ਬਿਜ਼ੀ ਚੱਲ ਰਿਹਾ ਕੰਮ 'ਤੇ, ਇਸ ਲਈ ਕਾਲ ਨਹੀਂ ਕਰ ਸਕਦਾ, ਰਿਕੁਐਸਟ ਹੈ ਜੇ ਤੁਸੀਂ ਇਹ ਪੋਇਟਰੀ ਪੜ੍ਹ ਦਿਓ, ਕੋਈ ਚੱਕਰ ਹੀ ਨਹੀਂ, ਪੜ੍ਹ ਦੇਵਾਂਗੇ ਇਸੇ ਕੰਮ ਤਾਂ। ਕਹਿੰਦੇ ਨੇ ਕਿ ਕੁਝ ਦਿਨ ਮੇਰੀ ਅਤੇ ਮੇਰੀ ਕਲਮ ਦੀ ਨਾਰਾਜ਼ਗੀ ਰਹੀ, ਮੰਨ ਲਵੋ ਜਿਵੇਂ ਕਿ ਦੋ ਦਿਲਾਂ 'ਚ ਆਵਾਰਗੀ ਰਹੀ।
1: ਵਾਹ
0: ਵਾਹ, ਸਵਰ ਦਾ ਬੰਨ ਫਿਰ ਟੁੱਟਿਆ ਅਤੇ ਮੈਂ ਹੀ ਹੜ ਗਿਆ, ਨਾ ਚਾਹੁੰਦੇ ਹੋਏ ਵੀ ਅੱਖਰ ਕੁਝ ਅਜਿਹੇ ਘੜ ਗਿਆ।
1: ਵਾਹ,
0: ਇੱਕ ਇੱਕ ਲਫ਼ਜ਼ ਉਸਦਾ ਸੀ, ਚਿੱਤ ਚੋਰ ਹੋ ਗਿਆ, ਪਛਤਾਉਂਦਾ ਹੈ ਅੱਜ ਲੱਕੀ ਕਿਉਂ ਮੂੰਹ ਜ਼ੋਰ ਹੋ ਗਿਆ। ਬਹੁਤ ਸੋਹਣਾ ਸੀ। ਦਿੱਤੀਆਂ ਦਾਤੇ ਖਾ ਕੇ ਉਹ ਕੁਦਰਤ ਨੂੰ ਵੰਗਾਰਦਾ, ਵਾਹਿਗੁਰੂ ਕਹਿੰਦਾ ਅਤੇ ਵਾਹਿਗੁਰੂ ਨੂੰ ਹੀ ਨਕਾਰਦਾ। ਮੁੱਕ ਗਏ ਨੇ ਆਸਾਂ ਦੇ ਭੰਡਾਰ ਜੋ ਵੀ ਭਰੇ ਸਨ, ਕੌੜੀ ਮੁੱਲ ਰਹਿ ਗਿਆ ਹੈ ਜਹਾਨ ਵਿੱਚ ਪਿਆਰ ਦਾ। ਕੌੜੀ ਮੁੱਲ ਰਹਿ ਗਿਆ
1: ਜਹਾਨ ਵਿੱਚ ਪਿਆਰ।
0: ਬਹੁਤ ਸੋਹਣਾ ਜੀ,
1: ਵੈਰੀ ਨਾਈਸ ਲੱਕੀ ਜੀ, ਥੈਂਕ ਯੂ ਵੈਰੀ ਮੱਚ,
0: ਬਹੁਤ ਬਹੁਤ ਵਧੀਆ। ਤੇ ਆਪਾਂ ਨਾ ਛੇਤੀ ਛੇਤੀ ਸਾਡੇ ਨਾਲ ਜਿਹੜੇ ਅੱਜ ਦੇ ਲਾਸਟ ਕਾਲਰ ਨੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਲੈ ਲਈਏ ਜੀ ਕਿ 865 ਜੀ 865 ਤੁਸੀਂ ਔਨ ਏਅਰ ਹੋ।
1: 865 ਹੈਲੋ
0: ਹੈਲੋ ਹੈਲੋ ਹੈਲੋ ਹੈਲੋ
1: 865 ਜੀ, ਤੁਸੀਂ ਔਨ ਏਅਰ ਹੋ। ਆਪਣਾ
2: ਅਨਮਿਊਟ ਜੀ, ਓ ਸੌਰੀ ਮੈਂ ਮਿਊਟ ਤੋਂ ਨਹੀਂ ਲਾਇਆ। ਸਤਿ ਸ਼੍ਰੀ ਅਕਾਲ ਬੁਲਾਈ ਜਾਂਦਾ ਮੈਂ।
0: ਦੋ
2: ਕਰ ਲੈਣਾ ਯਾਦ ਆ ਗਈਆਂ ਸੀਗੀਆਂ
0: ਜੀ, ਪਲੀਜ਼ ਸ਼ੇਅਰ ਕਰੋ ਸਾਡੇ
2: ਨਾਲ, ਸੁਣਾ ਦਈਏ ਤੁਹਾਡੇ ਕੋਲ ਟਾਈਮ ਵੀ ਥੋੜਾ ਰਹਿ ਗਿਆ। ਤੇ ਉਹਨਾਂ ਵਾਸਤੇ ਜਿਨ੍ਹਾਂ ਦਾ ਕੋਈ ਪਿਆਰਾ ਕੋਈ ਮਤਲਬ ਉਹਨਾਂ ਨੂੰ ਵਿੱਚ ਸਫ਼ਰ ਦੇ ਮਤਲਬ ਉਹ ਵਾਲਾ ਛੱਡ ਕੇ ਨੀ, ਮਤਲਬ ਵੈਸੇ ਨਾਰਾਜ਼ ਹੋ ਕੇ ਚਲਾ ਗਿਆ ਜਾਂ ਛੱਡ ਗਿਆ। ਜੇ ਮੈਂ ਹੱਸ ਕੇ ਯਾਰ ਨਾਲ ਗੱਲ ਕਰ ਲੋਕੀ ਆਖਦੇ ਯਾਰ ਨਾਲ ਰਲੀ ਹੋਈ ਹੈ, ਪਾਸਾ ਵੱਟ ਕੇ ਕੋਲ ਦੀ ਲੰਘ ਜਾਵਾਂ, ਲੋਕੀ ਆਖਦੇ ਯਾਰ ਨਾਲ ਲੜੀ ਹੋਈ ਹੈ, ਪਾ ਲਵਾਂ ਤਿਊੜੀਆਂ ਮੱਥੇ ਦੀ ਸੇਜ ਉੱਤੇ, ਲੋਕੀ ਆਖਦੇ ਇਸ਼ਕ ਵਿੱਚ ਸੜੀ ਹੋਈ ਹੈ। ਫਜ਼ਲ ਮੀਆਂ ਫਜ਼ਲ ਮੀਆਂ ਮੈਂ ਕੀ ਆਖਾਂ, ਮੇਰੀ ਜਾਨ ਕਿੜਕੀ ਵਿੱਚ ਅੜੀ ਹੋਈ ਹੈ, ਉਹ ਲੱਗਦੀ ਨਾਲੋ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ, ਲੱਗਦੀ ਨਾਲੋ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ, ਪਲਾ ਹੋਇਆ ਨੜ ਲੈਣਿਓ ਛੁੱਟਿਆ ਉਮਰ ਨਾ ਬੀਤੀ ਸਾਰੀ, ਨੀ ਟੁੱਟ ਗਈ
0: ਟੁੱਟ ਗਈ ਤੜਕ ਕਰਕੇ
2: ਲਾਈ ਬੇਕਦਰਾਂ ਨਾਲ ਯਾਰੀ, ਟੁੱਟ ਗਈ ਤੜਕ ਕਰਕੇ। ਉਹ ਇੱਕ ਦਿਨ ਰਾਤ ਬਰਾਤੇ ਨੀ ਮੈਨੂੰ ਐਸਾ ਸੁਪਨਾ ਆਇਆ, ਜਿਵੇਂ ਕਿਸੇ ਪਰਦੇਸੀ ਨੇ ਮੈਨੂੰ ਆਪਣਾ ਸਮਝ ਬੁਲਾਇਆ, ਅੱਖ ਖੁੱਲੀ ਤੇ ਨਜ਼ਰ ਨਾ ਆਇਆ ਨੈਣਾ ਦਾ ਵਪਾਰੀ, ਨੀ ਟੁੱਟ ਗਈ
0: ਤੜਕ ਕਰਕੇ
2: ਲਾਈ ਬੇਕਦਰਾਂ ਨਾਲ ਯਾਰੀ। ਓਕੇ ਜੀ, ਥੈਂਕ ਯੂ ਵੈਰੀ ਮੱਚ,
0: ਥੈਂਕ ਯੂ ਟੋਨੀ ਜੀ, ਵੈਰੀ ਨਾਈਸ ਨਾਈਸ ਨਾਈਸ ਵੀਕਐਂਡ ਜੀ,
1: ਥੈਂਕ ਯੂ
0: ਫਾਰ ਕਾਲ,
2: ਹੈਵ ਅ ਗੁੱਡ ਡੇ,
1: ਯੂ ਟੂ,
0: ਹੈਵ ਅ ਗੁੱਡ ਡੇ। ਕੀ ਬਾਤ ਹੈ, ਟੁੱਟ ਗਈ ਤੜਕ ਕਰਕੇ, ਵੈਰੀ ਨਾਈਸ, ਕੀ ਬਾਤ ਹੈ ਜੀ। ਉਧਰ ਸੌਰਵ ਗੁੰਬਰ ਜੀ ਕਹਿੰਦੇ ਨੇ ਨੋਨੀਆ ਜੀ ਮੂਵੀ ਦਾ ਨਾਮ ਸੀ ਜਾਣੇ ਵੀ ਦੋ ਯਾਰੋ, ਇਹ ਪਤਾ ਨਹੀਂ ਹੁਣ ਕਿਹੜੇ ਟਾਈਮ ਦੀ ਮੈਸੇਜ, ਥੋੜਾ ਪੁਰਾਣਾ
1: ਜਿਹੜੀ ਮੈਂ ਗੱਲ ਕਰ ਰਹੀ ਸੀ ਨਾ ਕਿ ਕੱਲ ਰਾਤ ਮੈਂ ਕਾਫੀ ਟੁੰਨ ਥਾ।
0: ਅੱਛਾ ਅੱਛਾ ਅੱਛਾ ਅੱਛਾ, ਚੋ ਬਲੀ, ਠੀਕ ਹੈ ਠੀਕ ਹੈ। ਸੋਨੂ ਚਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਤੇ ਕਹਿੰਦੇ ਨੇ ਕਿ ਨੋਨੀਆ ਜੀ ਹੁਣ ਗੰਜੀ ਦੇ ਖੁਰਕ ਨਹੀਂ ਹੁੰਦੀ। ਨਹੀਂ ਜੀ, ਹੁਣ ਅਗਲੇ ਹਫ਼ਤੇ ਕਰਾਵਾਂਗੇ,
1: ਐਂਟੀ ਡੈਂਡਰਫ ਯੂਜ਼ ਕਰ ਰਹੇ ਸੀ, ਅਗਲੇ ਅਗਲੇ ਹਫ਼ਤੇ ਬੰਦ, ਅੱਜ ਤੋਂ ਬੰਦ ਕਰ ਦੇਣਾ
0: ਬਸ, ਸੈਲਸਨ ਬਲੂ ਬੰਦ ਹੈ ਜੀ ਹੁਣ ਤੋਂ।
1: ਯੈਸ,
0: ਤੇ ਇਧਰੋਂ ਸੁਖਵਿੰਦਰ ਜੀ ਭੇਜਦੇ ਨੇ ਜੀ ਸਾਨੂੰ ਕਿ ਨਾ ਇਸ਼ਕ ਕਰੋ ਝੂਠਾ ਨਾ ਪਿਆਰ ਕਰੋ ਫਰਜ਼ੀ, ਨਾ ਇਸ਼ਕ ਕਰੋ ਝੂਠਾ ਨਾ ਪਿਆਰ ਕਰੋ ਫਰਜ਼ੀ, ਆਗੇ ਨਹੀਂ ਬਤਾਊਂਗਾ ਮੇਰੀ ਸ਼ਾਇਰੀ ਮੇਰੀ ਮਰਜ਼ੀ। ਮੈਂ ਰੈਡੀਮੇਡ ਸ਼ਰਟਾਂ ਨਹੀਂ ਬਣਵਾਉਂਦਾ, ਮੈਨੂੰ ਚੰਗਾ ਲੱਗਦਾ ਆਪਣਾ ਦਰਜ਼ੀ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਜੀ ਸਾਨੂੰ ਅੱਗੋਂ ਕੀ ਜੀ ਹਾਂਜੀ ਵਾਹ ਕਿਆ ਬਾਤ ਹੈ ਜੀ ਆਪਣਾ ਇਹ ਮਿਸਟਰ ਬਜਾਜ ਜੀ ਕਹਿੰਦੇ ਨੇ ਕਿ ਉਹ ਹੋ ਕੇ ਆਏ ਹੋਏ ਆ ਕੇਰਲਾ ਨਵੰਬਰ 'ਚ 6 ਰਾਤਾਂ ਘੁੰਮ ਕੇ ਆਏ, ਬੜਾ ਘੈਂਟ ਹੈ ਜੀ। ਬਸ ਠੀਕ ਹੈ ਜੀ, ਹੁਣ ਤੁਸੀਂ ਕਿਹਾ ਤਾਂ ਹੁਣ ਤਾਂ ਪੱਕਾ ਹੀ ਹੋ ਕੇ ਆਵਾਂਗੇ।
1: ਯੈਸ,
0: ਤੇ ਸੇਠੀ ਧਾਲੀਵਾਲ ਜੀ ਸਾਰਿਆਂ ਨੂੰ

0: ਸਤਿ ਸ਼੍ਰੀ ਅਕਾਲ ਭੇਜ ਦੇਣਾ
1: ਤੇ
0: ਪੰਜਾਬੀ ਗਾਣੇ ਦਾ ਲਿੰਕ ਭੇਜਿਆ ਜਿਹੜਾ ਮੈਂ ਪਹਿਲੇ ਲਿਆ ਸੀ, ਚਲੋ ਮੈਂ ਭੇਜ ਦਿੰਦਾ ਜੀ, ਇਹ ਚ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹੈ, ਦੈਟਸ ਨੋਟ ਅ ਹਿਊਜ ਇਸ਼ੂ ਮਾਈ ਫਰੈਂਡ, ਆਈ ਕੈਨ ਡੂ ਇਟ, ਆਈ ਕੈਨ ਡੂ ਇਟ, ਤੇ ਮੈਂ ਇੰਨਾ ਸਵੀਟ ਹੈ ਨਾ ਯਾਰ, ਮੈਂ ਆਪਣਾ ਕੀ ਮੈਂ ਕੀ ਕਰਾਂ, ਲੱਕੀ ਜੀ ਕਹਿੰਦੇ ਯਾਰ ਇੱਕ ਹੋਰ ਚੀਜ਼ ਲਿਖੀ ਹੈ ਯਾਰ ਸੁਣਾ ਦੋ, ਮੈਂ ਕਿਹਾ ਚਲੋ ਜਾਂਦੇ ਜਾਂਦੇ ਲੱਕੀ ਜੀ ਤੁਹਾਡੀ ਵੀ ਕਈ ਗੱਲ ਸੁਣਾ ਦਿੰਦੇ ਆ, ਕਿ ਇੱਕ ਵਾਰ ਗੁਆਂਢੀਆਂ ਦੇ ਕੁੱਤੇ ਨੇ ਮੈਨੂੰ ਦੰਦ ਮਾਰ ਦਿੱਤੇ, ਮੈਂ ਫੋਨ ਕਰਕੇ ਗੁਆਂਢੀ ਨੂੰ ਕਿਹਾ ਕਿ ਤੁਹਾਡੇ ਕੁੱਤੇ ਨੇ ਮੇਰੇ ਦੰਦ ਮਾਰ ਦਿੱਤੇ, ਕਹਿੰਦਾ ਉਹ ਹੋ ਬਹੁਤ ਗਲਤ ਹੋ ਗਿਆ, ਚਲੋ ਕੋਈ ਗੱਲ ਨਹੀਂ ਸ਼ਾਮ ਨੂੰ ਹੀ ਟੀਕੇ ਲਵਾ ਲੈਂਦੇ ਹਾਂ, ਮੈਂ ਕਿਹਾ ਕਿੰਨੇ ਵਜੇ ਆਵਾਂ, ਕਹਿੰਦੇ ਕੋਈ ਗੱਲ ਨਹੀਂ ਤੁਸੀਂ ਦੀ ਨਾ ਆਉਣਾ, ਗਲਤੀ ਸਾਡੇ ਕੁੱਤੇ ਦੀ ਆ, ਅਸੀਂ ਆਪ ਹੀ ਲਵਾ ਦਿੰਦੇ ਹਾਂ ਕੁੱਤੇ ਦੇ, ਆਹ ਇਹ ਤਾਂ ਦੇਖੋ ਨਾ, ਇਹ ਤਾਂ ਅੱਛੀ ਗੱਲ ਹੈ, ਹਾਂ ਵੈਰੀ ਗੁੱਡ, ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਮਿਸ ਨਹੀਂ ਕੀਤਾ, ਇਹ ਮੈਂ ਸੁਣਾਇਆ ਸਾਰਿਆਂ ਨੂੰ, ਥੈਂਕ ਯੂ, ਤੇ ਚਲੀਏ ਫਿਰ,
1: ਯੈਸ
0: ਜਾਤੇ ਜਾਤੇ ਫਿਰ ਕੋਈ ਪਿਆਰਾ ਸਾ ਮੈਸੇਜ ਦੇ ਜਾ ਹਮਾਰੇ ਸੁਣਨੇ ਵਾਲੋਂ ਕੋ,
1: ਜੀ ਦੇਖੋ ਮੈਸੇਜ ਇਹ ਹੈ ਜੋ ਕ੍ਰਿਸ਼ਨਾ ਜੀ ਪੜਨਗੇ ਹੁਣ,
0: ਓ ਯਾਰ ਇਹ ਤਾਂ ਗੱਲ ਨਹੀਂ ਸੱਜਣਾ,
1: ਨਹੀਂ ਨਹੀਂ ਨਹੀਂ ਕਹਿੰਦੇ ਹੁੰਦੇ ਨੇ ਕਿ ਹਮੇਸ਼ਾ ਜਿਹੜਾ ਜਿਹੜਾ ਮੂਰਖ ਬੰਦਾ ਹੁੰਦਾ ਨਾ ਉਹ ਨਾ ਭੁੱਲਦਾ ਨਾ ਮਾਫ ਕਰਦਾ, ਜਿਹੜਾ ਭੋਲਾ ਬੰਦਾ ਹੁੰਦਾ ਉਹ ਭੁੱਲ ਵੀ ਜਾਂਦਾ ਉਹ ਮਾਫ ਵੀ ਕਰ ਦਿੰਦਾ, ਤੇ ਜਿਹੜਾ ਵਾਈਸ ਬੰਦਾ ਹੁੰਦਾ ਨਾ ਉਹ ਮਾਫ ਕਰ ਦਿੰਦਾ ਹੈ ਪਰ ਭੁੱਲਦਾ ਨਹੀਂ ਹੈ।
0: ਵਾਹ,
1: ਸੋ ਜ਼ਿੰਦਗੀ ਚ ਤੁਹਾਡੇ ਇਹ ਤਿੰਨ ਰੂਲ ਹੁੰਦੇ ਨੇ, ਤੁਸੀਂ ਦੇਖੋ ਤੁਸੀਂ ਆਪਣੇ ਆਪ ਨੂੰ ਕਿਸ ਪਾਸੇ ਲੈ ਕੇ ਜਾਣਾ ਹੈ, ਯੂ ਵਾਂਟ ਟੂ ਬੀ ਆ ਸਟੂਪਿਡ ਪਰਸਨੈਲਿਟੀ, ਕ੍ਰੀਏਟ ਅ ਸਟੂਪਿਡ ਪਰਸਨੈਲਿਟੀ ਔਰ ਵਾਈਜ਼ ਪਰਸਨੈਲਿਟੀ ਔਰ ਵਾਟ ਯੂ ਨੋ, ਸੋ ਜ਼ਿੰਦਗੀ ਚ ਇਹੀ ਹੁੰਦਾ ਕਿ ਜ਼ਿੰਦਗੀ ਚ ਹਮੇਸ਼ਾ ਜੋ ਹਮੇਸ਼ਾ ਅਸੀਂ ਕਹਿੰਦੇ ਹਾਂ ਜਿਹੜਾ ਇੱਕ ਲੋ ਯੂ ਨੋ ਬਹੁਤ ਪਹਿਲਾਂ ਜਿਹੜਾ ਰੇਡੀਓ ਦਾ ਇੱਕ ਹੁੰਦਾ ਸੀ ਸਾਡਾ ਸੋਰੀ ਐਂਡ ਥੈਂਕ ਯੂ, ਉਹਦਾ ਵੀ ਮੋਟਿਵ ਇਹੀ ਹੁੰਦਾ ਸੀ ਉਹਦੇ ਪਿੱਛੇ ਵੀ ਕਿ ਫਰਗਿਵ ਐਂਡ ਫਰਗੈਟ,
0: ਫਰਗਿਵ ਐਂਡ ਫਰਗੈਟ,
1: ਜੇ ਕਿਸੇ ਨੇ ਕਿਸੇ ਦਾ ਕਹਿਆ ਤਾਂ ਤੁਹਾਡਾ ਦਿਲ ਦੁੱਖ ਗਿਆ ਆ ਤਾਂ ਉਹਨੂੰ ਮਾਫ਼ ਕਰ ਦਿਓ, ਫਰਗਿਵ, ਐਂਡ ਜੇ ਕਿਸੇ ਨੇ ਕੁਛ ਕਹਿਤਾ ਆ ਉਹਨੂੰ ਫਰਗੈਟ ਕਰੋ,
0: ਫਰਗੈਟ ਕਰ ਦਿਓ ਯਾਰ, ਸਭ ਕੁਛ ਫਰਗੈਟ ਕਰੋ, ਚਿਲ ਕਰੋ,
1: ਚਿਲ ਕਰੋ,
0: ਫਨ ਕਰੋ,
1: ਐਗਜੈਕਟਲੀ, ਜ਼ਿੰਦਗੀ ਬਹੁਤ ਛੋਟੀ ਹੈ, ਜ਼ਿੰਦਗੀ ਨੂੰ ਇੰਜੋਏ ਕਰੋ, ਜ਼ਿੰਦਗੀ ਸਿਰਫ ਔਰ ਸਿਰਫ ਅਸੀਂ ਇਸ ਦੁਨੀਆਂ ਤੇ ਆਏ ਹਾਂ ਇੰਜੋਏ ਕਰਨ ਲਈ, ਇਹ ਜਿਹੜੀ ਅਸੀਂ ਭੇਡ ਚਾਲ ਲਾਈ ਹੋਈ ਹੈ ਨਾ ਕਿ ਫਲਾਣੀ ਚੀਜ਼ ਆ ਜਾਵੇ ਫਿਰ ਅਸੀਂ ਖੁਸ਼ ਹਾਂ, ਧਮਕੀ ਚੀਜ਼ ਆ ਜਾਵੇ ਘਰ ਆ ਜਾਵੇ ਗੱਡੀ ਆ ਜਾਵੇ ਨੌਕਰੀ ਆ ਜਾਵੇ ਡਾ ਆ ਜਾਵੇ ਵਿਆਹ ਹੋ ਜਾਵੇ ਬੱਚੇ ਹੋ ਜਾਣ, ਔਨ ਐਂਡ ਔਨ ਐਂਡ ਔਨ ਐਂਡ ਔਨ ਐਂਡ ਔਨ, ਇਹ ਹੋਰ ਕੁਛ ਨਹੀਂ ਆ, ਸਿਰਫ ਸਾਡੀ ਨਾ ਖੁਸ਼ੀ ਦਾ ਸਮਾਨ ਅਸੀਂ ਤਿਆਰ ਕਰ ਰਹੇ ਹਾਂ, ਔਰ ਖੁਸ਼ੀ ਬੜੇ ਈਜ਼ੀਲੀ ਆਉਂਦੀ ਹੈ, ਤੁਹਾਨੂੰ ਕੁਛ ਨਹੀਂ ਕਰਨੀ ਹੈਗੀ, ਤੁਸੀਂ ਕਿਸੇ ਦੇ ਜਾ ਕੇ ਕਿਸੇ ਅਜਨਬੀ ਦੇ ਮੂੰਹ ਤੇ ਸਮਾਇਲ ਇੱਕ ਵਾਰੀ ਦਿਓ ਤੁਹਾਨੂੰ ਪਲਟ ਕੇ ਜਿਹੜੀ ਸਮਾਇਲ ਮਿਲਦੀ ਹੈ ਨਾ
0: ਉਹਦਾ ਕੋਈ ਹੱਦ ਹਿਸਾਬ ਨਹੀਂ ਯਾਰ,
1: ਉਹ ਤੁਹਾਨੂੰ ਪੂਰਾ ਦਿਨ ਬਣਾ ਜਾਂਦੀ ਹੈ,
0: ਯੈਸ ਐਬਸੋਲੂਟਲੀ ਰਾਈਟ,
1: ਸੋ ਟ੍ਰਾਈ ਟੂ ਸਮਾਇਲ, ਟ੍ਰਾਈ ਟੂ ਬੀ ਹੈਪੀ, ਐਂਡ ਆਲਵੇਜ਼, ਨਾਟ ਇਵਨ ਟ੍ਰਾਈ, ਆਲਵੇਜ਼ ਸ਼ੁਡ ਬੀ ਹੈਪੀ,
0: ਡਨ ਹੋ ਗਿਆ,
1: ਔਰ ਫਰਾਈਡੇ ਇੱਦਾਂ ਹੀ ਸੁਣਦੇ ਰਹਾਂਗੇ, ਇੱਦਾਂ ਹੀ ਆਉਂਦੇ ਰਹਾਂਗੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹਾਂਗੇ, ਇਸ ਦੌਰਾਨ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਚੁੱਕਾਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਅਣਜਾਣ ਅਤੇ ਨਾਦਾਨ ਸਮਝ ਕੇ ਮਾਫ਼ ਕਰਨਾ, ਔਰ ਅਗਲੀ ਵਾਰੀ ਬਿਹਤਰ ਕਹਿਣ ਦਾ ਔਰ ਬਿਹਤਰ ਸੁਣਾਉਣ ਦਾ ਵਾਅਦਾ ਕਰਕੇ ਜਾਂਦੇ ਹਾਂ ਜੀ ਅਸੀਂ, ਯਾਨੀ ਕਿ ਨੁਨੀਆ ਪੀ ਦਿਆਲ ਜੋ ਰੱਖਦੀ ਹੈ ਸਭ ਦੇ ਹਾਸਿਆਂ ਦਾ ਖਿਆਲ, ਔਰ ਮੇਰੇ ਨਾਲ ਨੇ ਮਿਸਟਰ
0: ਕ੍ਰਿਸ਼ਨਾ ਭਾਰਦਵਾਜ, ਐਂਡ ਹੋਪਫੁਲੀ ਤੁਹਾਡਾ ਵੀਕਐਂਡ ਵਧੀਆ ਵਧੀਆ ਰਹੇ, ਖੁਸ਼ ਰਹੋ, ਸਵਸਥ ਰਹੋ, ਆਨੰਦਿਤ ਰਹੋ, ਮਸਤ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ ਜਾਂਦੇ ਜਾਂਦੇ ਮੈਂ ਤੁਹਾਡੇ ਲਈ ਜਿਸ ਤਰ੍ਹਾਂ ਦਾ ਵੀਕਐਂਡ ਚਾਹੁੰਦਾ ਨਾ ਚਟਪਟਾ ਜਿਹਾ ਇੰਜੋਏਬਲ ਜਿਹਾ ਉਦਾਂ ਦਾ ਬਸ ਮੈਨੂੰ ਗਾਣਾ
1: ਹਜਮੋਲ ਵਾਲਾ ਚਟਪਟਾ,
0: ਹਾਂ ਬਸ ਉਦਾਂ ਦਾ ਨਾ ਮਜ਼ੇਦਾਰ ਜਿਹਾ ਚਟਪਟਾ ਜਿਹਾ ਗੀਤ, ਗੋਵਿੰਦਾ ਸਾਹਿਬ ਕੁਝ ਕਹਿ ਰਹੇ ਨੇ, ਬਸ ਉਹੀ ਸਭ ਕਰੋ, ਵੀਕਐਂਡ ਬਾਏ ਬਾਏ, ਟੇਕ ਕੇਅਰ, ਬਾਏ ਬਾਏ ਬਾਏ ਬਾਏ।

0: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ। ਆਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦੇ ਇਤਿਹਾਸ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਤਿਆਰ ਕਰਨ ਦੀ ਲੋੜ ਕਿਉਂ ਪਈ, ਉਸ ਸਮੇਂ ਦੇ ਹਾਲਾਤ ਕਿਸ ਤਰ੍ਹਾਂ ਦੇ ਸਨ ਅਤੇ ਕਿਸ ਕਿਸ ਦੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕੀਤੀ ਅਤੇ ਉਹ ਕਿਹੜੇ ਲਿਖਾਰੀ ਸਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕਰਨ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਨਕਾਰ ਕਰ ਦਿੱਤਾ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ 1563 ਈਸਵੀ ਦੇ ਵਿੱਚ ਹੋਇਆ। ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਦੌਰਾਨ ਮਹਾਨ ਕਾਰਜ ਕੀਤੇ। ਕਰਤਾਰਪੁਰ, ਤਰਨ ਤਾਰਨ, ਸ਼੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਅਤੇ ਗੁਰਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਵੱਖ ਵੱਖ ਖੇਤਰਾਂ ਦੇ ਵਿੱਚ ਜਾ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਅਤੇ ਸਿੱਖੀ ਦਾ ਪ੍ਰਚਾਰ ਕਰਕੇ ਗੁਰਸਿੱਖੀ ਦੇ ਫੁੱਲ ਦੀ ਮਹਿਕ ਸਾਰੀ ਲੋਕਾਈ ਤੱਕ ਪਹੁੰਚਾਈ। ਇਹਨਾਂ ਮਹਾਨ ਕਾਰਜਾਂ ਦੇ ਵਿੱਚੋਂ ਹੀ ਇੱਕ ਵਿਸ਼ੇਸ਼ ਅਤੇ ਮਹੱਤਵਪੂਰਨ ਕਾਰਜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਲਿਖਵਾਉਣੀ ਅਤੇ ਉਸਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਨਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਇਸੇ ਘਟਨਾ ਦੇ ਨਾਲ ਸੰਬੰਧਿਤ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਸੀ 1601 ਈਸਵੀ ਦੇ ਵਿੱਚ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਪ੍ਰਚਾਰ ਦੌਰੇ ਤੋਂ ਵਾਪਸ ਅੰਮ੍ਰਿਤਸਰ ਸਾਹਿਬ ਆਉਂਦੇ ਨੇ ਅਤੇ ਇੱਥੇ ਫਿਰ ਆਪਣਾ ਸਾਰਾ ਧਿਆਨ ਗੁਰਬਾਣੀ ਦੀ ਸਾਂਭ ਸੰਭਾਲ ਦੇ ਵਿੱਚ ਲਗਾ ਦਿੰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਉਹਨਾਂ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ, ਚਾਰ ਗੁਰੂ ਸਾਹਿਬ ਜੀ ਦੀ ਬਾਣੀ ਉਹਨਾਂ ਦੇ ਕੋਲ ਸੀ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਜਿਨ੍ਹਾਂ ਭਗਤਾਂ ਦੀ ਬਾਣੀ ਇਕੱਤਰ ਕੀਤੀ ਸੀ, ਭਗਤ ਬਾਣੀ ਦੀ ਪੋਥੀ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪਹਿਲਾਂ ਜਿਹੜੇ ਗੁਰੂ ਸਾਹਿਬ ਹੋਏ ਹਨ ਅਤੇ ਭਗਤ ਸਾਹਿਬ ਦੀ ਬਾਣੀ ਦੀਆਂ ਪੋਥੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸਨ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਵਿਚਾਰ ਸੀ ਕਿ ਇਸ ਸਾਰੀ ਬਾਣੀ ਨੂੰ ਇੱਕ ਗ੍ਰੰਥ ਦੇ ਵਿੱਚ ਇਕੱਤਰ ਕਰ ਦਿੱਤਾ ਜਾਵੇ। ਇਸ ਦਾ ਕਾਰਨ ਕੀ ਸੀ, ਆਓ ਥੋੜ੍ਹਾ ਜਿਹਾ ਉਸ ਬਾਰੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੀ ਆਪਣੀ ਬਾਣੀ ਦੇ ਵਿੱਚ ਸਿੱਖਾਂ ਨੂੰ ਇਹ ਸੰਕੇਤ ਕਰ ਦਿੱਤਾ ਸੀ ਕਿ ਜਿੱਥੇ ਸੱਚੀ ਬਾਣੀ ਹੈ ਉੱਥੇ ਕੱਚੀ ਬਾਣੀ ਵੀ ਰਚੀ ਜਾ ਰਹੀ ਹੈ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬੋਲ ਅਸੀਂ ਪੜ੍ਹਦੇ ਹਾਂ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਉੱਥੇ ਸੱਚੀ ਬਾਣੀ ਵੱਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੰਕੇਤ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਮਾਂ ਆਇਆ ਹੈ। ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਭਰਾ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਕੱਚੀ ਬਾਣੀ ਰਚਣ ਲੱਗ ਪਿਆ ਸੀ। ਜਿੱਥੇ ਇਹ ਕੱਚੀ ਬਾਣੀ ਰਚਦਾ ਸੀ ਉੱਥੇ ਆਪਣੇ ਵੱਲੋਂ ਰਚੀ ਗਈ ਬਾਣੀ ਦਾ ਭੋਗ ਵੀ ਗੁਰੂ ਨਾਨਕ ਸਾਹਿਬ ਦੇ ਨਾਮ 'ਤੇ ਪਾਉਂਦਾ ਸੀ। ਇਤਿਹਾਸਕ ਸਰੋਤਾਂ ਦੇ ਅੰਦਰ ਇਹ ਬਚਨ ਮੌਜੂਦ ਹਨ, ਮਿਹਰਬਾਨ ਪੁੱਤ ਪ੍ਰਿਥੀਏ ਦਾ ਕਬੀਸਰੀ ਕਰੇ, ਪਾਰਸੀ ਹਿੰਦਵੀ ਸੈਸਕ੍ਰਿਤੀ ਨਾਲੇ ਗੁਰਮੁਖੀ ਪੜ੍ਹੇ, ਤਿੰਨ ਭੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ। ਕਿ ਆਪਣੇ ਵੱਲੋਂ ਰਚੀ ਗਈ ਕੱਚੀ ਬਾਣੀ ਦੀ ਅਖੀਰਲੀ ਤੁਕ ਦੇ ਵਿੱਚ ਗੁਰੂ ਨਾਨਕ ਨਾਮ ਦੀ ਵਰਤੋਂ ਕਰਦਾ ਸੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਗੁਰਬਾਣੀ ਨੂੰ ਇਕੱਤਰ ਕਰਨ ਦਾ ਫੈਸਲਾ ਕੀਤਾ ਅਤੇ ਇਸ ਮਹਾਨ ਕਾਰਜ ਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੀ ਸੇਵਾ ਲਗਾਈ ਕਿ ਇਸ ਸਾਰੀ ਬਾਣੀ ਨੂੰ ਲਿਖਿਆ ਜਾਵੇ। ਸੋ ਗੁਰਬਾਣੀ ਦੀ ਲਿਖਾਈ ਦੀ ਸੇਵਾ ਭਾਈ ਗੁਰਦਾਸ ਜੀ ਵੱਲੋਂ ਕੀਤੀ ਗਈ। ਬਚਨ ਕੀਤਾ, ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਣ ਲੱਗੇ ਨੀ ਰਲਾ, ਸੋ ਨਿਆਰੀ ਕਰ ਧਰੀਏ, ਸੋ ਸਾਹਿਬ ਅੱਗੇ ਹੀ ਬਾਣੀ ਉਚਾਰ ਕਰਤ ਸੇ ਭਏ, ਸੋ ਭਾਈ ਗੁਰਦਾਸ ਸਭ ਇਕੱਤਰ ਕਰ ਲਏ। ਕਿ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਕਮ ਕੀਤਾ कि जेड़ी भी बाणी गुरु साहब जी ने उच्चारण कीती है जां सिद्धांतक तौर दे उपर गुरमत दी कसवटी दे उपर जेड़ी बाणी खरी उतरती है उन्हां भगत साहब दी बाणी एक ग्रंथ दे विच इकत्र कर ली जावे। सो गुरु साहब जी दे हुकम नूं मन के भाई गुरदास जी ने गुरु ग्रंथ साहब महाराज जी की समुची लिखाई का महान कार्य किया। जिस समय यह महान कार्य आरंभ किया गया साडा इतिहास दसता है कि उस समय गुरु अर्जन देव महाराज जी के कोल भगत कान्हा छज्जू पीलू ते शाह हुसैन भी आए सन कि साडी बाणी भी इस ग्रंथ दे विच दर्ज की जाए। पर जदों उन्हां दे वल्लों उचारण की गई कविता नूं गुरु अर्जन देव महाराज जी सुनते ने ते इस दे विच सिद्धांतक बखरेवा बहुत ज़्यादा सी, इस करके इन्हां चवां नूं भगत कान्हे नूं छज्जू नूं पीलू नूं ते शाह हुसैन नूं गुरु साहब जी ने साफ इनकार कर दिता कि यह बाणी इस ग्रंथ दे विच दर्ज नहीं हो सकती। इस बीड़ दे विच सच्ची बाणी की एकत्रता होनी है जेड़ी केवल ते केवल उस परमेश्वर की उस्तति विच उचारण की गई है। सो इस प्रकार 1601 तो लैके 1604 ईस्वी तक आदि ग्रंथ साहब की लिखाई का कार्य संपूर्ण होया। हुण समा सी इस तैयार किए हुए आदि ग्रंथ साहब का प्रकाश सचखंड श्री हरिमंदर साहब विखे किया जाए। इस दे लई गुरु अर्जन देव महाराज जी ने बाबा बुढ़ा जी की सेवा लगाई। रामसर साहब के सरोवर के कंढे जिथे गुरु साहब जी ने लिखाई का कार्य किया उतों ही आदि ग्रंथ साहब जी की पावन बीड़ बाबा बुढ़ा जी ने अपने पावन सीस ते टिकाई ते गुरु अर्जन देव महाराज जी चौर करते हुए गुरबाणी के शब्द पढ़द्या होया समूह संगत सचखंड श्री हरिमंदर साहब विखे पहुँचती है ते इत्थे गुरु ग्रंथ साहब महाराज जी का पहला प्रकाश हुंदा है। इतिहासक स्रोतों अंदर दर्ज है कि गुरु साहब जी ने बचन किते बुढ़ा साहेब खोलो ग्रंथ लेहो आवाज सुने सब पंथ। उस समय जदों बाबा बुढ़ा साहब जी ने गुरु ग्रंथ साहब महाराज जी का पहला प्रकाश किया ते पहला हुक्मनामा यह आया सी संतां के कारज आप लोया हर काम करावन आया राम। इस तरह गुरु अर्जन देव महाराज जी के समय आदि ग्रंथ साहब का पहला प्रकाश होया सचखंड श्री हरिमंदर साहब विखे ते लिखाई का कार्य भाई गुरदास जी ने किया पहले ग्रंथी बाबा बुढ़ा जी होए हैं। साडे इतिहास विच ये भी दर्ज है कि जिस समय तो गुरु ग्रंथ साहब महाराज जी का प्रकाश हो गया ते गुरु अर्जन देव महाराज जी ने उस समय तो अपना आसन थले लाना शुरू कर दिता जो श्री अकाल तख्त साहब विखे कोठा साहब का अस्थान है। गुरु अर्जन देव महाराज जी के समय तो ही उत्थे गुरु ग्रंथ साहब महाराज जी का सुख आसन हुंदा रहा है ते अज तक उही मर्यादा ज्यों दी त्यों बरकरार है। सो इस प्रकार गुरु अर्जन देव महाराज जी के जीवन दौरान ये महान कार्य गुरु साहब जी ने किते ते इन्हां महान कार्यां दे विच्चों आदि ग्रंथ साहब जी का संपादन करना एक वड्डा कार्य सी जिहड़ा गुरु साहब जी ने करके समुची संगत नूं गुरबाणी दे लड़ लाया ते गुरबाणी अनुसार अपना जीवन बतीत करन दी सोझी बख्शिश कीती। ये गुरु ग्रंथ साहब महाराज जी दे पहले प्रकाश दा संखेप जा इतिहास है। वाहिगुरु जी का खालसा वाहिगुरु जी की फतेह।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ

0: ਰੇਡੀਓ ਹਾਂਜੀ 1674 ਦੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਅਤੇ ਹੁਣ ਸਮਾਂ ਹੋ ਚੁੱਕਾ ਜੀ ਭਾਰਤ ਦੀਆਂ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਤਰੀਕ ਹੈ ਜੀ 11 ਸਤੰਬਰ 2026, ਦਿਨ ਹੈ ਸ਼ੁੱਕਰਵਾਰ, ਅਤੇ ਸਾਡੇ ਨਾਲ ਖਬਰਾਂ ਸਾਂਝੀਆਂ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੀਤਮ ਰੁਪਾਲ ਜੀ। ਪ੍ਰੀਤਮ ਰੁਪਾਲ ਜੀ, ਤੁਸੀਂ ਆਉਂਦੇ ਰਹੋ।
1: ਬਹੁਤ ਬਹੁਤ ਸ਼ੁਕਰੀਆ ਕ੍ਰਿਸ਼ਨਾ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬ੍ਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੀ ਦੁਵੱਲੀ ਗੱਲਬਾਤ ਚ ਕੌਮਾਂਤਰੀ ਸਰਹੱਦਾਂ ਤੇ ਵਪਾਰ ਦੇ ਮੁੱਦੇ ਜਿਹੜੇ ਆ ਉਹ ਭਾਰੂ ਰਹਿਣ ਦੀ ਸੰਭਾਵਨਾ। ਸ਼ੀ ਜਿਨਪਿੰਗ ਦੇ ਕੱਲ ਨੂੰ ਸ਼ੁਰੂ ਹੋ ਰਹੇ ਬ੍ਰਿਕਸ ਸੰਮੇਲਨ ਦੇ ਵਿੱਚ ਸ਼ਾਮਿਲ ਹੋਣ ਦੀ ਪੁਸ਼ਟੀ ਹੋ ਗਈ ਹੈ। ਦੂਜੀ ਖਬਰ, ਪੰਜਾਬ ਵਿੱਚ ਕਾਂਗਰਸ ਦੀ ਫੁੱਟ ਅਜੇ ਵੀ ਜਾਰੀ ਹੈ। ਚੰਨੀ ਧੜਾ ਅਮਨ ਕਾਨੂੰਨ ਦੇ ਮੁੱਦੇ ਤੇ ਕੱਲ ਪੰਜਾਬ ਦੇ ਰਾਜਪਾਲ ਨੂੰ ਮਿਲਿਆ, ਜਦਕਿ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੇ ਜ਼ਿਲ੍ਹਾ ਪੱਧਰ ਤੇ SSP ਦਫ਼ਤਰਾਂ ਮੂਹਰੇ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ। ਇਹ ਦੋਵੇਂ ਧੜੇ ਇੱਕ ਦੂਜੇ ਦੇ ਪ੍ਰੋਗਰਾਮਾਂ ਚ ਸ਼ਾਮਿਲ ਹੋਣ ਤੋਂ ਗੁਰੇਜ਼ ਕਰ ਰਹੇ ਨੇ। ਤੇ ਉਧਰ ਤੂਰ ਬੰਜਾਰਾ ਪਿੰਡ ਦੇ ਲੋਕਾਂ ਨੇ BJP ਦੇ ਵਫ਼ਦ ਦਾ ਘਿਰਾਓ ਕੀਤਾ ਤੇ BJP ਦੇ ਪ੍ਰਧਾਨ ਤੇ ਹੋਰ ਲੀਡਰ ਜਿਹੜਾ ਸੀ ਮ੍ਰਿਤਕ ਪਰਿਵਾਰ ਨੂੰ ਮਿਲਣ ਲਈ ਆਏ ਸੀ, ਤੇ ਲੋਕਾਂ ਨੇ ਇਲਜ਼ਾਮ ਲਾਇਆ ਕਿ ਇਹ ਮੌਤਾਂ ਦੇ ਉੱਪਰ ਜਿਹੜਾ ਹੈ BJP ਸਿਆਸਤ ਕਰ ਰਹੀ ਹੈ। ਉਧਰ ਜਿਹੜਾ ਹੈ ਆਮ ਆਦਮੀ ਪਾਰਟੀ ਨੇ ਆਪਣੀ ਜਿਹੜੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਹੈ PAC, ਉਹਦੇ ਚ ਫੇਰ ਬਦਲ ਕੀਤਾ। ਉਹਦੇ ਚ ਜਿਹੜਾ ਹੈ ਪੰਜਾਬ ਤੋਂ ਹੁਣ ਭਗਵੰਤ ਮਾਨ ਮੁੱਖ ਮੰਤਰੀ ਤੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੂੰ ਜਿਹੜਾ ਹੈ ਉਹ ਸ਼ਾਮਿਲ ਕੀਤਾ, ਜਦਕਿ ਉਹਦੇ ਚ ਪਹਿਲਾਂ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤੇ ਬਲਜਿੰਦਰ ਕੌਰ ਉਹ ਸੀਗੇ, ਉਹਨਾਂ ਨੂੰ ਜਿਹੜਾ ਹੈ ਉਹਦੇ ਚੋਂ ਬਾਹਰ ਕਰ ਦਿੱਤਾ ਗਿਆ। ਤੇ ਇਸ ਤੋਂ ਇਲਾਵਾ ਇੱਕ ਹੋਰ ਖਬਰ ਜਿਹੜੀ ਹਾਈਕੋਰਟ ਦੀ ਹੈ ਉਹ ਮੁਲਾਜ਼ਮਾਂ ਦੇ DA ਦੇ ਮਾਮਲੇ ਚ ਹੈ, ਤੇ ਹਾਈਕੋਰਟ ਨੇ ਕਿਹਾ ਕਿ DA ਦੇ ਮਾਮਲੇ ਦੇ ਵਿੱਚ 10 ਦਿਨਾਂ ਦੇ ਅੰਦਰ ਸੁਪਰੀਮ ਕੋਰਟ ਤੋਂ ਕੋਈ ਸਰਕਾਰ ਆਰਡਰ ਲੈ ਕੇ ਆਵੇ ਨਹੀਂ, ਫਿਰ ਉਸ ਤੋਂ ਬਾਅਦ ਕੋਈ ਹੋਰ ਫੈਸਲਾ ਹਾਈਕੋਰਟ ਆਪਣੇ ਪੱਧਰ ਤੇ ਲਏਗੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਆਪਾਂ ਪਹਿਲੇ ਹੀ ਖਬਰ ਤੋਂ ਹੀ ਸ਼ੁਰੂਆਤ ਕਰਦੇ ਹਾਂ ਕਿ ਬ੍ਰਿਕਸ ਸੰਮੇਲਨ ਹੋਣ ਜਾ ਰਿਹਾ, ਅਤੇ ਸੁਣਨ 'ਚ ਆ ਰਿਹਾ ਕਿ ਉੱਥੇ ਚੀਨੀ ਰਾਸ਼ਟਰਪਤੀ ਵੀ ਪਹੁੰਚਣਗੇ ਸ਼ੀ ਜਿਨਪਿੰਗ, ਅਤੇ ਪੁਤਿਨ ਦਾ ਵੀ ਆਉਣਾ ਉੱਥੇ, ਇਹ ਗੈਰੰਟੀਡ ਹੈ ਆ ਰਿਹਾ ਕਿ ਨਹੀਂ? ਅਤੇ ਦੂਸਰਾ, ਜਦੋਂ ਆਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਚੀਨੀ ਰਾਸ਼ਟਰਪਤੀ ਮਿਲਣਗੇ, ਅਤੇ ਕਿਹੜੇ ਮੁੱਦਿਆਂ ਉੱਪਰ ਗੱਲਬਾਤ ਹੋਣ ਦੇ ਆਸਾਰ ਦਿਸਦੇ ਪਏ ਨੇ?
1: ਨਹੀਂ, ਦੇਖੋ ਦੋ ਇਸ਼ੂ ਜਿਹੜੇ ਬਹੁਤ ਵੱਡੇ ਨੇ ਜੋ ਭਾਰਤ ਤੇ ਚੀਨ ਦੇ ਵਿਚਕਾਰ ਲੰਬੇ ਸਮੇਂ ਤੋਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬੋਨ ਆਫ ਕੰਟੈਂਸ਼ਨ ਬਣੇ ਹੋਏ ਨੇ, ਤੇ ਉਹ ਵੱਡੇ ਮੁੱਦੇ ਇੱਕ ਤਾਂ ਜਿਹੜਾ ਹੈਗਾ ਕੌਮਾਂਤਰੀ ਸਰਹੱਦਾਂ ਦਾ ਮੁੱਦਾ ਹੈ, ਕਿਉਂਕਿ ਚੀਨ ਵਾਰ ਵਾਰ ਤਿੱਬਤ ਨਾਲ ਲੱਗਦਾ ਜਿਹੜਾ ਇਲਾਕਾ ਉਹਦੇ ਤੇ ਅਰੁਣਾਚਲ ਪ੍ਰਦੇਸ਼ ਦਾ ਜਾਂ ਹੋਰ ਸੂਬਿਆਂ ਦਾ ਉਹਦੇ ਤੇ ਕਲੇਮ ਕਰਦਾ ਹੈ ਕਿ ਇਹ ਜਿਹੜਾ ਹੈਗਾ ਸਾਡੇ ਇਲਾਕੇ ਨੇ, ਇਹ ਚੀਨ ਦਾ ਹਿੱਸਾ ਨੇ ਜਾਂ ਤਿੱਬਤ ਦਾ ਹਿੱਸਾ ਨੇ। ਤੇ ਉੱਧਰ ਇਸੇ ਤਰ੍ਹਾਂ ਗਲਵਾਨ ਵੈਲੀ ਦੇ ਵਿੱਚ ਜਿਹੜਾ ਹੈ 2 ਸਾਲ ਪਹਿਲਾਂ ਕਾਫੀ ਉੱਥੇ ਝੜਪਾਂ ਵੀ ਹੋਈਆਂ, ਰੌਲਾ ਰੱਪਾ ਵੀ ਪਿਆ ਸੀ ਤੇ ਲਦਾਖ ਵਾਲੇ ਪਾਸੇ, ਤੇ ਉਹ ਵੀ ਜਿਹੜਾ ਹੈ ਮੁੱਦਾ। ਦੂਜਾ ਮੁੱਦਾ ਹੈਗਾ ਜਿਹੜਾ ਵੱਡਾ ਜਿਹੜਾ ਉਹ ਹੈਗਾ ਵਪਾਰ ਦਾ ਮੁੱਦਾ, ਕਿ ਚੀਨ ਦੇ ਨਾਲ ਜਿਹੜਾ ਹੈਗਾ ਟ੍ਰੇਡ ਹੈ ਤੇ ਉਹ ਕਿਸ ਲੈਵਲ ਤੇ ਜਿਹੜਾ ਹੈਗਾ ਉਹ ਟ੍ਰੇਡ ਹੋਵੇ, ਤੇ ਜਾਂ ਇਹ ਕਿਉਂਕਿ ਅਕਸਰ ਭਾਰਤੀ ਮਾਰਕੀਟ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਅਕਸਰ ਕਹਿ ਜਾਂਦਾ ਕਿ ਆਹ ਚੀਜ਼ ਚੀਨ ਦੀ ਬਣੀ ਹੋਈ ਆ, ਆਹ ਚੀਜ਼ ਚੀਨ ਦੀ ਬਣੀ ਹੋਈ ਆ, ਇੱਦਾਂ ਦੇ ਅਕਸਰ ਹੀ ਗੱਲ ਸੁਣਨ 'ਚ ਆਉਂਦੀ ਹੈ। ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜਾ ਖਾਸ ਕਰਕੇ ਇਲੈਕਟ੍ਰੋਨਿਕ ਦਾ ਬਹੁਤ ਸਾਰਾ ਜੋ ਸਮਾਨ ਹੈ ਜਿਹੜਾ ਅੱਜ ਕੱਲ੍ਹ ਚਾਈਨਾ ਦੇ ਵਿੱਚ ਬਣਦਾ, ਤੇ ਪਰ ਉਹ ਹੈ ਕਿ ਇਲੈਕਟ੍ਰੋਨਿਕ ਦਾ ਸਮਾਨ ਭਾਰਤ ਦੇ ਜਿਹੜੇ ਲੋਕਲ ਜਿਹੜੀਆਂ ਹੈਗੀਆਂ ਛੋਟੀ ਕੋਟੇਜ ਇੰਡਸਟਰੀ ਆ ਉਹਦੇ 'ਚ ਵੀ ਬਣਦਾ, ਤੇ ਜਿਹੜਾ ਸਸਤੇ ਭਾਅ ਜਿਹੜਾ ਵਿਕਦਾ, ਤੇ ਪਰ ਜ਼ਿਆਦਾਤਰ ਚੀਨ ਦਾ ਕਹਿ ਕੇ ਜਿਹੜਾ ਉਹਨੂੰ ਵੇਚਿਆ ਜਾਂਦਾ ਹੈ ਕਿ ਚਾਈਨਾ ਮੇਡ ਹੈ। ਸੋ ਉਹਦੇ ਤੇ ਜਿਹੜਾ ਹੈ ਕਿਸ ਤਰ੍ਹਾਂ ਦਾ ਇੱਕ ਤਰੀਕੇ ਦੀ ਉਹਦੀ ਕੋਈ ਰੈਗੂਲੇਸ਼ਨ ਹੋਵੇ ਕਿ ਕਿੰਨਾ ਜਿਹੜਾ ਹੈਗਾ ਵਪਾਰ ਹੋਇਆ, ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਫਰਜ਼ ਕੀਤਾ 1 ਰੁਪਏ ਦਾ ਵਪਾਰ ਹੋਇਆ ਤਾਂ ਜਿਹੜਾ ਹੈਗਾ ਸਮਾਨ ਜਿਹੜਾ ਹੈ 2 ਰੁਪਈਆਂ ਦਾ ਆ ਜਾਂਦਾ ਹੈ। ਕਹਿਣ ਦਾ ਮਤਲਬ ਕਿ ਜਿਹੜਾ ਹੈਗਾ 100% ਜਿਹੜਾ ਹੈਗਾ ਉਹ ਵਪਾਰ ਇਸ ਤਰੀਕੇ ਨਾਲ ਹੁੰਦਾ ਹੈ ਜਿਹਦਾ ਕੋਈ ਜਿਹੜਾ ਕਿਸੇ ਪਾਸੇ ਹਿਸਾਬ ਕਿਤਾਬ ਜਿਹੜਾ ਨਹੀਂ ਰਹਿੰਦਾ। ਤੇ ਫਿਰ ਦੂਜਾ ਇਹ ਹੈ ਕਿ ਇੰਡੀਆ ਦੀ ਇੱਕ ਸਮੱਸਿਆ ਵੱਡੀ ਇਹ ਹੈ ਕਿ ਜਦੋਂ ਇੰਟਰਨੈਸ਼ਨਲ ਜਦੋਂ ਧੜੇ ਬਣਦੇ ਆ ਜਾਂ ਧੜੇਬਾਜ਼ੀ ਹੁੰਦੀ ਆ, ਉਹ ਕਿਹਦੇ ਨਾਲ ਖੜਾ ਜਾਂ ਕਿੰਨਾ ਖੜਾ ਹੈ, ਜਾਂ ਉਹ ਬਿਲਕੁਲ ਨਿਰਪੱਖ ਹੈ ਤੇ ਕਿਸੇ ਨਾਲ ਉਹਦੀ ਅਲਾਈਨਮੈਂਟ ਉਦਾਂ ਨਹੀਂ ਹੈ, ਇਹਦੇ ਬਾਰੇ ਵੀ ਜਿਹੜਾ ਹੈ ਉਹ ਸਪਸ਼ਟ ਕਿਤੇ ਨਜ਼ਰ ਨਹੀਂ ਆਉਂਦਾ। ਜਿੱਦਾਂ ਤੁਸੀਂ ਕਿਹਾ ਕਿ ਵਲਾਦੀਮੀਰ ਪੁਤਿਨ ਜਿਹੜੇ ਰਸ਼ੀਆ ਦੇ ਪ੍ਰੈਜੀਡੈਂਟ ਨੇ, ਉਹ ਵੀ ਇੱਥੇ ਆ ਰਹੇ ਨੇ, ਕਿਉਂਕਿ ਉਹਨਾਂ ਦੇ ਵੀ ਆਉਣ ਦੀ ਪੂਰੀ ਸੰਭਾਵਨਾ ਹੈਗੀ ਹੈ, ਕਿਉਂਕਿ ਇੱਕ ਵੱਡੀ ਵੱਡਾ ਸੰਮੇਲਨ ਹੈ ਇਹ ਬ੍ਰਿਕਸ ਦੇ ਵਿੱਚ, ਜਿਹੜਾ ਚਾਈਨਾ ਤੇ ਰਸ਼ੀਆ ਵੱਡੇ ਭਾਈਵਾਲ ਨੇ। ਤੇ ਹੁਣ ਇਹ ਹੈ ਕਿ ਇੱਥੇ ਜਿਹੜੀ ਆ ਉਹ ਕਿਸ ਲੈਵਲ ਦੀ ਜਾਂ ਕਿੱਦਾਂ ਦੀ ਜਿਹੜੀ ਗੱਲ ਹੁੰਦੀ ਹੈ, ਕਿਉਂਕਿ ਰਸ਼ੀਆ ਦੇ ਨਾਲ ਇੰਡੀਆ ਦਾ ਜਿਹੜਾ ਲੈਣ ਦੇਣਾ ਵਪਾਰ ਹੈ ਜ਼ਿਆਦਾ ਡਿਫੈਂਸ ਨੂੰ ਲੈ ਕੇ ਹੈ, ਭਾਵੇਂ ਉਹ ਟੈਂਕ ਹੋਣ, ਭਾਵੇਂ ਤੋਪਾਂ ਹੋਣ, ਭਾਵੇਂ ਹੋਰ ਆਰਮੀ ਦਾ ਸਾਜ਼ ਸਮਾਨ ਹੋਵੇ, ਤੇ ਚਾਈਨਾ ਦੇ ਨਾਲ ਕੋਈ ਇਸ ਤਰ੍ਹਾਂ ਦੀ ਡਿਫੈਂਸ ਵਾਲੀ ਡੀਲ ਕੋਈ ਨਹੀਂ ਹੈ। ਤੇ ਚਾਈਨਾ ਦੇ ਨਾਲ ਹੋਰ ਜਿੱਦਾਂ ਕੋਈ ਇਲੈਕਟ੍ਰੋਨਿਕ ਚੀਜ਼ਾਂ ਨੇ ਜਾਂ ਵੱਡੀਆਂ ਮਸ਼ੀਨਾਂ ਨੇ, ਹੈਵੀ ਮਸ਼ੀਨਰੀ ਹੈ, ਤੇ ਉਸ ਮਾਮਲੇ ਵਿੱਚ ਹੈਗੀ। ਪਰ ਮੈਨੂੰ ਲੱਗਦਾ ਹੈ ਕਿ ਜਿਹੜਾ ਕ੍ਰਿਸ਼ਨਾ ਜੀ ਵੱਡਾ ਮੁੱਦਾ ਹੈ ਉਹ ਹੈਗਾ ਕੌਮਾਂਤਰੀ ਸਰਹੱਦ ਦਾ, ਕੌਮਾਂਤਰੀ ਸਰਹੱਦ ਦਾ ਮੁੱਦਾ ਇਸ ਕਰਕੇ ਵੀ ਜਿਹੜਾ ਮਹੱਤਵਪੂਰਨ ਹੈ, ਕਿਉਂਕਿ ਜਦੋਂ ਇਹ ਹੁਣ ਮੌਜੂਦਾ ਜਿਹੜੀ ਸਰਕਾਰ ਹੈ ਬੀਜੇਪੀ, ਜਦੋਂ ਇਹ ਸੱਤਾ ਦੇ ਵਿੱਚ ਨਹੀਂ ਸੀ, ਸਭ ਤੋਂ ਵੱਧ ਜਿਹੜਾ ਹੈਗਾ ਮੁੱਦਾ ਇਹ ਉਠਾਉਂਦੀ ਰਹੀ ਹੈ। ਇਹ ਅਕਸਰ ਝੰਡਾ ਲੈ ਕੇ ਉੱਥੇ ਪਹੁੰਚ ਜਾਂਦੇ ਸੀ, ਇਹਨਾਂ ਦੇ ਵਫਦ ਕੇ ਭਾਰਤ ਮਾਤਾ ਕਾ ਇੱਕ ਇੰਚ ਨਹੀਂ ਦੇਂਗੇ, ਏਦਾਂ ਦੇ ਜਿਹੜੇ ਨਾਰੇ ਲਾਉਂਦੇ ਹੋਏ। ਪਰ ਜਦੋਂ ਦੀ ਸਰਕਾਰ ਜਿਹੜੀ ਹੈ ਬੀਜੇਪੀ ਦੀ ਇੱਥੇ ਬਣੀ ਹੈ, ਲਗਭਗ ਪਿਛਲੇ ਹੁਣ ਅਸੀਂ ਹਿਸਾਬ ਲਾ ਰਹੇ ਹਾਂ ਕਿ 11 ਸਾਲ ਤੋਂ ਉੱਪਰ ਹੋ ਗਿਆ ਇਸ ਸਰਕਾਰ ਬਣੀ ਨੂੰ, 2014 ਦੇ ਵਿੱਚ ਸਰਕਾਰ ਇਹ ਹੋਣ ਦੇ ਵਿੱਚ ਆਈ ਹੈ, ਤੇ ਹੁਣ 26 ਹੋ ਗਏ, ਤੇ 11 ਸਾਢੇ 11 ਸਾਲ ਜਿਹੜੇ ਆ ਉਹ ਹੋ ਗਏ ਨੇ। ਹੁਣ ਉਸ ਤੋਂ ਬਾਅਦ ਇਹ ਕਦੇ ਇਹਨੇ ਜਿਹੜਾ ਹੈਗਾ ਕੋਈ ਚਾਰਾਜੋਈ ਜਾਂ ਕੋਈ ਇਦਾਂ ਦੀ ਗੱਲ ਕੀਤੀ ਨਹੀਂ। ਹੁਣ ਉਹੀ ਪੋਜੀਸ਼ਨ ਜਿਹੜੀ ਹੁਣ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਲੈ ਲਈ ਹੈ, ਜਿਹੜੀ ਪਹਿਲਾਂ ਬੀਜੇਪੀ ਦੀ ਹੁੰਦੀ ਸੀ, ਕਿ ਕੌਮਾਂਤਰੀ ਸਰਹੱਦਾਂ ਤੇ ਕੀ ਕੀਤਾ ਜਾ ਰਿਹਾ ਜੀ, ਤੇ ਆਹ ਦੇਖੋ ਆ ਚਾਈਨਾ ਆਪਣੇ ਨਕਸ਼ੇ 'ਚ ਦਿਖਾ ਰਿਹਾ ਜੀ, ਚਾਈਨਾ ਕਲੇਮ ਕਰ ਰਿਹਾ ਜੀ, ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ, ਕਿਉਂਕਿ ਉਹ ਸਰਹੱਦ ਅਜੇ ਤੱਕ ਜਿਹੜੀ ਖਾਸ ਕਰਕੇ ਉਸ ਪਾਸੇ ਹੈ ਜਿਹੜੀ ਅਰੁਣਾਚਲ ਪ੍ਰਦੇਸ਼ ਤੇ ਬੱਦੇ ਨਾਲ ਜਿਹੜੀ ਨੌਰਥ ਈਸਟ ਵਾਲੇ ਪਾਸੇ ਜਿਹੜੀ ਹੈ, ਤੇ ਉਹਦੇ ਤੇ ਕਾਫੀ ਇਹ ਵਿਵਾਦ ਇਹ ਹੈਗਾ। ਤੇ ਪਰ ਕਿਉਂਕਿ ਇਸ ਪਾਸੇ ਕੋਈ ਪਹਿਲਾਂ ਬਹੁਤਾ ਵਿਵਾਦ ਨਹੀਂ ਸੀ ਗਲਵਾਨ ਵੈਲੀ ਦੇ ਵਿੱਚ, ਪਰ ਇੱਥੇ ਫੌਜੀਆਂ ਦੀਆਂ ਝੜਪਾਂ ਹੋਣ ਕਾਰਨ ਇਹ ਵੀ ਫਿਰ ਵਿਵਾਦ ਦਾ ਜਿਹੜਾ ਹੈ ਮੁੱਦਾ ਬਣ ਗਈ, ਤੇ ਇਹ ਵੀ ਇੱਕ ਵੱਡਾ ਇਸ਼ੂ ਹੈ, ਕਿਉਂਕਿ ਸਾਰੇ ਮੀਡੀਆ ਦੇ ਵਿੱਚ ਇਹ ਖਬਰ ਆ ਰਹੀ ਹੈ, ਤੇ ਜਿਹੜੀ ਸਾਡੀ ਫੋਰਨ ਮਿਨਿਸਟਰੀ ਹੈ ਉਹਨੇ ਵੀ ਕਨਫਰਮ ਕੀਤਾ ਹੈ ਕਿ ਬ੍ਰਿਕਸ ਜਿਹੜਾ ਹੈਗਾ ਸੰਮੇਲਨ ਹੈ, ਸਮਿਟ ਹੈ, ਉਹਦੇ ਨਾਲ ਨਾਲ ਦੋਨੇ ਆਗੂਆਂ ਦੀ, ਸਾਡੇ ਮੋਦੀ ਜੀ ਤੇ ਉਧਰੋਂ ਮਿਸਟਰ ਸ਼ੀ ਜਿਨਪਿੰਗ ਦੀ ਜਿਹੜੀ ਹੈ ਬਾਇਲੇਟਰਲ ਜਿਹੜੀ ਗੱਲਬਾਤ ਹੈ, ਦੁਵੱਲੀ ਗੱਲਬਾਤ ਜਿਹਨੂੰ ਆਪਾਂ ਕਹਿੰਦੇ ਹਾਂ ਬਾਇਲੇਟਰਲ ਟਾਕਸ, ਤੇ ਉਹ ਨਾਲ ਨਾਲ ਅਲੱਗ ਹੋਏਗੀ, ਅਲੈਦਾ ਦੋਨੇ ਬੈਠ ਕੇ ਗੱਲਬਾਤ ਕਰਨਗੇ, ਜਿੱਥੇ ਇਹ ਪੂਰੀ ਉਮੀਦ ਹੈ ਕਿ ਜਿਹੜਾ ਹੈ ਇਹ ਸਰਹੱਦਾਂ ਵਾਲਾ ਇਸ਼ੂ ਇਹ ਵਿਚਾਰਿਆ ਜਾਏਗਾ, ਇਹਦੇ ਤੇ ਅੱਗੋਂ ਇੱਕੋ ਦਮ ਕੋਈ ਹੱਲ ਨਿਕਲਦਾ ਜਾਂ ਨਹੀਂ ਨਿਕਲਦਾ ਇਹ ਜਿਹੜੀ ਆ ਉਹ ਬਾਅਦ ਦੀ ਗੱਲ ਹੈ। ਤੇ ਅਗਲੀ ਗੱਲ ਹੈ ਕ੍ਰਿਸ਼ਨਾ ਜੀ, ਕਿਉਂਕਿ ਇੰਡੀਆ ਇਸ ਵੇਲੇ ਆਗੂ ਹੈ ਬ੍ਰਿਕਸ ਦਾ, ਤੇ ਇਹ ਸੰਮੇਲਨ ਜਿਹੜਾ ਹੈਗਾ ਇੱਥੇ ਹੋ ਰਿਹਾ, ਤੇ ਇਸ ਕਰਕੇ ਵੀ ਇੰਪੋਰਟੈਂਟ ਹੈ ਕਿ ਬ੍ਰਿਕਸ ਦੇ ਵਿੱਚ ਚਲੋ ਜਿਹੜੇ ਮੁੱਢਲੇ ਮੈਂਬਰ ਤਾਂ ਹੈ, ਉਸ ਤੋਂ ਬਾਅਦ ਹੋਰ ਮੈਂਬਰ ਵੀ ਇਹਦੇ ਸ਼ਾਮਿਲ ਨੇ, ਉਹਦੇ ਜਿਹੜੀਆਂ ਦੋ ਵੱਡੀਆਂ ਗੱਲਾਂ ਨੇ, ਇੱਕ ਰਸ਼ੀਆ ਤੇ ਯੂਕਰੇਨ ਦੀ ਲੜਾਈ, ਜਿਹਦੇ ਚ ਕਿਉਂਕਿ ਰਸ਼ੀਆ ਦੇ ਚ ਵੱਡੀ ਧਿਰ ਹੈ ਬ੍ਰਿਕਸ ਦੇ ਵਿੱਚ, ਮੈਂਬਰ ਮੁੱਢਲਾ ਮੈਂਬਰ ਹੈ, ਤੇ ਦੂਜਾ ਹੈਗਾ ਇਰਾਨ ਤੇ ਜਿਹੜਾ ਹੈ ਅਮਰੀਕਾ, ਤੇ ਉਧਰੋਂ ਜਿਹੜਾ ਹੈਗਾ ਇਹ ਸੰਕਟ ਹੈ ਖਾਸ ਕਰਕੇ ਇਸਰਾਇਲ ਦਾ ਤੇ ਅਮਰੀਕਾ ਦਾ, ਜੋ ਉਹਨੇ ਇਰਾਨ ਤੇ ਪਿਛਲੇ ਸਮੇਂ ਦੌਰਾਨ ਲਗਾਤਾਰ ਹਮਲੇ ਕੀਤੇ ਹੈ, ਤੇ ਕਈ ਸਕੂਲਾਂ ਤੇ ਵੀ ਹਮਲੇ ਨੇ, ਹੱਥੇ ਲੋਕਾਂ ਨੂੰ ਵੀ ਬਖਸ਼ਿਆ ਨਹੀਂ ਗਿਆ, ਤੇ ਇਹ ਮੁੱਦੇ ਵੀ ਜਿਹੜਾ ਹੈਗਾ ਉਹ ਉੱਠਣ ਦੀ ਸੰਭਾਵਨਾ ਹੈ। ਤੇ ਭਾਰਤ ਦਾ ਸਟੈਂਡ ਜਿਹੜਾ ਕਿਸ ਤਰ੍ਹਾਂ ਦਾ ਇਹਦੇ ਚ ਰਹੇਗਾ, ਜਾਂ ਕੀ ਸਿਰਫ ਤੇ ਸਿਰਫ ਇਕੱਲੀ ਇੰਨੀ ਗੱਲ ਨਾਲ ਕਿ ਜਿਹੜੀ ਇਹ ਗੱਲ ਖਤਮ ਹੋ ਜਾਏਗੀ, ਕਿ ਜਿਸ ਤਰ੍ਹਾਂ ਪਹਿਲਾਂ ਜਿਹੜੀ ਗੱਲ ਚੱਲਦੀ ਰਹੀ ਸੀ ਕਿ ਸਿਰਫ ਟੈਰਰਿਜ਼ਮ ਵਾਲੀ ਗੱਲ ਹੀ ਜਿਹੜੀ ਮੂਹਰੀ ਰੱਖੀ ਜਾਏਗੀ ਜਾਂ ਇਸੇ ਤੇ ਸਾਰੀ ਗੱਲ ਕੇਂਦਰਿਤ ਰਹੇਗੀ, ਪਰ ਜਿਹੜਾ ਉਹ ਟੈਰਰਿਜ਼ਮ ਹੈ ਉਹ ਕਿਸ ਦਿਸ਼ਾ ਦੇ ਵਿੱਚ ਹੈ ਜਾਂ ਕਿਸ ਰੂਪ ਦੇ ਵਿੱਚ ਹੈ, ਇਹ ਵੀ ਵੱਡਾ ਸਵਾਲ ਹੈ, ਵੱਡਾ ਮੁੱਦਾ ਹੈ, ਕਿ ਜੇ US ਇਰਾਨ ਦੇ ਉੱਪਰ ਹਮਲਾ ਕਰਦਾ ਹੈ, ਤੇ ਜਾਂ ਇਹ ਹੈ ਕਿ ਬੈਨਜ਼ੂਲਾ ਵਰਗੇ ਕੰਟਰੀ ਦੇ ਰਾਸ਼ਟਰਪਤੀ ਨੂੰ ਚੁੱਕ ਲਿਆ ਜਾਂਦਾ, ਤੇ ਇਹ ਕੀ ਇਹਨੂੰ ਟੈਰਰਿਜ਼ਮ ਇੰਡੀਆ ਮੰਨਦਾ ਜਾਂ ਨਹੀਂ ਮੰਨਦਾ, ਇਹ ਵੀ ਜਿਹੜੀ ਇੱਕ ਜਿਹੜੀ ਵਿਚਾਰਨ ਵਾਲੀ ਗੱਲ ਹੈ। ਕਿਉਂਕਿ ਜਦੋਂ ਇਹ ਸਾਰਾ US ਨੇ ਤੇ ਇਜ਼ਰਾਈਲ ਨੇ ਕੀਤਾ, ਉਦੋਂ ਭਾਰਤ ਦਾ ਕੋਈ ਵੀ ਬਿਆਨ ਜਿਹੜਾ ਹੈ ਇਹਦੇ ਤੇ ਆਇਆ ਨਹੀਂ, ਚੁੱਪ ਹੀ ਬਾਟੀ ਰੱਖੀ। ਬੜੇ ਲੰਬੇ ਸਮੇਂ ਬਾਅਦ ਜਿਹੜਾ ਹੈ ਬਿਆਨ ਆਇਆ, ਤੇ ਹੁਣ ਪਿੱਛੇ ਜੇ ਪ੍ਰਧਾਨ ਮੰਤਰੀ ਦੀ ਜਿਹੜੀ ਜੋ ਪਿੱਛੇ ਜਿਹੜਾ ਹੈਗਾ ਉਜ਼ਬੇਕਿਸਤਾਨ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ, ਤੇ ਉੱਥੇ ਪੇਜਿਸ਼ਕਿਨ ਜਿਹੜੇ ਹੈਗੇ ਅੱਜ ਕੱਲ ਪ੍ਰੈਜੀਡੈਂਟ ਨੇ ਇਰਾਨ ਦੇ, ਉਹਨਾਂ ਨਾਲ ਅਲੱਗ ਗੱਲਬਾਤ ਹੋਈ, ਉੱਥੋਂ ਲੱਗਦਾ ਕਿ ਸ਼ਾਇਦ ਹੁਣ ਜਿਹੜਾ ਹੈਗਾ ਹਾਲਾਤ ਕੁਛ ਏਦਾਂ ਦੇ ਬਣਨਗੇ, ਤੇ ਉਹ ਮੁੱਦੇ ਦੇ ਵਿੱਚ ਵੀ ਜਿਹੜਾ ਭਾਰਤ ਸਰਗਰਮੀ ਨਾਲ ਆਪਣੀ ਰੋਲ ਅਦਾ ਕਰੇਗਾ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਐਮੀਕੇਬਲੀ ਸੁਲਾ ਸਫਾਈ ਨਾਲ ਇਹ ਮਸਲੇ ਹੱਲ ਹੋਣੇ ਚਾਹੀਦੇ ਨੇ, ਲੜਾਈਆਂ ਕੋਈ ਹੱਲ ਨਹੀਂ ਹੈ। ਤੇ ਚਲੋ ਇਹ ਤਾਂ ਇੱਕ ਗੱਲਾਂ ਅੱਛਾ ਜਿਹਾ ਸਟੈਂਡ ਹੈ ਭਾਰਤ ਜਿਸ ਦਿਸ਼ਾ ਚ ਸੋਚਦਾ, ਪਰ ਇਹਦੇ ਬਾਵਜੂਦ ਫਿਰ ਕੀ ਸਟੈਂਡ ਕੀ ਲੈਂਦਾ ਹੈਗਾ ਜਿਹੜਾ, ਉਸ ਤੋਂ ਬਾਅਦ ਜੇ ਗੱਲ ਉਹ ਨਹੀਂ ਮੰਨੀ ਜਾਂਦੀ ਤਾਂ ਕੀ ਓਦਾਂ ਹੀ ਵਿੱਚ ਵਿਚਾਲੇ ਦੋਨੇ ਪਾਸੇ ਚੱਲਣ ਦੀ ਗੱਲ ਹੈ ਜਾਂ ਇੱਕ ਖੇਮੇ ਦੇ ਨਾਲ ਖੜਨ ਦੀ ਗੱਲ ਹੈ, ਉਹ ਵੀ ਸ਼ਾਇਦ ਇਸ ਤੋਂ ਬਾਅਦ ਜਿਹੜਾ ਹੈ ਇਹਦਾ ਕੋਈ ਨਾ ਕੋਈ ਅੱਗੋਂ ਫੈਸਲਾ ਹੋ ਜੇ। ਤੇ ਕਿਉਂਕਿ ਕਾਰਨ ਉਹਦਾ ਇੱਕ ਇਹ ਵੀ ਹੈ ਕਿ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਹੈਗਾ ਉਹ ਵੀ ਇਸ਼ੂ ਨਾਲ ਜੁੜ ਜਾਂਦਾ ਜਦੋਂ ਵੀ ਏਦਾਂ ਦੀ ਗੱਲ ਚੱਲਦੀ ਹੈ। ਤੇ ਫਿਰ ਉਹਦੇ ਚ ਜਿਹੜੇ ਕੌਮਾਂਤਰੀ ਸਰਹੱਦ ਕੱਲਾ ਚਾਈਨਾ ਦੇ ਨਾਲ ਨਹੀਂ ਹੈ, ਫਿਰ ਪਾਕਿਸਤਾਨ ਨਾਲ ਵੀ, ਖਾਸ ਕਰਕੇ ਜਿਹੜਾ ਜੰਮੂ ਕਸ਼ਮੀਰ ਵਾਲਾ ਇਸ਼ੂ ਹੈ, ਕਿਉਂਕਿ ਵਾਰ ਵਾਰ ਉਹ ਉੱਠਦਾ ਹਰ ਕੌਮਾਂਤਰੀ ਮੰਚ ਦੇ ਉੱਪਰ ਜਿੱਥੇ ਵੀ ਹੁੰਦਾ, ਉੱਥੇ ਭਾਰਤ ਦਾ ਸਟੈਂਡ ਤੇ ਪਾਕਿਸਤਾਨ ਦਾ ਸਟੈਂਡ ਬਿਲਕੁਲ ਆਹਮੋ ਸਾਹਮਣੇ ਇੱਕ ਦੂਜੇ ਦੇ ਵਿਰੋਧੀ ਹੁੰਦੇ ਨੇ। ਤੇ ਹੁਣ ਕੀ ਇਹੋ ਜਿਹਾ ਮਸਲਾ ਵੀ ਜਿਹੜਾ ਹੈ ਇੱਥੇ ਆਉਣ ਦੀ ਸੰਭਾਵਨਾ ਹੈ ਜਾਂ ਨਹੀਂ ਹੈ, ਇਹ ਵੀ ਹੁਣ ਬ੍ਰਿਕਸ ਸੰਮੇਲਨ ਵੱਲ ਜਿਹੜੀਆਂ ਹੈ ਨਜ਼ਰਾਂ ਲੋਕਾਂ ਦੀਆਂ ਰਹਿਣਗੀਆਂ।
0: ਜੀ ਜੀ, ਤੇ ਜੇ ਹੁਣ ਆਪਾਂ ਪੰਜਾਬ ਦੀ ਸਿਆਸਤ ਵੱਲ ਰੁੱਖ ਕਰੀਏ ਤੇ ਕਾਂਗਰਸ 'ਚ ਪਈ ਫੁੱਟ ਬਾਰੇ ਜ਼ਿਕਰ ਨਾ ਹੋਵੇ, ਹੁਣ ਮੈਨੂੰ ਲੱਗਦਾ ਇਸ ਤਰ੍ਹਾਂ ਹੋ ਨਹੀਂ ਸਕਦਾ। ਤੇ ਹੁਣ ਚੰਨੀ ਧੜਾ ਵਰਸਿਸ ਵੜਿੰਗ ਧੜੇ ਦੇ ਵਿੱਚ ਨਵਾਂ ਕੀ ਵੇਖਣ ਨੂੰ ਆ ਰਿਹਾ, ਉਸ ਬਾਰੇ ਵੀ ਥੋੜ੍ਹਾ ਦੱਸਿਓ।
1: ਦੇਖੋ ਇਹਦੇ 'ਚ ਜਿਹੜੀ ਇੱਕ ਗੱਲ ਜਿਹੜੀ ਸੋਚਣ ਵਾਲੀ ਹੈ ਉਹ ਇਹ ਹੈ ਕਿ ਕਿਸੇ ਵੀ ਤਰ੍ਹਾਂ ਜਿਹੜਾ ਹੈਗਾ ਅਜੇ ਇਹ ਜਿਸ ਵੀ ਜਿਵੇਂ ਤਰੀਕੇ ਨਾਲ ਕਹਿੰਦੇ ਆ ਕਿ ਇਹ ਠੀਕ ਹੋਣ ਦਾ ਇਹਨਾਂ ਦਾ ਕਿਤੇ ਨਾ ਕਿਤੇ ਔਸਾਰ ਲੱਗ ਨਹੀਂ ਰਹੇ। ਹਾਲਾਂਕਿ ਕਾਂਗਰਸ ਹਾਈ ਕਮਾਨ ਨੇ ਪੰਜਾਬ ਦਾ ਇੰਚਾਰਜ ਵੀ ਬਦਲ ਦਿੱਤਾ, ਪਹਿਲਾਂ ਭੁਪੇਸ਼ ਬਘੇਲ ਤੇ ਇਹ ਸਿੱਧੇ ਦੋਸ਼ ਲਾਏ ਸੀ ਚੰਨੀ ਧੜੇ ਨੇ ਕਿ ਇਹ ਰਾਜਾ ਵੜਿੰਗ ਦੀ ਜਿਹੜੀ ਹੈ ਉਹ ਹਮਾਇਤ ਕਰ ਰਿਹਾ ਹੈ ਜਾਂ ਫੇਵਰ ਕਰ ਰਿਹਾ ਹੈ। ਤੇ ਚਲੋ ਉਹਨਾਂ ਨੇ ਹੁਣ ਸਚਿਨ ਪਾਇਲਟ ਜੋ ਰਾਜੀਵ ਗਾਂਧੀ ਦੀ ਸੱਜੀ ਬਾਂਹ ਹੁੰਦੇ ਸੀ, ਮਿਸਟਰ ਰਜੇਸ਼ ਪਾਇਲਟ ਰਾਜਸਥਾਨ ਨਾਲ ਸੰਬੰਧਿਤ ਨੇ, ਉਹਨਾਂ ਦੇ ਬੇਟੇ ਨੂੰ ਜਿਹੜਾ ਹੈਗਾ ਹੁਣ ਪੰਜਾਬ ਦਾ ਇੰਚਾਰਜ ਲਾਇਆ। ਤੇ ਸਚਿਨ ਪਾਇਲਟ ਨੇ ਵੀ ਮੀਟਿੰਗਾਂ ਕੀਤੀਆਂ ਨੇ, ਤੇ ਪਰ ਹੁਣ ਇਹ ਕਿ ਉਹਦੇ ਚ ਸਾਰੇ ਪ੍ਰੋਗਰਾਮ ਸਟੇਟ ਲੈਵਲ ਤੇ ਕਾਂਗਰਸ ਇਕੱਠੇ ਨਹੀਂ ਕਰ ਰਹੀ। ਚੰਨੀ ਗਰੁੱਪ ਜਦੋਂ ਰਾਜਾ ਵੜਿੰਗ ਸੱਦਾ ਦਿੰਦੇ ਉੱਥੇ ਚੰਨੀ ਗਰੁੱਪ ਧੜਾ ਨਹੀਂ ਜਾਂਦਾ, ਜਿੱਥੇ ਚੰਨੀ ਧੜਾ ਜਾਂਦਾ ਉੱਥੇ ਵੜਿੰਗ ਨਹੀਂ ਜਾਂਦਾ। ਹੁਣ ਵੈਸੇ ਤਾਂ ਪੰਜਾਬ ਦੇ ਰਾਜਪਾਲ ਨੂੰ ਉਹ ਕੱਲ ਚੰਨੀ ਧੜਾ ਮਿਲਿਆ ਪੰਜਾਬ ਦੇ ਵਿੱਚ ਜਿਹੜੀ ਹੈ ਡਰੱਗਸ ਤੇ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ, ਪਿੱਛੇ ਦੋ ਘਟਨਾਵਾਂ ਜਿਹੜੀਆਂ ਹੋਈਆਂ ਹਿਊਮਨ ਰਾਈਟਸ ਦੀਆਂ ਉਹਨਾਂ ਨੂੰ ਲੈ ਕੇ। ਤੇ ਪਰ ਇਹ ਹੈ ਕਿ ਜਿਹੜਾ ਹੈਗਾ ਆਫੀਸ਼ਲੀ ਜਿਹੜਾ ਹੋਇਆ ਉਹ ਕਿਸ ਕਪੈਸਿਟੀ ਦੇ ਵਿੱਚ ਮਿਲਿਆ, ਕੀ ਉਹ ਕਾਂਗਰਸ ਵੱਲੋਂ ਸਟੇਟ ਕਾਂਗਰਸ ਵੱਲੋਂ ਜਾਂ ਇੱਕ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਪੰਜਾਬ ਦੇ MPਆਂ ਵੱਲੋਂ ਜਿਹੜਾ ਹੈ ਉਹ ਧੜਾ ਜਿਹੜਾ ਉਹ ਮਿਲਿਆ। ਤੇ ਗਵਰਨਰ ਨੂੰ ਉਹਨਾਂ ਨੇ ਜਿਹੜਾ ਜਾ ਕੇ ਯਾਦ ਪੱਤਰ ਵੀ ਦਿੱਤਾ, ਪਰ ਉਹ ਚ ਰਾਜਾ ਵੜਿੰਗ ਤੇ ਰਾਜਾ ਵੜਿੰਗ ਦਾ ਧੜਾ ਸ਼ਾਮਿਲ ਨਹੀਂ ਸੀ, ਤੇ ਨਾ ਹੀ ਉਹ MP ਸ਼ਾਮਿਲ ਸੀ ਜਿਹੜੇ ਰਾਜਾ ਵੜਿੰਗ ਦੇ ਨਾਲ। ਤੇ ਦੂਜੇ ਪਾਸੇ ਜਿਹੜਾ ਹੈਗਾ ਰਾਜਾ ਵੜਿੰਗ ਨੇ ਹੁਣ ਜਿਹੜਾ ਹੈਗਾ ਉਹ ਜ਼ਿਲ੍ਹਾ ਪੱਧਰ ਤੇ ਜਿਹੜਾ ਹੈਗਾ ਸੱਦਾ ਦਿੱਤਾ ਹੋਇਆ ਧਰਨੇ ਦੇਣ ਦਾ SSP ਦਫ਼ਤਰਾਂ ਦੇ ਬਾਹਰ ਹਿਊਮਨ ਰਾਈਟਸ ਦੇ ਇਸ਼ੂ ਨੂੰ ਲੈ ਕੇ। ਤੇ ਹੁਣ ਕੀ ਉੱਥੇ ਚੰਨੀ ਧੜਾ ਜਾਂ ਇਹ ਲੋਕ ਜਾਂਦੇ ਨੇ ਧਰਨਾ ਲਾਉਂਦੇ ਆ ਜਾਂ ਨਹੀਂ ਲਾਉਂਦੇ ਆ? ਤੇ ਕਿਉਂਕਿ ਪਿਛਲੇ ਦਿਨਾਂ ਜਦੋਂ ਰਾਜਾ ਵੜਿੰਗ ਨੇ ਚੰਡੀਗੜ੍ਹ 'ਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਸੀ, ਤੇ ਉੱਥੇ ਚੰਨੀ ਵਾਲਾ ਜਿਹੜਾ ਗਰੁੱਪ ਹੈ ਉਹ ਆਇਆ ਨੀ। ਤੇ ਹੁਣ ਇੱਥੇ ਜਿਹੜਾ ਹੈਗਾ ਕੱਲ ਜਿਹੜੀ ਜੋ ਮਿਸਟਰ ਰੰਧਾਵਾ ਨੇ ਸੁਖਜਿੰਦਰ ਸਿੰਘ ਰੰਧਾਵਾ ਮਾਝੇ ਦੇ ਜਿਹੜੇ ਹੈਗੇ ਕਾਫੀ ਸਰਗਰਮ ਤੇ ਸੀਨੀਅਰ ਆਗੂ ਵਜੋਂ ਜਾਣੇ ਜਾਂਦੇ ਆ, ਸੁਖੀ ਰੰਧਾਵਾ ਕਹਿੰਦੇ ਅਕਸਰ ਜਿਹਨਾਂ ਨੂੰ, ਜਿਹਨਾਂ ਦੇ ਪਿਤਾ ਕਿਸੇ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਜਥੇਦਾਰ ਸੰਤੋਖ ਸਿੰਘ ਰੰਧਾਵਾ, ਤੇ ਉਹ ਉਹ ਜਦੋਂ ਮਿਲ ਕੇ ਆਏ ਨੇ ਦਿੱਲੀ ਦੇ ਵਿੱਚ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਹੀਂ, ਉਹਨਾਂ ਨੇ ਤਾਂ ਵਿਰੋਧ ਹੀ ਨਹੀਂ ਕੀਤਾ ਰਾਜਾ ਵੜਿੰਗ ਦਾ, ਨਾ ਮੈਂ ਕੀਤਾ ਨਾ ਚੰਨੀ ਨੇ ਕੀਤਾ, ਅਸੀਂ ਤਾਂ ਵਿਰੋਧ ਕਰਦੇ ਹੀ ਨਹੀਂ। ਉੱਥੋਂ ਐਂ ਲੱਗਦਾ ਕਿ ਮਿਸਟਰ ਸਚਿਨ ਪਾਇਲਟ ਨੂੰ ਮਿਲਣ ਤੋਂ ਬਾਅਦ ਉਹਨਾਂ ਦੇ ਕੁਛ ਸੁਰ ਜਿਹੜੇ ਆ ਉਹ ਢਿੱਲੇ ਪਏ ਨੇ। ਤੇ ਪਰ ਦੂਜੇ ਪਾਸੇ ਸਰਗਰਮੀਆਂ ਅਜੇ ਵੀ ਅੱਡੋ ਅੱਡ ਜਿਹੜੀਆਂ ਉਹ ਐਕਟੀਵਿਟੀ ਚੱਲ ਰਹੀਆਂ ਨੇ, ਜਿਹੜਾ ਸਿੱਧਾ ਇਹ ਮੈਸੇਜ ਦੇ ਰਿਹਾ ਕਿ ਧੜੇਬੰਦੀ ਹੈ ਜਾਂ ਜਿਹੜੀ ਫੁੱਟ ਹੈ ਉਹ ਪੂਰੀ ਸਿਖਰ ਤੇ ਹੈ। ਤੇ ਹੁਣ ਇਹ ਹੈ ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਵੀ ਹੁਣ ਇਹ ਹੈ ਕਿ ਮਿੱਥੇ ਸਮੇਂ ਤੇ ਹੋਣਗੀਆਂ, ਫਰਵਰੀ ਚ ਹੀ ਹੋਣਗੀਆਂ। ਪਹਿਲਾਂ ਸੰਭਾਵਨਾ ਸੀ ਕਿ ਸ਼ਾਇਦ ਨਵੰਬਰ ਦੇ ਵਿੱਚ ਚੋਣਾਂ ਹੋ ਜਾਣ, ਹੁਣ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਇਹ ਕਹਿਤਾ ਕਿ ਜਿਹੜੀ ਪੰਜਾਬ ਦੇ ਵਿੱਚ ਸੈਂਸਸ ਜਾਂ ਮਰਦਮਸ਼ੁਮਾਰੀ ਆ ਉਹ ਪਹਿਲਾਂ ਹੋਏਗੀ, ਦਸੰਬਰ ਚ ਸ਼ੁਰੂ ਹੋ ਕੇ ਜਨਵਰੀ ਤੱਕ ਸਮਾਪਤ ਹੋ ਜਾਏਗੀ। ਤੇ ਇਸ ਤੋਂ ਬਾਅਦ ਇਹ ਕਲੀਅਰ ਮੈਸੇਜ ਹੈ ਕਿ ਜਿਹੜੀਆਂ ਫਿਰ ਚੋਣਾਂ ਨੇ ਤੇ ਉਸ ਤੋਂ ਬਾਅਦ ਹੀ ਜਾ ਕੇ ਅੱਗੇ ਹੋਣਗੀਆਂ ਜਿਵੇਂ ਪਹਿਲਾਂ ਸ਼ਡਿਊਲ ਦੇ ਮੁਤਾਬਕ, ਕਿਉਂਕਿ 16 ਮਾਰਚ ਨੂੰ ਇਹਦਾ ਟੈਨਿਓਰ ਖਤਮ ਹੋਣਾ ਪੰਜਾਬ ਵਿਧਾਨ ਸਭਾ ਦਾ 2027 ਦੇ ਵਿੱਚ। ਤੇ ਹੁਣ ਉਦੋਂ ਤੱਕ ਇਹਨਾਂ ਦੀ ਧੜੇਬੰਦੀ ਹੈ ਜਿਹੜੀ ਉਹ ਕਿੰਨੀ ਛੇਤੀ ਖਤਮ ਹੁੰਦੀ ਹੈ, ਇਹਨਾਂ ਨੂੰ ਹੋਰ ਮੌਕਾ ਮਿਲ ਗਿਆ ਆਪੋ ਆਪਣੇ ਧੜੇ ਅੱਗੇ ਲਿਜਾਣ ਦਾ, ਕਿਉਂਕਿ ਉਦਾਂ ਦਾ ਜਿਹੜਾ ਹੈਗਾ ਹੁਣ ਕੇਂਦਰੀ ਲੀਡਰਸ਼ਿਪ ਦਾ ਕਿਸ ਕਿਸਮ ਦਾ ਪ੍ਰੈਸ਼ਰ ਬਣਨਾ ਜਾਂ ਦਬਾਅ ਬਣਨਾ। ਤੇ ਪਰ ਇਹ ਹੈ ਕਿ ਪੋਲੀਟੀਕਲੀ ਇਹਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ, ਭਾਵੇਂ ਠੀਕ ਹੈ ਉਹ ਚੰਨੀ ਨੂੰ ਅੱਗੇ ਲਵਾ ਲੈਣ ਪ੍ਰੈਸ਼ਰ ਪਾ ਕੇ, ਤੇ ਪਰ ਇਹ ਹੈ ਕਿ ਆਮ ਲੋਕਾਂ ਜਿਹੜਾ ਇਹਦਾ ਮੈਸੇਜ ਜਾਂਦਾ ਉਹ ਬਿਲਕੁਲ ਠੀਕ ਨਹੀਂ ਜਾਂਦਾ।
0: ਜੀ ਜੀ, ਤੇ ਪ੍ਰੀਤਮ ਜੀ, ਆਪਾਂ ਜੇ ਅਗਲੀ ਖਬਰ ਦੀ ਸਾਂਝ ਪਾਈਏ ਕਿ ਪੰਜਾਬ ਸਰਕਾਰ ਦੀ ਕੀ ਮੁਸ਼ਕਲਾਂ ਹੋਰ ਵੱਧ ਗਈਆਂ ਜਾਂ ਫਿਰ ਇਹ ਸੁਲਝਦਾ ਦਿਸਦਾ, ਜਿਹੜਾ DA ਮਾਮਲਾ ਪੰਜਾਬ 'ਚ ਮੁਲਾਜ਼ਮਾਂ ਦਾ ਉਸ ਨੂੰ ਲੈ ਕੇ, ਅਤੇ ਹਾਈ ਕੋਰਟ ਦਾ ਮੈਂਡੇਟ ਕੀ ਆਇਆ, ਅਤੇ ਉਸ ਬਾਰੇ ਵੀ ਥੋੜ੍ਹਾ ਚਾਨਣ ਪਾਇਓ।
1: ਦੇਖੋ, ਹੁਣ ਇਹਦੇ 'ਚ ਇੱਕ ਗੱਲ ਬੜੀ ਹੋ ਗਈ ਹੈ ਕਿ ਹਾਈ ਕੋਰਟ ਇੱਕ ਧਿਰ ਬਣ ਗਈ ਹੈ। ਅਸਲ ਦੇ ਵਿੱਚ ਉਹਦਾ ਕਾਰਨ ਇੱਕ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਹੜੇ ਹਾਈ ਕੋਰਟ ਦੇ ਜਿਹੜੇ ਸੀਗੇ ਪਹਿਲਾਂ ਐਕਟਿੰਗ ਚੀਫ ਜਸਟਿਸ ਸੀ, ਜਦੋਂ ਉਹਨਾਂ ਨੂੰ ਚੀਫ ਜਸਟਿਸ ਬਣਾਇਆ ਗਿਆ ਤੇ ਉੱਥੇ ਕੇਂਦਰ ਨੇ ਜਿਹੜਾ ਹੈ ਉਹ ਪੰਜਾਬ ਸਰਕਾਰ ਦੀ ਕੋਈ ਰਾਏ ਨਹੀਂ ਲਈ ਜਾਂ ਸਹਿਮਤੀ ਨਹੀਂ ਲਈ ਉਹਦੇ 'ਚ, ਤੇ ਉਹਦੇ 'ਚ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਸਰਕਾਰੀ ਤੌਰ 'ਤੇ ਉਹਨਾਂ ਨੇ ਵੈਲਕਮ ਵੀ ਨਹੀਂ ਕੀਤਾ ਮਿਸਟਰ ਅਸ਼ਵਨੀ ਮਿਸ਼ਰਾ ਨੂੰ। ਤੇ ਉਹ ਵੀ ਇੱਕ ਗੱਲ ਲੱਗਦੀ ਹੈ ਕਿ ਸ਼ਾਇਦ ਉਹਨਾਂ ਨੂੰ ਇਹ ਖੁੰਦਕ ਵੀ ਰਹੂਗੀ ਕਿ ਪੰਜਾਬ ਨਾਲ, ਸਰਕਾਰ ਨਾਲ ਜਾਂ ਮੁੱਖ ਮੰਤਰੀ ਦੇ ਨਾਲ। ਇਹੀ ਕਾਰਨ ਹੈ ਕਿ ਜਿਹੜਾ ਹੈਗਾ DA ਦੇ ਮਾਮਲੇ 'ਚ ਜਦੋਂ ਹੁਣ ਸੁਪਰੀਮ ਕੋਰਟ ਦੇ ਵਿੱਚ ਕੇਸ ਲੱਗ ਹੀ ਗਿਆ ਪੰਜਾਬ ਦਾ, ਤੇ ਹੁਣ ਹਾਈ ਕੋਰਟ ਨੇ ਕਿਹਾ ਕਿ 10 ਦਿਨਾਂ ਦੇ ਅੰਦਰ ਅੰਦਰ ਉੱਥੋਂ ਜਿਹੜਾ ਮੈਂਡੇਟ ਤੁਸੀਂ ਲੈ ਕੇ ਆਓ, ਤੇ ਨਹੀਂ ਫਿਰ ਜਿਹੜਾ ਅਸੀਂ ਕੋਈ ਸਖ਼ਤ ਫੈਸਲਾ ਜਿਹੜਾ ਉਹ ਲਵਾਂਗੇ। ਤੇ ਇਹ ਇਸ ਤਰੀਕੇ ਦੇ ਨਾਲ ਬੜਾ ਸਖ਼ਤੀ ਵਾਲਾ ਜਿਹੜਾ ਇੱਕ ਤਰੀਕੇ ਦਾ ਹੁਕਮ ਆਪਾਂ ਕਹਿ ਸਕਦੇ ਹਾਂ ਹਾਈ ਕੋਰਟ ਦਾ। ਤੇ ਦੂਜਾ ਜਿਹੜਾ ਪੱਖ ਹੈ ਉਹ ਹੈ ਕਿ ਹਾਈ ਕੋਰਟ ਨੇ ਜਿਸ ਤਰੀਕੇ ਦੇ ਨਾਲ ਇਹ ਲਿਆ, ਉੱਥੋਂ ਇੱਕ ਲੱਗਦਾ ਕਿ ਜਿਵੇਂ ਇੱਕ ਪੋਲੀਟੀਕਲ ਧਿਰ ਹੁੰਦੀ ਹੈ, ਤੇ ਉਸ ਤਰ੍ਹਾਂ ਦੀ ਜਿਹੜੀ ਆ ਉਹ ਇੱਕ ਧਿਰ ਜਿਹੜੀ ਆ ਉਹ ਬਣ ਗਈ ਹੈ। ਤੇ ਨਾਲ ਹੀ ਭਾਵੇਂ ਉਹਨਾਂ ਨੇ ਬੜੇ ਸੰਕੋਚਮੀ ਆਪਣਾ ਸ਼ਬਦਾਂ ਦੇ ਵਿੱਚ ਕਿਹਾ ਜਿਹੜੇ ਚੀਫ ਜਸਟਿਸ ਹਾਈ ਕੋਰਟ ਤੇ, ਕਿਉਂਕਿ ਉਹਨਾਂ ਦੇ ਬੈਂਚ ਕੋਲੇ ਲੱਗਿਆ ਹੋਇਆ ਇਹ ਕੇਸ, ਤੇ ਪਰ ਉਹਨਾਂ ਦੇ ਅੰਦਰ ਅੰਦਰ ਕਿਤੇ ਨਾ ਕਿਤੇ ਜਿਹੜੀ ਆ ਇਹ ਰੜਕ ਉਹ ਇਹ ਜ਼ਰੂਰ ਹੈਗੀ ਹੈ। ਹੁਣ ਸੁਪਰੀਮ ਕੋਰਟ ਇਹ ਤੇ ਅੱਗੋਂ ਕੀ ਸਟੇ ਦਿੰਦੀ ਹੈ ਉਹਦੇ ਹੁਕਮਾਂ ਨੂੰ ਜਾਂ ਨਹੀਂ ਦਿੰਦੀ ਜਾਂ ਅੱਗੋਂ ਕੀ ਕਰਦੀ ਹੈ, ਕਿਉਂਕਿ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਜਿਹੜੀ SLP ਹੈ ਉਹਦੇ 'ਚ ਖਾਮੀਆਂ ਰੱਖ ਕੇ ਇਹਨੂੰ ਗੱਲ ਨੂੰ ਲਟਕਾਉਣਾ ਚਾਹੁੰਦੀ ਹੈ, ਤਾਂ ਕਿ ਸੁਪਰੀਮ ਕੋਰਟ ਉਹਨੂੰ ਬੈਕ ਰੈਫਰ ਕਰਕੇ ਕਹੇ ਵੀ ਇਹ ਪਹਿਲਾਂ ਹੁਣ ਤਾਈਆਂ ਖਾਮੀਆਂ ਦੂਰ ਕਰੋ, ਤੇ ਤਾਂ ਕਿ ਮਾਮਲਾ ਜਿਹੜਾ ਹੈਗਾ ਹੋਰ ਲਟਕ ਜਾਏ, ਕਿਉਂਕਿ ਹਾਈ ਕੋਰਟ ਨੇ ਤਾਂ ਬੜਾ ਕਲੀਅਰ ਆਪਣਾ ਮੈਂਡੇਟ ਦਿੱਤਾ ਸੀ ਕਿ ਇਹਨਾਂ ਨੂੰ ਜਿਹੜਾ ਹੈ ਮਿੱਥੀ ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜਾ DA ਸਾਰਾ ਦਿੱਤਾ ਜਾਵੇ। ਤੇ ਹੁਣ ਸਰਕਾਰ ਅੱਗੇ ਇਹ ਵੀ ਵੱਡਾ ਇੱਕ ਜਿਹੜਾ ਹੈਗਾ ਸਵਾਲ ਹੈ ਕਿ ਉਹ DA ਦਾ ਉਹ ਪੈਸਾ ਕਿੱਥੋਂ ਆਵੇ ਜਾਂ ਕਿਵੇਂ ਅਰੇਂਜ ਕਰਨਾ, ਇਹ ਇਹ ਕਾਫੀ ਜਿਹੜਾ ਹੈ ਗੁੰਝਲਦਾਰ ਮਸਲਾ। ਤੇ
0: ਪ੍ਰੀਤਮ ਜੀ, ਤੁਹਾਡੀ ਆਵਾਜ਼ ਕੱਟ ਗਈ ਹੈ ਥੋੜੀ, ਤੁਸੀਂ ਦੁਬਾਰਾ ਇੱਕ ਵਾਰੀ ਰਿਪੀਟ ਕਰ ਦੇਣਾ ਜੀ, ਤੁਹਾਡੀ ਆਵਾਜ਼ ਕੱਟ ਗਈ ਸੀ। ਹੈਲੋ,
1: ਹਾਂ ਕਹਿ ਰਹੇ ਜਿਹੜਾ, ਹਾਂਜੀ ਸਰਕਾਰ ਅੱਗੇ ਹੁਣ ਸਰਮਾਏ ਦਾ ਜਿਹੜਾ ਪੈਸਾ ਜਿਹੜਾ, ਤੇ ਉਹਨੇ ਉਹਨੂੰ ਪ੍ਰਬੰਧ ਵੀ ਜਿਹੜਾ ਕਰਨਾ ਪੈਣਾ ਜਿਹੜਾ ਮੁਲਾਜ਼ਮਾਂ ਦਾ DA ਉਹਨੇ ਹਾਈਕੋਰਟ ਨੇ ਜਿਹੜਾ ਹੁਕਮ ਦਿੱਤਾ ਹੋਇਆ। ਹਾਂਜੀ
0: ਜੀ, ਬਹੁਤ ਬਹੁਤ ਧੰਨਵਾਦ ਜੀ ਅੱਜ ਦੀਆਂ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ, ਥੈਂਕ ਯੂ ਸੋ ਮਚ।
1: ਹਾਂਜੀ, ਸ਼ੁਕਰੀਆ।
0: ਜੀ ਇਹ ਸਨ ਜੀ ਸਾਡੇ ਨਾਲ ਪ੍ਰੀਤਮ ਜੀ ਅੱਜ ਦੀਆਂ ਖਬਰਾਂ ਸਾਡੇ ਨਾਲ ਸਾਂਝੇ ਕਰਦੇ ਪਏ ਸੀਗੇ ਅਤੇ ਦੋਸਤੋ ਹੁਣ ਸਮਾਂ ਹੋ ਚੁੱਕਾ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਤੁਹਾਡਾ ਜਿਹੜਾ ਵੀਕਐਂਡ ਆਉਣ ਵਾਲਾ ਬਹੁਤ ਬਹੁਤ ਵਧੀਆ ਨਿਕਲੇ ਅਤੇ ਮੈਂ ਕ੍ਰਿਸ਼ਨਾ ਤੁਹਾਡੇ ਤੋਂ ਲੈਣਾ ਜੀ ਇਜਾਜ਼ਤ। ਤਦ ਤੱਕ ਤੁਸੀਂ ਸੁਣਦੇ ਰਹੋ, ਬਣੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ

0: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ ਤਾਂ ਮਾਈ ਕੇਅਰ ਦੇ ਸਾਡੇ ਕੇਅਰਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-2733 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICARE।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1-300-1516-16 signage.com.au।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
7: ਉਹ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
8: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
9: ਫਿਰ ਲਵਾਈਏ ਕਿੱਥੋਂ?
8: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
10: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
11: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ।
12: ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
13: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
14: Smith Lane by Molec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithlane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
15: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ airforce.com.au.
10: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
6: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਇੱਕ ਦੇਸ ਪੰਜਾਬ ਕੀ ਗੱਲ ਕੀ ਚ ਆ ਬੋਲੇ ਆ ਕੁਝ ਗੱਲਾਂ ਕਰੀਏ ਤੂੰ ਪੁੱਛੇ ਮੈਂ ਦੱਸਾਂ ਕਦੀ ਤਾਂ ਉੱਚੀ ਉੱਚੀ ਰੋਵਾਂ ਕਦੀ ਮੈਂ ਖਿੜ ਖਿੜ ਹੱਸਾਂ ਮਸਜਿਦ ਢਹਿ ਗਈ ਮੰਦਰ ਢੱਠਾ ਹੋਰ ਵੀ ਕੁਝ ਰਹਿੰਦਾ ਬੰਦਿਆਂ ਦੇ ਦਿਲ ਮਲਬਾ ਹੋ ਗਏ ਰੱਬ ਉੱਥੇ ਨਹੀਂ ਰਹਿੰਦਾ ਸੋ ਇਹ ਕਵਿਤਾ ਵੈਸੇ ਆ ਬੋਲੇ ਆ ਕੁਝ ਗੱਲਾਂ ਕਰੀਏ ਇਹ ਵਰਿਆਮ ਸਿੰਘ ਸੰਧੂ ਹੋਰਾਂ ਦੀ ਲਿਖੀ ਹੋਈ ਹੈ ਪਰ ਇੱਕ ਕਵਿਤਾ ਜਾਂ ਇੱਕ ਕਹਾਣੀਕਾਰ ਦੇ ਤੌਰ ਦੇ ਉੱਤੇ ਹੀ ਨਹੀਂ ਵਰਿਆਮ ਸਿੰਘ ਸੰਧੂ ਦੀ ਪਰਸਨੈਲਿਟੀ ਨੂੰ ਉਹਨਾਂ ਦੀ ਜੀਵਨੀ ਨੂੰ ਇੱਕ ਸਮੁੱਚੇ ਸਾਹਿਤਕਾਰ ਦੇ ਤੌਰ ਦੇ ਉੱਤੇ ਸਮਝਣ ਦੇ ਲਈ ਹੀ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਆਇਆ ਤੁਹਾਡੇ ਤੱਕ ਇਸ ਕਰਕੇ ਮੌਕਾ ਇਹ ਹੈ ਕਿ ਅੱਜ ਜਦੋਂ ਲਾਈਵ ਸ਼ੋਅ ਇਹ ਪੇਸ਼ ਕਰ ਰਹੇ ਹੋ ਸਕਦਾ ਤੁਸੀਂ ਵੀਕਐਂਡ ਦੇ ਉੱਤੇ ਇਸ ਦਾ ਰਿਪੀਟ ਸੁਣ ਰਹੇ ਹੋਵੋ ਕਿਸੇ ਹੋਰ ਦਿਨ ਇਸ ਨੂੰ ਸੁਣ ਰਹੇ ਹੋਵੋ ਜਾਂ ਪੋਡਕਾਸਟ 'ਤੇ ਅੱਗੇ ਪਿੱਛੇ ਕਦੇ ਸੁਣ ਰਹੇ ਹੋਵੋ ਰੈਲੇਵੈਂਸ ਨਹੀਂ ਘਟੇਗੀ ਕਿਉਂਕਿ ਅੱਜ ਤਰੀਕ ਜਿਸ ਦਿਨ 10 ਸਪਤੰਬਰ ਨੂੰ ਇਹ ਪੇਸ਼ ਕਰ ਰਹੇ ਹਾਂ ਅੱਜ ਇਹਨਾਂ ਦੇ ਜਨਮ ਦਿਵਸ ਹੈ ਅਤੇ ਇਸ ਤੋਂ ਵਧੀਆ ਕੀ ਹੋ ਸਕਦਾ ਹੈ ਕਿ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਇਸ ਸ਼ੋਅ ਦੇ ਪੇਸ਼ਕਰਤਾ ਨੇ ਅਤੇ ਉਹੀ ਦੱਸਣਗੇ ਆਪਣੇ ਤਜਰਬੇ ਅਤੇ ਵਰਿਆਮ ਸਿੰਘ ਸੰਧੂ ਹੋਰਾਂ ਦੀ ਪਰਸਨੈਲਿਟੀ ਦੇ ਬਾਰੇ ਵਿਸਥਾਰ ਦੇ ਵਿੱਚ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ
1: ਸਤਿ ਸ਼੍ਰੀ ਅਕਾਲ ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਬਿਲਕੁਲ ਤੁਸੀਂ ਠੀਕ ਕਿਹਾ ਅੱਜ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਵਰਿਆਮ ਸਿੰਘ ਸੰਧੂ ਹੋਰਾਂ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਪਰ ਤੇ ਬੜੇ ਵੱਡੇ ਰਿਨੋਂਡ ਜਿਹੜੇ ਹੈਗੇ ਆ ਉਹ ਕਹਾਣੀਕਾਰ ਨੇ ਗਦਕਾਰ ਨੇ ਗਲਪਕਾਰ ਨੇ ਤੇ ਆਪਾਂ ਉਹਨਾਂ ਬਾਰੇ ਕੀ ਗੱਲਾਂ ਕਰਨੀਆਂ ਨੇ ਇਹਦੀ ਵੈਸੇ ਭੂਮਿਕਾ ਕੁਛ ਤਾਂ ਤੁਸੀਂ ਬੰਨ ਦਿੱਤੀ ਹੈ ਚਲੋ ਫਿਰ ਵੀ ਅਸੀਂ ਗੱਲ ਕਿੱਥੋਂ ਸ਼ੁਰੂ ਕਰੀਏ ਇਹ ਤਾਂ ਤੁਸੀਂ ਦੱਸੋਗੇ
0: ਦੇਖੋ ਮੈਂ ਜਦੋਂ ਅਸੀਂ ਛੋਟੇ ਹੁੰਦੇ ਨਿੱਕੇ ਹੁੰਦੇ ਪੜ੍ਹਦੇ ਸੀ ਕਿਤਾਬਾਂ ਕਰੀਕੁਲਮ ਤੇ ਪੰਜਾਬ ਦੇ ਵਿੱਚ ਤੇ ਅਕਸਰ ਵਰਿਆਮ ਸਿੰਘ ਸੰਧੂ ਹੋਰਾਂ ਦੀਆਂ ਜਿਹੜੀਆਂ ਕਹਾਣੀਆਂ ਸੀਗੀਆਂ ਕਿਉਂਕਿ ਉਹਨਾਂ ਦੀਆਂ ਕਹਾਣੀਆਂ ਦਾ ਖਾਸ ਤੌਰ ਦੇ ਉੱਤੇ ਮੈਂ ਇੱਕ ਚੀਜ਼ ਦੇਖੀ ਹੈ ਕਿ ਉਹਨਾਂ ਦੀ ਕਹਾਣੀਆਂ ਕਿਸਾਨੀ ਦੇ ਨਾਲ ਜੁੜੀਆਂ ਹੋਈਆਂ ਸੀ ਪਰ ਉਹ ਕਿਸਾਨੀ ਜਿਹੜੀ ਉਹ ਨਹੀਂ ਕਿ ਜਿਹੜੇ ਵੱਡੇ ਵੱਡੇ ਜ਼ਮੀਨਦਾਰ ਵਾਲਿਆਂ ਲਈ ਕਿਸਾਨੀ ਛੋਟੀ ਕਿਸਾਨੀ ਜਿਹੜੀ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਕਹਾਣੀਆਂ ਜਿਵੇਂ ਉਹਨਾਂ ਦੇ ਟਾਈਟਲ ਵੀ ਇਸੇ ਕਿਸਮ ਦੇ ਹੁੰਦੇ ਸੀਗੇ ਅਤੇ ਚੌਥੀ ਕੂਟ ਸਪੈਸ਼ਲੀ ਉਦੋਂ ਤੱਕ ਨਹੀਂ ਸੀ ਪੜ੍ਹੀ ਜਦੋਂ ਤੱਕ ਇਹ ਨਹੀਂ ਪਤਾ ਚੱਲਿਆ ਹੈਗਾ ਕਿ ਕਮਾਲ ਹੈ ਤਾਂ ਸਾਹਿਤ ਦੀ ਸਮਝ ਆ ਗਈ ਹੈ ਕਿ ਵਰਿਆਮ ਸਿੰਘ ਸੰਧੂ ਹੋਰਾਂ ਦੀ ਇਹ ਇਹੋ ਜਿਹੀਆਂ ਕਹਾਣੀਆਂ ਵੀ ਨੇ ਜਿਨ੍ਹਾਂ ਨੂੰ ਜਾਂ ਕਹਾਣੀਆਂ ਦਾ ਸੰਗ੍ਰਹਿ ਵੀ ਹੈ ਜਿਹਨੂੰ ਸਾਹਿਤ ਅਕੈਡਮੀ ਅਵਾਰਡ ਤੱਕ ਮਿਲ ਗਿਆ ਹੈਗਾ ਅਤੇ ਇੱਥੋਂ ਤੱਕ ਕਿ ਉਹਨਾਂ ਦੀਆਂ ਇਹ ਕਹਾਣੀਆਂ ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ ਟਰਾਂਸਲੇਟ ਹੋਈਆਂ ਸੋ ਇਹ ਇਹ ਇੱਕ ਖਾਸੀਅਤ ਵੀ ਹੋ ਜਾਂਦੀ ਹੈ ਕਿਸੇ ਸਾਹਿਤਕਾਰ ਦੀ ਸੋ ਮੈਂ ਇਹੀ ਸਮਝਣਾ ਚਾਹੂੰਗਾ ਕਿ ਕੀ ਵਰਿਆਮ ਸਿੰਘ ਸੰਧੂ ਹੋਰਾਂ ਦੀ ਜਿਹੜੀ ਕਹਾਣੀ ਰਚਨਾ ਹੈ ਖਾਸ ਤੌਰ 'ਤੇ ਉੱਥੋਂ ਹੀ ਜੇ ਆਪਾਂ ਸ਼ੁਰੂ ਕਰ ਲਈਏ ਅਤੇ ਉਹ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ ਕਿਸ ਤਰ੍ਹਾਂ ਉਹ ਕਹਾਣੀਆਂ ਲਿਖਣ ਲੱਗਦੇ ਨੇ ਕਿੱਦਾਂ ਉਹ ਸੋਚਦੇ ਸੀਗੇ ਔਰ ਤੁਹਾਡੇ ਆਪਣੇ ਨਿੱਜੀ ਤਜਰਬੇ ਕੀ ਸੀ ਸਪੈਸ਼ਲੀ ਉਹਨਾਂ ਦੇ ਸਫ਼ਰਨਾਮੇ ਵੀ ਰਹੇ ਹੈਗੇ ਨੇ ਅੱਜ ਕੱਲ੍ਹ ਵੀ ਉਹ ਬਾਹਰ ਰਹਿੰਦੇ ਨੇ ਉਹ ਸਾਰੀਆਂ ਗੱਲਾਂ ਜੇ ਤੁਸੀਂ ਦੱਸ ਸਕਦੇ ਹੋ ਉਹਨਾਂ ਦੇ ਜੀਵਨ ਦੇ ਬਾਰੇ
1: ਅਸਲ ਵਿੱਚ ਸੰਧੂ ਸਾਹਿਬ ਨਾ ਇੱਕ ਜਿਵੇਂ ਆਪਾਂ ਕਹਿੰਦੇ ਨਾ ਕਿ ਮਲਟੀਫੇਸਡ ਜਿਹੜੇ ਉਹ ਰਾਈਟਰ ਨੇ ਉਹ ਸਿਰਫ ਇਕੱਲੀ ਉਹਨਾਂ ਨੇ ਕਹਾਣੀ ਜਿਹੜੀਆਂ ਨਹੀਂ ਲਿਖੀ ਕਦੇ ਕਦੇ ਕਵਿਤਾਵਾਂ ਵੀ ਲਿਖੀਆਂ ਤੇ ਕਿਉਂਕਿ ਸ਼ੁਰੂਆਤ ਜ਼ਿਆਦਾਤਰ ਇਹ ਦੇਖਿਆ ਕਿ ਹਰੇਕ ਜਿਹੜਾ ਲੇਖਕ ਹੈ ਉਹ ਕਵਿਤਾ ਤੋਂ ਹੀ ਸ਼ੁਰੂ ਕਰਦਾ ਆਪਣੀ ਕਲਮ ਜਿਹੜੀ ਉਹ ਚਲਾਉਣੀ ਤੇ ਫਿਰ ਵੀ ਜਿਹੜਾ ਹੈ ਉਹਨਾਂ ਦਾ ਜਿਹੜਾ ਸਭ ਤੋਂ ਵੱਧ ਜਿਹੜਾ ਹੈ ਕੰਮ ਉਹਨਾਂ ਦਾ ਗਲਪ ਤੇ ਗਲਪ ਦੇ ਵਿੱਚੋਂ ਵੀ ਜਿਹੜੀ ਕਹਾਣੀ ਦੇ ਵਿੱਚ ਉਹਨਾਂ ਨੇ ਲੰਬੀਆਂ ਕਹਾਣੀਆਂ ਲਿਖੀਆਂ ਨੇ ਆਮ ਤੌਰ ਤੇ ਆਪਾਂ ਇਹਨੂੰ ਛੋਟੀ ਕਹਾਣੀ ਕਹਿੰਦੇ ਹਾਂ ਤੇ ਸ਼ਾਰਟ ਸਟੋਰੀ ਸ਼ਬਦ ਆਮ ਚੱਲਦਾ ਅੰਗਰੇਜ਼ੀ ਦੇ ਵਿੱਚ ਤੇ ਪਰ ਉਹਨਾਂ ਦੀਆਂ ਕਹਾਣੀਆਂ ਲੰਬੀਆਂ ਨੇ ਕਈ ਕਹਾਣੀਆਂ ਜਿੱਦਾਂ ਉਹਨਾਂ ਦੀ ਕਹਾਣੀ ਇੱਕ ਸੀ ਮੈਂ ਰੋ ਨਾ ਲਵਾਂ ਇੱਕ ਵਾਰ ਸਿਰਜਣਾ ਦਾ ਪੂਰਾ ਇੱਕ ਅੰਕ ਦੇ ਵਿੱਚ ਉਹ ਕਹਾਣੀ ਸੀ ਇਕੱਲੀ ਤੇ ਸੋ ਇਸ ਤਰ੍ਹਾਂ ਜਿਹੜਾ ਹੈ ਵਰਿਆਮ ਸੰਧੂ ਨੇ ਜਿਹੜਾ ਹੈਗਾ ਉਹ ਦਾ ਜਿਹੜਾ ਆਪਣਾ ਇਹਦੇ ਵਿੱਚ ਗਲਪ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਵੱਖਰਾ ਤੌਰ ਤੇ ਇੱਕ ਲੀਹਾ ਪਾੜ ਕੇ ਜਿਵੇਂ ਆਪਾਂ ਕਹਿੰਦੇ ਹਾਂ ਉਹ ਲਿਖਿਆ ਕਿਉਂਕਿ ਜਦੋਂ ਹਾਲਾਂਕਿ ਵਰਿਆਮ ਸੰਧੂ ਵੀ ਜਿਹੜੀ ਇਸ ਤੋਂ ਜਿਹੜੀ ਪਿਛਲੀ ਪੀੜ੍ਹੀ ਹੈ ਲੇਖਕਾਂ ਦੀ ਤੇ ਉਹਦੇ ਲੇਖਕਾਂ ਚ ਉਹ ਸ਼ੁਮਾਰ ਹੁੰਦੇ ਨੇ ਆਉਂਦੇ ਨੇ ਤੇ ਵਰਿਆਮ ਸੰਧੂ ਕਿਉਂਕਿ ਉਹਨਾਂ ਦਾ ਜਨਮ ਜਿਹੜਾ ਹੈ 1947 ਦੀ ਤਕਸੀਮ ਤੋਂ ਪਹਿਲਾਂ ਹੁੰਦਾ ਤੇ ਉਹਨਾਂ ਦਾ ਪਿੰਡ ਆਪਣਾ ਅੰਮ੍ਰਿਤਸਰ ਜ਼ਿਲ੍ਹੇ ਚ ਹੀ ਚੁਇੰਡਾ ਕਲਾਂ ਆਪਣੇ ਨਾਨਕੇ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ 1945 ਦੇ ਵਿੱਚ ਤੇ ਉਹ ਹੁਣ ਜਿਹੜਾ ਹੈ ਉਹ ਉਸ ਤੋਂ ਬਾਅਦ ਉਹ ਕਿਸ ਤਰ੍ਹਾਂ ਇੱਕ ਕਹਾਣੀਕਾਰ ਦੇ ਤੌਰ ਤੇ ਜਿਹੜਾ ਹੈ ਉਹ ਸਥਾਪਿਤ ਹੁੰਦੇ ਆ। ਤੇ ਇੱਕ ਤਾਂ ਇਹ ਕਿ ਜਿਹੜੇ ਸ਼ੁਰੂ ਦੇ ਸਾਡੇ ਲੇਖਕ ਨੇ ਜਾਂ ਕਹਾਣੀਕਾਰ ਨੇ ਤੇ ਉਹ ਲਗਭਗ ਉਹ ਸਾਰੇ ਹੀ ਜਿਹੜੇ ਹੈਗੇ ਆ ਉਹ ਇਸ ਖਿੱਤੇ ਨੂੰ ਜਿਹੜਾ ਹੈ ਉਹ ਬਿਲੋਂਗ ਕਰਦੇ ਜਾਂ ਇਧਰਲੇ ਖਿੱਤੇ ਨੂੰ ਜਿਹੜਾ ਹੈ ਉਹ ਬਿਲੋਂਗ ਕਰਦੇ, ਜਿਹੜੇ ਖਾਸ ਕਰਕੇ ਜਿਹੜੇ ਪਹਿਲੀ ਪੀੜ੍ਹੀ ਦੇ ਜਾਂ ਪੁਰਾਣੇ ਜਿਹੜੇ ਜਿਹਨੂੰ ਆਪਾਂ ਆਧੁਨਿਕ ਸਾਹਿਤ ਮਾਡਰਨ ਲਿਟਰੇਚਰ ਕਹਿੰਦੇ ਹਾਂ ਉਸ ਵੇਲੇ ਦੇ ਨੇ, ਭਾਵੇਂ ਉਹ ਨਾਵਲਕਾਰ ਨੇ ਭਾਵੇਂ ਨਾਨਕ ਸਿੰਘ ਹੋਣ, ਸੁਰਿੰਦਰ ਨਰੂਲਾ ਹੋਣ, ਤੇ ਉਹਨਾਂ ਤੋਂ ਬਾਅਦ ਫਿਰ ਕੁਲਵੰਤ ਸਿੰਘ ਵਿਰਕ ਹੋਣ ਤੇ ਉਹਨਾਂ ਦੇ ਕੰਟੈਂਪਰੇਰੀ ਵੀ ਰਹੇ ਕੁਛ ਚਲੋ ਤੇ ਬ੍ਰਹਮ ਸੰਧੂ ਹੋਣ, ਤੇ ਇਹ ਇਹਨਾਂ ਦਾ ਇੱਕ ਜਿਹੜਾ ਸਟਾਈਲ ਹੈ ਉਹ ਹਾਲਾਂਕਿ ਬਿਲਕੁਲ ਜਿਹੜਾ ਇੱਕ ਮਾਝੀ ਡਾਇਲੈਕਟ ਹੈ ਉਹਦਾ ਅਸਰ ਹੈਗਾ ਉਹਨਾਂ ਦੀ ਲਿਖਤ ਦੇ ਉੱਪਰ, ਪਰ ਫਿਰ ਵੀ ਜਿਹੜਾ ਹੈ ਉਹ ਇੱਕ ਪੜ੍ਹਨ ਵਾਲੇ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਹਨਾਂ ਦਾ ਆਪਣੇ ਪਿੰਡ ਦੀ ਕਹਾਣੀ ਹੋਵੇ, ਉਹਨਾਂ ਦੀ ਆਪਣੇ ਘਰ ਦੀ ਕਹਾਣੀ ਹੋਵੇ, ਇਸ ਤਰ੍ਹਾਂ ਦੀ ਜਿਹੜੀ ਗੱਲ ਹੋਵੇ। ਜਦੋਂ ਆਪਾਂ ਪਹਿਲੀ ਗੱਲ ਤਾਂ ਉਹਨਾਂ ਦੀ ਜਿਹੜੀ ਆਪਣੀ ਪਰਸਨਲ ਜਿਹੜੀ ਜਾਤੀ ਜਿਹੜੀ ਜ਼ਿੰਦਗੀ ਹੈ, ਤੇ ਉਹਨਾਂ ਦਾ ਪਿੰਡ ਵੈਸੇ ਸੁਰ ਸਿੰਘ ਹੈ ਤੇ ਜਿਹੜਾ ਹੁਣ ਤਰਨ ਤਾਰਨ ਜ਼ਿਲ੍ਹੇ ਚ ਪੈਂਦਾ ਪੱਟੀ ਦੇ ਲਾਗੇ, ਤੇ ਸੁਰ ਸਿੰਘ ਵੈਸੇ ਵੀ ਇਤਿਹਾਸਕ ਪਿੰਡ ਹੈ ਤੇ ਉੱਥੋਂ ਦੇ ਪਹਿਲਵਾਨ ਕਰਤਾਰ ਸਿੰਘ ਦਾ ਪਿੰਡ ਵੀ ਜਿਹੜਾ ਇਹ ਹੈ, ਤੇ ਉਸ ਤੋਂ ਪਹਿਲਾਂ ਉੱਥੋਂ ਦੇ ਸਾਡੇ ਜਿਹੜੇ ਹੈਗੇ ਆ ਕੁਛ ਇਤਿਹਾਸਕ ਪਾਤਰ ਜਿਹੜੇ ਹੈਗੇ ਆ ਉਸ ਪਿੰਡ ਦੇ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਆ। ਤੇ ਬ੍ਰਹਮ ਸਿੰਘ ਸੰਧੂ ਹੋਰਾਂ ਨੇ ਜਦੋਂ ਉਹ ਅਧਿਆਪਕ ਸੀਗੇ ਤੇ ਉਦੋਂ ਉਹਨਾਂ ਨੇ ਆਪਣਾ ਕਹਾਣੀਆਂ ਦਾ ਸਫ਼ਰ ਸ਼ੁਰੂ ਕੀਤਾ, ਕਹਾਣੀਆਂ ਲਿਖਣੀਆਂ। ਤੇ ਬਿਲਕੁਲ ਤੁਹਾਡੀ ਤੁਸੀਂ ਚੌਥੀ ਕੂਟ ਦਾ ਜ਼ਿਕਰ ਕੀਤਾ ਹੈ, ਚੌਥੀ ਕੂਟ ਉਹਨਾਂ ਨੇ ਕਾਫੀ ਬਾਅਦ ਦੇ ਵਿੱਚ ਆ ਕੇ ਕਹਾਣੀ ਲਿਖੀ 1998 ਦੇ ਵਿੱਚ, ਕਿਉਂਕਿ 2000 ਦੇ ਵਿੱਚ ਜਿਹੜਾ ਸਾਹਿਤ ਅਕਾਡਮੀ ਅਵਾਰਡ ਹੈ ਜਿਹੜਾ ਨੈਸ਼ਨਲ ਅਕੈਡਮੀ ਹੈ ਜਿਹਨੂੰ ਵੱਡਾ ਅਵਾਰਡ ਵਕਾਰੀ ਇਨਾਮ ਮੰਨਿਆ ਜਾਂਦਾ ਹੈ, ਉਹ ਜਿਹੜਾ ਹੈ ਉਹ ਬ੍ਰਹਮ ਸੰਧੂ ਨੂੰ 2000 ਦੇ ਵਿੱਚ ਇਸ ਕਹਾਣੀ ਸੰਗ੍ਰਹਿ ਦੇ ਉੱਤੇ ਚੌਥੀ ਕੂਟ ਦੇ ਉੱਪਰ ਜਿਹੜਾ ਉਹ ਮਿਲਦਾ। ਤੇ ਪਰ ਇਹ ਅਵਾਰਡ ਉਹ ਫਿਰ ਜਦੋਂ ਇੱਕ ਖਾਸ ਤਰ੍ਹਾਂ ਦਾ ਜਿਹੜਾ ਹੈਗਾ JNU ਵਾਲਾ ਮਸਲਾ ਚੱਲਦਾ, ਕੁਛ ਜਿਹੜੇ ਹੈਗੇ ਆ ਸਾਹਿਤਕਾਰਾਂ ਨੂੰ ਫੜ ਕੇ ਜੇਲ੍ਹਾਂ ਸੁੱਟਣ ਦਾ ਮਸਲਾ ਚੱਲਦਾ, ਇੱਦਾਂ ਦੀ ਇੱਕ ਮੂਵਮੈਂਟ ਚੱਲਦੀ ਆ, ਉਸ ਦੇ ਦੌਰਾਨ ਫਿਰ ਉਹ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਰੋਸ ਦੇ ਵਜੋਂ ਉਹ ਵਾਪਸ ਵੀ ਕਰ ਦਿੰਦੇ ਆ ਜਿਹੜਾ ਸਾਹਿਤ ਅਕੈਡਮੀ ਅਵਾਰਡ ਆ ਆਪਣਾ। ਤੇ ਪਰ ਇਹ ਕਿ ਉਹਨਾਂ ਦਾ ਜਿਹੜਾ ਹੈਗਾ ਉਹ ਕਾਫੀ ਜਿਹੜਾ ਹੈ ਸੀ ਉਹ ਪਹਿਲਾਂ ਸ਼ੁਰੂ ਹੋ ਗਿਆ ਸੀ ਉਹਨਾਂ ਦਾ ਜਿਹੜਾ ਕਹਾਣੀਆਂ ਲਿਖਣ ਦਾ, ਕਿ ਮੈਨੂੰ ਯਾਦ ਹੈ ਉਹਨਾਂ ਦੇ ਕਹਾਣੀ ਸੰਗ੍ਰਹਿ ਆ ਅੰਗ ਸੰਗ, ਤੇ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਿਸੇ ਵੇਲੇ MA ਦੇ ਸਿਲੇਬਸ ਦੇ ਵਿੱਚ ਜਿਹੜਾ ਸੀ ਉਹ ਲੱਗਿਆ ਹੁੰਦਾ ਸੀਗਾ। ਤੇ ਇਸੇ ਤਰ੍ਹਾਂ ਹਾਲਾਂਕਿ ਉਹਨਾਂ ਦਾ ਜਿਹੜਾ ਹੈਗਾ ਪਹਿਲਾ ਕਹਾਣੀ ਸੰਗ੍ਰਹਿ ਤਾਂ 1971 ਦੇ ਵਿੱਚ ਛਪ ਗਿਆ ਸੀ ਲੋਹੇ ਦੇ ਹੱਥ, ਤੇ ਉਸ ਤੋਂ ਪਹਿਲਾਂ ਉਹ ਪ੍ਰੀਤ ਲੜੀ ਵਰਗੇ ਜਿਹੜੇ ਏਦਾਂ ਦੇ ਮੈਗਜ਼ੀਨ ਸੀ, RC ਪ੍ਰੀਤ ਲੜੀ ਲਿਟਰੇਰੀ ਜਿਹੜੇ ਪੇਪਰ ਸੀ ਉਹਨਾਂ ਦੇ ਵਿੱਚ ਉਹ ਛਪਣਾ ਸ਼ੁਰੂ ਹੋ ਗਏ ਸੀ ਉਹਨਾਂ ਦੀਆਂ ਕਹਾਣੀਆਂ। ਤੇ ਕਈ ਵਾਰੀ ਉਡੀਕ ਰਹਿੰਦੇ ਸੀ ਕਿ ਬ੍ਰਹਮ ਸੰਧੂ ਦੀ ਕੋਈ ਕਹਾਣੀ ਜਿਹੜੀ ਉਹ ਛਪੀ ਹੋਵੇ। ਤੇ ਫਿਰ 1971 ਦੇ ਵਿੱਚ ਲੋਹੇ ਦੇ ਹੱਥ ਛਪ ਗਿਆ, ਤੇ 10 ਸਾਲ ਬਾਅਦ 1981 ਦੇ ਵਿੱਚ ਜਿਹੜਾ ਹੈ ਅੰਗ ਸੰਗ ਛਪ ਗਿਆ। ਤੇ ਫਿਰ 1987 ਦੇ ਵਿੱਚ ਜਿਹੜਾ ਹੈ ਭੱਜੀਆਂ ਬਾਹੀ ਉਹਨਾਂ ਦਾ, ਉਹ ਵੀ ਇੱਕ ਲੰਬੀ ਕਹਾਣੀ ਹੈ ਜਿਹੜੀ ਉਹ ਛਪਦੀ ਹੈ। ਤੇ ਫਿਰ ਇਸੇ ਤਰ੍ਹਾਂ ਚੌਥੀ ਕੂਟ ਮੈਂ ਦੱਸ ਹੀ ਚੁੱਕਿਆ, 1998 ਚ ਉਹ ਪਬਲਿਸ਼ ਹੁੰਦੀ ਹੈ ਤੇ 2000 ਚ ਉਹਨੂੰ ਪੁਰਸਕਾਰ ਮਿਲਦਾ ਹੈ। ਤੇ ਫਿਰ ਉਸ ਤੋਂ ਬਾਅਦ ਫਿਰ ਉਹ ਕਹਾਣੀ ਸੰਗ੍ਰਹਿ ਨੂੰ ਆਉਂਦਾ ਤਿਲ ਫੁੱਲ, ਫਿਰ ਉਸ ਤੋਂ ਬਾਅਦ ਜਮਰੌਦ, ਤੇ ਜਿਹੜਾ ਹੈ ਆਪਣਾ ਆਪਣਾ ਹਿੱਸਾ, ਤੇ ਉਹ ਜਿਹੜਾ ਹੈਗਾ ਉਹ ਬਾਅਦ ਦੇ ਵਿੱਚ ਉਹਨਾਂ ਦੀਆਂ 15 ਕਹਾਣੀਆਂ ਦਾ ਸੰਗ੍ਰਹਿ ਹੈ ਤੇ ਜਿਹਦੇ ਚ ਉਹ ਆਉਂਦਾ। ਤੇ ਜਿਹੜਾ ਹੈ ਆਪਣਾ ਆਪਣਾ ਹਿੱਸਾ, ਤੇ ਉਹ ਜਿਹੜਾ ਹੈਗਾ ਉਹ ਬਾਅਦ ਦੇ ਵਿੱਚ ਉਹਨਾਂ ਦੀਆਂ 15 ਕਹਾਣੀਆਂ ਦਾ ਸੰਗ੍ਰਹਿ ਹੈ ਤੇ ਜਿਹਦੇ ਚ ਉਹ ਆਉਂਦਾ। ਤੇ ਫਿਰ ਜਿੱਦਾਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਉਹਨਾਂ ਦੀ ਇੱਕ ਜਿਹੜੀ ਲੰਬੀ ਕਹਾਣੀ ਮੈਂ ਰੋ ਨਾ ਲਵਾਂ ਇੱਕ ਵਾਰ, ਤੇ ਉਹ ਜਿਹੜੀਆਂ ਚੋਣਵੀਆਂ ਕਹਾਣੀਆਂ ਦੇ ਵਿੱਚ ਜਿਹੜਾ ਹੈ ਉਹ ਆਉਂਦਾ। ਤੇ ਇਸ ਤਰ੍ਹਾਂ ਉਹਨਾਂ ਦਾ ਇਹ ਇੱਕ ਗਲਪ ਦਾ ਜਿਹੜਾ ਇੱਕ ਸੰਸਾਰ ਹੈ ਜਿਹਦੇ ਦੌਰਾਨ ਉਹ ਇੰਨੀਆਂ ਕਹਾਣੀਆਂ ਇੰਨੇ ਵਿਸ਼ਿਆਂ ਨੂੰ ਜਿਹੜੀਆਂ ਉਹ ਟੱਚ ਕਰਦੇ ਆ, ਇੰਨੇ ਵਿਸ਼ਿਆਂ ਨੂੰ ਲੈ ਕੇ ਲਿਖਦੇ ਆ। ਤੇ ਜਿਹੜੀ ਉਹਦੀਆਂ ਇੱਕ ਦੋ ਕਹਾਣੀਆਂ ਜਿਹੜੀ ਜ਼ਿਆਦਾ ਚਰਚਾ ਦੇ ਵਿੱਚ ਰਹੀਆਂ ਜਾਂ ਜਿਹੜੀ ਜਿਹਨਾਂ ਤੇ ਚਰਚਾ ਕਰਨਾ ਬਣਦਾ ਵੀ ਹੈ ਪੰਜਾਬੀ ਲਿਟਰੇਚਰ ਦੇ ਦਾ, ਜਿਹੜਾ ਆਪਾਂ ਪੰਜਾਬੀ ਸਾਹਿਤ ਦਾ ਇੱਕ ਹਾਸਲ ਕਹਿ ਸਕਦੇ ਹਾਂ, ਜੇ ਕੰਟੈਂਪਰੇਰੀ ਦੁਨੀਆ ਦੇ ਆਪਾਂ ਸਾਹਿਤ ਦੇ ਮੁਕਾਬਲੇ ਤੇ ਰੱਖਣਾ ਹੋਵੇ ਤਾਂ ਉਹਨਾਂ ਨੂੰ ਜਿਹੜਾ ਆਪਾਂ ਨਾਲ ਰੱਖ ਸਕਦੇ ਹਾਂ, ਅੱਗੇ ਰੱਖ ਸਕਦੇ ਹਾਂ, ਜਿਹਦੇ ਚ ਇਹ ਹੈ ਇੱਕ ਤਾਂ ਚੌਥੀ ਕੂਟ, ਤੇ ਚੌਥੀ ਕੂਟ ਦੇ ਉੱਤੇ ਫਿਲਮ ਵੀ ਬਣੀ ਹੈ ਬਾਅਦ ਦੇ ਵਿੱਚ, ਨੌਜਵਾਨ ਡਾਇਰੈਕਟਰ ਨੇ ਸਾਡੇ ਤੇ ਉਹਨਾਂ ਨੇ ਜਿਹੜੀ ਉਹਦੇ ਉੱਤੇ ਫਿਲਮ ਬਣਾਈ ਹੈ। ਤੇ ਫਿਰ ਉਹਨਾਂ ਦੀ ਕਹਾਣੀ ਜਿਹੜੀ ਸੀਗੀ ਭੱਜੀਆਂ ਬਾਹੀਂ, ਜਿਹਦੀ ਅਡਾਪਟੇਸ਼ਨ ਕਰਕੇ ਮੇਰਾ ਔਲਖ ਨੇ ਨਾਟਕ ਲਿਖਿਆ ਭੱਜੀਆਂ ਬਾਹਾਂ, ਤੇ ਇਸੇ ਤਰ੍ਹਾਂ ਜਿਹੜੀ ਉਹਨਾਂ ਦੀ ਪਿੱਛੇ ਇੱਕ ਜਿਹੜੀ ਲੰਬੀ ਕਹਾਣੀ ਸੀ ਮੈਂ ਰੋ ਨਾ ਲਵਾਂ ਇੱਕ ਵਾਰ। ਹਾਲਾਂਕਿ ਇਹਨਾਂ ਦਾ ਜਿਹੜਾ ਹੈਗਾ ਸਬਜੈਕਟ ਮੈਟਰ ਥੀਮ ਉਹ ਸਾਰੇ ਅਲੱਗ ਅਲੱਗ ਨੇ, ਪਰ ਉਹ ਮਨੁੱਖੀ ਮਨ ਨੂੰ ਕਿੰਨਾ ਨੇੜੋਂ ਜਿਹੜਾ ਹੈਗਾ ਫੜਦੀ ਹੈ, ਤੇ ਹਰ ਤਰ੍ਹਾਂ ਦਾ ਜਿਹੜਾ ਹੈਗਾ ਉਹਦੇ ਚ ਜਿਹੜੇ ਮੌਜੂਦਾ ਆਪਾਂ ਫਿਕਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਗੌਤਮ ਜੀ, ਉਹਦੇ ਚ ਇਹਨਾਂ ਕਹਾਣੀਆਂ ਦੇ ਵਿੱਚ ਤੁਹਾਨੂੰ ਹਰ ਜਿਹੜਾ ਹੈਗਾ ਉਹਦਾ ਅੰਸ਼ ਮਿਲਦਾ। ਤੇ ਫਿਰ ਇਨਸਾਨ ਕੀ ਹੈ, ਇਨਸਾਨ ਦਾ ਬਾਹਰੀ ਰੂਪ ਕੀ ਹੈ, ਅੰਦਰਲਾ ਰੂਪ ਕੀ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ। ਭੱਜੀਆਂ ਬਾਹਾਂ ਜਿਹੜੇ ਭੱਜੀਆਂ ਬਾਹੀ ਕਹਾਣੀ ਆ ਉਹ ਇੱਕ ਹਿੰਦੂ ਪਰਿਵਾਰ ਦੀ ਕਹਾਣੀ ਆ, ਹਾਲਾਂਕਿ ਬ੍ਰਹਮ ਸੰਧੂ ਬਾਰੇ ਕਿਹਾ ਜਾਂਦਾ ਕਿ ਜ਼ਿਆਦਾ ਪਿੰਡਾਂ ਬਾਰੇ, ਕਿਸਾਨਾਂ ਬਾਰੇ, ਦਲਿਤਾਂ ਬਾਰੇ ਉਹਨਾਂ ਦਾ ਜਿਹੜਾ ਹੈਗਾ ਉਹ ਲਿਖਿਆ, ਤੇ ਪਰ ਉਹ ਉਸ ਵੇਲੇ ਦੀ ਕਹਾਣੀ ਜਦੋਂ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਬਹੁਤ ਜ਼ਿਆਦਾ ਖਰਾਬ ਨੇ, ਉਹਨਾਂ ਵੇਲੇ ਦੇ ਵਿੱਚ ਜਿਹੜੀ ਉਹ ਕਹਾਣੀ ਲਿਖੀ ਗਈ ਹੈ। ਤੇ ਕਹਾਣੀ ਉਦੋਂ ਲਿਖ ਗਈ ਜਦੋਂ 1987 ਦੇ ਵਿੱਚ, ਤੇ ਉਦੋਂ ਜਿਹੜੀ ਇਹ ਕਹਾਣੀ ਤੇ ਉਹ ਇਸ ਰੂਪ ਦੇ ਵਿੱਚ ਜਿਹੜੀ ਉਹ ਲਿਖੀ ਗਈ ਕਿ ਪੰਜਾਬ ਦੇ ਉਦੋਂ ਹਾਲਾਤ ਏਦਾਂ ਦੇ ਬਣ ਗਏ ਸੀ, ਸਮਝ ਨੀ ਸੀ ਆ ਰਹੀ ਕਿ ਪੰਜਾਬ ਦਾ ਹੋ ਕੀ ਰਿਹਾ ਹੈਗਾ, ਕਿਉਂਕਿ 1984 ਦੇ ਵਿੱਚ ਬਲੂ ਸਟਾਰ ਕਮਿਸ਼ਨ ਹੁੰਦਾ ਤੇ ਉਦੋਂ ਬਾਅਦ ਸਰਕਾਰ ਵੀ ਬਣ ਜਾਂਦੀ ਹੈ ਸੁਰਜੀਤ ਸਿੰਘ ਬਰਨਾਲਾ ਦੀ 1986 ਦੇ ਵਿੱਚ। ਤੇ ਪਰ ਉਸ ਦੇ ਦੌਰਾਨ ਪੰਜਾਬ ਦੇ ਵਿੱਚ ਜੋ ਹੁੰਦਾ ਪਤਾ ਹੀ ਨੀ ਲੱਗਦਾ, ਕੌਣ ਮਾਰ ਕੇ ਚਲਾ ਗਿਆ, ਕਿਹਨੂੰ ਮਾਰ ਗਿਆ, ਉਹ ਜਿਹੜੀ ਉਹ ਕਹਾਣੀ ਹੈ ਉਹ ਇੱਕ ਉਸ ਪਰਿਵਾਰ ਦੀ ਜਿਹਦੇ ਪਰਿਵਾਰ ਦਾ ਇੱਕ ਕਮਾਊ ਜੀ ਹੈ ਕੇਵਲ, ਤੇ ਉਹ ਮਾਰਿਆ ਜਾਂਦਾ ਜਿਹੜਾ ਟੈਰਿਸਟਾਂ ਦੇ ਹੱਥੋਂ ਮਾਰਿਆ ਜਾਂਦਾ। ਪਰ ਕਹਾਣੀ ਦਾ ਜਿਹੜਾ ਹੈਗਾ ਸਬਜੈਕਟ ਜਾਂ ਥੀਮ ਇਹ ਨਹੀਂ ਗਾ, ਟੈਰਿਜ਼ਮ ਨਹੀਂ ਹੈ ਉਸ ਕਹਾਣੀ ਦਾ ਥੀਮ ਹੈ ਕਿ ਉਹਨਾਂ ਦੇ ਪਰਿਵਾਰ ਦੇ ਅੰਦਰ ਜਿਹੜਾ ਟੈਰਿਜ਼ਮ ਹੈ ਉਹ ਕਿਸ ਕਿਸਮ ਦਾ, ਜਿਹਦੇ ਉਸ ਕਹਾਣੀ ਦੇ ਰਾਹੀਂ ਪੂਰੇ ਪੰਜਾਬ ਦੇ ਜਿਹੜੇ ਹਾਲਾਤ ਬ੍ਰਹਮ ਸੰਧੂ ਨੇ ਉਹਦੇ ਚ ਇਹ ਕੀਤੇ ਨੇ। ਪਰਿਵਾਰ ਦੇ ਵਿੱਚ ਆਪਸੀ ਲੜਾਈ ਹੈ, ਘਰ ਦੇ ਵਿੱਚ ਜਿਹੜਾ ਵੱਡਾ ਭਰਾ ਹੈ ਉਹਦੀ ਚੱਲ ਰਹੀ ਹੈ, ਤੇ ਫਿਰ ਉੱਥੇ ਉਹ ਚਵਾਰੇ ਚਵਾਰਾ ਕਿਹਨੂੰ ਮਿਲੇ ਪਰਿਵਾਰ ਦੇ ਵਿੱਚ, ਉਹ ਤਕਸੀਮ ਦੇ ਵਿੱਚ ਕਿਹਨੂੰ ਆਵੇ, ਤੇ ਉਹ ਆਪਸ ਦੇ ਵਿੱਚ ਭਰਾਵਾਂ ਦੀ ਤਿੰਨਾਂ ਦੀ ਇੱਕ ਫੌਜੀ ਹੈ ਰਿਟਾਇਰ, ਤੇ ਉਹਨਾਂ ਦੀ ਇਸ ਗੱਲ ਪਿੱਛੇ ਘਰ ਚ ਕਸ਼ਮਕਸ਼ ਹੁੰਦੀ ਹੈ। ਉਹ ਪੰਚਾਇਤ ਕਹਿੰਦੀ ਹੈ ਯਾਰ ਵੀ ਚਵਾਰਾ ਨਹੀਂ ਇਹ ਤਾਂ ਚੰਡੀਗੜ੍ਹ, ਤੁਸੀਂ ਇਹਨੂੰ ਚੰਡੀਗੜ੍ਹ ਬਣਾ ਲਿਆ।

0: ਫਿਰ ਕੇਵਲ ਜਿਹੜਾ ਉਹਦਾ ਨਾਇਕ ਉਹ ਕਹਿੰਦਾ ਸਾਡੇ ਵਾਸਤੇ ਇਹ ਚੰਡੀਗੜ੍ਹ ਹੀ ਹੈ, ਕਿਉਂਕਿ ਉਹਨਾਂ ਦੇ ਵਿੱਚ ਇਹ ਮਸਲਾ ਵੀ ਮੇਨ ਚੱਲ ਰਿਹਾ ਵੀ ਪੰਜਾਬ ਨੂੰ ਮਿਲੇ ਜਾਂ ਹਰਿਆਣੇ ਨੂੰ ਮਿਲੇ। ਸੋ ਇਸ ਕਿਸਮ ਦਾ ਉਹਨੂੰ ਰਿਲੇਟ ਕਰਕੇ ਪੂਰੇ ਪੰਜਾਬ ਦੇ ਹਾਲਾਤ ਦੇ ਨਾਲ ਇਹ ਦੱਸਿਆ ਜਾਂਦਾ। ਤੇ ਕਹਾਣੀ ਦੀ ਜਿਹੜੀ ਸ਼ੁਰੂਆਤ ਬੜੀ ਕਮਾਲ ਹੈ ਸਾਰੀ, ਕਿਉਂਕਿ ਉਹ ਫਲੈਸ਼ਬੈਕ ਦੇ ਵਿੱਚ ਚੱਲਦੀ ਹੈ ਕਹਾਣੀ ਕਿ ਉਹ ਜਿਹੜਾ ਪੁੱਤ ਆ ਉਹ ਮਾਰਿਆ ਗਿਆ ਟੈਰਿਸਟਾਂ ਦੇ ਹੱਥੋਂ, ਆਮ ਦੁਕਾਨ ਕਰਦਾ ਛੋਟੀ ਜੀ, ਤੇ ਉਹਨੂੰ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਮੁਆਵਜ਼ਾ ਜਿਹੜਾ ਦਿੱਤਾ ਜਾਣਾ। ਤੇ ਉਹ ਉੱਥੇ ਉਹ ਲੜਾਈ ਹੈ ਕਿ ਮੁਆਵਜ਼ਾ ਉਹਦੀ ਵਿਧਵਾ ਨੂੰ ਮਿਲੇ, ਪਰਿਵਾਰ ਉਹਦੇ ਜ਼ੋਰ ਪਾਉਂਦਾ ਤੇ ਵੀ ਨਹੀਂ ਇਹ ਸਾਰਿਆਂ ਨੂੰ ਮਿਲਣਾ ਚਾਹੀਦਾ। ਉਹਦਾ ਪਿਓ ਕਹਿੰਦਾ ਕਿ ਮੈਂ ਬੈਠਾ ਤੂੰ ਮੈਨੂੰ ਮਿਲਣਾ ਚਾਹੀਦਾ, ਮੈਂ ਆਪਣੇ ਜਿਹੜਾ ਹੈਗਾ ਉਹ ਜਿਹੜਾ ਕੰਪਨਸੇਟ ਜਿਹੜਾ ਐਕਸਗ੍ਰੇਸ਼ੀਆ ਸਰਕਾਰ ਦਿੰਦੀ ਹੈ ਉਹਨੂੰ ਜਦੋਂ ਇੱਦਾਂ ਦੀ ਘਟਨਾ ਵਾਪਰਦੀ ਸੀ ਸਰਕਾਰ ਦਿੰਦੀ ਸੀ। ਤੋ ਇੱਕ ਇਸ ਤਰ੍ਹਾਂ ਦੀ ਜਿਹੜੀ ਕਸ਼ਮਕਸ਼ ਉਹ ਬੱਲੇ ਹੁਣ ਪਰਿਵਾਰ ਨੂੰ ਕੰਪਨਸੇਟ ਕਰਨ ਦੀ ਨੀ, ਇੱਕ ਪੰਜਾਬ ਦਾ ਪੂਰਾ ਉਹਨੂੰ ਕਿੱਥੋਂ ਕੰਪਨਸੇਟ ਕਿਹਨੇ ਕਰਨਾ, ਉਹਦੇ ਚੋਂ ਫਿਰ ਕਿਹਨੂੰ ਦੇਣਾ ਹਿੱਸਾ। ਤੇ ਇਹ ਜਿਹੜਾ ਹੈ ਇਹਨੂੰ ਇਸ ਐਂਗਲ ਤੋਂ ਜਿਹੜਾ ਬ੍ਰਿਆਮ ਸੰਧੂ ਨੇ ਬੜਾ ਕਮਾਲ ਦਾ ਜਿਹੜਾ ਉਹਨੂੰ ਕ੍ਰੀਏਟ ਕੀਤਾ। ਹਾਲਾਂਕਿ ਬ੍ਰਿਆਮ ਸੰਧੂ ਉੱਦਾਂ ਆਪਣੇ ਥਾਟ ਦੇ ਪੱਖੋਂ ਜਾਂ ਹੋਰ ਮਾਰਕਸਵਾਦੀ ਲੇਖਕਾਂ ਵਜੋਂ ਜਾਣੇ ਜਾਂਦੇ ਆ ਜਾਂ ਉੱਦਾਂ ਦੀ ਸਮਝ ਰੱਖਦੇ ਆ, ਪਰ ਉਹਨਾਂ ਦੀ ਲਿਖਤ ਦੇ ਵਿੱਚੋਂ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਤੇ ਉਲਾਰ ਹੋਏ ਆ ਜਾਂ ਜਿੱਦਾਂ ਦੀ ਜਿਹੜੀ ਸਿਚੁਏਸ਼ਨ ਹੈ। ਇਸੇ ਕਹਾਣੀ ਦੇ ਵਿੱਚ ਇੱਕ ਗੱਲ ਉਹ ਕਹਿੰਦਾ ਉਹਦੇ ਚ ਇੱਕ ਕਾਮਰੇਡ ਆਉਂਦਾ, ਉਹ ਦੱਸਦਾ ਵੀ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਜਿਵੇਂ ਪ੍ਰਚਾਰ ਦੇ ਲੈਵਲ ਤੇ ਜਿਵੇਂ ਹੁੰਦਾ ਸੀ ਕਿ ਸਾਰਾ ਕੁਛ ਸਾਂਝਾ ਹੋਣਾ ਚਾਹੀਦਾ। ਤੇ ਉਹਦੇ ਵਿੱਚ ਜਿਹੜਾ ਹੈ ਉਹ ਉਹਨੂੰ ਉਹ ਕਹਿੰਦਾ ਵੀ ਉਹਨੂੰ ਵਿਅੰਗ ਦੇ ਵਿੱਚ ਕਹਿੰਦਾ ਤਾਰਾ ਉੱਤੇ ਇੱਕ ਜਿਹੜਾ ਟੇਲਰ ਮਾਸਟਰ ਹੈ ਉਹ ਕਹਿੰਦਾ ਉਹ ਕਿਉਂਕਿ ਉਹ ਇਨਕਲਾਬ ਦੀ ਗੱਲ ਕਰਦਾ, ਉਹ ਕਹਿੰਦਾ ਵੀ ਤੁਹਾਡਾ ਜਿਹੜਾ ਇਨਕਲਾਬ ਹੈ ਨਾ ਉਹ ਤਾਂ ਉੱਠਦੇ ਬਿੱਲ ਵਾਂਗੂ ਲਟਕਦਾ ਪਿਆ ਵੀ ਪਤਾ ਨੀ ਕਦੋਂ ਡਿੱਗੂਗਾ। ਉਹ ਜਿਹੜੀ ਇੱਕ ਸਾਡੇ ਫੋਕ ਟੇਲ ਦੇ ਵਿੱਚ ਕਹਾਣੀ ਹੈ ਲੂੰਬੜੀ ਤੇ ਊਠ ਵਾਲੀ, ਕਿ ਲੂੰਬੜੀ ਥੱਲੇ ਖੜੀ ਹੈ ਇੰਤਜ਼ਾਰ ਚ ਕਿ ਇਹ ਮਾਸ ਦਾ ਟੁਕੜਾ ਜਿਹੜਾ ਡਿੱਗੂਗਾ ਫਿਰ ਅਸੀਂ ਚੱਕ ਕੇ ਛਕਾਂਗੇ। ਤੇ ਇਹ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਉਹਦੇ ਚ ਉਹ ਕਹਾਣੀ ਦੇ ਵਿੱਚ ਆਪਣੇ ਆਪ ਦੇ ਵਿੱਚ ਕੰਪਲੀਟ ਇੰਨਾ ਵੱਡਾ ਉਸ ਕਹਾਣੀ ਦਾ ਪਲੋਟ ਹੈ ਤੇ ਪੂਰੇ ਪੰਜਾਬ ਨੂੰ ਇੱਕ ਪਰਿਵਾਰ ਦੇ ਰਾਹੀਂ ਜਿਹੜਾ ਉਹਦੇ ਚ ਪੇਸ਼ ਕੀਤਾ ਹੈ। ਇਸ ਤਰ੍ਹਾਂ ਜਿਹੜਾ ਹੈਗਾ ਇੱਕ ਜਿਹੜਾ ਜਿਹੜੀ ਲੇਟੈਸਟ ਉਹਦੀ ਕਹਾਣੀ ਉਹਦੇ ਤੇ ਵੀ ਕੇਵਲ ਧਾਲੀਵਾਲ ਨੇ ਨਾਟਕ ਖੇਡਿਆ, ਮੈਂ ਦੋ ਨਾ ਲਵਾਂ ਇੱਕ ਵਾਰ, ਉਹ ਇੱਕ ਦਲਿਤ ਪਰਿਵਾਰ ਦੀ ਕਹਾਣੀ ਹੈ, ਉਹ ਮੁੰਡੇ ਦੀ ਕਹਾਣੀ ਜਿਹੜਾ ਆਪਣੇ ਆਪ ਨੂੰ ਜਿਹੜਾ ਆਇਡੈਂਟੀਫਾਈ ਕਰਦਾ ਧਰਮਿੰਦਰ ਦੇ ਪਰਿਵਾਰ ਦੇ ਨਾਲ, ਫਿਲਮ ਐਕਟਰ ਕੌਣ ਦਾ ਹੋਰ, ਉਹਦਾ ਜਿਹੜਾ ਦੁਖਾਂਤ ਹੈ ਉਹ ਬੜੇ ਇੱਕ ਕਮਾਲ ਦੀ ਜਿਹੜੀ ਹੈ ਉਹ ਕਹਾਣੀ। ਸੋ ਇਹ ਜਿਹੜਾ ਹੈਗਾ ਫਿਕਸ਼ਨ ਤੋਂ ਇਲਾਵਾ ਜਦੋਂ ਆਪਾਂ ਬ੍ਰਿਆਮ ਸੰਧੂ ਦੀ ਲਿਖਤ ਦੀ ਗੱਲ ਕਰਦੇ ਹਾਂ ਤੇ ਨੋਨ ਫਿਕਸ਼ਨਲ ਲਿਖਤਾਂ ਜਿਹੜੀਆਂ ਬ੍ਰਿਆਮ ਸੰਧੂ ਨੇ ਜ਼ਿਆਦਾ ਜਿਹੜੀਆਂ ਲਿਖੀਆਂ ਉਹ ਲਿਖੀਆਂ ਗਦਰ ਮੂਵਮੈਂਟ ਵਾਲੇ ਬਾਰੇ, ਤੇ ਕਿਉਂਕਿ ਗਦਰ ਲਹਿਰ ਨੂੰ ਜਿੰਨਾ ਕੁ ਜਿਹੜਾ ਸੀਗਾ ਦੇਸ਼ ਭਗਤੀ ਆਗਰ ਹਾਲ ਜਲੰਧਰ ਹੈ ਜਿਹੜਾ ਉੱਥੇ ਲਿਟਰੇਚਰ ਜਿਹੜਾ ਸਾਂਭਿਆ ਗਿਆ ਠੀਕ ਹੈ, ਪਰ ਉਹਨੂੰ ਬਾਅਦ ਚ ਰਿਵਿਊ ਨਹੀਂ ਕੀਤਾ ਕਿਸੇ ਨੇ, ਨਾ ਗਦਰੀ ਬਾਬਿਆਂ ਨੂੰ, ਗਦਰੀ ਬਾਬੇ ਕੌਣ ਸੀ ਤੇ ਕਿਸ ਤਰ੍ਹਾਂ ਸੀ। ਫਿਰ ਉਹ ਬ੍ਰਿਆਮ ਸੰਧੂ ਨੇ ਜਿਹੜਾ ਸੀ ਉਹ ਅਸਲ ਦੇ ਵਿੱਚ ਉਹ ਫਿਰ ਬਾਅਦ ਸ਼ੁਰੂ, ਪਹਿਲਾਂ ਉਹਨਾਂ ਨੇ ਕਰਤਾਰ ਸਿੰਘ ਸਰਾਭਾ ਤੇ ਲਿਖਿਆ ਤੇ ਫਿਰ ਉਹਨਾਂ ਨੇ ਜਿਹੜਾ ਅਲੱਗ ਅਲੱਗ ਜਿਹੜੇ ਗਦਰੀ ਸੀਗੇ ਉਹਨਾਂ ਬਾਰੇ ਜਿਵੇਂ ਮੇਵਾ ਸਿੰਘ ਲੋਪੋਕੇ ਜਾਂ ਗਦਰੀ ਬਾਬੇ ਕੌਣ ਸਨ ਇਹ ਕਿਤਾਬਾਂ ਜਿਹੜੀਆਂ ਆਈਆਂ, ਗਦਰ ਲਹਿਰ ਦਾ ਚੌਮੁਖਿਆ ਚਿਰਾਗ, ਅਲੱਗ ਅਲੱਗ ਜਿਹੜਾ ਸੀ ਉਹਨਾਂ ਨੂੰ ਲੈ ਕੇ। ਹਾਲਾਂਕਿ ਗਦਰ ਮੂਵਮੈਂਟ ਤੇ ਪਹਿਲਾਂ ਗਿਆਨੀ ਕੇਸਰ ਸਿੰਘ ਕੈਨੇਡਾ ਚ ਹੋਏ ਨੇ, ਉਹਨਾਂ ਨੇ ਕਾਫੀ ਫਿਕਸ਼ਨ ਜਿਹੜਾ ਹੈਗਾ ਉਹਨਾਂ ਦੇ ਨਾਵਲ ਨੇ ਕਾਫੀ, ਪਰ ਉਸ ਤੋਂ ਬਾਅਦ ਜੇ ਹੱਥ ਪਾਇਆ ਤਾਂ ਬ੍ਰਿਆਮ ਸੰਧੂ ਨੇ ਪਾਇਆ, ਬਿਲਕੁਲ ਨਵੇਂ ਤਰੀਕੇ ਦੇ ਨਾਲ ਇਹ ਸਾਰੇ ਇਸ ਨੂੰ ਲਿਖਿਆ। ਤੇ ਫਿਰ ਉਹਨਾਂ ਨੇ ਕੁਛ ਲਾਈਫ ਸਕੈਚ ਲਿਖੇ ਜਿਵੇਂ ਉਹਨਾਂ ਦੇ ਪਿੰਡ ਦਾ ਹੀ ਪ੍ਰਧਾਨ ਕਰਤਾਰ ਸਿੰਘ ਉਹਦੇ ਬਾਰੇ ਜਿਹੜਾ ਸੀ ਉਹ ਲਿਖਿਆ ਕੁਸ਼ਤੀ ਦਾ ਧਰੂ ਤਾਰਾ ਤੇ ਕਰਤਾਰ ਸਿੰਘ ਇਸ ਤਰ੍ਹਾਂ ਕੁਲਵੰਤ ਸਿੰਘ ਵਿਰਕ ਦੀ, ਉਹ ਚਲੋ ਤਾਂ ਉਹਨਾਂ ਦਾ ਰਿਸਰਚ ਦਾ ਕੰਮ ਸੀਗਾ ਕਹਾਣੀਆਂ ਬਾਰੇ ਲਿਖਿਆ। ਤੇ ਇੱਕ ਉਹਨਾਂ ਦਾ ਸਫ਼ਰਨਾਮਾ ਪਰਦੇਸੀ ਪੰਜਾਬ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਉਧਰਲੇ ਪੰਜਾਬ ਬਾਰੇ ਵਗਦੀ ਏਰਾ ਵੀ ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਲਿਟਰੇਚਰ ਦੇ ਵਿੱਚ ਕਾਫੀ ਜਿਹੜਾ ਹੈ ਉਹ ਵੱਡਾ ਹੈ ਯੋਗਦਾਨ। ਤੇ ਬ੍ਰਿਆਮ ਸੰਧੂ ਭਾਵੇਂ ਹੁਣ ਬਾਹਰ ਰਹਿਣ ਲੱਗ ਪਏ ਨੇ ਪਰ ਉਹ ਜੁੜੇ ਹੋਏ ਨੇ ਅਜੇ ਵੀ ਪੰਜਾਬ ਦੇ ਨਾਲ ਤੇ ਗਦਰੀ ਬਾਬਿਆਂ ਦੇ ਮੇਲੇ ਤੇ ਹਰ ਵਾਰੀ ਉਹ ਆਉਂਦੇ ਆ ਜਲੰਧਰ ਆ ਕੇ ਹਾਜ਼ਰੀ ਲਵਾਉਂਦੇ ਆ ਤੇ ਉਧਰ ਵੀ ਉਹ ਆਰਗੇਨਾਈਜ਼ ਕਰਦੇ ਆ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਦੇ ਇਸੇ ਤਰਜ਼ ਤੇ ਗਦਰੀ ਬਾਬਿਆਂ ਦਾ ਮੇਲਾ ਆਰਗੇਨਾਈਜ਼ ਕਰਦੇ ਆ। ਸੋ ਉਹ 81 ਸਾਲ ਦੇ ਹੋ ਗਏ ਨੇ ਅਜੇ ਉਹਨਾਂ ਤੋਂ ਹੋਰ ਵੀ ਉਮੀਦ ਹੈ ਐਕਟਿਵ ਨੇ ਕਿ ਇਸ ਤਰ੍ਹਾਂ ਜਿਹੜਾ ਹੈ ਹੋਰ ਉਹ ਲਿਖਦੇ ਰਹਿਣ।
1: ਜੀ ਇੱਕ ਚੀਜ਼ ਜ਼ਰੂਰ ਹੈ, ਜਦੋਂ ਮੈਂ ਇੱਕ ਉਹਨਾਂ ਦੀ ਸਵੈ ਜੀਵਨੀਆਂ ਪੜ੍ਹ ਰਿਹਾ ਸੀ, ਇੱਕ ਤੱਤੇ ਲਹੂ ਦੀ ਗਾਥਾ ਹੈ ਜਿਹਦੇ 'ਚ ਉਹ ਦੱਸਦੇ ਨੇ ਕਿ 70ਵੇਂ ਦੇ ਦਹਾਕਿਆਂ ਦੇ ਵਿੱਚ ਉਦੋਂ ਜਿਹੜੀ ਨਕਸਲਵਾੜੀ ਲਹਿਰ ਚੱਲੀ ਸੀ ਉਹਨੇ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਖਾਸ ਤੌਰ ਦੇ ਉੱਤੇ ਗੱਭਰੂਆਂ ਨੂੰ ਆਪਣੇ ਕਲਾਵੇ 'ਚ ਲਿਆ ਸੀਗਾ ਔਰ ਆਜ਼ਾਦੀ ਦੇ ਨਾਲ ਜਿਹੜੇ ਜੁੜੇ ਹੋਏ ਸੁਪਨੇ ਸੀਗੇ ਉਹਦੇ ਤੋਂ ਹੁਣ ਮੋਹ ਭੰਗ ਹੋ ਚੁੱਕਿਆ ਸੀ। ਇਨਫੈਕਟ ਉਹ ਇੱਕ ਜਗ੍ਹਾ ਹੋਰ ਕਿਤੇ ਇਹ ਵੀ ਲਿਖਦੇ ਨੇ ਜਦੋਂ ਸੋਚ ਤੇ ਅਮਲ ਦੇ ਰਾਹ ਦੇ ਪਹਿਲੇ ਕਦਮ ਦੀ ਗੱਲ ਕਰਦੇ ਨੇ ਕਿ ਬਚਪਨ ਦੇ ਵਿੱਚ ਤਾਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਸੀ ਉਦੋਂ ਤਾਂ ਮੈਂ ਜਿਹੜਾ ਸਿੱਖ ਗੁਰੂਆਂ ਦੀ ਕੁਰਬਾਨੀ ਉਹਨਾਂ ਦੀਆਂ ਵਾਰਾਂ ਇਤਿਹਾਸਕ ਯੋਧਿਆਂ ਦੇ ਪ੍ਰਸੰਗ ਉਹ ਸੁਣਦੇ ਹੋਏ ਵੱਡੇ ਹੋਏ, ਪਰ ਜਿਵੇਂ ਜਿਵੇਂ ਹੌਲੀ ਹੌਲੀ ਕਮਿਊਨਿਸਟ ਪਾਰਟੀਆਂ ਦੇ ਨਾਲ ਜੁੜਨੇ ਸ਼ੁਰੂ ਹੋਏ ਫਿਰ ਉਹ ਗੀਤ ਸੁਣਨ ਲੱਗ ਗਏ ਕਿ ਸੁਣ ਨਹਿਰੂ ਸਰਕਾਰੇ ਤੈਨੂੰ ਰੋਵਣ ਲੋਕੀ ਸਾਰੇ, ਹੈ ਨਾ। ਸੋ ਇੱਦਾਂ ਦੀਆਂ ਅਤੇ ਉਹ ਫਿਰ ਇੱਕ ਟਾਈਮ ਦੇ ਆ ਕੇ ਇਹ ਵੀ ਕਹਿ ਦਿੰਦੇ ਨੇ ਕਿ ਸੱਜੇ ਖੱਬੇ ਤਾਂ ਕੁਛ ਕਰ ਹੀ ਨਹੀਂ ਰਹੇ ਹੈਗੇ, ਇਨਫੈਕਟ ਕਮਿਊਨਿਸਟ ਵੀ ਲਹਿਰ ਜਿਹੜੀ ਹੈਗੀ ਉਹ ਵੀ ਮੈਨੂੰ ਹੁਣ ਮਰੀ ਹੋਈ ਲੱਗਦੀ ਹੈਗੀ। ਸੋ ਇਹ ਇੱਕ ਜਗ੍ਹਾ ਉਹ ਕਹਿੰਦੇ ਨੇ ਕਿ ਮੈਂ ਇਨਕਲਾਬ ਦੀ ਕਹਾਣੀ ਲਿਖਣਾ ਚਾਹੁੰਦਾ ਸੀਗਾ ਪਰ ਉਹਨਾਂ ਦਿਨਾਂ 'ਚ ਪੁਲਿਸ ਜਿਹੜੀ ਸੀ ਉਹ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ 'ਚ ਮਾਰ ਦਿੰਦੀ ਸੀਗੀ, ਪਰ ਫਿਰ ਜਦੋਂ ਪ੍ਰੀਤਲੜੀ ਦੇ ਵਿੱਚ ਮੇਰੀ ਧਰਤੀ ਮੇਰੇ ਲੋਕ ਜਦੋਂ ਮੈਂ ਉਹ ਸੋਰੀ ਇੱਕ ਹੋਰ ਲੋਹੇ ਦੇ ਹੱਥ ਉਹ ਜਦੋਂ ਮੈਂ ਛਾਪੀ ਅਤੇ ਉਹਦੇ ਤੋਂ ਬਾਅਦ ਫਿਰ ਮੈਨੂੰ ਕਹਿਣ ਲੱਗ ਗਏ ਵੀ ਇਹੋ ਜਿਹੀ ਸਰਾਹਣਾ ਹੋਣ ਲੱਗ ਪਈ ਕਿ ਇਹੋ ਜਿਹੀਆਂ ਲਿਖਤਾਂ ਲਿਖਣੀਆਂ ਚਾਹੀਦੀਆਂ ਨੇ। ਸੋ ਸਰਕਾਰ ਉਸ ਵੇਲੇ ਦੇ ਜਿਹੜੇ ਹਾਲਾਤ ਸੀਗੇ ਉਸ ਵੇਲੇ ਦੇ ਸਮਾਜਿਕ ਹਾਲਾਤ ਉਹਦੇ ਬਾਰੇ ਉਹ ਲਿਖਣਾ ਚਾਹੁੰਦੇ ਸੀ, ਲਿਖ ਚੁੱਕੇ ਸੀ, ਜਾਂ ਉਹਨਾਂ ਦੀ ਵਿਚਾਰਧਾਰਾ ਕਿਸ ਕਿਸਮ ਦੀ ਸੀ ਮੈਂ ਇਹ ਸਮਝਣਾ ਚਾਹੁੰਦਾ ਕਿਉਂਕਿ ਤੁਸੀਂ ਵੀ ਨਿੱਜੀ ਤੌਰ 'ਤੇ ਪੱਤਰਕਾਰ ਦੇ ਤੌਰ ਦੇ ਉੱਤੇ ਬੜਾ ਸੁਣਿਆ ਸਮਝਿਆ ਦੇਖਿਆ ਉਹਨਾਂ ਨੂੰ ਨੇੜੇ ਕਿ ਵਰਿਆਮ ਸਿੰਘ ਸੰਧੂ ਨੂੰ ਅਸੀਂ ਇੱਕ ਖੱਬੇ ਪੱਖੀ ਲੇਖਕ ਦੇ ਤੌਰ 'ਤੇ ਦੇਖ ਸਕਦੇ ਹਾਂ ਕਿ ਨਹੀਂ, ਜਿਵੇਂ ਬਹੁਤ ਸਾਰਿਆਂ ਦੀ ਗੱਲ ਕਰਦੇ ਹਾਂ। ਪਿਛਲੇ ਹਫ਼ਤੇ ਆਪਾਂ ਪਾਰਸ਼ ਦੀ ਗੱਲ ਕੀਤੀ ਸੀਗੀ, ਉਸ ਕਿਸਮ ਦੀਆਂ ਜਿਹੜੀਆਂ ਕਵਿਤਾਵਾਂ ਜਿਹੜੀਆਂ ਰਚਨਾਵਾਂ ਸੀਗੀਆਂ ਪਾਰਸ਼ ਦੀਆਂ, ਪਰ ਵਰਿਆਮ ਸਿੰਘ ਸੰਧੂ ਦੀ ਆਈਡੀਓਲੋਜੀ ਕਿਸ ਕਿਸਮ ਦੀ ਰਹੀ ਹੈਗੀ?
0: ਦੇਖੋ ਗੌਤਮ ਜੀ, ਜਿਹੜਾ ਇਹ ਸਵਾਲ ਹੈ ਨਾ, ਅਸਲ ਦੇ ਵਿੱਚ ਜਿਹੜਾ ਮਾਰਕਸਿਸਟ ਹੋਣਾ, ਲੈਫਟਿਸਟ ਹੋਣਾ ਜਾਂ ਨਾ ਹੋਣਾ, ਇਹ ਇੱਕ ਤਰ੍ਹਾਂ ਦਾ ਲਿਟਰੇਚਰ ਦੇ ਵਿੱਚ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਧਾਰਾ ਬਣ ਗਈ ਕਿ ਇਹਦੇ 'ਚ ਜਿਹੜਾ ਫਿਰ ਸਾਰਾ ਜਿਹੜਾ ਲਿਟਰੇਚਰ ਹੈ ਨਾ ਫਿਰ ਉਹ ਰੁਲ ਜਾਂਦਾ। ਤੇ ਪਹਿਲੀ ਗੱਲ ਤਾਂ ਇਹ ਕਿ ਵਰਿਆਮ ਸੰਧੂ ਦਾ ਜਿੰਨੀਆਂ ਵੀ ਕਹਾਣੀਆਂ ਨੇ, ਚਲੋ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੀਆਂ ਸ਼ਬਦ ਚਿੱਤਰ ਲਿਖੇ ਉਹ ਤਾਂ ਚਲੋ ਅਲੱਗ ਗੱਲ ਹੈ, ਤੇ ਜਾਂ ਜੋ ਇਤਿਹਾਸ ਲਿਖਿਆ ਗਦਰ ਮੂਵਮੈਂਟ ਬਾਰੇ ਲਿਖਿਆ, ਤੇ ਉਹ ਸਭ ਤੋਂ ਵੱਧ ਜਿਹੜਾ ਹੈ ਮਾਨਵਵਾਦੀ ਨੇ, ਮਨੁੱਖਤਾ ਦੇ ਨੇੜੇ ਨੇ। ਤੇ ਬਿਲਕੁਲ ਜਿੰਨੇ ਵੀ ਪੰਜਾਬ ਦੇ ਮਾਰਕਸਵਾਦੀ ਲੇਖਕ ਨੇ ਉਹ ਇਹਦੇ 'ਚ ਕੋਈ ਸ਼ੱਕ ਹੀ ਨਹੀਂ ਕਿ ਉਹ ਸਿੱਖ ਧਰਮ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਰਹੇ ਨੇ। ਇਹੀ ਕਾਰਨ ਹੈ ਕਿ ਇੱਥੇ ਜਿਹੜਾ ਸੀ ਜਿਹੜੇ ਮਾਰਕਸਵਾਦੀ ਲੇਖਕ ਵੀ, ਮਾਰਕਸਵਾਦੀ ਜਿਹੜੇ ਲੀਡਰ ਵੀ, ਉਹ ਉਹਨਾਂ ਪਰਿਵਾਰਾਂ 'ਚੋਂ ਆਏ ਜਿੱਥੇ ਸਿੱਖੀ ਦਾ ਅਸਰ ਸੀ ਜਾਂ ਜਿੱਥੇ ਗੁਰਬਾਣੀ ਦਾ ਅਸਰ ਸੀ। ਤੇ ਇਹ ਵਰਿਆਮ ਸੰਧੂ ਹੋਰਾਂ ਤੇ ਵੀ ਇਹ ਗੱਲ ਜਿਹੜੀ ਆ ਉਹ ਲਾਗੂ ਹੁੰਦੀ ਹੈ, ਪਰ ਇਹ ਹੈ ਕਿ ਇੱਕ ਹੁੰਦਾ ਕਿ ਜ਼ਾਹਰਾ ਤੌਰ ਤੇ ਹੱਥ ਖੜਾ ਕਰਕੇ ਕਹਿਣਾ ਕਿ ਮੈਂ ਮਾਰਕਸਵਾਦੀ ਹਾਂ, ਮੈਂ ਲੈਫਟਿਸਟ ਹਾਂ, ਏਦਾਂ ਦੀ ਗੱਲ ਉਹ ਵਰਿਆਮ ਸਿੰਘ ਐ ਨੀ ਸੀ ਕਰਦੇ, ਜਿਵੇਂ ਸੰਤੋਖ ਸਿੰਘ ਧੀਰ ਕਰਦੇ ਸੀ ਉਵੇਂ ਨੀ ਸੀ ਕਰਦੇ, ਤੇ ਜਾਂ ਹੋਰ ਬਹੁਤ ਸਾਰੇ ਕਰਦੇ, ਕਿਉਂਕਿ ਉਹ ਇੱਕ ਅਧਿਆਪਕ ਸੀ, ਟੀਚਰ ਸੀ, ਟੀਚਰ ਦੀਆਂ ਹੋਰ ਵੀ ਵੱਧ ਜ਼ਿੰਮੇਵਾਰੀਆਂ ਵੱਧ ਜਾਂਦੀਆਂ, ਕਿਉਂਕਿ ਉਹਨਾਂ ਨੇ ਜਿਹੜਾ ਯੂਥ ਯੰਗ ਜਿਹੜੇ ਅੱਗੋਂ ਬੱਚੇ ਆ ਜਾਂ ਉਹਨਾਂ ਨੂੰ ਪੜ੍ਹਾਉਣਾ ਹੈ, ਉਹਨਾਂ ਨੂੰ ਵੀ ਸਮਾਜ ਵੱਲ ਤੋਰਨਾ, ਪਰ ਫਿਰ ਉਹ ਕਿਸੇ ਇੱਕ ਧਾਰਾ ਨਾਲ ਜੇ ਜੁੜ ਜਾਂਦੇ ਆ ਤੇ ਉਵੇਂ ਉਹ ਬੱਚਿਆਂ ਨੂੰ ਸਹੀ ਨਹੀਂ ਪੜ੍ਹਾ ਸਕਦੇ, ਕਿਉਂਕਿ ਉਹਨਾਂ ਦੇ ਜਿਹੜਾ ਦਿਮਾਗ ਨੂੰ ਜਿਵੇਂ ਤੁਸੀਂ ਇੱਕ ਸੇਧ ਦੇਣੀ ਹੁੰਦੀ ਉਹ ਸੇਧ ਫਿਰ ਸਹੀ ਨਹੀਂ ਦੇ ਸਕਦੇ। ਇਹ 'ਚ ਕੋਈ ਸ਼ੱਕ ਹੀ ਨਹੀਂ, ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹ ਪੂਰੇ ਦੇ ਪੂਰੇ ਮਾਰਕਸਵਾਦ ਤੋਂ ਜਿਹੜਾ ਸੀ ਉਹ ਪ੍ਰਭਾਵਿਤ ਰਹੇ ਨੇ ਤੇ ਹੈਗੇ ਵੀ ਨੇ, ਤੇ ਉਹਨਾਂ ਨੂੰ ਲੱਗਦਾ ਵੀ ਇਹੀ ਹੈ ਕਿ ਜਿਹੜੀ ਉਹ ਇਜ਼ਮ ਹੈ ਜਾਂ ਜਿਹੜੀ ਉਹ ਧਾਰਾ ਸੀ ਮਾਰਕਸਵਾਦ ਦੀ ਇੱਕ ਸਮਾਜਿਕ ਸੱਭਿਆਚਾਰਕ ਜਿਹੜੀ ਉਹ ਇੱਕ ਤਰੀਕੇ ਦੀ ਜਾਂ ਰਾਜਨੀਤਿਕ ਜਿਹੜੀ ਧਾਰਾ ਵਿਚਾਰਧਾਰਾ ਤੇ ਉਹ ਸਹੀ ਮੰਨਦੇ ਆ ਉਹਨੂੰ, ਅੱਜ ਵੀ ਕੋਈ ਕਿਤੇ ਫੇਲ ਹੋਇਆ ਨੀ ਜਿਹੜਾ ਹੈ ਉਹ ਮੰਨਦੇ, ਜਿਵੇਂ ਬਹੁਤ ਸਾਰੇ ਕਹਿੰਦੇ ਵੀ ਇਹ ਤਾਂ ਹੁਣ ਫੇਲ ਹੋ ਗਿਆ ਜੀ, ਤੇ ਪਰ ਇਹ ਕਿ ਉਹ ਲੋਕਾਂ ਤੋਂ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਗੱਲ ਚੱਲਦੀ ਹੈ ਜਾਂ ਜਿਹੜੀ ਲੋਕਾਂ ਦੀ ਵਿਚਾਰਧਾਰਾ ਉਹ ਤੋਂ ਮੁਨਕਰ ਨਹੀਂ ਹੁੰਦੇ। ਜਿਵੇਂ ਭੱਜੀਆਂ ਬਾਣੀਆਂ ਦਾ ਮੈਂ ਜ਼ਿਕਰ ਕੀਤਾ ਸੀ, ਉਹ ਕਹਿੰਦਾ ਵੀ ਤੁਹਾਡਾ ਇਨਕਲਾਬ ਊਠ ਦੇ ਬੁੱਲ ਵਾਂਗੂ ਲਟਕਦੇ ਹੈ ਡਿੱਗਿਆ ਕਦੇ ਨਾ, ਤੇ ਉਹ ਏਦਾਂ ਦਾ ਸਟੈਰ ਵੀ ਕਰਦੇ ਆ ਉਸ ਗੱਲ ਤੇ। ਹੁਣ ਉਹਦੇ 'ਚ ਇਹ ਨੀ ਕਿ ਉਹ ਉੱਥੇ ਗੈਰ ਮਾਰਕਸਵਾਦੀ ਹੋ ਜਾਂਦੇ ਆ, ਤੇ ਪਰ ਉਹਨਾਂ ਨੇ ਇਹ ਨੀ ਕਦੇ ਵੀ ਏਦਾਂ ਨਾਰੇ ਦੇ ਲੈਵਲ ਤੇ ਕੀਤਾ ਹੋਵੇ ਜਾਂ ਆਪਣੀਆਂ ਕਹਾਣੀਆਂ ਕਿਤੇ ਏਦਾਂ ਨਾਰੇ ਦੇ ਲੈਵਲ ਤੇ ਲਿਖੇ ਹੋਣ, ਕਿਉਂਕਿ ਬਹੁਤ ਸਾਰੇ ਜਿਵੇਂ ਗੁਰਸ਼ਰਨ ਭਾਜੀ ਸੀ, ਗੁਰਸ਼ਰਨ ਭਾਜੀ ਦੇ ਜਿੰਨੇ ਵੀ ਨਾਟਕ ਨੇ ਸਾਰੇ ਨੇ ਲੋਕ ਪੱਖੀ ਨੇ, ਸਾਰਾ ਕੁਛ ਹੈ, ਪਰ ਗੁਰਸ਼ਰਨ ਭਾਜੀ ਇੱਕ ਥਾਪੜ ਕੇ ਕਹਿੰਦੇ ਸੀ ਸਟੇਜਾਂ ਤੇ, ਲੈਕਚਰ ਵੀ ਦਿੰਦੇ ਸੀ ਕਿਵੇਂ ਮਾਰਕਸਵਾਦੀਆਂ, ਤੇ ਉਹ ਕਈ ਵਾਰੀ ਆਪਣੇ ਨਾਟਕ ਦੇ ਵਿੱਚ ਵੀ ਉਹ ਸਾਰੀ ਗੱਲ ਉਹ ਸਲੋਗਨ ਦੇ ਲੈਵਲ ਤੇ ਜਿਹੜੇ ਉਹ ਲੈ ਕੇ ਆਉਂਦੇ ਸੀ, ਪਰ ਬ੍ਰਹਮ ਸੰਧੂ ਚ ਇਹ ਗੱਲ ਹੈ ਨੀ। ਬ੍ਰਹਮ ਸੰਧੂ ਦੇ ਵਿੱਚ ਜਿਹੜਾ ਵਿਸ਼ਾ ਪੱਖ ਤੋਂ, ਥੀਮ ਦੇ ਪੱਖ ਤੋਂ ਤੇ ਬਾਕੀ ਪਾਤਰ ਉਸਾਰੀ ਦੇ ਪੱਖ ਤੋਂ ਜਿਹੜਾ ਮਾਨਵਵਾਦੀ ਜਿਹੜਾ ਅੰਸ਼ ਹੈ ਉਹ ਭਾਰੂ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੀ ਉਹਦੀ ਲੇਟੈਸਟ ਕਹਾਣੀ ਸੀ ਮੈਂ ਰੋ ਨਾ ਲਵਾਂ ਇੱਕ ਵਾਰ, ਤੇ ਉਹਦੇ ਚ ਉਹ ਬੰਦੇ ਦੇ ਅੰਦਰਲੀ ਜਿਹੜੀ ਮਾਨਸਿਕਤਾ, ਬੰਦਾ ਕਿਵੇਂ ਬੁੱਝ ਜਾਂਦਾ ਇੱਕੋ ਦਮ, ਫਿਰ ਇੱਕੋ ਦਮ ਰੋਸ਼ਨ ਹੁੰਦਾ ਤੇ ਕਿਵੇਂ ਟੁੱਟ ਰਿਹਾ ਬੰਦਾ ਅੰਦਰੋਂ, ਤੇ ਉਹਦੇ ਰਾਹੀਂ ਜਿਹੜੀ ਹੈ ਪੂਰੇ ਦਲਿਤ ਸਮਾਜ ਦੀ ਜਿਹੜੀ ਉਹ ਗੱਲ ਕੀਤੀ ਹੈ। ਸੋ ਇਹ ਬਹੁਤ ਵੱਡਾ ਗੁਣ ਜਿਹੜਾ ਹੈਗਾ ਉਹ ਹੈਗਾ ਬ੍ਰਹਮ ਸੰਧੂ ਦੀ ਲਿਖਤ ਦੇ ਵਿੱਚ ਤੇ ਉਹਦੀ ਚੇਤਨਾ ਦੇ ਵਿੱਚ।
1: ਵਾਕਈ ਅਰੇ ਬੜਾ ਸਹੀ ਵੀ, ਬੜਾ ਜਵਾਬ ਵੀ ਕਾਫੀ ਵਾਜਬ ਲੱਗਦਾ ਹੈਗਾ ਕਿ ਕਿਸੇ ਇੱਕ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਤੇ ਫਿਰ ਤੁਸੀਂ ਕਿਸ ਤਰੀਕੇ ਦੇ ਨਾਲ ਸਾਹਿਤ ਸਿਰਜੋਗੇ। ਪਰ ਬਹੁਤ ਸ਼ੁਕਰੀਆ ਪ੍ਰੀਤਮ ਭਾਅ ਜੀ, ਧੰਨਵਾਦ ਤੁਹਾਡਾ। ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ, ਗੱਲ ਅੱਜ ਵਰਿਆਮ ਸਿੰਘ ਸੰਧੂ ਹੋਰਾਂ ਦੀ ਹੋਈ, ਕਹਾਣੀਕਾਰ ਦੇ ਤੌਰ ਦੇ, ਇੱਕ ਸਾਹਿਤਕਾਰ ਦੇ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਹਿਤ ਰਚਿਆ। ਪਰ ਕਿਉਂਕਿ ਸਮਾਂ ਵੀ ਬਚਦਾ ਹੈਗਾ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੰਨੀ ਕੁ ਲਿਬਰਟੀ ਲੈ ਵੀ ਸਕਦੇ ਹਾਂ ਕਿ ਹੁਣ ਜਦੋਂ ਅੱਜ ਸਾਹਿਤ ਦੀ ਗੱਲ ਹੋਈ ਹੋਵੇ ਤੇ ਬਾਰ ਬਾਰ ਚੌਥੀ ਕੂਟ ਦੀ ਗੱਲ ਜਦੋਂ ਹੋ ਰਹੀ ਹੈ ਤਾਂ ਕਿਉਂ ਨਾ ਫਿਰ ਚੌਥੀ ਕੂਟ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਜਾਵੇ। ਰੇਡੀਓ ਹਾਂਜੀ 1674 ਐਮ ਤੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਹੈ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

ਜਿਉਂ ਹੀ ਸੂਰਜ ਦੂਰ ਪੱਛਮ ਦੇ ਵਿੱਚ ਉੱਚੇ ਲੰਮੇ ਰੁੱਖਾਂ ਦੇ ਵਿੱਚੋਂ ਦੀ ਹੇਠਾਂ ਅਤੇ ਫਿਰ ਹੋਰ ਹੇਠਾਂ ਹੋਣ ਲੱਗਾ, ਮੇਰਾ ਦਿਲ ਵੀ ਜਿਵੇਂ ਧੱਕ ਕਰਕੇ ਬੈਠਣ ਲੱਗਾ। ਮੈਂ ਕਦੀ ਘੜੀ ਵੱਲ, ਕਦੀ ਬੱਸ ਦੀ ਚਾਲ ਅਤੇ ਬੱਸ ਦੇ ਡਰਾਈਵਰ ਦੇ ਵੱਲ ਅਤੇ ਫਿਰ ਬਾਹਰ ਪਸਰ ਰਹੇ ਸ਼ਾਮ ਦੇ ਹਨੇਰੇ ਵੱਲ ਦੇਖ ਰਿਹਾ ਸਾਂ। ਸਜੇ ਹੱਥ ਨਾਲ ਦੀ ਸੀਟ 'ਤੇ ਬੈਠੇ ਜੁਗਲ ਕਿਸ਼ੋਰ ਦੇ ਚਿਹਰੇ ਵੱਲ ਵੇਖ ਕੇ ਉਹਦੇ ਚਿਹਰੇ ਤੋਂ ਭੈ ਅਤੇ ਚਿੰਤਾ ਦੇ ਚਿੰਨ੍ਹ ਤਲਾਸ਼ ਕਰਨ ਲੱਗਾ ਤਾਂ ਅੱਗੋਂ ਮੁਸਕਰਾ ਪਿਆ ਸੀ। ਇਹ ਡਰਾਈਵਰ ਵੀ ਬੜੀ ਕੁੱਤੀ ਸ਼ੈ ਹੈ, ਅੱਗੋਂ ਕੋਈ ਚੀਜ਼ ਆਉਂਦੀ ਹੈ ਤਾਂ ਹੌਲੀ ਕੱਢ ਲੈਂਦਾ, ਜਿਵੇਂ ਅਗਲੇ ਨੂੰ ਆਖਦਾ ਹੋਵੇ ਮਹਾਰਾਜ ਪਹਿਲਾਂ ਤੁਸੀਂ ਲੰਘਾ ਲਓ, ਮੈਂ ਆਖੋ ਤਾਂ ਪਾਸੇ ਕਰਕੇ ਹੋ ਰੁਕ ਦਿੰਦਾ। ਕਿਸੇ ਬੱਕਰੀ ਦੀ ਔਲਾਦ। ਅਤੇ ਉਸਨੇ ਨਾਪਸੰਦਗੀ ਦੇ ਅੰਦਾਜ਼ ਦੇ ਵਿੱਚ ਸਿਰ ਪਾਸੇ ਨੂੰ ਮਾਰਿਆ। ਉਸਦੀ ਗੱਲ ਦਾ ਜਵਾਬ ਦੇਣ ਦੀ ਥਾਂ ਮੈਂ ਬੱਸ ਵਿਚਲੀਆਂ ਪੱਗਾਂ ਵਾਲੀਆਂ ਅਤੇ ਪਟਿਆਂ ਵਾਲੀਆਂ ਸਵਾਰੀਆਂ ਦੀ ਗਿਣਤੀ ਕਰਨ ਲੱਗਾ। ਪੱਗਾਂ ਵਾਲੀਆਂ ਸਵਾਰੀਆਂ ਦੀ ਗਿਣਤੀ ਦੇ ਵਿੱਚ ਦੋ ਵੱਧ ਸੀ, ਮੈਂ ਪਰੇਸ਼ਾਨ ਜਿਹਾ ਹੋ ਗਿਆ। ਇੰਝ ਲੱਗਾ ਜਿਵੇਂ ਕਾਲੀ ਅਤੇ ਭੁਲੇਖੇ 'ਚ ਸਵਾਲ ਗਲਤ ਨਿਕਲ ਗਿਆ ਹੋਵੇ। ਰਕਮ ਮੇਟ ਕੇ ਮੈਂ ਇੱਕ ਵਾਰ ਫਿਰ ਗਿਣਤੀ ਕੀਤੀ। ਹੁਣ ਦੋਵੇਂ ਤਰ੍ਹਾਂ ਦੀਆਂ ਸਵਾਰੀਆਂ ਬਰਾਬਰ ਬਰਾਬਰ ਸੀ। ਮੈਂ ਜਿਵੇਂ ਹਾਰਦਾ ਹਾਰਦਾ ਬਚ ਗਿਆ ਸੀ। ਸੁੱਖ ਦਾ ਸਾਹ ਲੈ ਕੇ ਇੱਕ ਪਲ ਸੀਟ ਦੇ ਨਾਲ ਢੋ ਲਾ ਲਈ, ਜੇਬ 'ਚੋਂ ਛੋਟੀ ਕੰਘੀ ਕੱਢ ਕੇ ਵਾਲਾਂ 'ਚ ਫੇਰਨ ਲੱਗਾ। ਫਿਰ ਕੰਘੀ ਜੇਬ 'ਚ ਪਾ ਕੇ ਬਾਰੀ ਵਿੱਚੋਂ ਬਾਹਰ ਫੈਲ ਰਹੇ ਸ਼ਾਮ ਦੇ ਘੁਸਮੁਸੇ ਦੇ ਵਿੱਚ ਨਜ਼ਰ ਗੱਢ ਦਿੱਤੀ। ਹਨੇਰੇ ਵੱਲ ਵੇਖਦਿਆਂ ਹੀ ਜਿਵੇਂ ਪਲ ਭਰ ਮਿਲੇ ਸੁੱਖ ਅਤੇ ਫਿਰ ਸਿਆਹੀ ਫੈਲ ਗਈ। ਸੂਰਜ ਡੁੱਬਣ ਤੋਂ ਬਾਅਦ ਬੱਸ ਵਿੱਚ ਸਫ਼ਰ ਕਰਨਾ ਤਾਂ ਮੌਤ ਦੇ ਨਾਲ ਤੁਰਨਾ ਹੁੰਦਾ, ਅਤੇ ਫਿਰ ਇਸ ਦਿਸ਼ਾ ਦੇ ਵਿੱਚ। ਪਿਛਲੇ ਦਿਨੀ ਦਿੱਲੀ ਰਹਿੰਦੀ ਮੇਰੀ ਭੂਆ ਦੇ ਪੁੱਤ ਰਾਕੇਸ਼ ਦੀ ਚਿੱਠੀ ਆਈ ਸੀ। ਉਹਨੇ ਲਿਖਿਆ ਸੀ ਜੀ ਤਾਂ ਬੜਾ ਕਰਦਾ ਸੀ ਕਿ ਸ਼ੀਲਾ ਦੇ ਵਿਆਹ 'ਤੇ ਹਾਜ਼ਰ ਹੁੰਦਾ, ਪਰ ਭਰਾਵਾ ਸੱਚੀ ਪੁੱਛੋ ਤਾਂ ਪਹਿਲੀ ਗੱਲ ਪੰਜਾਬ ਆਉਂਦਿਆਂ ਹੀ ਡਰ ਲੱਗਦਾ, ਅਤੇ ਪੰਜਾਬ ਦੇ ਵਿੱਚ ਅੱਗੇ ਅੰਮ੍ਰਿਤਸਰ ਆਉਣਾ, ਛੋਟੇ ਹੁੰਦਿਆਂ ਨਾਨੀ ਕੋਲ ਸੁਣੀ ਚੌਥੀ ਕੂਟ ਵਾਲੀ ਉਸ ਬਾਤ ਦੀ ਯਾਦ ਦਵਾ ਦਿੰਦਾ। ਯਾਦ ਆ ਨਾ ਤੈਨੂੰ ਉਹ ਬਾਤ, ਆਪਾਂ ਇਕੱਠਿਆਂ ਰਜਾਈ ਦੀ ਬੁੱਕਲ 'ਚ ਬੈਠ ਕੇ ਉਹ ਤੋਂ ਕਈ ਵਾਰ ਸੁਣੀ ਸੀ। ਉਦੋਂ ਜਦੋਂ ਚੌਥੀ 'ਚ ਪੜ੍ਹਦੇ ਹਾਂ ਮੈਂ 3 ਮਹੀਨੇ ਤੁਹਾਡੇ ਕੋਲ ਅੰਮ੍ਰਿਤਸਰ ਰਿਹਾ ਸੀ, ਮੈਨੂੰ ਮਿਆਦੀ ਬੁਖਾਰ ਹੋ ਗਿਆ ਸੀ, ਸਿਰਾਜ਼ੀ ਹੋਣ 'ਤੇ ਮੈਨੂੰ ਨਾਨੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਲਿਆਈ ਸੀ। ਸਰੋਵਰ ਵਿੱਚ ਇਸ਼ਨਾਨ ਕਰਵਾ ਕੇ ਦੁੱਖ ਭੰਜਨੀ ਬੇਰੀ ਹੇਠਾਂ ਸ਼ਾਮੀ ਸੌਣ ਲੱਗਿਆਂ, ਦਿਨੇ ਉੱਠਣ ਲੱਗਿਆਂ, ਰੋਟੀ ਖਾਣ ਲੱਗਿਆਂ ਉਹ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਰਦੀ ਰਹਿੰਦੀ ਸੀ। ਜੀ ਤਾਂ ਕਰਦਾ ਉਸ ਦੈਵੀ ਸੂਰਤ ਦੇ ਦਰਸ਼ਨ ਕਰ ਜਾਵਾਂ। ਪਤਾ ਨਹੀਂ ਹੋਰ ਕਿੰਨੇ ਕੁ ਸਾਲ, 6 ਮਹੀਨੇ ਬਸ ਭਰਾਵਾ, ਡਰਦਾ ਨਹੀਂ ਆ ਰਿਹਾ, ਬਹਾਨਾ ਹੋਰ ਕੋਈ ਹੈ ਨਹੀਂ। ਇਹ 500 ਰੁਪਏ ਦਾ ਡਰਾਫਟ ਭੇਜ ਰਿਹਾ, ਭੈਣ ਨੂੰ ਮੇਰੇ ਵੱਲੋਂ ਕੋਈ ਚੀਜ਼ ਲੈ ਦੇਈਂ, ਅਤੇ ਮਾਮੇ ਮਾਮੀ ਕੋਲੋਂ ਮੇਰੇ ਵੱਲੋਂ ਮੁਆਫ਼ੀ ਮੰਗ ਲਈ। ਉਂਝ ਬੰਦਾ ਭਾਵੇਂ ਕਿੱਡਾ ਵੀ ਕਿਉਂ ਨਾ ਹੋ ਜਾਵੇ, ਨਾਨਕੇ ਆਉਣ ਨੂੰ ਭਲਾ ਕਿਹਦਾ ਜੀ ਨਹੀਂ ਕਰਦਾ। ਪਰ ਮੇਰੇ ਮਨ ਵਿੱਚ ਛੋਟੇ ਹੁੰਦਿਆਂ ਦਾਦੀ ਤੋਂ ਸੁਣੀ ਰਾਜਕੁਮਾਰ ਵਾਲੀ ਉਹ ਬਾਤ ਘੁੰਮ ਰਹੀ ਸੀ, ਜਿਸ ਅੱਗੇ ਇਹ ਸ਼ਰਤ ਲਾ ਦਿੱਤੀ ਸੀ ਕਿ ਉਹ 3 ਕੂਟਾਂ ਵੱਲ ਤਾਂ ਬੇਫਿਕਰੀ ਵੱਲ ਨਾਲ ਜਾ ਸਕਦਾ, ਪਰ ਚੌਥੀ ਕੂਟ ਵੱਲ ਨਹੀਂ, ਕਿਉਂਕਿ ਚੌਥੀ ਕੂਟ ਵੱਲ ਜਾਇਆ ਪੈਰ ਪੈਰ 'ਤੇ ਮੋੜ ਮੋੜ 'ਤੇ ਉਸਦੀ ਜਾਨ ਨੂੰ ਖਤਰਾ ਸੀ। ਚੌਥੀ ਕੂਟ ਵੱਲ ਗਿਆ ਤਾਂ ਉਹ ਜਿਉਂਦਾ ਵਾਪਸ ਨਹੀਂ ਸੀ ਆ ਸਕਦਾ, ਪਰ ਉਸ ਰਾਜਕੁਮਾਰ ਦੀ ਜਗਿਆਸਾ ਅਤੇ ਬਹਾਦਰੀ ਉਸਨੂੰ ਚੌਥੀ ਕੂਟ ਵੱਲ ਤਾਂ ਲੈ ਗਈ, ਅਤੇ ਉਹ ਸਭ ਖਤਰਿਆਂ ਦੇ ਨਾਲ ਇਕੱਲਾ ਹੀ ਜੂਝ ਕੇ ਸਿਰਫ ਜਿਉਂਦਾ ਹੀ ਵਾਪਸ ਨਹੀਂ ਸੀ ਪਰਤਿਆ, ਕਈ ਕੁਝ ਅਣਮੁੱਲਾ ਪ੍ਰਾਪਤ ਕਰਕੇ ਵੀ ਪਰਤਿਆ ਸੀ। ਨਾ ਨੂੰ ਤਾਂ ਮੇਰਾ ਨਾਂ ਵੀ ਰਾਜਕੁਮਾਰ ਸੀ, ਪਰ ਮੈਂ ਬਾਤਾਂ ਵਾਲਾ ਰਾਜਕੁਮਾਰ ਥੋੜ੍ਹਾ ਸੀ। ਮੈਂ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਦੂਰ ਦਰਾੜ ਦੇ ਬਾਰਡਰ ਦੇ ਇੱਕ ਪਿੰਡ ਦੇ ਹਾਈ ਸਕੂਲ ਦਾ ਕਲਰਕ ਸਾਂ, ਜਿਸਦੇ ਮਨ ਵਿੱਚ ਸਿਰਫ ਇੰਨੀ ਕੁ ਜਗਿਆਸਾ ਸੀ ਕਿ ਬਸ ਛੇਤੀ ਤੋਂ ਛੇਤੀ ਜਲੰਧਰ ਪਹੁੰਚੇ, ਘੱਟੋ ਘੱਟ ਆਖਰੀ ਗੱਡੀ ਤੋਂ ਪਹਿਲਾਂ ਜੋ ਜਲੰਧਰੋਂ ਅੰਮ੍ਰਿਤਸਰ ਨੂੰ ਚੱਲਦੀ ਹੈ। ਅਤੇ ਬਹਾਦਰੀ, ਉਂਝ ਜਿਹਨਾਂ ਪਿੰਡਾਂ ਵਿੱਚ ਜਾ ਕੇ ਮੈਂ ਡਿਊਟੀ ਦਿੰਦਾ ਉੱਥੇ ਡਿਊਟੀ ਦੇਣਾ ਵੀ ਸਾਡੀ ਦਿੱਖ ਦੇ ਬੰਦਿਆਂ ਦੇ ਲਈ ਬਹਾਦਰੀ ਤੋਂ ਘੱਟ ਤਾਂ ਹੈ ਨਹੀਂ, ਨਾਲੇ ਕਾਹਦੀ ਬਹਾਦਰੀ ਹੋਣ।
ਪਤਾ ਨਹੀਂ ਤੁਹਾਡੇ ਸੱਜਿਓਂ ਖੱਬਿਓਂ ਕਦੋਂ ਕਿਸੇ ਨੇ ਕਿਸ ਨੂੰ ਗੋਲੀ ਮਾਰ ਦੇਣੀ ਹੈ। ਤੁਹਾਨੂੰ ਦੁਸ਼ਮਣ ਦਾ, ਉਹਦੀ ਦਾ, ਉਹਦੇ ਹਮਲੇ ਕਰਨ ਵੇਲੇ ਦਾ ਕੋਈ ਪਤਾ ਹੀ ਨਹੀਂ ਹੁੰਦਾ। ਮੇਰੇ ਐਨ ਸਿਰ ਦੇ ਉੱਤੇ ਬੱਸ ਦੀ ਬੱਤੀ ਜਗ ਪਈ ਅਤੇ ਉਸਦੇ ਨਾਲ ਹੀ ਛੱਤ 'ਤੇ ਲਿਖੀਆਂ ਲਾਈਨਾਂ ਉੱਗੜ ਆਈਆਂ। ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਦਾਰ ਹੋਏਗੀ। ਲਾਈਨਾਂ ਪੜ੍ਹ ਕੇ ਮੈਂ ਜੁਗਲ ਵੱਲ ਦੇਖ ਕੇ ਮੁਸਕਰਾਇਆ ਅਤੇ ਕਦਿਓਂ ਪੜ੍ਹੀ ਗੱਲ ਉਸਨੂੰ ਸੁਣਾਈ। ਇੱਥੇ ਹੁਣ ਇਹ ਵੀ ਲਿਖ ਛੱਡਣਾ ਚਾਹੀਦਾ, ਸਵਾਰੀ ਆਪਣੀ ਜਾਨ ਦੀ ਵੀ ਆਪ ਜ਼ਿੰਮੇਦਾਰ ਹੋਏਗੀ। ਜੁਗਲ ਹੱਸ ਪਿਆ ਅਤੇ ਉਸ ਛੱਤ ਦੇ ਦੂਜੇ ਪਾਸੇ ਲਿਖੀ ਇੱਕ ਹੋਰ ਸਤਰ ਵੱਲ ਇਸ਼ਾਰਾ ਕੀਤਾ ਅਤੇ ਫਿਰ ਪੜ੍ਹਨ ਲੱਗਾ। ਸਿਰ 'ਤੇ ਬਾਜ਼ੂ ਬਾਹਰ ਨਾ ਕੱਢੋ ਜੀ, ਅਤੇ ਫਿਰ ਬੱਸਾਂ ਦੇ ਵਿੱਚ ਆ ਵੜਨ ਵਾਲੇ ਪਿਸਤੌਲਧਾਰੀਆਂ ਅਤੇ ਹਵਾਲੇ ਦੇ ਨਾਲ ਆਪ ਹੀ ਆਖਣ ਲੱਗਾ, ਸਿਰ 'ਤੇ ਬਾਜ਼ੂ ਬਾਹਰ ਨਾ ਕੱਢੋ ਜੀ, ਅਸੀਂ ਅੰਦਰ ਹੀ ਆ ਰਹੇ ਹਾਂ। ਅਸੀਂ ਆਪਣੇ ਆਪ 'ਤੇ ਹੱਸਣ ਦਾ ਯਤਨ ਕੀਤਾ ਪਰ ਸਾਡੇ 'ਚ ਹਾਸਾ ਵੀ ਸਹਿਮ ਦੇ ਨਾਲ ਰਲਿਆ ਹੋਇਆ ਸੀ। ਚੰਡੀਗੜ੍ਹ DPI ਦੇ ਦਫ਼ਤਰੋਂ ਜੁਗਲ ਦਾ ਕੰਮ ਕਰਵਾ ਕੇ ਅੱਡੇ 'ਤੇ ਪਹੁੰਚੇ ਤਾਂ 5 ਮਿੰਟ ਪਹਿਲਾਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਬੱਸ ਚੱਲ ਚੁੱਕੀ ਸੀ। ਆਖਰੀ ਬੱਸ ਲੰਘ ਜਾਵੇ ਅਤੇ ਰਹਿਣ ਦੇ ਲਈ ਕੋਈ ਠਾੜ ਨਾ ਹੋਵੇ ਅਤੇ ਸਾਡੇ ਵਰਗੇ ਲੋਕਾਂ ਦੇ ਲਈ ਜੋ ਮੁਸ਼ਕਲ ਬਣਦੀ ਹੈ ਨਾ, ਉਹਦਾ ਅੰਦਾਜ਼ਾ ਨਹੀਂ ਲਾ ਸਕਦੇ। ਖਾਸ ਤੌਰ 'ਤੇ ਅਜੋਕੇ ਸਮਿਆਂ 'ਚ ਜਦੋਂ ਰਹਿਣ ਦੀ ਨਹੀਂ ਜਾਣ ਬਚਾਉਣ ਦੀ ਸਮੱਸਿਆ ਵੀ ਸਿਰ 'ਤੇ ਖੜ੍ਹੀ ਹੁੰਦੀ ਹੈ। ਰਾਤ ਨੂੰ ਅੰਮ੍ਰਿਤਸਰ ਪੁੱਜਣਾ ਲਾਜ਼ਮੀ ਸੀ। ਅੱਜ ਘਰ ਮੁੜ ਆਉਣ ਦੀ ਪੱਕੀ ਕਰਕੇ ਆਏ ਸੀ। ਰਾਤ ਘਰ ਨਾ ਪਹੁੰਚਣ ਦਾ ਮਤਲਬ ਦੋਹਾਂ ਘਰਾਂ ਦੇ ਜੀਆਂ ਨੂੰ ਸਾਰੀ ਰਾਤ ਭੈ ਅਤੇ ਚਿੰਤਾ ਦੀ ਸੂਲੀ 'ਤੇ ਟੰਗੀ ਰੱਖਣਾ। ਸ਼ਾਦੀ ਗਮੀ 'ਤੇ ਜਾਣ ਤੋਂ ਬਿਨਾਂ ਮੈਂ ਹੁਣ ਕਦੀਓ ਰਾਤ ਨੂੰ ਬਾਹਰ ਨਿਕਲਦਾ ਸੀ ਜਾਂ ਠਹਿਰਦਾ ਸੀ। ਸੂਰਜ ਡੁੱਬਣ 'ਤੇ ਅੰਦਰ ਵੜ ਕੇ ਘਰ ਦੇ ਦਰਵਾਜ਼ੇ ਬੰਦ ਕਰ ਲਈਦੇ ਸੀ। ਇੱਕ ਹੋਰ ਗੱਲ ਵੀ ਸੀ, ਸਵੇਰੇ ਹੀ ਮੇਰੇ ਕੁਲੀਗ ਮਾਸਟਰ ਹਰਚਰਨ ਸਿੰਘ ਦੀ ਕੁੜੀ ਦਾ ਵਿਆਹ ਵੀ ਸੀ। ਹਰਚਰਨ ਚੰਗਾ ਬੰਦਾ ਸੀ। ਮੇਰੀ ਭੈਣ ਸ਼ੀਲਾ ਦੇ ਵਿਆਹ 'ਤੇ ਉਹਨੇ 10,000 ਰੁਪਈਆ ਮੈਨੂੰ ਉਧਾਰ ਦਿੱਤਾ ਸੀ, ਜੋ ਮੈਂ ਅਜੇ ਵੀ ਉਸਨੂੰ ਮੋੜਨਾ। ਉਂਝ ਵੀ ਉਸ ਤੋਂ ਤੇਲ ਕਢਾਉਣ ਲਈ ਤੋਰੀਆਂ, ਬਾਸਮਤੀ ਦੇ ਚੌਲ, ਗੁੜ, ਗੰਨੇ ਲੋੜ ਅਨੁਸਾਰ ਲੈ ਆਈਦੇ ਸੀ। ਆਪਾਂ ਵੀ ਕਦੇ ਉਸ ਦੇ ਨਾਲ ਬਾਹਾਂ ਵਾਲੀ ਕੀਤੀ ਨਹੀਂ। ਕਦੇ FC ਬਾਰ ਦਾ ਕੇਸ ਹੋਵੇ ਜਾਂ DO ਦਫ਼ਤਰ ਦਾ ਕੋਈ ਕੰਮ ਹੋਵੇ, ਆਪਾਂ ਕਰਵਾ ਕੇ ਹੀ ਦੇਈਦਾ ਬਿਨਾਂ ਪੈਸਿਆਂ ਤੋਂ। ਹੁਣ ਜੇ ਸਵੇਰੇ ਨਾ ਪਹੁੰਚਦਾ ਤਾਂ ਉਹਨੇ ਆਖਣਾ ਸੀ, ਉਹਨੇ ਕੀ ਆਖਣਾ ਸੀ? ਮੇਰਾ ਮਨ ਹੀ ਨਹੀਂ ਸੀ ਮੰਨਦਾ ਕਿ ਇੱਕ ਧੀ ਧਿਆਣੀ ਨੂੰ ਸ਼ਗਨ ਪਾਉਣ ਵਾਲੇ ਨਾ ਪਹੁੰਚਾਂ। ਉਂਝ ਵੀ ਰਾਤ ਹੋਟਲਾਂ 'ਚ ਠਹਿਰਨ ਦੀ ਸਾਡੇ ਬਾਊ ਲੋਕਾਂ ਵਿੱਚ ਪਹੁੰਚ ਕਿੱਥੇ ਹੈ? ਰਾਜੂ ਵੇਖ ਲਾ, ਉਹ ਵੀ ਦਿਨ ਸੀ ਜਦੋਂ ਕੰਮ ਮੁਕਾ ਕੇ ਹਲਕਾ ਜਿਹਾ ਪੈਗ ਲਾ ਕੇ ਫਿਲਮ ਵੇਖ ਕੇ ਰਾਤ ਚੰਡੀਗੜ੍ਹ ਬੱਸ 'ਤੇ ਚੱਲ ਕੇ ਅੰਮ੍ਰਿਤਸਰ ਪਹੁੰਚ ਜਾਈਦਾ ਸੀ ਅਤੇ ਘੜੀ ਭਰ ਠੁੱਕਾ ਲਾ ਕੇ ਵੀ ਸਵੇਰੇ ਡਿਊਟੀ 'ਤੇ ਜਾਣ ਦੇ ਲਈ ਤਿਆਰ ਬਰ ਤਿਆਰ ਹੋਈਦਾ ਸੀ। ਮੈਨੂੰ ਜਾਪਿਆ ਉਹ ਪੰਜਾਬ ਤਾਂ ਹੁਣ ਬੀਤੇ ਦਿਨਾਂ ਦੀ ਕਹਾਣੀ ਹੋ ਕੇ ਰਹਿ ਗਿਆ, ਇੱਕ ਸੁਪਨੇ ਵਾਂਗ ਦੂਰ, ਬਹੁਤ ਦੂਰ ਕਿਧਰੇ ਪਿੱਛੇ ਵੱਲ। ਕਿਸੇ ਦੱਸਿਆ ਜਲੰਧਰ ਨੂੰ ਆਖਰੀ ਬੱਸ ਹਾਲੇ ਜਾਣੀ ਸੀ, ਜੇ ਅਸੀਂ ਉਸ 'ਤੇ ਚੜ੍ਹ ਜਾਈਏ ਤਾਂ ਜਲੰਧਰੋਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਗੱਡੀ ਵੀ ਮਿਲ ਸਕਦੀ ਹੈ। ਅਤੇ ਸਾਰਾ ਰਾਹ ਮੇਰਾ ਮਨ ਬੱਸ ਦੀ ਸਪੀਡ ਦੇ ਨਾਲ ਨਾਲ ਨਹੀਂ, ਸਗੋਂ ਉਸ ਤੋਂ ਵੀ ਕਿਤੇ ਹੋਰ ਤੇਜ਼ ਦੌੜਦਾ ਰਿਹਾ। ਮੈਂ ਬਾਰ ਬਾਰ ਘੜੀ 'ਤੇ ਟਾਈਮ ਦੇਖਦਾ, ਬਾਰ ਬਾਰ ਗੱਡੀ ਚੱਲਣ ਦੇ ਸਮੇਂ ਤੱਕ ਬਾਕੀ ਬਚੇ ਸਮੇਂ ਨੂੰ ਤਕਸੀਮ ਕਰਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਖਰੜ, ਰੋਪੜ, ਨਵਾਂਸ਼ਹਿਰ, ਬੰਗਾ, ਫਗਵਾੜਾ, ਬੱਸ ਦੇ ਪਹੁੰਚਣ ਦਾ ਵਕਤ ਮਾਣੀ ਮਨ ਦੇ ਵਿੱਚ ਨਿਸ਼ਚਿਤ ਕਰਦਾ ਰਿਹਾ। ਪਰ ਹਰੇਕ ਥਾਂ 'ਤੇ ਬੱਸ ਮੇਰੇ ਅਨੁਮਾਨ ਤੋਂ ਪਛੜ ਕੇ ਹੀ ਪਹੁੰਚਦੀ ਰਹੀ। ਇੰਝ ਮੈਨੂੰ ਆਪਣੀ ਅਤੇ ਗੱਡੀ ਦੇ ਵਿੱਚ ਜਿਹੜੀ ਵਿਥ ਵੱਧਦੀ ਜਾਪੀ। ਮੈਨੂੰ ਘਬਰਾਹਟ ਜੀ ਹੋਣ ਲੱਗੀ, ਜੇ ਜਲੰਧਰ ਵੀ ਵੇਲੇ ਸਿਰ ਨਾ ਪਹੁੰਚ ਸਕੇ ਤਾਂ? ਮੇਰੇ ਮਨ ਦੇ ਵਿੱਚੋਂ ਹੀ ਜਲੰਧਰ ਵੇਲੇ ਸਿਰ ਨਹੀਂ ਸਗੋਂ ਸੁੱਖਾਂ ਸੁੱਖਣ ਦੇ ਨਾਲ ਪਹੁੰਚਣ ਦੀ ਗੱਲ ਤੁਰਨ ਲੱਗ ਪਈ। ਮੈਨੂੰ ਜਾਪਿਆ ਹੁਣੇ ਹੀ ਕੋਈ ਜਣਾ ਡਰਾਈਵਰ ਦੀ ਪੁੜਪੁੜੀ 'ਤੇ ਪਿਸਤੌਲ ਦੀ ਠੰਡੀ ਨਾਲੀ ਰੱਖੇਗਾ ਅਤੇ ਉਸਨੂੰ ਕਿਸੇ ਪਿੰਡ ਦੀ ਲਿੰਕ ਰੋਡ ਵੱਲ ਬੱਸ ਮੁੜਨ ਨੂੰ ਆਖੇਗਾ ਅਤੇ ਦੂਜੇ ਹੀ ਪਲ ਮੇਰੇ ਪਿੱਛੇ ਬੈਠਾ ਸਰਦਾਰ ਆਪਣਾ ਅੱਜ ਸ਼ਾਮ ਦਾ ਸਕੋਰ ਸ਼ੁਰੂ ਕਰਨ ਦੇ ਲਈ ਮੇਰੇ ਤੋਂ ਆਪਣਾ ਖਾਤਾ ਖੋਲ੍ਹੇਗਾ। ਜੁਗਲ ਫਿਰ ਦਿਨਾਂ ਦਾ ਰੋਣਾ ਲੈ ਬੈਠਾ। ਵੇਖ ਲਾ ਉਹ ਦਿਨ ਯਾਰ, ਉਹ ਵੀ ਦਿਨ ਸੀ ਜਦੋਂ ਬੱਸ ਲੰਘ ਜਾਵੇ ਤਾਂ ਲੋਕ ਜਿੱਥੇ ਜੀ ਕਰੇ ਸਰਾਣੇ ਬਾਂਹ ਦੇ ਕੇ ਸੌ ਜਾਂਦੇ ਸੀ। ਇਹਨਾਂ ਨੇ ਕੀ ਕਰਤਾ ਯਾਰ? ਮੈਂ ਉਹਦੀ ਹਾਂ ਦੇ ਵਿੱਚ ਹਾਂ ਮਿਲਾਈ। ਅਚਾਨਕ ਮੇਰੇ ਜ਼ਹਿਨ ਦੇ ਵਿੱਚ ਗਰਾਰੀ ਉਸ ਦੇ ਆਖਰੀ ਵਾਕ 'ਤੇ ਅੜ ਗਈ, ਇਹਨਾਂ ਨੇ ਕੀ ਕਰਤਾ।
ਮੈਂ ਆਪਣੇ ਮਨ ਨੂੰ ਪੁੱਛਿਆ, ਇਹ ਕੌਣ ਸੀ ਜਿਨ੍ਹਾਂ ਨੇ ਇਹ ਸਭ ਕੁਝ ਕਰਤਾ? ਪਰ ਮੇਰੇ ਮਨ ਤੋਂ ਪਹਿਲਾਂ ਹੀ ਸਾਡੇ ਸਕੂਲ ਦਾ ਅੰਮ੍ਰਿਤਸਰੀ DP ਬੋਲ ਪਿਆ, ਬਾਹਮਣ ਹੋਰ ਕੌਣ, ਉਹ ਹਿੰਦੂ ਹੀ ਨਹੀਂ ਆਖੇਗਾ, ਬਾਹਮਣ ਆਖੇਗਾ। ਬੜਾ ਘਰੋੜ ਕੇ ਫਿਰ ਆਖੇਗਾ, ਲੁਟੇਰਾ ਕੌਮ, ਝੂਠੀ ਅਤੇ ਬੇਈਮਾਨ, ਮਿਸਣੀ ਅਤੇ ਧੋਖੇਬਾਜ਼, ਇਹਨਾਂ ਦਾ ਵਸਾ ਨਹੀਂ ਕੀਤਾ ਜਾ ਸਕਦਾ। ਕਦੇ ਪਹਿਲਾਂ ਆਉਂਦੇ ਸੀ, ਸਾਡੇ ਨਾਲ ਰਹੋ, ਆਜ਼ਾਦ ਹੋ ਲਈਏ, ਤੁਹਾਡੇ ਰਹਿਣ ਦੇ ਲਈ ਇੱਕ ਖਿੱਤਾ ਦਿਆਂਗੇ, ਆਜ਼ਾਦੀ ਦੀ ਨਿੱਘ ਮਾਣਨ ਦੇ ਲਈ, ਆਜ਼ਾਦ ਹੁੰਦਿਆਂ ਹੀ। ਆਖੇ ਤੁਸੀਂ ਤਾਂ ਜਰੈਮ ਪੇਸ਼ਾ ਕੌਮ ਹੋ, ਅਤੇ ਨਿੱਘ ਦਿੱਤਾ ਅਤੇ ਬਲ ਦੇ ਟਾਇਰ ਗਲਾਂ 'ਚ ਪਾ ਅਤੇ ਫਿਰ ਸਮਝੌਤੇ ਕਰਦੇ ਨੇ, ਮੁੱਕਰ ਜਾਂਦੇ ਨੇ, ਅਤੇ ਜੇ ਸਿੰਘ ਖੜਕਾ ਦੜਕਾ ਕਰਦੇ ਨੇ ਤਾਂ ਚੀਕਦੇ ਨੇ, ਸਾਰਾ ਹਿੰਦੁਸਤਾਨ ਸਿਰ 'ਤੇ ਚੁੱਕਣਾ ਲਿਆ। ਸੱਚੀ ਗੱਲ ਹੈ, ਆਪਾਂ ਤਾਂ ਕਦੀ ਅੱਗੋਂ ਬੋਲੇ ਹੀ ਨਹੀਂ, ਜਿਹੜਾ ਬੋਲੇ ਅੱਗੋਂ ਜੀ ਜੀ ਕਰ ਛੱਡੀਦਾ। ਗੁੱਸਾ ਤਾਂ ਆਉਂਦਾ ਜਦੋਂ ਸਾਰੀ ਕੌਮ ਨੂੰ ਬੇਈਮਾਨ ਆਖਦਾ ਕੋਈ, ਪਰ ਹੁਣ ਕੋਈ ਸਟਾਫ ਮੈਂਬਰ ਵੀ ਤਾਂ ਨਹੀਂ ਬੋਲਦਾ, ਸਾਰੇ ਉਸ ਦੀ ਗੱਲ ਨੂੰ ਟਾਲਦੇ ਹੀ ਨੇ। ਨਾਲੇ ਬੋਲ ਕੇ ਕੌਣ ਮੌਤ ਨੂੰ ਸਦਾ ਦੇਵੇ? ਹੁਣ ਤਾਂ ਸਾਡੇ ਸਕੂਲੋਂ ਪੜ੍ਹ ਕੇ ਗਿਆ ਇੱਕ ਮੁੰਡਾ, ਉੱਧਰ ਰਲ ਗਿਆ। ਅਜੇ 4 ਮਹੀਨੇ ਵੀ ਨਹੀਂ ਸੀ ਹੋਏ, ਸਾਡੇ ਸਕੂਲ ਦੇ ਲਾਗਲੇ ਪਿੰਡ ਦੇ ਹਾਈ ਸਕੂਲ 'ਚ ਦਣ ਦਣਾਉਂਦੇ ਆਏ ਸੀ। ਮਿੰਟਾਂ 'ਚ 3 ਮਾਸਟਰਾਂ ਨੂੰ ਗੋਲੀਆਂ ਮਾਰਤੀਆਂ, ਦਿਨ ਦਿਹਾੜੇ ਭੁੰਨ ਕੇ ਬਚ ਕੇ ਨਿਕਲ ਗਏ। ਇੱਧਰ ਬੱਸ ਹੁੱਜ ਕੇ ਨਾਲ ਰੁਕੀ, ਇਹ ਜਲੰਧਰ ਕੈਂਟ ਸੀ। ਅਸੀਂ ਸੋਚਿਆ ਇੱਥੋਂ ਗੱਡੀ ਫੜਨ ਦੇ ਵਿੱਚ ਸੌਖ ਅਤੇ ਸਮੇਂ ਦੀ ਬੱਚਤ ਹੋ ਜਾਏਗੀ। ਸਟੇਸ਼ਨ ਦੀਆਂ ਪੌੜੀਆਂ 'ਤੇ ਖੜੋਤੇ ਕਿਸੇ ਵਿਅਕਤੀ ਨੂੰ ਪੁੱਛਣ 'ਤੇ ਪਤਾ ਲੱਗਾ ਕਿ ਗੱਡੀ ਤਾਂ ਲੰਘ ਚੁੱਕੀ। ਉਹਨੇ ਕਿਹਾ, 3-ਵੀਲਰ ਲੈ ਲਓ, ਹਿੰਮਤ ਕਰੋ, ਤਾਂ ਜਲੰਧਰੋਂ ਗੱਡੀ ਮਿਲ ਸਕਦੀ ਹੈ, ਹਜੇ ਤਾਂ ਥੋੜ੍ਹਾ ਹੀ ਚਿਰ ਹੋਇਆ ਇੱਥੋਂ ਲੰਘੀ ਨੂੰ। ਬੱਸ ਦੇ ਡਰਾਈਵਰ ਨੂੰ ਗਾਲਾਂ ਕੱਢਦੇ, ਕਾਹਲੀ ਕਾਹਲੀ 3-ਵੀਲਰ ਲੈ ਕੇ ਜਲੰਧਰ ਰੇਲਵੇ ਸਟੇਸ਼ਨ 'ਤੇ ਪਹੁੰਚਣ ਲੱਗੇ ਤਾਂ ਪਤਾ ਲੱਗਾ ਉੱਥੋਂ ਵੀ ਗੱਡੀ ਤੁਰ ਚੁੱਕੀ ਸੀ। ਮੈਂ ਨਿਰਾਸ਼ਾ 'ਚ ਮੱਥੇ 'ਤੇ ਹੱਥ ਮਾਰਿਆ। ਹੁਣ ਫਿਰ ਜੁਗਲ ਦਾ ਇਹ ਸਹਿਮਿਆ ਹੋਇਆ ਸਵਾਲ ਪਹਿਲਾਂ ਹੀ ਮੇਰੇ ਅੰਦਰ ਬਰਛੇ ਵਾਂਗ ਖੁੱਭਿਆ ਪਿਆ ਸੀ, ਜਿਸ ਦਾ ਜਵਾਬ ਲੱਭਣ ਦੇ ਲਈ ਮੈਂ ਆਪਣੇ ਅੰਦਰ ਦੌੜ ਦੌੜ ਕੇ ਹੱਫ ਚੁੱਕਾ ਸਾਂ। ਹੁਣ ਤਾਂ ਇਹ ਹੋ ਸਕਦਾ ਕਿ ਬਾਤਾਂ ਵਾਲੇ ਪੌਵੇ ਹੋਣ ਪੈਰੀ, ਜਾਂ ਹੋਵੇ ਕੋਈ ਉੱਡਣ ਖਟੋਲਾ ਜਿਸ 'ਚ ਬਹਿ ਕੇ ਆਸਮਾਨ ਦੇ ਰਾਹੀਂ ਪਹੁੰਚ ਜਾਈਏ ਅੰਮ੍ਰਿਤਸਰ। ਪਲੈਟਫਾਰਮ ਉਤਲੇ ਲੱਕੜ ਦੇ ਬੈਂਚ 'ਤੇ ਬੈਠਦੇ ਹੀ ਮੈਂ ਮਹਿਸੂਸ ਕੀਤਾ ਕਿ ਮੇਰੇ ਬੋਲਾਂ ਦੇ ਵਿੱਚ ਬੇਮਲੂਮੀ ਜੀ ਖਿੱਚ ਵੀ ਸੀ। ਜੁਗਲ ਮੈਨੂੰ ਕਹਿਣ ਦੀ ਥਾਂ ਸਰਕਾਰ ਨੂੰ ਬੁਰਾ ਭਰਾ ਕਹਿਣ ਲੱਗਾ, ਜਿਸਨੇ ਹਨੇਰਾ ਹੋਣ ਤੋਂ ਬਾਅਦ ਬੱਸਾਂ ਦੇ ਨਾਲ ਨਾਲ ਅੰਮ੍ਰਿਤਸਰ ਨੂੰ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਗੱਡੀਆਂ ਦਾ ਜਾਣਾ ਵੀ ਬੰਦ ਕਰ ਦਿੱਤਾ ਹੋਇਆ ਸੀ। ਥੋੜ੍ਹੇ ਚਿਰ ਪਿੱਛੋਂ ਇੱਕ ਗੱਡੀ ਲੁਧਿਆਣੇ ਵੱਲੋਂ ਆਈ ਅਤੇ ਪਲੈਟਫਾਰਮ 'ਤੇ ਆ ਲੱਗੀ। ਮੈਂ ਆਸ ਜਿਹੀ 'ਚ ਬੈਂਚ ਤੋਂ ਉੱਠ ਕੇ ਖੜੋ ਗਿਆ, ਜਿਸ 'ਚੋਂ ਸਵਾਰੀਆਂ ਉਤਰਨੀਆਂ ਸ਼ੁਰੂ ਹੋਈਆਂ। ਮੇਰੇ ਤੋਂ ਪਹਿਲਾਂ ਹੀ ਜੁਗਲ ਨੇ ਇੱਕ ਸਵਾਰੀ ਨੂੰ ਅੱਗੇ ਹੋ ਕੇ ਪੁੱਛ ਲਿਆ, ਇਹ ਅੰਮ੍ਰਿਤਸਰ ਜਾਣੀ ਹੈ? ਨਹੀਂ ਜੀ, ਮੇਰਾ ਖਿਆਲ ਹੈ ਇਹ ਤਾਂ ਇੱਥੇ ਤੱਕ ਦੀ ਹੋ ਹੈ, ਸਵਾਰੀ ਵੀ ਇਹ ਕਹਿ ਕੇ ਅੱਗੇ ਨਿਕਲ ਗਈ। ਗੱਡੀ 'ਚੋਂ ਉਤਰੀਆਂ ਸਵਾਰੀਆਂ ਹੌਲੀ ਹੌਲੀ ਬਾਹਰ ਆ ਗਈਆਂ। ਅਸੀਂ ਨਿਰਾਸ਼, ਉਦਾਸ, ਘਬਰਾਏ ਹੋਏ ਪਲੈਟਫਾਰਮ 'ਤੇ ਖੜ੍ਹੇ ਸੀ। ਕੁਝ ਸੁਰੱਖਿਆ ਕਰਮਚਾਰੀ, ਜਿਨ੍ਹਾਂ 'ਚ ਰੇਲਵੇ ਪੁਲਿਸ, CRPF, ਪੰਜਾਬ ਪੁਲਿਸ ਦੇ ਬੰਦੇ ਵੀ ਸੀ, ਖਾਲੀ ਹੋ ਚੁੱਕੀ ਗੱਡੀ ਦੇ ਡੱਬਿਆਂ 'ਚ ਵੜ ਵੜ ਕੇ ਚੈਕਿੰਗ ਕਰ ਰਹੇ ਸੀ, ਕਿਧਰੇ ਕੋਈ ਸਮਾਜ ਦੁਸ਼ਮਣ ਅਨਸਰ ਵਿੱਚ ਵੜ ਕੇ ਨਾ ਬੈਠਾ ਹੋਵੇ। ਨਾਲ ਦੀ ਨਾਲ ਉਹ ਗੱਡੀ ਦੇ ਖਿੜਕੀਆਂ ਦਰਵਾਜ਼ੇ ਵੀ ਬੰਦ ਕਰਵਾ ਰਹੇ ਸੀ। ਅੰਬਰਜਾ ਜਾਣਾ ਜੀ, ਬਾਊ ਜੀ, ਇੱਕ ਅੱਧ ਖੜ ਉਮਰ ਦਾ ਸਰਦਾਰ ਜਿਸਦੇ ਹੱਥ 'ਚ ਛੋਟਾ ਜਿਹਾ ਸੂਟਕੇਸ ਫੜਿਆ ਹੋਇਆ ਸੀ, ਸਾਡੇ ਕੋਲ ਆ ਕੇ ਖੜ ਗਿਆ। ਉਹ ਪਹਿਲਾਂ ਵੀ ਸਾਨੂੰ ਗੱਡੀ ਦੀ ਪੁੱਛ ਪੜਤਾਲ ਕਰਦਿਆਂ ਵੇਖ ਚੁੱਕਿਆ ਸੀ, ਮੈਂ ਨੋਟ ਕਰ ਰਿਹਾ ਸੀ। ਮੈਂ ਉਸ ਸਰਦਾਰ ਨੂੰ ਸਿਰ ਤੋਂ ਪੈਰਾਂ ਤੱਕ ਗੌਹ ਦੇ ਨਾਲ ਵੇਖਿਆ। ਸੱਚੀ ਗੱਲ ਤਾਂ ਇਹ ਹੈ ਕਿ ਸ਼ੱਕ ਨਾਲ ਵੇਖਿਆ, ਪਰ ਦੂਜੇ ਪਲ ਮੇਰਾ ਸ਼ੱਕ ਵੀ ਦੂਰ ਹੋ ਗਿਆ। ਮੈਂ ਵੀ ਅੰਮ੍ਰਿਤਸਰ ਜਾਣਾ ਜੀ। ਪਛੜ ਗਿਆ, ਵਾਹ, ਗਲਤੀ ਹੋ ਗਈ, ਆਹ ਗੱਡੀ ਉਹ ਅੰਮ੍ਰਿਤਸਰ ਨੂੰ ਜਾਣੀ ਹੈ, ਇੱਥੋਂ ਅੱਗੇ ਖਾਲੀ ਹੋ ਕੇ ਜਾਂਦੀ ਹੈ, ਸਵਾਰੀ ਨਹੀਂ ਕੋਈ ਲਿਜਾਂਦੇ। ਜੇ ਭਲਾ ਤਰਲਾ ਮਿਹਨਤ ਕਰ ਲਿਓ, ਦੇਖੋ ਕਿਸੇ ਦਾ ਬਣ ਜੇ ਗੱਲ। ਉਹ ਕਿਸੇ ਹੋਰ ਪਾਸਿਓਂ ਆ ਰਹੇ ਪਾਣੀ ਦੇ ਵਹਿਣ ਵਾਂਗ ਸਾਡੇ ਮਨ ਦੇ ਵਹਿਣ ਦੇ ਵਿੱਚ ਸੁਭਾਵਕ ਹੀ ਸ਼ਾਮਲ ਹੋਇਆ, ਅਤੇ ਇੱਕ ਪਲ ਦੇ ਵਿੱਚ ਸਾਡੀ ਸਾਂਝੀ ਲੋੜ ਨੇ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ। ਕਿਹਨੂੰ ਪੁੱਛੀਏ ਫਿਰ? ਮੈਂ ਵੀ ਉਹਨੂੰ ਸਵਾਲ ਕੀਤਾ। ਜਿਹਦੀ ਗਾਰਡ ਗੱਡੀ ਦੇ ਨਾਲ ਜਾਂਦੀ ਹੈ, ਉਹਨਾਂ 'ਚੋਂ ਕਿਸੇ ਨੂੰ ਪੁੱਛ ਕੇ ਵੇਖੀਏ ਭਲਾ, ਕਿਸੇ ਦੇ ਮਨ 'ਚ ਮਿਹਰ ਪੈ ਜਾਵੇ। ਸਾਹਮਣੇ ਡੱਬੇ ਦੇ ਬਾਹਰ ਪੰਜਾਬ ਪੁਲਿਸ ਦਾ ਇੱਕ ਹੌਲਦਾਰ ਖੜੋਤਾ ਸੀ,
ਤੇ ਅੰਦਰ ਬੜੇ ਸਪਾਹੀ ਨੂੰ ਆਖ ਰਿਹਾ ਸੀ, ਛਿੰਦਿਆ ਸੀਟਾਂ ਦੇ ਹੇਠਾਂ ਚੰਗੀ ਤਰ੍ਹਾਂ ਵੇਖ ਲਈ ਹੋਈ। ਅਸੀਂ ਉਸ ਹਲਦਾਰ ਨਾਲ ਗੱਲ ਕਰਨ ਦੀ ਸੋਚੀ। ਮੈਂ ਤੇ ਜੁਗਲ ਦੋ ਕਦਮ ਪਿੱਛੇ ਖੜੋਤੇ ਰਹੇ। ਸਰਦਾਰ ਹਵਲਦਾਰ ਨੂੰ ਪੁੱਛਣ ਦੇ ਲਈ ਸਰਦਾਰ ਹੀ ਢੁਕਵਾਂ ਬੰਦਾ ਲੱਗਦਾ ਸੀ। ਉਹਨੂੰ ਅੱਗੇ ਕਰਤਾ, ਸਾਹਿਬ ਬਹਾਦਰ ਅਸੀਂ 300 ਸਵਾਰੀਆਂ, ਅੰਬਰਸਰ ਜਾਣਾ ਹੀ, ਜਿਵੇਂ ਵੀ ਹੋਏ ਸਾਡੀ ਮਦਦ ਕਰੋ, ਤੁਹਾਡੀ ਸਰਦੀ ਬਣਦੀ ਸੇਵਾ ਵੀ ਕਰ ਦਿਆਂਗੇ। ਮੈਨੂੰ ਲੱਗਾ ਸੇਵਾ ਵਾਲੀ ਗੱਲ ਤਾਂ ਸਰਦਾਰ ਨੇ ਬਹੁਤ ਢੁਕਵੀਂ ਕੀਤੀ ਸੀ। ਅਸੀਂ ਹਵਲਦਾਰ ਦੇ ਮੂੰਹ ਵੱਲ ਵੇਖਣ ਲੱਗ ਪਏ, ਜਵਾਬ ਉਡੀਕਣ ਲੱਗ ਪਏ, ਨਾ ਉਹ ਨਾ ਭਾ, ਅਸੀਂ ਪੰਜਾਬ ਪੁਲਿਸ ਵਾਲੇ ਹਾਂ, ਅੱਗੇ ਹੀ ਬੜੇ ਬਦਨਾਮ ਆ, ਅੱਗੇ ਪੈਸੇ ਲੈ ਕੇ ਸਵਾਰੀਆਂ ਲੈ ਜਾਂਦੇ ਨੇ, ਕਿਸੇ ਹੋਰ ਨੂੰ ਪੁੱਛੋ ਜੀ। ਅਤੇ ਫਿਰ ਉਹ ਸਾਡੇ ਵੱਲ ਬਿਨਾਂ ਧਿਆਨ ਦਿੱਤਿਆਂ ਡੱਬੇ 'ਚ ਉੱਤਰਦੇ ਸਿਪਾਹੀ ਨੂੰ ਪੁੱਛਣ ਲੱਗਾ, ਠੀਕ ਠਾਕ ਹੈ ਨਾ ਸਭ? ਬਸ ਐਂ ਫੀ ਆਈ ਫਿੱਟ ਆਈ, ਸਿਪਾਹੀ ਨੇ ਮੋੜਵਾਂ ਜਵਾਬ ਦੇਤਾ। ਅਤੇ ਹੱਸਦੇ ਹੋਏ ਪੜਾਂ ਖੜੋਤੇ ਇੱਕ ਹੋਰ ਸਿਪਾਹੀ ਦੇ ਵੱਲ ਤੁਰ ਪਏ। ਅਸੀਂ ਤਿੰਨੋਂ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ। ਮੈਂ ਪਤਾ ਕਰਦਾ, ਇਹ ਕਹਿ ਕੇ ਜੁਗਲ ਰੇਲਵੇ ਪੁਲਿਸ ਦੇ ਇੱਕ ਕਰਮਚਾਰੀ ਵੱਲ ਗਿਆ। ਥੋੜ੍ਹੀ ਦੇਰ ਪਿੱਛੋਂ ਵਾਪਸ ਆਇਆ ਅਤੇ ਸਾਡੇ ਪੁੱਛਣ 'ਤੇ ਪਹਿਲਾਂ ਆਪ ਹੀ ਹੱਸਦਾ ਹੋਇਆ ਆਖਣ ਲੱਗਾ, ਸਭ ਕੰਜਰ ਦੀਨ ਨੇ, ਕੋਈ ਪੱਲਾ ਨਹੀਂ ਫੜਾਉਂਦਾ। ਬੁਰੇ ਫਸ ਗਏ ਯਾਰ। ਉਹ ਹਵਲਦਾਰ ਫਿਰ ਸਾਡੇ ਕੋਲ ਦੀ ਲੰਘਿਆ। ਐਤਕੀ ਮੈਂ ਤਰਲਾ ਜਿਹਾ ਲਿਆ, ਕਰੋ ਸਰਦਾਰ ਜੀ ਕਿਰਪਾ ਸਾਡੇ 'ਤੇ। ਕਿਰਪਾ ਨੂੰ ਬਾਓ ਜੀ, ਕਿਹੜੀ ਗੱਡੀ ਮੇਰੇ ਪਿਓ ਦੀ ਹੈ? ਉਹ ਥੋੜ੍ਹਾ ਜਿਹਾ ਖਿੱਚ ਗਿਆ ਸੀ, ਪਰ ਮੈਂ ਥੋੜ੍ਹਾ ਜਿਹਾ ਅੱਗੇ ਜਾ ਕੇ ਉਹਨੂੰ ਆਖਿਆ, ਗਾਰਡ ਨਾਲ ਗੱਲ ਕਰਕੇ ਵੇਖ ਲਓ। ਅਸੀਂ ਆਸ ਦੇ ਨਾਲ ਗਾਰਡ ਦੇ ਡੱਬੇ ਦੇ ਵੱਲ ਤੁਰ ਪਏ। ਉਹ ਬਾਹਰ ਕਿਸੇ ਬੰਦੇ ਦੇ ਨਾਲ ਗੱਲੀ ਲੱਗਾ ਹੋਇਆ ਸੀ। ਅਸੀਂ ਕੁਝ ਕੁ ਕਦਮ ਖਲੋ ਗਏ ਅੱਗੇ ਚੱਲ ਕੇ ਸ਼ਿਸ਼ਟਾਚਾਰ ਵਜੋਂ। ਉਹ ਬੰਦਾ ਤਾਂ ਉਸ ਨਾਲ ਗੱਲਾਂ ਕਰਨੋਂ ਹਟ ਹੀ ਨਹੀਂ ਸੀ ਰਿਹਾ। ਇੰਜ ਕਿੰਨਾ ਕੁ ਚਿਰ ਖੜੁੱਤੇ ਰਹਾਂਗੇ? ਕਿਤੇ ਉਹ ਹੀ ਨਾ ਹੋਵੇ ਕਿ ਗੱਡੀ ਤੁਰਨ ਦਾ ਵੇਲਾ ਹੋ ਜਾਵੇ ਅਤੇ ਅਸੀਂ ਹਾਲੇ ਵੀ ਗੱਲ ਕਰਦੇ ਨਾ, ਗੱਲ ਹੀ ਨਾ ਕਰ ਸਕੀਏ। ਬਾਓ ਜੀ ਤੁਸੀਂ ਕਰੋ ਗੱਲ, ਗਾਰਡ ਦੀ ਬਾਹਰੀ ਦਿੱਖ ਦੇਖ ਕੇ ਸ਼ਾਇਦ ਸਰਦਾਰ ਨੇ ਮੈਨੂੰ ਪ੍ਰੇਰਣਾ ਦਿੱਤੀ। ਮੈਂ ਅੱਗੇ ਵੱਧ ਕੇ ਝਿਜਕਦਿਆਂ ਗੱਲ ਸ਼ੁਰੂ ਕੀਤੀ, ਸਰ ਬੜੀ ਪ੍ਰੋਬਲਮ 'ਚ ਫਸਿਆ ਸਰ, ਚੰਡੀਗੜ੍ਹੋਂ ਆਏ ਸੀ, ਬੱਸ 'ਚ ਤੁਰੇ ਸੀ, ਸੋਚਿਆ ਜਲੰਧਰੋਂ ਗੱਡੀ ਫੜ ਲਾਂਗੇ, ਪਰ ਗੱਡੀ ਪਹਿਲਾਂ ਹੀ ਲੰਘ ਤੁਰੀ, ਅੰਮ੍ਰਿਤਸਰ ਲੈ ਜਾਓ, ਬੜੀ ਮਿਹਰਬਾਨੀ ਹੋਏਗੀ। ਤੁਹਾਡੀ ਮੁਸ਼ਕਲ 'ਚ ਬੰਦਾ ਬੰਦੇ ਹੀ ਦਾਰੂ ਹੁੰਦਾ, ਤੁਹਾਡੇ ਡੱਬੇ 'ਚ ਖੜੋ ਕੇ ਹੀ ਚਲੇ ਜਾਵਾਂਗੇ ਸਰ। ਵੇਖਣ ਨੂੰ ਤਾਂ ਗਾਰਡ ਚਿਹਰੇ ਤੋਂ ਸਾਊ ਬੰਦਾ ਜਾਪਦਾ ਸੀ, ਮੈਂ ਉਸਦੇ ਮਿਹਰਬਾਨ ਬੁੱਲ ਖੁੱਲ੍ਹਣ ਦੀ ਉਡੀਕ ਕਰ ਰਿਹਾ ਸੀ। ਸ਼੍ਰੀਮਾਨ ਜੀ ਉੱਤੋਂ ਮਾਹੌਲ ਤਾਂ ਵੇਖੋ, ਕਿਹੋ ਜਿਹਾ ਵਾਧੂ ਬੰਦਾ ਲਿਜਾਣਾ, ਆਪਣੀ ਨੌਕਰੀ ਖਤਰੇ 'ਚ ਪਾਉਣੀ ਹੈ, ਰਾਧਰ ਆਪਣੀ ਜਾਨ ਖਤਰੇ 'ਚ ਪਾਉਣੀ ਹੈ, ਪਤਾ ਨਹੀਂ ਕਿਹੜਾ ਬੰਦਾ ਕੌਣ ਹੈ, ਕਿਸੇ ਦਾ ਕੀ ਭਰੋਸਾ, ਜੇ ਮਾਹੌਲ ਠੀਕ ਹੁੰਦਾ ਤਾਂ ਗੱਡੀ ਖਾਲੀ ਕਿਉਂ ਲਿਜਾਣੀ ਪੈਂਦੀ, ਅਕਸਰ ਸੋਚ ਕੇ ਹੀ ਅਗਲਿਆਂ ਬੰਦਿਆਂ ਨੇ ਬੰਦ ਕੀਤੀ ਹੋਏਗੀ। ਮੈਂ ਤੁਹਾਡੀ ਤਕਲੀਫ ਸਮਝਦਾ, ਹਮਦਰਦੀ ਹੈ ਮੈਨੂੰ, ਪਰ ਮੈਂ ਜ਼ਿੰਮੇਵਾਰੀ ਨਹੀਂ ਲੈ ਸਕਦਾ ਮਾਹੌਲ ਕਰਕੇ, ਆਈ ਐਮ ਸੋਰੀ। ਉਹਨੇ ਕੋਲ ਖੜੋਤੇ ਬੰਦੇ ਦੇ

ਚ ਰਹੀ ਨਹੀਂ ਹੁੰਦਾ। ਜਦੋਂ ਕਈ ਲੋਕ ਭਰਾਵਾਂ ਵਾਂਗ ਇੱਕ ਦੂਜੇ ਦੇ ਕੰਮ ਆ ਕੇ ਗਲ ਮਿਲ ਕੇ ਖੁਸ਼ ਹੁੰਦੇ ਨੇ ਅਤੇ ਫਿਰ ਬਾਅਦ 'ਚ ਗਲ ਵੱਢ ਕੇ ਚਲੇ ਜਾਂਦੇ ਨੇ, ਕੁਰਸੀ ਦੇ ਭੁੱਖਿਆਂ ਨੇ ਇਹਦਾ ਮਾਹੌਲ ਦੇ ਵਿੱਚ ਜ਼ਹਿਰ ਘੋਲਤਾ ਜੀ। ਕੋਈ ਕਿਸੇ ਦਾ ਯਕੀਨ ਨਹੀਂ ਕਰਦਾ, ਬੰਦਾ ਬੰਦੇ ਦੇ ਲਹੂ ਦਾ ਤਿਆਇਆ ਫਿਰਦਾ ਜੀ, ਮਾਹੌਲ ਹੀ ਨਹੀਂ ਰਿਹਾ। ਲੋਕਾਂ ਨੇ ਪੰਡਿਤ ਰਾਮ ਚੰਦ ਦਾ ਨਾਂ ਵੀ ਪੰਡਿਤ ਮਾਹੌਲ ਹੀ ਰੱਖ ਦਿੱਤਾ ਸੀ। ਉਹ ਕਿਸੇ ਨੂੰ ਛੇੜਦੇ, ਪੰਡਿਤ ਮਾਹੌਲ ਜੀ, ਇਹ ਮਾਹੌਲ ਕਦੋਂ ਬਦਲੂਗਾ ਹੁਣ? ਜੁਗਲ ਕਹਿਣ ਲੱਗਾ, ਇਹ ਗਾਰਡ ਮਾਹੌਲ ਕਿੱਥੋਂ ਆ ਗਿਆ? ਉਸਨੇ ਹਵਲਦਾਰ ਨੇ ਗਾਰਡ ਨੂੰ ਆ ਕੇ ਸੂਚਨਾ ਦਿੱਤੀ। ਓਕੇ ਸਰ, ਰੈਡੀ? ਬੰਦੇ ਬੈਠ ਗਏ ਜੀ ਤੁਹਾਡੇ? ਜੀ ਜੀ ਜੀ, ਹੌਲਦਾਰ ਨੇ ਵੀ ਸੁਭਾਵਕ ਹੀ ਸਲੂਟ ਅੰਦਾਜ਼ ਦੇ ਵਿੱਚ ਹੱਥ ਚੁੱਕਿਆ। ਗਾਰਡ ਨੇ ਬਾਰੀ 'ਚੋਂ ਖੜੋ ਕੇ ਹਰੀ ਬੱਤੀ ਹਿਲਾਈ, ਗੱਡੀ ਨੇ ਵਿਸਲ ਦਿੱਤੀ, ਫਿਰ ਗੱਡੀ ਹੁਜਕਾ ਮਾਰ ਕੇ ਹਿੱਲੀ। ਹੁਣ ਕੀ ਚਾਰਾ ਹੋ ਸਕਦਾ ਸੀ? ਮੈਂ ਫਟਾਫਟ ਬਾਰੀ ਨੂੰ ਹੱਥ ਪਾਇਆ। ਗਾਰਡ ਅੱਗੇ ਖੜੋਤਾ ਸੀ। ਉਹ ਕੀ ਕਰਦੇ ਹੋ ਬਾਊ ਜੀ, ਪਿੱਛੇ ਹਟੋ। ਮੈਂ 2 ਕਦਮ ਨਾਲ ਤੁਰਦਿਆਂ ਤਰਲਾ ਪਾਇਆ। ਸਰ ਪਲੀਜ਼, ਤੁਹਾਡੇ ਹਿੰਦੂ ਭਰਾ ਤੁਸੀਂ ਨਾ ਕਰੋ ਹਮਦਰਦੀ, ਤਾਂ ਹੁਣ ਕੌਰ ਕਰੂਗਾ ਸਰ ਸਾਡੇ 'ਤੇ, ਪਲੀਜ਼। ਮੈਂ ਮਹਿਸੂਸ ਕੀਤਾ ਉਸਦੇ ਵਤੀਰੇ 'ਚ ਥੋੜ੍ਹੀ ਜਿਹੀ ਲਚਕ ਆ ਗਈ ਸੀ। ਹੁਣ ਮੈਂ ਪਾਏਦਾਨ 'ਤੇ ਪੈਰ ਧਰਿਆ ਅਤੇ ਡੱਬੇ ਦੇ ਅੰਦਰ ਹੋ ਗਿਆ। ਮੇਰੇ ਪਿੱਛੇ ਹੀ ਅੰਦਰ ਆ ਵੜਿਆ ਜੁਗਲ। ਗਾਰਡ ਨੂੰ ਹਰਕ ਕੇ ਆਖ ਰਿਹਾ ਸੀ, ਵੇਖੋ ਇਹ ਕੀ ਕਰਦੇ ਹੋ ਯਾਰ, ਅਕਲ ਕਰੋ ਕੋਈ। ਇੰਨੇ ਚਿਰ 'ਚ ਗੱਡੀ ਹੌਲੀ ਹੌਲੀ ਤੁਰ ਪਈ। ਸੂਟਕੇਸ ਵਾਲਾ ਅਧਖੜ ਸਰਦਾਰ ਨਾਲ ਨਾਲ ਦੌੜ ਰਿਹਾ ਸੀ, ਤਰਲੇ ਵੀ ਕਰ ਰਿਹਾ ਸੀ। ਗਾਰਡ ਨੇ ਬਾਰੀ ਰੋਕੀ ਹੋਈ ਸੀ। ਨਹੀਂ ਜੀ ਨਹੀਂ ਸਰਦਾਰ ਜੀ ਨਹੀਂ, ਰੱਬ ਦਾ ਵਾਸਤਾ ਹੀ, ਮੇਰੇ ਨਾਲ ਭਾਰਤਾ ਨਹੀਂ ਲੱਗਣ ਲੱਗਾ ਤੁਹਾਡਾ ਗੱਡੀ ਦਾ, ਤੁਹਾਡੇ ਬੱਚੇ ਜਿਉਣ, ਗਾਰਡ ਸਾਹਿਬ ਚੜ੍ਹਾ ਲਓ। ਪਹਿਲਾਂ ਤਾਂ ਮੈਂ ਡਰਦਾ ਚੁੱਪ ਰਿਹਾ ਕਿਤੇ ਗਾਰਡ ਸਾਨੂੰ ਵੀ ਨਾ ਉਤਾਰ ਦੇਵੇ, ਪਰ ਫਿਰ ਮੈਨੂੰ ਉਸ ਸਰਦਾਰ ਦੇ ਪ੍ਰਤੀ ਆਪਣਾ ਤਾਂ ਖਿਆਲ ਆਇਆ। ਕੋਈ ਨਹੀਂ ਜੀ, ਆਪਣਾ ਹੀ ਬੰਦਰ ਹੈ, ਲੈ ਲਓ ਅੰਦਰ ਨੂੰ। ਅੰਦਰ ਹੋ ਕੇ ਮੈਨੂੰ ਵੀ ਜਾਪਦਾ ਸੀ ਕਿ ਜਿਵੇਂ ਮੈਂ ਵੀ ਗੱਡੀ 'ਤੇ ਕੋਈ ਹੱਕ ਰੱਖਦਾ, ਮੈਂ ਵੀ ਕੋਈ ਗਾਰਡ ਹੋਵਾਂ। ਬਹੁਤ ਹੀ ਹਮਦਰਦੀ ਹੈ, ਤਾਂ ਤੁਸੀਂ ਥੱਲੇ ਹੋ ਜਾਓ, ਗਾਰਡ ਮੇਰੇ ਵੱਲ ਮੂੰਹ ਕਰਕੇ ਝਿੜਕ ਪਿਆ। ਇੰਨੇ ਚਿਰ 'ਚ ਸਰਦਾਰ ਉਹਦੀ ਬਾਂਹ ਹੇਠੋਂ ਧੌਣ ਕੱਢ ਕੇ ਬਦੋ ਬਦੀ ਅੰਦਰ ਆ ਵੜਿਆ। ਗਾਰਡ ਵਿਚਾਰਗੀ 'ਚ ਕਹਿ ਰਿਹਾ ਸੀ, ਹੱਦ ਹੋ ਗਈ ਯਾਰ, ਕਮਾਲ ਹੈ ਤੁਹਾਡੀ, ਇਹ ਕੋਈ ਤਰੀਕਾ ਹੈ? ਉਹ ਸਾਡੇ 3 'ਤੇ ਬੜਬੜਾ ਰਿਹਾ ਸੀ। ਇੰਨੇ ਚਿਰ 'ਚ ਗੱਡੀ ਪਲੈਟਫਾਰਮ ਤੋਂ ਅੱਗੇ ਨਿਕਲ ਚੁੱਕੀ ਸੀ। ਤਰੀਕਾ ਤਾਂ ਇਹ ਹੈ ਕਿ ਬਟਾਰੀ ਵਰਗੇ ਸਟੇਸ਼ਨ ਕੋਲ ਗੱਡੀ ਰੋਕ ਕੇ ਤੁਹਾਡੇ ਵਰਗਿਆਂ ਨੂੰ ਰਾਹ 'ਚ ਉਤਾਰ ਦਿੱਤਾ ਜਾਏ, ਆਪਣਾ ਤਾਂ ਇਹਨਾਂ ਨੂੰ ਹੈ ਹੀ ਨਹੀਂ ਤਾਂ ਕਿਸੇ ਦਾ ਕੋਈ ਖਿਆਲ ਹੋਵੇ, ਇੱਕ ਨੂੰ ਰਾਹ ਦਿੱਤਾ 3 ਅੰਦਰ ਵੜ ਗਏ ਯਾਰ, ਲਿਹਾਜ਼ ਹੁੰਦਾ ਕੋਈ? ਚਲੋ ਰਤਾ ਅੱਗੇ ਵੇਖਦੇ ਹਾਂ। ਉਹਦੇ ਚਲੋ ਰਤਾ ਅੱਗੇ ਵੇਖਦੇ ਹਾਂ ਸ਼ਬਦਾਂ 'ਚ ਬੜੀ ਭਿਆਨਕ ਚੇਤਾਵਨੀ ਸੀ। ਮੈਨੂੰ ਜਾਪਿਆ ਕਿ ਜਿਵੇਂ ਹੁਣ ਉਹ ਬਿਆਸ ਦਰਿਆ ਦੇ ਕੰਢੇ 'ਤੇ ਗੱਡੀ ਖੜ੍ਹਾ ਕਰੇਗਾ, ਸਾਨੂੰ ਧੱਕੇ ਦੇ ਕੇ ਹੇਠਾਂ ਉਤਾਰ ਦੇਗਾ, ਉੱਚੇ ਲੰਮੇ ਬੁੱਝਿਆਂ ਦੇ ਵਿੱਚ ਜਿੱਥੇ ਅੱਤਵਾਦੀ ਲੁਕੇ ਹੁੰਦੇ ਨੇ, ਜਾਂ ਜਿੱਥੇ ਪੁਲਿਸ ਤੋਂ ਪਿਸ਼ਾਬ ਕਰਨ ਦੇ ਬਹਾਨੇ ਬਚ ਕੇ ਭੱਜ ਜਾਂਦੇ ਨੇ। ਕੋਈ ਨਹੀਂ ਭਾਪੇ, ਕੋਈ ਨਹੀਂ, ਜੁਗਲ ਨੇ ਉਹਦੇ ਗੋਡਿਆਂ ਨੂੰ ਹੱਥ ਲਗਾਇਆ। ਉਹ ਵੀ ਗੁੱਸੇ ਅਤੇ ਨਫ਼ਰਤ ਦੇ ਵਿੱਚ ਸਿਰ ਹਿਲਾ ਕੇ ਹਰਫਲਿਆ ਹੋਇਆ, ਘਬਰਾਇਆ ਹੋਇਆ। ਜਦੋਂ ਮੈਂ ਥੋੜ੍ਹਾ ਆਪਣੇ ਆਪ ਦੇ ਵਿੱਚ ਆਇਆ ਤਾਂ ਨਿੱਕੇ ਜਿਹੇ ਡੱਬੇ 'ਚ 4 ਚੁਫੇਰੇ ਵੇਖਿਆ। 4 ਜਾਣੇ ਡੱਬੇ 'ਚ ਹੋਰ ਸੀ, 2 ਜਾਣੇ ਤਾਂ ਸਮਾਨ ਰੱਖਣ ਵਾਲੀ ਸੀਟ ਦੇ ਵਿੱਚ ਅੜਕੇ ਬੈਠੇ ਹੋਏ ਸੀ, 2 ਜਾਣੇ ਪਰੇ ਇੱਕ ਲੱਕੜੀ ਦੀ ਪੇਟੀ ਦੇ ਉੱਤੇ। ਉਹਨਾਂ ਵਿੱਚੋਂ ਸਾਡੀ ਗੱਲਬਾਤ ਦੇ ਵਿੱਚ ਕੋਈ ਨਹੀਂ ਬੋਲਿਆ, ਸ਼ਾਇਦ ਉਹ ਵੀ ਸਾਡੇ ਵਰਗੇ ਹੀ ਸੀ। ਉਹਨਾਂ ਦੀ ਚੁੱਪ ਦੱਸਦੀ ਸੀ ਕਿ ਉਹ ਆਪਣੇ ਆਪ ਨੂੰ ਜਿਵੇਂ ਕਹਿ ਰਹੇ ਹੋਣ, ਤੂੰ ਆਪਣੀ ਨਿਬੇੜ ਕਿਸੇ ਦੇ ਨਾਲ ਕੀ। ਲੋਢੇ ਵੇਲੇ ਤੋਂ ਵੀ ਕਾਹਲੀ, ਹਫੜਾ ਦਫੜੀ, ਭੈ ਸਹਿਮ ਸੰਗ ਚੱਲਦੇ ਰਹਿਣ, ਮੇਰਾ ਸਿਰ ਸੁੰਨਾ ਜਿਹਾ ਹੋਇਆ ਪਿਆ ਸੀ। ਮੈਂ ਡੱਬੇ ਦੇ ਵਿੱਚ ਲੈ ਹਰੇਕ ਬੰਦੇ ਦੇ ਚਿਹਰੇ ਵੱਲ ਗੌਹ ਦੇ ਨਾਲ ਮੁੜ ਮੁੜ ਝਕਣਾ ਸ਼ੁਰੂ ਕੀਤਾ। ਸਮਾਨ ਵਾਲੀ ਸੀਟ ਦੇ ਵਿੱਚ ਧੌਣਾ ਨੀਵੀਆਂ ਕਰੀ ਬੈਠੇ ਦੋਵੇਂ ਹਿੰਦੂ ਸੱਜਣ ਸ਼ਾਇਦ ਰੇਲਵੇ ਦੇ ਹੀ ਕਰਮਚਾਰੀ ਸੀ, ਗਾਰਡ ਨਾਲ ਉਹਨਾਂ ਦੀ ਗੱਲਬਾਤ ਦੇ ਵਿੱਚੋਂ ਇਹੋ ਪ੍ਰਗਟ ਹੁੰਦਾ ਸੀ। ਪਰੇ ਲੱਕੜੀ ਦੀ ਪੇਟੀ ਦੇ ਉੱਤੇ ਜੁੜ ਕੇ ਬੈਠੇ 2 ਸਿੱਖ ਨੌਜਵਾਨ, ਇੱਕ ਦੀ ਮੁੱਛ ਫੁੱਟਦੀ ਅਤੇ ਨਿੱਕੀ ਨਿੱਕੀ ਉੱਤਰ ਦੀ ਦਾੜੀ ਵੱਲ ਪਤਲਾ ਜਿਹਾ ਮੁੰਡਾ, ਜਿਸ ਦੇ ਸਿਰ 'ਤੇ ਪੋਚ ਕੇ ਬੱਝੀ ਹੋਈ ਉਣਾਬੀ ਪੱਗ, ਕਾਲਜੀਏਟ ਵਰਗੇ। ਦੂਸਰਾ ਉਹ ਤੋਂ 5-7 ਸਾਲ ਵੱਡਾ ਹੋਣਾ, ਭਾਰੇ ਜੁੱਸੇ ਦਾ, ਸਿਰ 'ਤੇ ਬੱਝੀ ਨੀਲੀ ਪੱਗ, ਭਰਵੀਂ ਖੁੱਲ੍ਹੀ ਦਾੜੀ। ਉਹ ਕੋਈ ਗੱਲਬਾਤ ਨਹੀਂ ਸੀ ਕਰ ਰਹੇ ਇੱਕ ਦੂਜੇ ਨਾਲ, ਇੱਕ ਦੂਜੇ ਨਾਲ ਚੁੱਪ ਚਾਪ ਬੈਠੇ ਸੀ। ਮੈਨੂੰ ਉਹਨਾਂ ਦੀ ਚੁੱਪ ਵੀ ਸਾਜ਼ਿਸ਼ੀ ਜੀ ਜਾਪੀ।

ਇੰਜ ਚੁੱਪ ਕਿਤੇ ਇਹੋ ਜਿਹੇ ਲੋਕ ਚਿੱਤੇ ਵਾਂਗ ਸ਼ਹਿਲਾ ਕੇ ਬੈਠੇ ਰਹਿੰਦੇ ਨੇ, ਫਿਰ ਯੋਗ ਮੌਕਾ ਦੇਖ ਕੇ ਘਾਤਕ ਹਮਲਾ ਕਰਨ ਦੇ ਲਈ ਝਪਟ ਪੈਂਦੇ ਨੇ। ਮੈਂ ਰਤਾ ਹੋਰ ਧਿਆਨ ਦੇ ਨਾਲ ਵੇਖਿਆ ਤਾਂ ਵੱਡਾ ਜਵਾਨ ਮੈਨੂੰ ਆਪਣੇ ਸਕੂਲ ਦੇ DP ਵਰਗਾ ਲੱਗਿਆ। ਉਹ ਵੀ ਮੇਰੇ ਵੱਲ ਘੂਰ ਘੂਰ ਵੇਖ ਰਿਹਾ ਸੀ, ਘੱਟੋ ਘੱਟ ਮੈਨੂੰ ਤਾਂ ਇੱਦਾਂ ਹੀ ਲੱਗ ਰਿਹਾ ਸੀ। ਉਹਦੇ ਚਿਹਰੇ ਵੱਲ ਵੇਖਿਆ ਮੈਨੂੰ ਜਾਪਿਆ ਜਿਵੇਂ ਉਹ ਕੋਈ ਗੱਲ ਕਰਨ ਲਈ ਔਲਦਾ ਹੋਵੇ। ਸ਼ਾਇਦ ਉਹ ਹੁਣੇ ਆਖੇਗਾ DP ਦੇ ਬੋਲਾਂ 'ਚ, ਆ ਗਈ ਗੰਗੂ ਬਾਹਮਣ ਦੀ ਔਲਾਦ ਕਾਬੂ ਅੱਜ, ਬਚ ਕੇ ਜਾਓਗੇ ਕਿੱਥੇ ਜੇ ਜਾਣਾ ਪੁੱਤ, ਹਰਿਮੰਦਰ ਦੀ ਵਾਰਤਾ ਸੀਣੇ 'ਚ ਰੜਕੇ, ਕੋਈ ਨਾ ਅੱਜ ਤੱਕ ਜਿੱਤਿਆ ਸਿੰਘਾਂ ਨਾਲ ਲੜਕੇ। ਮੈਂ ਤਾਂ ਇੱਕ ਵਾਰਗੀ ਕੰਬ ਹੀ ਗਿਆ ਸੀ ਜਦੋਂ ਉਸ ਨੌਜਵਾਨ ਨੇ ਮੈਨੂੰ ਉੱਚੀ ਆਵਾਜ਼ 'ਚ ਕਿਹਾ, ਬਾਊ ਜੀ। ਮੈਂ ਬੱਚਿਆਂ ਵਾਂਗ ਪੁੱਛਣ ਦੇ ਅੰਦਾਜ਼ 'ਚ ਸਿਰ ਹਿਲਾਇਆ, ਇੱਥੇ ਇੱਕ ਜਣਾ ਸਾਡੇ ਕੋਲ ਆ ਜਾਓ, ਅੜ ਉੜ ਕੇ ਬਹਿ ਜਾਂਦੇ ਹਾਂ, ਦੋ ਜਣੇ ਹਾਰ ਟਰੰਕ ਪਿਆ ਤੁਹਾਡੇ ਕੋਲ, ਉਹਦੇ 'ਤੇ ਬੈਠ ਜਾਓ, ਪੈਂਡਾ ਵਾਹਵਾ ਹੈ, ਘੰਟਾ ਸਵਾ ਘੰਟਾ ਲੱਗ ਜਾਣਾ, ਅਜੇ ਖਲੋਤੇ ਖਲੋਤੇ ਥੱਕ ਜਾਓਗੇ। ਇੱਕ ਪਲ ਤਾਂ ਮੈਨੂੰ ਜਾਪਿਆ ਮੈਂ ਐਵੇਂ ਡਰਿਆ ਹੋਇਆ ਰੱਸੀਆਂ ਦੇ ਸੱਪ ਬਣਾਈ ਜਾ ਰਿਹਾ ਸੀ। ਉਹ ਨੌਜਵਾਨ ਦੇ ਬੋਲਾਂ 'ਚ ਤਾਂ ਅਪਨਤ ਸੀ, ਮੈਨੂੰ ਸ਼ਰਮ ਜੀ ਆਈ, ਪਰ ਫਿਰ ਵੀ ਮੇਰਾ ਉਸਦੇ ਕੋਲ ਜਾਣ ਨੂੰ ਜੀ ਨਾ ਕੀਤਾ। ਮੈਂ ਉਸ ਅਧਖੜ ਸਰਦਾਰ ਨੂੰ ਉਹਦੇ ਕੋਲ ਜਾਣ ਦੇ ਲਈ ਆਖਿਆ, ਤੁਸੀਂ ਜਾਓ, ਜਿਉਂਦੇ ਰਹੋ ਜਿਉਂਦੇ ਰਹੋ ਸ਼ਾਬਾਵੇ। ਸਰਦਾਰ ਨੇ ਉਹਨਾਂ ਦੇ ਨਾਲ ਅੜ ਕੇ ਉਣਾਬੀ ਪੱਗ ਵਾਲੇ ਨੌਜਵਾਨ ਦੀ ਪਿੱਠ ਥਾਪੜੀ। ਮੈਂ ਜੁਗਲ ਨੂੰ ਟਰੰਕ 'ਤੇ ਬੈਠਣ ਦਾ ਇਸ਼ਾਰਾ ਕੀਤਾ, ਇੱਧਰ। ਜੁਗਲ ਨੇ ਗਾਰਡ ਵੱਲ ਇਸ਼ਾਰਾ ਕੀਤਾ ਜਿਹੜਾ ਬਾਰੀ ਤੋਂ ਬਾਹਰ ਸੰਘਣੇ ਹੋ ਗਏ ਹਨੇਰੇ ਅਤੇ ਦੂਰ ਜਾਗ ਰਹੀਆਂ ਬੱਤੀਆਂ ਨੂੰ ਘੂਰ ਘੂਰ ਕੇ ਵੇਖ ਰਿਹਾ ਸੀ। ਮੈਂ ਉਹਨੂੰ ਬੈਠਣ ਲਈ ਅੱਖ ਦੱਬੀ। ਅਸੀਂ ਬੈਠੇ ਹੀ ਸਾਂ ਕਿ ਦੋਵਾਂ ਕਰਮਚਾਰੀ ਜਾਪਦੇ ਬੰਦਿਆਂ ਦੇ ਵਿੱਚੋਂ ਇੱਕ ਬੋਲ ਪਿਆ, ਵੇਖਿਓ ਕਿਤੇ ਭਾੜ ਨਾਲ ਟਰੰਕ ਨਾ ਤੋੜ ਦਿਓ। ਟਰੰਕ ਕਾਫ਼ੀ ਭਾਰੀ ਅਤੇ ਮਜ਼ਬੂਤ ਸੀ। ਉਸਨੇ ਸਾਡੇ ਪ੍ਰਤੀ ਗਾਰਡ ਦਾ ਰੁੱਖ ਵੇਖ ਕੇ ਉਹਨੂੰ ਖੁਸ਼ ਕਰਨਾ ਚਾਹਿਆ ਅਤੇ ਸਾਨੂੰ ਟਰੰਕ 'ਤੇ ਬੈਠਿਆਂ ਵੇਖ ਕੇ ਫਿਟਕਾਰਨ ਦੇ ਲਹਿਜੇ 'ਚ ਆਖਿਆ, ਤੋੜ ਦਿਓ ਕੋਈ ਨਹੀਂ, ਭਲਾ ਕਰਿਓ। ਜਿਵੇਂ ਅਧਿਆਪਕ ਦੇ ਦਬਕੇ ਤੋਂ ਸਹਿਮ ਕੇ ਵਿਦਿਆਰਥੀ ਖੜ੍ਹੇ ਹੋ ਜਾਂਦੇ ਨੇ, ਮੈਂ ਇੱਕਦਮ ਉੱਠ ਕੇ ਖੜੋ ਗਿਆ। ਉਹ ਬਹਿ ਜਾ ਹੁਣ, ਉਹਨੇ ਫੈਸਲਾ ਸੁਣਾਉਂਦੇ ਹੋਏ ਹੱਥ ਹੇਠਾਂ ਨੂੰ ਕੀਤਾ। ਮੈਂ ਸਿਖਾਏ ਹੋਏ ਪਾਲਤੂ ਵਾਂਗ ਫਿਰ ਚੁੱਪ ਚਾਪ ਜਿਹੇ ਤਰੀਕੇ ਦੇ ਨਾਲ ਟਰੰਕ 'ਤੇ ਜਾ ਬੈਠਿਆ। ਮੈਨੂੰ ਜਾਪਿਆ ਜਿਵੇਂ ਮੈਂ ਚਾਬੀ ਵਾਲਾ ਕੋਈ ਖਿਡੌਣਾ ਸੀ, ਦਿਲ ਦਿਮਾਗ ਤੋਂ ਬਿਨਾਂ, ਲਓ ਮਾਸ ਤੋਂ ਬਿਨਾਂ, ਰਬੜ ਦੀ ਇੱਕ ਮਸ਼ੀਨ। ਇਸ ਤਰ੍ਹਾਂ ਦੀਆਂ ਭਿਆਨਕ ਅਤੇ ਸਹਿਮ ਦੀ ਫਨ ਫਲਾਈ ਸਿਰ 'ਤੇ ਖੜੋਤੀਆਂ ਰਾਤਾਂ ਮੇਰੀ ਜ਼ਿੰਦਗੀ 'ਚ ਬਹੁਤ ਘੱਟ ਹੀ ਆਈਆਂ ਸੀ। ਲਾ ਪਾ ਕੇ ਇੱਕ ਰਾਤ ਮੇਰੇ ਚੇਤੇ ਉੱਤਰ ਆਈ ਸੀ 10 ਕੁ ਸਾਲ ਪਹਿਲਾਂ। ਮੈਂ ਮੇਰੀ ਪਤਨੀ ਦੇ ਪੇਕੇ ਉਹਦੀ ਭੈਣ ਦੇ ਵਿਆਹ ਰਾਮਪੁਰ ਗਏ ਸੀ। ਉਸ ਦਿਨ ਹੈੱਡ ਮਾਸਟਰ ਦੇ ਨਾਲ ਤਨਖਾਹ ਕਢਾਉਣ ਵਾਲਾ ਵੀ ਚਲਾ ਗਿਆ ਸੀ, ਫਿਰ ਮਾਸਟਰਾਂ ਨੂੰ ਤਨਖਾਹ ਵੰਡਦਿਆਂ ਕਵੇਲਾ ਹੋ ਗਿਆ। ਮੈਨੂੰ ਵੀ ਤਾਂ ਤਨਖਾਹ ਚਾਹੀਦੀ ਸੀ, ਤਨਖਾਹ ਤੋਂ ਬਿਨਾਂ ਵਿਆਹ ਕਾਹਦਾ। ਜਦੋਂ ਸ਼ਹਿਰ ਪਹੁੰਚ ਕੇ ਪਤਨੀ ਅਤੇ ਛੋਟੇ ਨੀਟੂ ਨੂੰ ਨਾਲ ਲੈ ਕੇ ਬੱਸ 'ਤੇ ਚੜ੍ਹਿਆ ਤਾਂ 46 ਦਿਨਾਂ ਦੇ 5:30 ਵੱਜ ਚੁੱਕੇ ਹੋਣੇ, ਪਰ ਉਦੋਂ ਦਿਨ ਚੰਗੇ ਸੀ। ਅੱਡੇ 'ਤੇ ਉਤਰੇ ਸੂਰਜ ਤਾਂ ਕਾਫ਼ੀ ਦੇਰ ਹੋ ਚੁੱਕੀ ਸੀ, ਡੁੱਬ ਚੁੱਕਾ ਸੀ। ਰਾਮਪੁਰ ਨੂੰ ਜਾਣ ਵਾਲੀ ਸੜਕ ਮੀਲ ਕੁ ਦਾ ਫਰਕ ਪਾ ਕੇ ਕਿਸੇ ਹੋਰ ਪਿੰਡ ਦੇ ਵਿੱਚੋਂ ਦੀ ਵੱਲਦੀ ਲੰਘ ਪਾਉਂਦੀ ਹੋਈ ਜਾਂਦੀ ਸੀ। ਦੂਜਾ ਰਾਹ ਵੀ ਸੀ, ਇਸ ਦੂਜੇ ਪਿੰਡ ਦੇ ਖੇਤਾਂ ਦੇ ਵਿੱਚੋਂ 25-30 ਕਿੱਲੇ ਅੱਗੇ ਜਾ ਕੇ ਰਾਮਪੁਰ ਦੀ ਜ਼ਮੀਨ ਦੇ ਵਿੱਚੋਂ ਨਿਕਲਦੀ ਕੱਚੀ ਸੜਕ ਜੋ ਰਾਮਪੁਰ ਦੀ ਫਿਰਨੀ 'ਤੇ ਜਾ ਚੜ੍ਹਦੀ। ਇੱਧਰ ਪੈਂਡਾ ਘੱਟ ਹੋਣ ਕਰਕੇ ਮੈਂ ਨੀਟੂ ਨੂੰ ਚੁੱਕੀ ਪਤਨੀ ਨੂੰ ਪਿੱਛੇ ਆਉਣ ਦੇ ਲਈ ਆਖ ਕੇ ਖੇਤਾਂ ਵਿੱਚੋਂ ਦੀ ਵੱਟ ਵੱਟ ਹੋ ਤੁਰ ਪਿਆ। ਹਨੇਰੀ ਰਾਤ ਸੀ, ਵੱਟਾਂ 'ਤੇ ਤਿਲਕਦੇ ਡਿੱਗਦੇ ਅਸੀਂ ਇੱਕ ਸੇਧ ਦੇ ਵਿੱਚੋਂ ਤੁਰੇ ਜਾ ਰਹੇ ਸੀ। ਮੇਰੀ ਪਤਨੀ ਮੇਰੇ 'ਤੇ ਖਿੱਚ ਕੇ ਕਹਿ ਰਹੀ ਸੀ ਕਿ ਇੰਨਾ ਕਵੇਲਾ ਕਰਤਾ, ਉਹਦੇ ਗਲ ਗਾਣਾ ਸੀ, ਚਿੰਤਾ ਵੀ ਜਾਇਜ਼ ਸੀ। ਸਾਡੇ ਕੋਲ ਪੈਸੇ ਸੰਜੇ ਕੋਈ ਉਹੋ ਜਿਹਾ ਬੰਦਾ ਟੱਕਰ ਜਾਏ ਤਾਂ ਜਾ ਜਾਂਦੇ ਹੋਈਏ, ਪਰ ਮੈਂ ਉਹਨੂੰ ਹੌਸਲਾ ਦੇ ਰਿਹਾ ਸੀ। ਮੇਰੇ ਮਨ ਦੇ ਵਿੱਚ ਸੀ ਕਿ ਸਾਹਮਣੇ ਜਿਹੜਾ ਬਲਬ ਜਗ ਰਿਹਾ ਸੀ ਉਹ ਉਸ ਬੈਕ ਦਾ ਸੀ ਜਿਸ ਦੇ ਐਨ ਕੋਲੋਂ ਰਾਮਪੁਰ ਦੀ ਕੱਚੀ ਸੜਕ ਨਿਕਲਦੀ ਸੀ। ਜਦੋਂ ਮੈਂ ਉਸ ਬਲਬ ਕੋਲ ਪਹੁੰਚਿਆ ਤਾਂ ਉੱਥੇ ਉਹ ਮਕਾਨ ਹੈ ਹੀ ਨਹੀਂ ਸੀ ਜਿਸ ਦੇ ਬਾਰ ਬਾਰ 2 ਵੱਡੀਆਂ ਕਿੱਕਰਾਂ ਸੀ ਜਿਨ੍ਹਾਂ ਦੇ ਕੋਲ ਰਾਮਪੁਰ ਨੂੰ ਕੱਚੀ ਸੜਕ ਸ਼ੁਰੂ ਹੁੰਦੀ ਸੀ। ਇਹ ਤਾਂ ਬੰਬੀ ਦਾ ਇੱਕੋ ਇੱਕ ਪੱਠਾ ਪੱਕਾ ਕੋਠਾ ਸੀ ਜਿਸਦੇ ਸਿਰ 'ਤੇ ਬਲਬ ਜਾਗ ਰਿਹਾ ਸੀ। ਕੋਠੇ ਵਿੱਚੋਂ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ,
ਬਲਬ ਦੀ ਮੱਧਮ ਰੋਸ਼ਨੀ ਦੇ ਵਿੱਚ ਸਲੇਟੀ ਧੂੰਆਂ ਹਵਾ ਦੇ ਵਿੱਚ ਉੱਡ ਰਿਹਾ ਸੀ ਅਤੇ ਤਾਜ਼ਾ ਨਿਕਲ ਰਹੀ ਸ਼ਰਾਬ ਦੀ ਬੂਹ ਸਾਰੇ ਮਾਹੌਲ 'ਚ ਫੈਲੀ ਹੋਈ ਸੀ। ਸ਼ਰਾਬੀ ਬੰਦੇ ਮੇਰੇ ਨਿਹੱਥੇ ਦੇ ਨਾਲ, ਇਕੱਲੀ ਜਨਾਨੀ, ਮੇਰੇ ਮਨ 'ਚ ਇੱਕਦਮ ਕਈ ਸੈਂਕੜੇ ਭੈੜੇ ਭੈੜੇ ਖਿਆਲ ਆਉਣ ਲੱਗ ਪਏ। ਮੈਂ ਕੰਬ ਗਿਆ, ਅਸੀਂ ਰਾਹ ਭੁੱਲ ਗਏ। ਮੈਂ ਪਤਨੀ ਦੇ ਬੁੱਲਾਂ 'ਤੇ ਉਂਗਲਾਂ ਰੱਖ ਕੇ ਉਹਨੂੰ ਚੁੱਪ ਕਰਨ ਦੇ ਲਈ ਕਿਹਾ। ਦੂਰ ਪਰੇ 8-10 ਕਿੱਲਿਆਂ 'ਚ ਇੱਕ ਵਿੱਥ ਦੇ ਉੱਤੇ ਸੱਜੇ ਹੱਥ ਅਤੇ ਇੱਕ ਖੱਬੇ ਹੱਥ ਬੱਲਬ ਜਗ ਰਹੇ ਸੀ। ਸ਼ਾਇਦ ਅਸਲੀ ਬੈਕ ਉਹਨਾਂ ਦੇ ਵਿੱਚੋਂ ਹੀ ਕੋਈ ਖੋਏਗੀ। ਮੈਂ ਪਿੱਛੇ ਬੱਸਾਂ ਦੇ ਅੱਡੇ ਵੱਲ ਫਿਰ ਸੱਜੇ ਅਨੁਮਾਨ ਲਗਾ ਕੇ ਸੋਚਿਆ ਕਿ ਖੱਬੇ ਹੱਥ ਵਾਲਾ ਬੱਲਬ ਤਾਂ ਉਸੇ ਬੈਕ ਦਾ ਹੋਣਾ ਚਾਹੀਦਾ। ਖੇਤਾਂ ਦੇ ਵੱਟੇ ਬੰਨਿਆਂ ਤੋਂ ਹੁੰਦਿਆਂ ਡਿੱਗਦੇ ਢਹਿੰਦੇ ਡਰੇ ਸਹਿਮੇ ਅਸੀਂ ਉਸ ਬੱਲਬ ਦੀ ਸੇਧ ਦੇ ਵਿੱਚ ਹੁਣ ਤੁਰੇ ਜਾ ਰਹੇ ਸੀ ਅਤੇ ਆਸੇ ਪਾਸੇ ਦਾ ਖੁੜਕ ਵੀ ਸੁਣ ਰਹੇ ਸੀ। ਸਾਨੂੰ ਹੌਲੀ ਹੌਲੀ ਹੌਲੀ ਡਰੀ ਆਵਾਜ਼ ਦੇ ਵਿੱਚ ਗੱਲਾਂ ਕਰਦਿਆਂ ਸੁਣ ਕੇ ਨੀਟੂ ਵੀ ਡਰ ਕੇ ਹਟਕੋਰੇ ਭਰਨ ਲੱਗ ਪਿਆ। ਉਸ ਬੈਕ 'ਤੇ ਪਹੁੰਚੇ ਤਾਂ ਉੱਥੇ ਵੀ ਕਿੱਕਰ ਦਾ ਕੋਈ ਰੁੱਖ ਨਹੀਂ ਨਜ਼ਰ ਆਇਆ। ਅਸੀਂ ਇਹ ਕਿਹੜੇ ਰਸਤੇ ਪੈ ਗਏ ਸਾਂ? ਮੇਰੀ ਪਤਨੀ ਹੋਣ ਹਾਕੀ ਹੋ ਗਈ, ਖਾਲ ਵਿੱਚ ਡਿੱਗ ਪੈਣ ਕਰਕੇ ਉਹਦੇ ਸੈਂਡਲ ਪੈਰ ਗਾਰੇ ਦੇ ਨਾਲ ਲੇਥੂ ਪੇਤ ਹੋ ਗਏ ਸੀ। ਅੱਜ ਮੈਨੂੰ ਖੁਰਾ ਕੇ ਹੀ ਜਾਓਗੇ ਤੁਸੀਂ? ਉਸਨੇ ਹਿਰਖ ਕੇ ਆਖਿਆ ਅਤੇ ਬੁਸਕਣ ਲੱਗ ਪਈ। ਮੇਰੇ ਅੰਦਰ ਡਰ, ਸਹਿਮ ਅਤੇ ਚੜ੍ਹਨਾ ਹਟ ਛਿੜ ਗਈ, ਪਰ ਹੌਸਲਾ ਕਰਕੇ ਮੈਂ ਉਹਨੂੰ ਆਖਿਆ, ਕਬਲ ਨਾ ਕਦਾ, ਇੱਥੇ ਘਰ 'ਚ ਆਵਾਜ਼ ਮਾਰ ਕੇ ਵੇਖ, ਪਸ਼ੂ ਡੰਗਰ ਹੈਗੇ, ਪਰਿਵਾਰ ਰਹਿੰਦਾ ਕੋਈ? ਨਾ ਨਾ ਨਾ ਨਾ ਨਾ, ਵੇਖਿਓ ਕਿਤੇ, ਪਤਨੀ ਨੇ ਚੇਤਾਵਨੀ ਦਿੱਤੀ। ਉਹ ਡਰੀ ਹੋਈ ਸੀ। ਕੋਈ ਨਹੀਂ, ਤੂੰ ਨੀਟੂ ਨੂੰ ਫੜ ਲੈ ਜਾਣਾ, ਮੈਂ ਇਕੱਲਾ ਵੇਖ ਕੇ ਆਉਂਦਾ। ਮੈਂ ਬਾਹਰੋਂ ਆਵਾਜ਼ ਦਿੱਤੀ ਤਾਂ ਅੰਦਰੋਂ ਕੁੱਤਾ ਭੌਂਕਿਆ ਅਤੇ ਨਾਲ ਹੀ ਕੋਈ ਅੰਦਰੋਂ ਬੋਲਿਆ, ਕਿਹੜਾ ਬਈ? ਇੱਕ 30-35 ਸਾਲ ਦਾ ਜਵਾਨ ਦਰਵਾਜ਼ੇ 'ਚ ਆਇਆ। ਭਾਅ ਜੀ, ਅਸਲ 'ਚ ਗੱਲ ਇਹ ਹੈ ਕਿ ਮੈਂ ਰਾਮਪੁਰ ਜਾਣਾ ਪੰਡਿਤ ਰਾਮਨਾਥ ਦੇ ਘਰ, ਮੈਂ ਉਹਨਾਂ ਦਾ ਜਵਾਈ ਹਾਂ। ਸੜਕੇ ਜਾਣ ਦੀ ਥਾਂ ਵੱਟੋ ਵੱਟ ਕੱਚੀ ਸੜਕ ਦਾ ਰੁੱਖ ਕਰ ਬੈਠੇ ਆਪਣਾ ਇਹ, ਪਰ ਮੈਂ ਰਾਹ ਭੁੱਲ ਗਿਆ ਜੀ ਹੁਣ। ਅੱਛਾ, ਉਹ ਸੜਕ ਤਾਂ ਉਹ ਪਾਸੇ ਰਹਿ ਗਈ ਚੜ੍ਹਦੇ ਵੱਲ, ਤੁਸੀਂ ਇੱਧਰ ਲਹਿੰਦੇ ਨੂੰ ਆ ਗਏ। ਵੇ ਕੌਣ ਹੈ ਸੁਰਜੀਤ? ਅੰਦਰੋਂ ਕੋਈ ਜਨਾਨਾ ਆਵਾਜ਼ ਆਈ। ਨੌਜਵਾਨ ਨੇ ਮੇਰੇ ਬਾਰੇ ਦੱਸਿਆ ਤਾਂ 50-55 ਸਾਲ ਦੀ ਇੱਕ ਜਨਾਨੀ ਵਿਹੜੇ 'ਚ ਆਈ। ਪੁੱਤ, ਇਹਨੂੰ ਅੰਦਰ ਲੈ ਆ, ਰਾਮਨਾਥ ਦਾ ਜਵਾਈ ਕੀ ਸਾਡਾ ਜਵਾਈ ਕੀ? ਪੁੱਤਰ, ਸਾਡਾ ਪਿੰਡ ਵੀ ਰਾਮਪੁਰ ਹੀ ਹੈ, ਦੂਰ ਜ਼ਮੀਨ ਹੋਣ ਕਰਕੇ ਇੱਥੋਂ ਹੀ ਆ ਵਸੇ। ਤੂੰ ਵੱਡੀ ਦਲਾਰੀ ਦਾ ਪ੍ਰਾਹੁਣਾ? ਨਹੀਂ ਜੀ, ਛੋਟੀ ਪਾਰਵਤੀ ਦਾ, ਜਿਹੜੀ ਸ਼ਹਿਰ ਵਿਆਹੀ ਹੈ। ਅਤੇ ਲੰਘ ਆਉਣਾ ਅੰਦਰ। ਬੇ ਸੁਰਜੀਤ, ਤੂੰ ਉਹਦਾ ਰਾਹ ਰੋਕ ਕੇ ਕਿਉਂ ਖੜਾ? ਪਾਸੇ ਹੋ ਬੇ। ਸੁਰਜੀਤ ਹੱਸ ਕੇ ਪਾਸੇ ਹੋ ਗਿਆ। ਕੋਈ ਖਤਰਾ ਨਾ ਜਾਣ ਕੇ ਮੈਂ ਪਿੱਛੇ ਖੜੋਤੀ ਪਾਰਵਤੀ ਨੂੰ ਪਹਿਲਾਂ ਲੰਘਣ ਦੇ ਲਈ ਗਿਆ। ਲੈ ਕੁੜੇ ਪਾਰੋ, ਤੇਰੇ ਤਾਏ ਦਾ ਘਰ। ਉਹਨੇ ਅੱਗੇ ਵੱਧ ਕੇ ਪਾਰਵਤੀ ਦਾ ਸਿਰ ਪਲੋਸਿਆ। ਕਮਲੋ ਬਾਹਰ ਹੀ ਖਲੋਤੀ ਹੈ। ਅਤੇ ਫਿਰ ਸਾਨੂੰ ਮੰਜਿਆਂ 'ਤੇ ਬਿਠਾ ਗਰਮ ਪਾਣੀ ਕਰਕੇ ਤਾਈ ਕਰਤਾਰ ਕੌਰ ਨੇ ਪਾਰਵਤੀ ਦੇ ਲਿਬੜੇ ਪੈਰ ਧੁਆਏ। ਹਾਏ ਕਮਲੀ, ਪੁੱਤ ਉਸ ਵਕਤ 'ਤੇ ਨਹੀਂ ਤੁਰਨਾ ਹੁੰਦਾ। ਚੰਗਾ ਭੈਣ ਦਾ ਵਿਆਹ ਵੇਖਣ ਆਈ ਹੈ ਕੁੜੀ, 2-4 ਦਿਨ ਪਹਿਲਾਂ ਆਉਂਦੀ, ਸਗੋਂ ਕੰਮ ਧੰਦਾ ਕਰ ਹੁੰਦਾ। ਪਰ ਭੈਣਾ, ਤੂੰ ਤਾਂ ਸ਼ਹਿਰਨ ਹੋਈ ਨਾ, ਹੁਣ ਤੈਨੂੰ ਟਾਈਮ ਕਾਹਨੂੰ ਲੱਗਣਾ? ਅਤੇ ਫਿਰ ਸਾਡੇ ਰੋਕਦਿਆਂ ਰੋਕਦਿਆਂ ਵੀ ਤਾਈ ਨੇ ਆਪਣੀ ਨੂੰਹ ਨੂੰ ਸਾਡੇ ਲਈ ਗਰਮ ਦੁੱਧ ਕਰਨ ਦਾ ਆਦੇਸ਼ ਦਿੱਤਾ। ਦੁੱਧ ਪਿਆ ਕੇ ਉਸਨੇ ਸੁਰਜੀਤ ਨੂੰ ਸਾਡੇ ਨਾਲ ਜਾਣ ਲਈ ਕਿਹਾ। ਮੈਂ ਤਾਂ ਆਉਂਦੀ ਸੀ ਪੁੱਤ, ਇੱਥੇ ਹੀ ਰਹਿੰਦੇ, ਪਰ ਅੱਜ ਮੇਲ ਦਾ ਦਿਨ ਕਰਕੇ ਤੁਹਾਡੇ ਨਾ ਪੁੱਜਣ 'ਤੇ ਮਿਸਰ ਹੋਣੀ ਫਿਕਰ ਕਰਨਗੇ। ਜਾ ਵੇ ਸੁਰਜੀਤ, ਪਿੰਡ ਤੱਕ ਕਰਕੇ ਆ ਇਹਨਾਂ ਨੂੰ। ਸੁਰਜੀਤ ਇੱਕ ਹੱਥ 'ਚ ਡਾਂਗ, ਇੱਕ ਹੱਥ ਬੈਟਰੀ ਲੈ ਕੇ ਸਾਡੇ ਕੋਲ ਆਣ ਖੜੋਤਾ। ਲਿਆ ਭੈਣਾ, ਭਣੇਵਾ ਸਾਡਾ ਮੈਨੂੰ ਚੁਕਾ ਦੇ। ਆਓ ਸ਼ਰੀ ਬਾਬੂ, ਉਹਨੇ ਨੀਟੂ ਵੱਲ ਹੱਥ ਵਧਾਏ। ਓਪਰਾ ਬੰਦਾ ਡਾਂਗ ਵਾਲਾ ਹੱਥ 'ਚ ਅੱਗੇ ਟੌਰਚ ਫੜੀ, ਨੀਟੂ ਵੀ ਡਰ ਗਿਆ ਅਤੇ ਮਾਂ ਦੇ ਮੋਢੇ ਦੇ ਨਾਲ ਲੱਗ ਗਿਆ। ਕੋਈ ਨਹੀਂ ਭਰਾ ਜੀ, ਪਾਰਵਤੀ ਨੇ ਕਿਹਾ। ਗੰਦੂ, ਇਹ ਡਾਂਗ ਕਿਤੇ ਤੈਨੂੰ ਡਰਾਉਣ ਲਈ ਥੋੜ੍ਹੀ ਹੈ, ਸੁਰਜੀਤ ਨੇ ਗੱਲ ਵਿੱਚ ਹੀ ਛੱਡ ਦਿੱਤੀ। ਅਤੇ ਫਿਰ ਸੁਰਜੀਤ ਨੇ ਬੈਟਰੀ ਜਗਾਈ ਅਤੇ ਅੱਗੋਂ ਸਾਡੇ ਅੱਗੇ ਵੱਟਾਂ ਖਾਲਾਂ 'ਤੇ ਖਲੋ ਕੇ ਚਾਨਣ ਕਰਦਾ ਰਾਹ ਵਿਖਾਉਂਦਾ ਤੁਰ ਪਿਆ। ਸਾਨੂੰ ਪਿੰਡ ਦੀ ਫਿੜਨੀ 'ਤੇ ਚੜ੍ਹਾ ਕੇ ਵਾਪਸ ਮੁੜ ਗਿਆ। ਖੜਕ ਧੜਕ 'ਚ ਖੜਕ ਗੱਡੀ ਬਿਆਸ ਦੇ ਪੁਲ ਉੱਪਰੋਂ ਦੀ ਲੰਘ ਰਹੀ ਸੀ ਅਤੇ ਉਸਦੇ ਖੜਾਕੇ ਨੇ ਮੇਰੀ ਸੋਚ ਪਰਤਾਈ। ਸਾਨੂੰ ਤੁਸੀਂ ਇਹ ਬਹੁਤ ਗਲਤ ਬਾਤ ਪਾ ਦਿੱਤੀ, ਜ਼ਬਰਦਸਤੀ ਗੜਨ ਗੱਡੀ 'ਚ ਚੜ੍ਹਨ ਵਾਲੀ।
ਗਲਤ ਕੀਤਾ ਤੁਸੀਂ, ਗਾਰਡ ਫਿਰ ਤੋਂ ਮੈਨੂੰ ਮੁਖਾਤਬ ਸੀ, ਮੈਂ ਤੁਹਾਨੂੰ ਗੱਡੀ 'ਚੋਂ ਉਤਾਰ ਦਿਆਂ ਜਾਂ ਗ੍ਰਿਫਤਾਰ ਕਰਾ ਦਿਆਂ। ਉਸਨੇ ਇੱਕ ਹੋਰ ਹਥੌੜਾ ਸਿਰ ਦੇ ਵਿੱਚ ਮਾਰਿਆ, ਇਸੇ ਦੀ ਕਸਰ ਬਾਕੀ ਸੀ। ਸਰ ਮਾਫ਼ੀ ਆ, ਸਾਡੀ ਮਜਬੂਰੀ ਸੀ, ਉਹਦੇ ਰੁੱਖੇ ਅਤੇ ਖੁਸ਼ਕ ਹੋਏ ਵਤੀਰੇ ਤੋਂ ਜਾਪਦਾ ਸੀ, ਉਹ ਕੁਝ ਵੀ ਕਰ ਸਕਦਾ ਸੀ। ਤੁਹਾਨੂੰ ਆਪਣੀ ਮਜਬੂਰੀ ਦਾ ਤਾਂ ਅਹਿਸਾਸ ਹੈ, ਪਰ ਸਾਡੀ ਦਾ ਕੋਈ ਕਰੂਗਾ? ਨਹੀਂ, ਜੇ ਮੈਂ ਫੜਿਆ ਜਾਵਾਂ ਤੁਹਾਨੂੰ ਲਿਜਾਂਦਾ ਹੋਇਆ, ਮੇਰੀ ਤਾਂ ਨੌਕਰੀ ਗਈ ਨਾ। ਫਿਰ ਉੱਤੋਂ ਇਹ ਦਿਨ ਕਿਹੋ ਜਿਹੇ ਨੇ, ਮਾਹੌਲ ਕਿਹੋ ਜਿਹਾ, ਕੀ ਪਤਾ ਤੁਹਾਡੇ 'ਚੋਂ ਕੋਈ ਕੌਣ ਕਿਹੋ ਜਿਹਾ, ਕਿਸ ਤਰ੍ਹਾਂ ਦਾ? ਕੀ ਗੱਲ ਕਰਦੀ ਯਾਰ, ਮੈਂ ਕਿਹਦੀ ਮਾਂ ਨੂੰ ਮਾਸੀ ਆਖੂੰਗਾ? ਉਹਦਾ ਆਪਣਾ ਇੱਕ ਤਰਕ ਸੀ, ਠੀਕ ਵੀ ਸੀ। ਮੈਂ DP ਦੇ ਨਾਲ ਮਿਲਦੇ ਚਿਹਰੇ ਵਾਲੇ ਨੌਜਵਾਨ ਦੇ ਵੱਲ ਵੇਖਿਆ, ਨੇ ਜਾਣੀਏ ਕਿਤੇ ਇਹ ਉਹੋ ਜਿਹੇ ਤਾਂ ਨਹੀਂ। ਮੈਨੂੰ ਉਹਨਾਂ ਵੱਲ ਤੱਕਦਾ ਵੇਖ ਕੇ ਗਾਰਡ ਸ਼ਾਇਦ ਸਮਝਿਆ ਕਿ ਜਿਵੇਂ ਮੈਂ ਆਪਣਾ ਜਾਣਨਾ ਚਾਹ ਰਿਹਾ ਹੋਵਾਂ। ਕਿ ਗਾਰਡ ਉਹਨਾਂ ਬਾਰੇ ਚੁੱਪ ਕਿਉਂ ਸੀ, ਉਹਨੇ ਤਰਕ ਦਾ ਪੱਲੜਾ ਸਾਵਾ ਕਰਕੇ ਝਾੜਨਾ ਚਾਹਿਆ। ਹੁਣ ਇਹਨਾਂ ਸਰਦਾਰਾਂ ਦੀ ਗੱਲ ਕਰੋ, ਇਹੋ ਜਿਹੀ ਦੱਸੀ ਹੈ ਕਿ ਮੈਂ ਨਾ ਨਹੀਂ ਕਰ ਸਕਿਆ। ਇੱਕ ਅੱਧਾ ਬੰਦਾ ਤਾਂ ਚਲੋ ਹੋਇਆ, ਵੱਡਾ ਨੌਜਵਾਨ ਬੋਲਿਆ, ਬੜੀ ਮਿਹਰਬਾਨੀ ਜੀ ਤੁਹਾਡੀ, ਅਸੀਂ ਤਾਂ ਤੁਹਾਡੇ ਦੇਣਦਾਰ ਹਾਂ ਜੀ। ਫਿਰ ਕੁਝ ਚਿਰ ਡੱਬੇ ਦੇ ਵਿੱਚ ਚੁੱਪ ਵਰਤੀ ਰਹੀ। ਗੱਡੀ ਚੱਲਣ ਦਾ ਖੜਕਾ ਮੇਰੇ ਜ਼ਹਿਨ ਦੇ ਵਿੱਚ ਖੜਕ ਰਿਹਾ ਸੀ, ਮੈਂ ਹੋਰ ਵੀ 105 ਦੇ ਵਿੱਚ ਸੀ। ਇਹਨਾਂ ਸਰਦਾਰਾਂ ਨੇ ਭਲਾ ਇਹੋ ਜਿਹੀ ਕਿਹੜੀ ਗੱਲ ਕੀਤੀ ਹੋ, ਕੀ ਆਖਿਆ ਹੋਣਾ ਗਾਰਡ ਨੂੰ? ਗਾਰਡ ਬਾਹਰ ਵੱਲ ਵੇਖ ਰਿਹਾ ਸੀ। ਸਾਡੇ ਨਾਲ ਚੜ੍ਹਨ ਵਾਲੇ ਅਧਖੜ ਸਰਦਾਰ ਨੇ ਹੌਲੀ ਜੀ ਪਰ ਗਾਰਡ ਨੂੰ ਸੁਣਾ ਕੇ ਅੱਧਾ ਕੋਲ ਬੈਠੇ ਜਵਾਨਾਂ ਨੂੰ ਅਤੇ ਅੱਧਾ ਸਾਡੇ ਵੱਲ ਵੇਖਦਿਆਂ ਕਿਹਾ, ਆਪਾਂ ਨੂੰ ਥੋੜ੍ਹੀ ਬਹੁਤ ਸੇਵਾ ਤਾਂ ਕਰਨੀ ਬਣਦੀ ਹੈ, ਘੱਟੋ ਘੱਟ ਕਿਰਾਏ ਜੋਗੀ ਤਾਂ। ਉਹਨੇ ਜੇਬ ਦੇ ਵਿੱਚ 10 ਦਾ ਨੋਟ ਕੱਢਿਆ। ਮੈਂ ਅਤੇ ਜੁਗਲ ਨੇ ਵੀ 10-10 ਰੁਪਏ ਕੱਢ ਕੇ ਸਰਦਾਰ ਨੂੰ ਫੜਾਏ। ਖੁੱਲ੍ਹੀ ਦਾੜ੍ਹੀ ਵਾਲੇ ਨੌਜਵਾਨ ਨੇ 20 ਦਾ ਨੋਟ ਕੱਢ ਕੇ ਉਸ ਸਰਦਾਰ ਵੱਲ ਵਧਾਇਆ ਅਤੇ ਗਾਰਡ ਹੁਣ ਸਾਡੇ ਵੱਲ ਵੇਖ ਰਿਹਾ ਸੀ। ਨੌਜਵਾਨ ਨੂੰ ਨੋਟ ਫੜਾਉਂਦਿਆਂ ਵੇਖ ਕੇ ਉਹਨੇ ਕਿਹਾ, ਉਹ ਰਹਿਣ ਦਿਓ, ਇਹਨਾਂ ਦੇ ਮੋੜ ਦਿਓ 20 ਦਾ ਨੋਟ। ਸਰਦਾਰ 30 ਰੁਪਏ ਫੜਾਉਣ ਗਾਰਡ ਦੇ ਵੱਲ ਵਧਣ ਹੀ ਲੱਗਾ ਸੀ ਕਿ ਗਾਰਡ ਨੇ ਦੋਹਾਂ ਕਰਮਚਾਰੀਆਂ ਨੂੰ ਇੱਕਾਂ ਨੂੰ ਕਿਹਾ, ਮੁਰਾਰੀ ਆ ਫੜੀ ਯਾਰ। ਮੁਰਾਰੀ ਨੇ 30 ਰੁਪਏ ਫੜ ਕੇ ਜੇਬ ਦੇ ਵਿੱਚ ਪਾ ਲਏ। ਉਹਦੀ ਜੇਬ ਦੇ ਵਿੱਚ ਪੈਸਿਆਂ ਦੀ ਇੱਕ ਪਲ ਲਈ ਤਾਂ ਮੈਂ ਜਿਵੇਂ ਹੀ ਉਹਨੇ ਹੱਥ ਵਧਾਇਆ ਤਣਾਅ ਮੁਕਤ ਕਰ ਦਿੱਤਾ ਸੀ। ਅੱਖਾਂ ਮੀਟ ਕੇ ਨਿਸ਼ਚਿੰਤ ਹੋਣ ਦਾ ਯਤਨ ਕੀਤਾ, ਪਰ ਸ਼ੱਕ ਦੀ ਇੱਕ ਚੰਗਿਆੜੀ ਮੇਰੇ ਅੰਦਰ ਧੁਖਣ ਲੱਗ ਪਈ ਸੀ। ਕਿਤੇ ਇਹ ਗਾਰਡ ਇਹਨਾਂ ਤੋਂ ਡਰਦਾ ਤਾਂ ਨਹੀਂ, ਕਿਤੇ ਇਹ ਪੈਸੇ ਵੀ ਮੋੜ ਦਿੱਤੇ ਨੇ, ਇਹ ਬੰਦੇ ਕੁਝ ਹੋਰ ਤਾਂ ਨਹੀਂ? ਮੈਨੂੰ ਲੱਗਾ ਮੈਂ ਉਸ ਨੌਜਵਾਨ ਅਤੇ DP ਦਾ ਚਿਹਰਾ ਆਪਸ 'ਚ ਘੁਲਦਾ ਮੁਲਦਾ ਫੈਲਦਾ ਹੁੰਦਿਆਂ ਦੇਖ ਕੇ ਉਹਦੇ ਚਿਹਰੇ ਦੇ ਸਾਰੇ ਡੱਬਿਆਂ ਨੂੰ ਆਪਣੀਆਂ ਅੱਖਾਂ 'ਚ ਕੈਦ ਕਰ ਰਿਹਾ ਸੀ। ਮੇਰੇ ਕੰਨਾਂ ਦੇ ਵਿੱਚ ਹੀ DP ਦੇ ਬੋਲ ਗੂੰਜੇ, ਸਾਡੇ ਵੀ ਹੋਣਗੇ ਬੋਲ ਬਾਲੇ ਕਦੀ ਅਕਸਰ ਤਾਂ। ਹਰਚਰਨ ਅਤੇ ਦੂਜੇ ਸਿੱਖ ਮਾਸਟਰ ਘੱਟ ਹੀ ਕਿਸੇ ਨੂੰ ਚੁੱਭਵੀਂ ਗੱਲ ਆਖਦੇ ਸੀ, ਆਪਸ 'ਚ ਜੋ ਮਰਜ਼ੀ ਕਹਿੰਦੇ ਰਹੇ ਹੋਣ ਪਰ ਸਾਂਝੀ ਮੇਜ਼ 'ਤੇ ਸਾਂਝੀਆਂ ਗੱਲਾਂ ਹੀ ਕਰਦੇ ਸੀ। ਆਪਸ 'ਚ ਤਾਂ ਸਾਰੇ ਹੀ ਕਰਦੇ ਸੀ ਪਰ DP ਵਰਗਾ ਸ਼ਰੇਆਮ ਕੋਈ ਘੱਟ ਹੀ ਬੋਲਦਾ ਸੀ। ਉਸ ਦਿਨ ਉਹ ਕਹਿ ਰਿਹਾ ਸੀ, ਹੁਣ ਪੁਲਿਸ ਝੂਠੇ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਮਾਰ ਰਹੀ ਹੈ ਮੀਰ ਮਨੂ ਵਾਂਗੂ, ਪਰ ਭਾ ਜਿਉਂ ਜਿਉਂ ਮਨੂ ਵੱਢਦਾ ਇਉਂ ਇਹ ਦੂਣੇ ਚੌਣੇ ਹੋਏ। ਕਾਨੂੰਨ ਅਤੇ ਅਦਾਲਤਾਂ ਕਿੱਧਰ ਗਈਆਂ? ਪੁਲਿਸੀ ਵਿਧਾਨ, ਪੁਲਿਸੀ ਗਵਾਹ, ਪੁਲਿਸੀ ਜੱਜ, ਪੁਲਿਸੀ ਜੱਲਾਦ ਅਤੇ ਇਹ ਲੋਕ ਰਾਜ। ਉਸ ਦਿਨ DP ਦੀ ਬੋਲ ਚਾਲੇ ਵਾਲੀ ਗੱਲ ਸੁਣ ਕੇ ਹਿਸਾਬ ਮਾਸਟਰ ਨਰੇਸ਼ ਮੈਨੂੰ ਵੱਖਰਾ ਹੋ ਕੇ ਕਹਿਣ ਲੱਗਾ, ਇਹ ਐਵੇਂ ਹੀ ਪਿੱਟੀ ਜਾਂਦਾ ਪੁਲਿਸ ਨੂੰ, ਗਵਾਹਾਂ ਨੂੰ, ਜੱਜਾਂ ਨੂੰ, ਸਭ ਨੂੰ ਤਾਂ ਮਾਰੀ ਜਾਂਦੇ ਨੇ। ਇਹਨਾਂ ਨੂੰ ਅਦਾਲਤਾਂ 'ਚੋਂ ਸਜ਼ਾ ਹੋਣੋਂ ਰਹੀ ਫਿਰ, ਅਤੇ ਰਹੀ ਗੱਲ ਇਹਨਾਂ ਦੇ ਬੋਲ ਬਾਲਿਆਂ ਦੀ, ਪੰਜਾਬ 'ਚ ਪਾਰਟੀ ਕੋਈ ਅੱਗੇ ਆਵੇ, ਮੁੱਖ ਮੰਤਰੀ ਇਹਨਾਂ ਦਾ ਬਣਦਾ, ਰਾਸ਼ਟਰਪਤੀ ਇਹਨਾਂ ਦਾ ਸਦਾ ਸੈਂਟਰ ਦੇ ਵਿੱਚ, ਇੱਕ ਦੋ ਮਹੱਤਵਪੂਰਨ ਮਿਨਿਸਟਰੀਆਂ ਦੇ ਵਿੱਚ ਇਹਨਾਂ ਦੇ ਕੋਲ, ਫੌਜਾਂ 'ਚ, ਪੁਲਿਸ 'ਚ ਅਫਸਰ ਇਹਨਾਂ ਦੇ, ਇਹਨਾਂ ਦੀ ਗਿਣਤੀ ਤਾਂ ਵੇਖੋ, ਅਹੁਦਿਆਂ ਦੀ ਪ੍ਰੈਜੈਂਸ ਤਾਂ ਵੇਖੋ। ਉਹਦੀ ਗੱਲ ਮੁੱਕਦੀ ਨਾ ਵੇਖ ਕੇ ਮੈਂ ਹੱਸਦਾ ਨਿਕਲ ਗਿਆ, ਹੁਣ ਤਾਂ ਭਰਾਵਾ ਦਿਨ ਰਾਤ ਬੋਲ ਬਾਲਾ ਹੀ ਇਹਨਾਂ ਦਾ, ਕਿਤੇ ਉਹ ਮਾਰਤਾ ਕਿਤੇ ਉਹ ਠਾ। ਸਾਹਮਣੇ ਬੈਠੇ ਦੋਵੇਂ ਨੌਜਵਾਨ ਚੁੱਪ ਚਾਪ ਸੀ। ਛੋਟਾ ਤਾਂ ਸ਼ਾਇਦ ਸਾਰੇ ਸਫ਼ਰ ਦੇ ਦੌਰਾਨ ਇੱਕ ਅੱਧੀ ਵਾਰੀ ਬੋਲਿਆ ਹੋਣਾ। ਉਹਨਾਂ ਤੋਂ ਕਲਪਿਆ ਖਤਰਾ ਮੈਨੂੰ ਨਿਰਮੂਲ ਜਾਪਿਆ,
ਪਰ ਖਤਰਾ ਤਾਂ ਸਿਰ 'ਤੇ ਹੋਰ ਹੈ। ਜਦੋਂ ਮਾਨਾ ਵਾਲਾ ਲੰਘਦਿਆਂ ਗਾਰਡ ਨੇ ਆਖ ਦਿੱਤਾ, ਤੁਹਾਨੂੰ ਅਸੀਂ ਸਟੇਸ਼ਨ 'ਤੇ ਨਹੀਂ ਉਤਾਰ ਸਕਦੇ, ਉਰੇ ਉਤਾਰਨਾ ਪਊਗਾ। ਸਟੇਸ਼ਨ 'ਤੇ ਉਤਰਦਿਆਂ ਸਾਡੀ ਤੁਹਾਡੀ ਦੋਹਾਂ ਧਿਰਾਂ ਦੀ ਪੁੱਛ ਹੋਊ, ਕਿਤੇ ਐਵੇਂ ਨਾ ਧੜ ਲੈ ਜਾਇਓ। ਅੰਮ੍ਰਿਤਸਰ ਦੀ ਜੂਹ ਵੜਦਿਆਂ ਹੀ ਗੱਡੀ ਹੌਲੀ ਹੌਲੀ ਹੌਲੀ ਰਫ਼ਤਾਰ ਨਾਲ ਸ਼ੁਰੂ ਹੋ ਗਈ। ਜਿਉਂ ਹੀ ਗੱਡੀ ਜੌੜੇ ਫਾਟਕ ਲੰਘ ਕੇ ਗੋਲਡਨ ਐਵਨਿਊ ਕੋਲ ਪਹੁੰਚੀ, ਉਹਦੀ ਰਫ਼ਤਾਰ ਕਾਫ਼ੀ ਧੀਮੀ ਹੋ ਗਈ ਸੀ। ਚਲੋ ਜੀ ਚਲੋ, ਉੱਠੋ ਬਾਈ ਜੀ, ਉਤਰਨ ਲਈ ਇਹ ਥਾਂ ਵਧੀਆ, ਪੱਧਰੀ ਹੈ। ਭਾਵੇਂ ਨਿੰਮੀ ਜਿਹੀ ਚੰਨ ਚਾਨਣੀ ਵੀ ਪਸਰ ਰਹੀ ਸੀ, ਪਰ ਉਹਨੇ ਸਰਚ ਲਾਈਟ ਮਾਰ ਕੇ ਸਾਨੂੰ ਪੱਧਰੀ ਪਟੜੀ ਵਿਖਾਈ ਅਤੇ ਛਾਲ ਮਾਰਨ ਲਈ ਕਿਹਾ, ਛੇਤੀ ਕਰੋ ਛੇਤੀ। ਬਾਰੀ ਕੋਲ ਸਭ ਤੋਂ ਅੱਗੋਂ ਮੈਂ ਹੀ ਸੀ। ਬਾਰੀ ਦਾ ਡੰਡਾ ਫੜ ਕੇ ਪਾਏਦਾਨ 'ਤੇ ਸੰਭਲ ਕੇ ਪੈਰ ਧਰਿਆ, ਫਿਰ ਜਿਸਮ ਸੰਭਾਲਦਾ ਅੱਗੇ ਨੂੰ ਮੂੰਹ ਕਰਕੇ ਪਟੜੀ 'ਤੇ ਹੌਲੀ ਜਿਹਾ ਉੱਤਰ ਗਿਆ। 10-15 ਗਜ਼ ਦੀ ਵਿੱਥ 'ਤੇ ਜੁਗਲ ਵੀ ਉੱਤਰ ਗਿਆ। ਥੋੜ੍ਹੀ ਥੋੜ੍ਹੀ ਵਿੱਥ 'ਤੇ ਹੋਰ ਜਾਣੇ ਵੀ ਉੱਤਰ ਰਹੇ ਸੀ, ਪਰ ਸਾਨੂੰ ਉਹਨਾਂ ਨੂੰ ਵੇਖਣ ਅਤੇ ਉਡੀਕਣ ਦੀ ਕੋਈ ਲੋੜ ਨਹੀਂ ਸੀ। ਰਾਤ ਨੂੰ ਰੇਲਵੇ ਲਾਈਨ ਦੇ ਨਾਲ ਨਾਲ ਚੱਲਣਾ ਵੀ ਕੋਈ ਘੱਟ ਖਤਰੇ ਦੀ ਗੱਲ ਥੋੜ੍ਹੀ ਆ। ਰੇਲਵੇ ਲਾਈਨ ਉਖੇੜਨ ਲੱਗੇ, ਗੱਡੀ ਉਲਟਾਉਣ ਲੱਗੇ, ਕਿਤੇ ਕੋਈ ਇਹ ਕਹਿ ਦੇਵੇ ਵੀ ਇਹੀ ਨੇ। ਮੈਂ ਜੁਗਲ ਨੂੰ ਆਖਿਆ, ਪਟੜੀ ਤੋਂ ਉੱਤਰ ਕੇ ਆ ਸਿੱਧੇ ਡਾਂਡੇ ਮਿੰਡੇ ਹੋ ਜਾਈਏ ਆਬਾਦੀ ਵੱਲ ਨੂੰ। ਅਤੇ ਅਸੀਂ ਤੇਜ਼ ਤੇਜ਼ ਕਦਮੀ ਤੁਰ ਪਏ। ਸੱਚੀ ਗੱਲ ਤਾਂ ਇਹ ਸੀ ਕਿ ਮੈਂ ਅਜੇ ਵੀ ਉਹਨਾਂ ਸਿੱਖ ਨੌਜਵਾਨਾਂ ਤੋਂ ਡਰਿਆ ਸੀ ਕਿ ਪਤਾ ਨਹੀਂ ਕੌਣ ਕਿਹੜਾ ਹੈ, ਭੇਦ ਭਰੇ ਰਹੱਸਮਈ ਗੜੁੱਪ ਝੜੁੱਪ। ਤੁਰੇ ਜਾਂਦੇ ਮੈਂ ਪਿੱਛਾ ਭੌਂ ਕੇ ਵੇਖਿਆ, ਉਹ ਦੋਵੇਂ ਗੱਡੀਆਂ ਉੱਤਰ ਕੇ ਪਿੱਛੇ ਮੁੜ ਕੇ ਸਾਡੇ ਵੱਲ ਹੀ ਆ ਰਹੇ ਸੀ। ਅਧਖੜ ਸਰਦਾਰ ਸ਼ਾਇਦ ਅੱਗੇ ਉਤਰਿਆ ਸੀ। ਉਸ ਨੂੰ ਤੇਜ਼ ਕਦਮੀ ਆਪਣੇ ਵੱਲ ਆਉਂਦਿਆਂ ਵੇਖ ਕੇ ਮੇਰਾ ਦਿਲ ਧੜਕਿਆ। ਮੈਂ ਜੁਗਲ ਨੂੰ ਹੋਰ ਤੇਜ਼ ਤੁਰਨ ਲਈ ਕਹਿ ਦਿੱਤਾ, ਮੈਨੂੰ ਤਾਂ ਖਤਰਨਾਕ ਮੰਦਰੇ ਲੱਗਦੇ ਨੇ ਯਾਰ ਇਹ। ਇੰਨੇ ਚਿਰ ਵਿੱਚ ਉਹਨਾਂ ਦੇ ਤੇਜ਼ ਕਦਮਾਂ ਦੇ ਖੜਾਕ ਦੇ ਨਾਲ ਉਹਨਾਂ ਦੀ ਹੌਲੀ ਹੌਲੀ ਗੱਲਾਂ ਦੀ ਆਵਾਜ਼ ਵੀ ਸੁਣਾਈ ਦੇਣ ਲੱਗ ਪਈ। ਇੱਕ ਕਹਿ ਰਿਹਾ ਸੀ, ਭੱਜ ਕੇ ਮਿਲ ਪੈਂਦੇ ਹਾਂ। ਇਹ ਆਵਾਜ਼ ਸ਼ਾਇਦ ਛੋਟੇ ਦੀ ਸੀ। ਮੇਰੇ ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਪਸੀਨਾ ਛੁੱਟ ਗਿਆ। ਮੈਨੂੰ ਲੱਗਿਆ ਹੁਣੇ ਭੱਜ ਕੇ ਮਿੰਟ ਦੇ ਵਿੱਚ ਉਹ ਸਾਡੀ ਮੋਹਰੀ ਚੜ੍ਹਨਗੇ, ਅਤੇ ਫਿਰ ਇੱਕ ਛਣ ਦੇ ਵਿੱਚ ਠਾ ਠਾ ਗੋਲੀਆਂ ਸਾਡੀ ਪਿੱਠ ਦੇ ਵੱਲ ਛਾਤੀ ਚੀਰਦੀਆਂ ਹੋਈਆਂ ਆਰ ਪਾਰ ਹੋ ਜਾਣਗੀਆਂ। ਮੈਂ ਪਿੱਛੋਂ ਆਉਂਦੀ ਆਵਾਜ਼ ਦੇ ਵੱਲ ਧਿਆਨ ਦਿੱਤਾ। ਨਹੀਂ, ਆਵਾਜ਼ ਮਾਰ ਲੈਂਦੇ, ਆਵਾਜ਼ ਮਾਰ ਲੈਂਦੇ ਹਾਂ, ਵੱਡਾ ਨੌਜਵਾਨ ਕਹਿ ਰਿਹਾ ਸੀ। ਡਰੇ ਹੋਏ ਅਸੀਂ ਆਪਸ ਦੇ ਵਿੱਚ ਕੋਈ ਵੀ ਗੱਲ ਨਹੀਂ ਸੀ ਕਰ ਰਹੇ। ਉਹਨਾਂ ਦੇ ਹੋਰ ਤੇਜ਼ ਹੋ ਜਾਣ ਦੇ ਨਾਲ ਸਾਡੀ ਵਿੱਥ ਵੀ ਘੱਟ ਗਈ ਸੀ। ਮੈਂ ਜੁਗਲ ਨੂੰ ਦੌੜਨ ਵਾਸਤੇ ਹੀ ਕਹਿਣ ਲੱਗਾ ਸੀ ਕਿ ਪਿੱਛੋਂ ਆਵਾਜ਼ ਆਈ, ਬਾਊ ਜੀ। ਸਹਿਮ ਨਾਲ ਮੇਰੇ ਪੈਰਾਂ ਨੂੰ ਜਿਵੇਂ ਜੰਜੀਰ ਭੱਜ ਗਈ ਹੋਵੇ। ਜੁਗਲ ਵੀ ਖੜੋ ਗਿਆ। ਤੁਸੀਂ ਤਾਂ ਭੱਜ ਹੀ ਉੱਠੇ, ਸਾਨੂੰ ਨਾਲ ਨਹੀਂ ਰਲਾ ਰਹੇ, ਵੱਡਾ ਨੌਜਵਾਨ ਕਹਿਣ ਲੱਗਾ। ਅਸਲ 'ਚ ਮੇਰੀ ਚਾਚੀ ਇਹਦੀ ਛੋਟੇ ਦੀ ਮਦਰ ਦੀ ਡੈਥ ਅੱਜ ਸ਼ਾਮੀ 3 ਵਜੇ ਹੋ ਗਈ। ਮੈਂ ਇਹਨੂੰ ਲੈਣ ਗਿਆ ਸੀ ਜਲੰਧਰੋਂ। ਬੱਸ ਜਾਂਦਿਆਂ ਆਉਂਦਿਆਂ ਕਵੇਲਾ ਹੋ ਗਿਆ। ਗਾਰਡ ਵਿਚਾਰੇ ਨੂੰ ਬੇਨਤੀ ਕੀਤੀ ਅਤੇ ਉਹ ਮੰਨ ਗਿਆ। ਮੈਨੂੰ ਕੋਈ ਹੁਣ ਗੱਲ ਨਹੀਂ ਸੀ ਔੜ ਰਹੀ। ਮੈਂ ਅਜੇ ਭੈ ਦੇ ਸ਼ਿਕੰਜੇ ਦੇ ਵਿੱਚੋਂ ਪੂਰੀ ਤਰ੍ਹਾਂ ਨਿਕਲ ਨਹੀਂ ਸੀ ਸਕਿਆ। ਚਲੋ ਤੁਰੋ, ਉਸਨੇ ਆਖਿਆ। ਮੈਂ ਅਜੇ ਵੀ ਡਰਿਆ ਖੜੋਤਾ ਸੀ। ਮੈਨੂੰ ਖੜੋਤਾ ਵੇਖ ਕੇ ਵੱਡਾ ਨੌਜਵਾਨ ਕਹਿਣ ਲੱਗਾ, ਅਸਲ 'ਚ ਗੱਲ ਇਹ ਹੈ ਕਿ ਅਸੀਂ ਦੋਵੇਂ ਡਰਦੇ ਹਾਂ ਕਿ ਕਿਤੇ CRPF ਜਾਂ ਪੁਲਿਸ 'ਚੋਂ ਕਿਸੇ ਨੇ ਵੇਖ ਲਿਆ ਤਾਂ ਸਾਨੂੰ ਸ਼ਕਲੋਂ ਸਿੱਖ ਵੇਖ ਕੇ ਗੋਲੀ ਨਾ ਮਾਰ ਦੇਣ। ਅੱਜ ਕੱਲ੍ਹ ਬੰਦਾ ਮਾਰਨ ਲੱਗਿਆਂ ਪੁੱਛ ਗਿੱਛ ਕੌਣ ਕਰਦਾ ਜੀ। ਤੁਸੀਂ ਨਾਲ ਹੋਵੋਗੇ ਅਤੇ ਸ਼ਾਇਦ ਸਾਡਾ ਬਚਾਅ ਹੋ ਜਾਵੇ, ਉਹ ਬੋਲ ਰਿਹਾ ਸੀ। ਮੇਰੇ ਮਨ ਵਿੱਚੋਂ ਤਣਾਅ ਅਤੇ ਸਹਿਮ ਦੀ ਧੁੰਦ ਹੌਲੀ ਹੌਲੀ ਦੂਰ ਹੋ ਰਹੀ ਸੀ। ਮੇਰੀਆਂ ਨਾੜਾਂ 'ਚ ਜੰਮਿਆ ਹੋਇਆ ਖੂਨ ਫਿਰ ਪੰਘਰ ਕੇ ਤੁਰ ਪਿਆ। ਮੈਂ ਨਿਸ਼ਚਿੰਤ ਹੋ ਕੇ ਉਹਦੇ ਅੱਗੇ ਅੱਗੇ ਤੁਰ ਪਿਆ ਅਤੇ ਉਹ ਬੇਫਿਕਰ ਰਹਿਣ ਦੇ ਲਈ ਮੈਨੂੰ ਆਖ ਰਿਹਾ ਸੀ। ਮੈਂ ਅੱਗੇ ਅੱਗੇ ਤੁਰਿਆ ਜਾ ਰਿਹਾ ਸਾਂ ਅਤੇ ਮੈਨੂੰ ਜਾਪ ਰਿਹਾ ਸੀ ਕਿ ਮੈਂ ਜਿਵੇਂ ਸੁਰਜੀਤ ਹੋਵਾਂ ਅਤੇ ਮੇਰੇ ਹੱਥ 'ਚ ਡਾਂਗ ਅਤੇ ਬੈਟਰੀ ਫੜੀ ਹੋਵੇ, ਅਤੇ ਮੈਂ ਜਿਸਦਾ ਸਿਰਫ ਨਾਂ ਰਾਜਕੁਮਾਰ ਸੀ, ਚੌਥੀ ਕੂਟ ਵੱਲ ਹਿੱਕ ਤਾਣੀ ਤੁਰਿਆ ਜਾ ਰਿਹਾ ਸੀ। ਔਰ ਇਹ ਕਹਾਣੀ ਸੀ ਚੌਥੀ ਕੂਟ, ਵਰਿਆਮ ਸਿੰਘ ਸੰਧੂ ਹੋਰਾਂ ਦੀ ਲਿਖੀ ਹੋਈ। ਉਮੀਦ ਹੈ ਪਸੰਦ ਆਈ ਹੋਏਗੀ ਤੁਹਾਨੂੰ।

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ ਦੋਸਤੋ। ਸਮਾਂ ਹੋ ਚੁੱਕਾ ਹੋਇਆ ਜੀ ਹੁਣ ਖਬਰਾਂ ਵੱਲ ਝਾਤ ਮਾਰਨ ਦਾ। ਸਾਡੇ ਨਾਲ ਇਹ ਖਬਰਾਂ ਵੱਲ ਝਾਤ ਮਾਰਨ ਲਈ, ਸਾਨੂੰ ਸਾਰੀਆਂ ਖਬਰਾਂ ਸੁਣਾਉਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਗੌਤਮ ਕਪਿਲ ਜੀ ਸਿਡਨੀ ਸਟੂਡੀਓ ਤੋਂ। ਅੱਜ ਦਾ ਦਿਨ ਹੈ ਜੀ ਸ਼ੁੱਕਰਵਾਰ, ਤਰੀਕ ਹੈ 11 ਸਤੰਬਰ ਤੇ ਸਮਾਂ ਹੋ ਚੁੱਕਾ 9 AM ਤੇ ਅਗਲੀ ਆਵਾਜ਼ ਤੁਸੀਂ ਸੁਣੋਗੇ ਗੌਤਮ ਕਪਿਲ ਜੀ ਦੀ। ਗੌਤਮ ਜੀ ਤੁਸੀਂ ਆਨ ਏਅਰ ਹੋ।
1: ਧੰਨਵਾਦ ਕ੍ਰਿਸ਼ਨਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਜਿਵੇਂ ਤੁਸੀਂ ਦੱਸਿਆ ਕਿ ਸਮਾਂ ਖਬਰਾਂ ਦਾ ਹੋ ਗਿਆ ਤੇ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਕਰਦੇ ਹਾਂ ਆਪਣੇ ਇਸ ਬੁਲੇਟਿਨ ਦੇ ਵਿੱਚ। ਔਰ ਸ਼ੁਰੂਆਤੀ ਕੁਝ ਖਬਰਾਂ ਚੰਗੀਆਂ ਨਹੀਂ ਨੇ, ਹਾਦਸਿਆਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਤੇ ਫਿਰ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਖਬਰਾਂ ਵੈਸੇ ਕਦੇ ਵੀ ਚੰਗੀਆਂ ਨਹੀਂ ਹੁੰਦੀਆਂ, ਚੰਗੀਆਂ ਖਬਰਾਂ ਲੱਭਣੀਆਂ ਪੈਣੀਆਂ, ਪਰ ਕੋਸ਼ਿਸ਼ ਕਰਾਂਗੇ ਕਿ ਕੁਝ ਇੱਕ ਚੰਗੀਆਂ ਖਬਰਾਂ ਤੁਹਾਨੂੰ ਦੇ ਦਈਏ। ਘੱਟੋ ਘੱਟ ਖੇਡਾਂ ਦੇ ਵਿੱਚ ਤਾਂ ਚੰਗੀਆਂ ਖਬਰਾਂ ਦੇ ਹੀ ਦੇਵਾਂਗੇ। ਪਰ ਖੈਰ ਚਲੋ, ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਚੀਨ ਤੋਂ, ਜਿੱਥੇ ਸਰਕਾਰੀ ਚੈਨਲ CCTV ਨੇ ਦੱਸਿਆ ਹੈ ਕਿ ਚੀਨ ਦੇ ਪੂਰਬੀ ਹਿੱਸੇ ਦੇ ਵਿੱਚ ਇੱਕ ਬੰਦਰਗਾਹ ਤੇ ਖੜੇ ਵਿਦੇਸ਼ੀ ਝੰਡੇ ਵਾਲੇ ਮਾਲਵਾਹਕ ਜਹਾਜ਼ ਦੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਘਟਨਾ ਇੰਨੀ ਭਿਆਨਕ ਸੀ ਕਿ ਇਸ ਦੇ ਵਿੱਚ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। CCTV ਚੈਨਲ ਦੇ ਮੁਤਾਬਕ ਜਹਾਜ਼ ਦੇ ਉੱਤੇ ਸਵਾਰ 42 ਲੋਕਾਂ ਦੇ ਵਿੱਚੋਂ 17 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਨ੍ਹਾਂ ਦੇ ਵਿੱਚੋਂ 5 ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਉਹਨਾਂ ਦੀ ਹਾਲਤ ਵੀ ਸਥਿਰ ਦੱਸੀ ਜਾ ਰਹੀ ਹੈ। ਰਾਸ਼ਟਰਪਤੀ ਜੀ ਜਿਨਪਿੰਗ ਨੇ ਇਸ ਤੋਂ ਪਹਿਲਾਂ ਵੱਡੇ ਪੈਮਾਨੇ ਦੇ ਉੱਤੇ ਖੋਜ ਤੇ ਬਚਾਅ ਮੁਹਿੰਮ ਚਲਾਉਣ ਦੇ ਆਦੇਸ਼ ਦਿੱਤੇ ਸੀ। ਜਹਾਜ਼ ਮੇਨਟੇਨੈਂਸ ਦੇ ਲਈ ਪੂਰਬੀ ਚੀਨ ਦੇ ਕਿੰਗਦਾਓ ਸ਼ਹਿਰ ਦੇ ਵਿੱਚ ਇੱਕ ਸ਼ਿਪਯਾਰਡ ਦੇ ਉੱਤੇ ਖੜਾ ਸੀ, ਜਦੋਂ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 11:15 ਇਸ ਦੇ ਵਿੱਚ ਅੱਗ ਲੱਗ ਗਈ। CCTV ਅਖਬਾਰ TV ਚੈਨਲ ਦੇ ਮੁਤਾਬਕ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ 3 ਘੰਟੇ ਤੋਂ ਵੀ ਵੱਧ ਦਾ ਸਮਾਂ ਲੱਗਿਆ। ਦੱਸ ਦਈਏ ਕਿ ਖਬਰ ਏਜੰਸੀ AFP ਨੇ ਵੀ ਇਹ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਜਹਾਜ਼ ਦੇ ਵਿੱਚ ਸੰਘਣਾ ਧੂੰਆਂ ਜਿਹੜਾ ਦਿਖਾਈ ਦੇ ਰਿਹਾ ਸੀ। ਲਾਈਬੇਰੀਆ ਦੇ ਝੰਡੇ ਵਾਲਾ 190 ਮੀਟਰ ਲੰਬਾ ਇਹ ਮਾਲਵਾਹਕ ਜਹਾਜ਼ ਹੈ, ਜੋ ਕਿ ਟਰੈਕਿੰਗ ਸਾਈਟ ਮੈਰੀਨ ਟ੍ਰੈਫਿਕ ਦੇ ਮੁਤਾਬਕ 31 ਅਗਸਤ ਨੂੰ ਕਿੰਗਦਾਓ ਪਹੁੰਚਿਆ ਸੀ। ਇੱਕ ਦੂਜੀ ਮੰਦਭਾਗੀ ਖਬਰ ਅਫਰੀਕਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਅਫਰੀਕੀ ਮੁਲਕ ਕਾਂਗੋ ਦੇ ਵਿੱਚ ਵੱਡਾ ਹਾਦਸਾ ਵਾਪਰਿਆ, ਜਿੱਥੇ ਸਕੂਲ ਦੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ। ਔਰ ਜ਼ਾਹਰ ਜੀ ਗੱਲ ਹੈ ਕਿ ਸਕੂਲ ਦੇ ਵਿੱਚ ਨਿੱਕੇ ਮਾਸੂਮ ਬੱਚਿਆਂ ਦੀ ਮੌਤ ਵੀ ਹੋਈ ਹੈ। ਪੂਰਬੀ ਕਾਂਗੋ ਦੇ ਬਕਾਵੋ ਸ਼ਹਿਰ ਦੇ ਵਿੱਚ ਵੀਰਵਾਰ ਦੇ ਦਿਨ ਲੱਗੀ ਇਸ ਅੱਗ ਦੀ ਘਟਨਾ 'ਚ 24 ਵਿਦਿਆਰਥੀਆਂ ਦੀ ਮੌਤ ਹੋ ਗਈ। ਸ਼ਹਿਰ ਦੇ ਉੱਤੇ ਕਾਬਜ਼ ਇੱਕ ਬਾਗੀ ਸਮੂਹ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਦੱਸਦੀ ਹੈ ਕਿ ਕਾਂਗੋ 'ਚ ਗ੍ਰਹਿ ਯੁੱਧ ਵਰਗੇ ਹਾਲਾਤ ਨੇ, ਉੱਥੇ ਸਰਕਾਰ ਦੇ ਬਰਾਬਰ ਜਿਹੜੀ ਬਾਗੀ ਫੋਰਸਿਸ ਨੇ, ਬਾਗੀ ਫੌਜੀ ਨੇ ਜਿਹੜੇ ਹਥਿਆਰਬੰਦ ਹੁੰਦੇ ਨੇ, ਉਹ ਅਕਸਰ ਕੰਟਰੋਲ ਲੈ ਕੇ ਰੱਖਦੇ ਨੇ। M23 ਨਾਮ ਦੇ ਇੱਕ ਬਾਗੀ ਗੁੱਟ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਮ੍ਰਿਤਕਾਂ ਦੇ ਵਿੱਚ 19 ਲੜਕੀਆਂ ਤੇ 5 ਲੜਕੇ ਸ਼ਾਮਲ ਨੇ। ਉਹਨਾਂ ਨੇ ਦੱਸਿਆ ਕਿ 29 ਹੋਰ ਵਿਅਕਤੀਆਂ ਨੂੰ ਸਥਾਨਕ ਸਿਹਤ ਕੇਂਦਰਾਂ ਦੇ ਵਿੱਚ ਭਰਤੀ ਕਰਵਾਇਆ ਗਿਆ। ਐਸੋਸੀਏਟਿਡ ਪ੍ਰੈਸ ਨਾਮ ਦੀ ਖਬਰ ਏਜੰਸੀ ਨੇ ਅੱਗ ਲੱਗਣ ਦੀ ਘਟਨਾ ਇੱਕ ਘਰ ਤੋਂ ਸ਼ੁਰੂ ਹੋਈ ਦੱਸੀ ਹੈ, ਬਾਅਦ ਦੇ ਵਿੱਚ ਨੇੜਲੇ ਸਕੂਲ ਤੱਕ ਇਹ ਫੈਲ ਗਈ। ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀ ਫੁਰਾਹਾ ਸੈਕੰਡਰੀ ਸਕੂਲ ਦੇ ਅੰਦਰ ਹੀ ਫਸੇ ਰਹਿ ਗਏ। ਕਈਆਂ ਦੀ ਮੌਤ ਤਾਂ ਦਮ ਘੁੱਟਣ ਦੇ ਕਾਰਨ ਹੋਈ ਦੱਸੀ ਗਈ ਹੈ। ਉੱਥੇ ਹੀ ਖਬਰ ਏਜੰਸੀ ਰੋਇਟਰਸ ਦੇ ਮੁਤਾਬਕ 3 ਯਮਨੀ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਇਹ ਸੂਚਨਾ ਸਾਹਮਣੇ ਆਈ ਹੈ ਕਿ ਹੂਤੀ ਵਿਦਰੋਹੀਆਂ ਨੇ ਮੋਖਾ ਬੰਦਰਗਾਹ ਦੇ ਉੱਤੇ ਕਬਜ਼ਾ ਕਰ ਲਿਆ। ਉੱਥੇ ਹੀ IRIB ਨੇ ਅਰਬ ਮੀਡੀਆ ਦੇ ਹਵਾਲੇ ਦੇ ਨਾਲ ਦੱਸਿਆ ਹੈ ਕਿ ਯਮਨ ਦੇ ਹਥਿਆਰਬੰਦ ਗੁੱਟ ਅਨਸਾਰੁੱਲਾ ਨੇ, ਵੈਸੇ ਇਹ ਹੂਤੀ ਵਿਦਰੋਹੀ ਹੁੰਦੇ ਨੇ ਪਰ ਇਹਨਾਂ ਦੇ ਅੱਡ ਅੱਡ ਗੁੱਟ ਨੇ, ਅਨਸਾਰੁੱਲਾ ਨੇ ਸਾਊਦੀ ਅਰਬ ਦੇ ਹਮਾਇਤ ਦੇ ਫੌਜੀਆਂ ਨੂੰ ਪਿੱਛੇ ਧਕੇਲਣ ਤੋਂ ਬਾਅਦ ਰਣਨੀਤਕ ਤੌਰ ਦੇ ਉੱਤੇ ਅਹਿਮ ਮੋਖਾ ਪੋਰਟ ਦੇ ਉੱਤੇ ਕੰਟਰੋਲ ਹਾਸਲ ਕਰ ਲਿਆ। ਰਣਨੀਤਕ ਤੌਰ ਤੇ ਅਹਿਮ ਇਸ ਕਰਕੇ ਮੰਨਿਆ ਜਾਂਦਾ ਹੈ ਕਿਉਂਕਿ ਇੱਥੋਂ ਸਮੁੰਦਰੀ ਆਵਾਜਾਈ ਦੇ ਉੱਤੇ ਨਿਗਾਹ ਰਹਿੰਦੀ ਹੈ। ਔਰ IRBI ਨੇ, ਖਬਰ ਏਜੰਸੀ ਇਹ ਸਾਊਦੀ ਅਰਬ ਦੀ, ਉਹਨਾਂ ਨੇ ਇਹ ਵੀ ਦੱਸਿਆ ਕਿ ਹੂਤੀ ਵਿਦਰੋਹੀਆਂ ਨੇ ਰੈੱਡ ਸੀ ਦੇ ਕਈ ਟਾਪੂਆਂ ਦੇ ਉੱਤੇ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਉਹਨਾਂ ਨੇ ਬਾਂਬ ਅਲ ਮੰਦੇਬ ਸਟ੍ਰੇਟ ਦੇ ਉੱਤੇ ਵੀ ਕੰਟਰੋਲ ਲੈ ਲਿਆ। ਖਬਰ ਦੇ ਮੁਤਾਬਕ ਹੂਤੀ ਲਾਲ ਸਾਗਰ ਦੇ ਉੱਤੇ ਰਣਨੀਤਕ ਬੰਦਰਗਾਹਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਸ ਦੇ ਚੱਲਦਿਆਂ ਲਾਲ ਸਾਗਰ ਦੇ ਅਹਿਮ ਬਾਬ ਅਲ ਮੰਦੇਬ ਸਟ੍ਰੇਟ ਦੇ ਉੱਤੇ ਉਹਨਾਂ ਦਾ ਕੰਟਰੋਲ ਹੁਣ ਵੱਧ ਜਾਏਗਾ। ਵੈਸੇ ਮੱਧ ਪੂਰਬ ਦੇ ਵਿੱਚ ਦਾਖਲ ਹੋਣ ਦੇ ਇਹ 2 ਮਹੱਤਵਪੂਰਨ ਰਸਤੇ ਨੇ, ਇੱਕ ਹੋਰਮੋ ਸਟ੍ਰੇਟ ਜਿੱਥੇ ਇਰਾਨ ਆਪਣਾ ਕੰਟਰੋਲ ਲਈ ਬੈਠਾ, ਅਮਰੀਕਾ ਦਾਅਵਾ ਜ਼ਰੂਰ ਕਰਦਾ ਪਰ ਅਮਰੀਕਾ ਦੀ ਕੋਈ ਵਾਹ ਬਸ ਨਹੀਂ ਚੱਲ ਰਹੀ, ਤੇ ਦੂਸਰਾ ਲਾਲ ਸਾਗਰ ਦੇ ਰਾਹੀਂ ਹੁਣ ਹੋ ਕੇ ਜਾਂਦਾ ਅਲ ਮੰਦੇਬ ਸਟ੍ਰੇਟ। ਇਸ ਦੇ ਉੱਤੇ ਵੀ ਹੁਣ ਇਰਾਨ ਦੀ ਹਮਾਇਤ ਵਾਲੇ ਹੂਤੀ ਗਰੁੱਪ ਦੀ ਤਰਫ ਤੋਂ ਜੇਕਰ ਕੰਟਰੋਲ ਲੈ ਲਿਆ ਗਿਆ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਅਮਰੀਕਾ ਬੇਸ਼ੱਕ ਬਹੁਤ ਵੱਡੇ ਵੱਡੇ ਦਾਅਵੇ ਕਰ ਰਿਹਾ ਸੀ ਕਿ ਉਹਨਾਂ ਨੇ ਮੱਧ ਪੂਰਬ ਦੇ ਵਿੱਚ ਹਾਲਾਤ ਸੁਖਾਵੇਂ ਕਰ ਦਿੱਤੇ ਨੇ, ਹਾਲਾਂਕਿ ਜੰਗ ਨੂੰ ਭੜਕਾ ਕੇ ਹਾਲਾਤ ਹੋਰ ਮੁਸ਼ਕਿਲ ਹੀ ਕੀਤੇ ਗਏ ਨੇ। ਪਰ ਸਾਊਦੀ ਅਰਬ ਦੇ ਜਹਾਜ਼ ਹੁਣ ਯਮਨ ਦੇ ਰਾਹ ਤੋਂ ਜਾਂ ਫਿਰ ਹੌਰਮੁਜ਼ ਸਟ੍ਰੇਟ ਦੇ ਰਾਹ ਤੋਂ ਗੁਜ਼ਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ। ਸਾਊਦੀ ਅਰਬ ਦੇ ਜਹਾਜ਼ਾਂ ਨੇ ਯਮਨ ਦੇ ਵਿੱਚ ਬੁਨਿਆਦੀ ਢਾਂਚੇ ਦੇ ਉੱਤੇ ਹੋਏ ਹਮਲੇ ਦੇ ਵਿੱਚ ਜਿੱਥੇ ਖੜੇ ਨੇ ਉੱਥੇ ਹੀ ਖੜੇ ਰਹਿ ਗਏ ਨੇ। ਤਣਾਅ ਵਧਣ ਦੇ ਚੱਲਦਿਆਂ ਦੱਖਣ ਪੱਛਮੀ ਸਾਊਦੀ ਅਰਬ ਦੇ ਵਿੱਚ ਸਥਿਤ ਖਮੀਸ ਮੁਸ਼ੈਤ ਦੇ ਵਿੱਚ ਐਮਰਜੈਂਸੀ ਤੱਕ ਐਲਾਨ ਦਿੱਤੀ ਗਈ ਹੈ। ਉਹ ਵੱਖਰੀ ਗੱਲ ਹੈ ਕਿ ਇੱਥੋਂ ਦੀਆਂ ਬਹੁਤੀਆਂ ਖ਼ਬਰਾਂ ਮੀਡੀਆ ਦੇ ਵਿੱਚ ਜ਼ਾਹਰ ਨਹੀਂ ਕੀਤੀਆਂ ਜਾਂਦੀਆਂ, ਪਰ ਮੱਧ ਪੂਰਬ ਦੇ ਵਿੱਚ ਚਾਹੇ ਉਹ ਬਹਿਰੀਨ ਹੋਵੇ, ਚਾਹੇ ਸਾਊਦੀ ਅਰਬ, ਚਾਹੇ ਕਤਰ ਹੋਵੇ, ਚਾਹੇ UAE, ਹਾਲਾਤ ਕੋਈ ਬਹੁਤੇ ਵਧੀਆ ਨਹੀਂ ਦੱਸੇ ਜਾ ਸਕਦੇ। ਜਦੋਂ ਇਹ ਸਾਰਾ ਕੁਝ ਅਮਰੀਕਾ ਨੇ ਕੀਤਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਦੇ ਰਿਪੋਰਟ ਕਾਰਡ ਦੇ ਵੱਲ ਹੁਣ ਨਿਗਾਹ ਮਾਰਨ ਦਾ ਵੇਲਾ ਆ ਗਿਆ ਹੈ। ਮਿਡ ਟਰਮ ਇਲੈਕਸ਼ਨ ਹੋਣ ਜਾ ਰਹੀਆਂ ਨੇ ਔਰ ਮੱਧਕਾਲੀ ਚੋਣਾਂ ਦੇ ਵਿੱਚ ਟਰੰਪ ਵੱਲੋਂ ਨੌਜਵਾਨਾਂ ਨੂੰ $5,000 ਦੇਣ ਦਾ ਵਾਅਦਾ ਕੀਤਾ ਗਿਆ। ਇੱਕ ਕਿਸਮ ਦਾ ਇਹ ਲੋਲੀਪੋਪ ਮੰਨ ਲਵੋ, ਪਰ ਮੁੱਖ ਦੀ ਗੱਲ ਇਹ ਹੈ ਕਿ ਲੋਕ ਹੁਣ ਟਰੰਪ ਦੇ ਇਹਨਾਂ ਵਾਅਦਿਆਂ ਤੋਂ ਜਾਂ ਇਹਨਾਂ ਲੋਲੀਪੋਪਸ ਤੋਂ ਖੁਸ਼ ਹੋਣਗੇ, ਕਿਉਂਕਿ ਜਿਹੜੀਆਂ ਮਿਡ ਟਰਮ ਚੋਣਾਂ ਹੁੰਦੀਆਂ ਨੇ ਅਮਰੀਕਾ ਦੇ ਵਿੱਚ ਕਾਫੀ ਅਹਿਮ ਹੁੰਦੀਆਂ। ਪਹਿਲਾਂ ਤੁਹਾਨੂੰ ਇਹਨਾਂ ਦਾ ਪਿਛੋਕੜ ਦੱਸਦੀ, ਅਸਲ ਦੇ ਵਿੱਚ ਅਮਰੀਕਾ ਦੇ ਅੰਦਰ ਰਾਸ਼ਟਰਪਤੀ ਦਾ ਕਾਰਜਕਾਲ 4 ਸਾਲ ਦੇ ਲਈ ਹੁੰਦਾ, ਜਿਵੇਂ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਦਾ 5 ਸਾਲ ਦੇ ਲਈ ਤੇ ਆਸਟ੍ਰੇਲੀਆ ਦੇ ਵਿੱਚ ਪ੍ਰਧਾਨ ਮੰਤਰੀ ਦਾ 4 ਸਾਲ ਦੇ ਲਈ। ਇਸੇ ਤਰੀਕੇ ਦੇ ਨਾਲ ਰਾਸ਼ਟਰਪਤੀ ਦੇ 4 ਸਾਲ ਦੇ ਕਾਰਜਕਾਲ ਦੇ ਬਿਲਕੁਲ ਵਿਚਕਾਰ 2 ਸਾਲ ਬਾਅਦ ਇਹ ਮਿਡ ਟਰਮ ਇਲੈਕਸ਼ਨ ਹੁੰਦੀਆਂ ਨੇ। ਇਹਨਾਂ ਚੋਣਾਂ ਦੇ ਵਿੱਚ ਰਾਸ਼ਟਰਪਤੀ ਦੀ ਆਪਣੀ ਸੀਟ ਦੇ ਲਈ ਵੋਟਾਂ ਤਾਂ ਨਹੀਂ ਪੈਂਦੀਆਂ, ਪਰ US ਕਾਂਗਰਸ ਯਾਨੀ ਕਿ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਤੇ ਸੂਬਾਈ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਚੁਣਿਆ ਜਾਂਦਾ। ਵੈਸੇ US ਕਾਂਗਰਸ ਠੀਕ ਉਸੇ ਤਰੀਕੇ ਦੇ ਨਾਲ ਉੱਪਰਲੇ ਤੇ ਹੇਠਲੇ ਸਦਨ ਚ ਕੰਮ ਕਰਦੀ ਹੈ ਜਿਵੇਂ ਦੂਸਰੇ ਜਿਹੜੇ ਲੋਕਤੰਤਰੀ ਮੁਲਕ ਨੇ, ਇੰਗਲੈਂਡ, ਆਸਟ੍ਰੇਲੀਆ, ਕੈਨੇਡਾ, ਭਾਰਤ। ਹਾਊਸ ਆਫ ਰਿਪ੍ਰੈਜੈਂਟੇਟਿਵ ਹੇਠਲਾ ਸਦਨ ਹੁੰਦਾ, ਇਹਦੀਆਂ ਸਾਰੀਆਂ 435 ਸੀਟਾਂ ਲਈ ਹਰ 2 ਸਾਲ ਬਾਅਦ ਚੋਣਾਂ ਹੁੰਦੀਆਂ ਨੇ। ਸੈਨੇਟ ਉੱਪਰਲਾ ਸਦਨ ਹੁੰਦਾ, ਸੈਨੇਟ ਦੇ ਵਿੱਚ ਕੁੱਲ 100 ਸੀਟਾਂ ਹੁੰਦੀਆਂ ਨੇ ਅਮਰੀਕਾ ਦੇ ਅੰਦਰ, ਜਿਨ੍ਹਾਂ 'ਚ ਲਗਭਗ 1/3 ਯਾਨੀ 33 ਤੋਂ 34 ਸੀਟਾਂ ਦੇ ਲਈ ਮਿਡ ਟਰਮ ਇਲੈਕਸ਼ਨ ਹੁੰਦੀਆਂ। ਇਸ ਤੋਂ ਇਲਾਵਾ ਗਵਰਨਰਸ ਤੇ ਲੋਕਲ ਇਲੈਕਸ਼ਨ, ਜ਼ਿਆਦਾਤਰ ਅਮਰੀਕੀ ਸੂਬਿਆਂ ਦੇ ਗਵਰਨਰਸ ਤੇ ਸਥਾਨਕ ਅਹੁਦਿਆਂ ਦੇ ਲਈ ਵੋਟਾਂ ਵੀ ਐਸੇ ਸਮੇਂ ਦੇ ਦਰਮਿਆਨ ਪੈਂਦੀਆਂ। ਹੁਣ ਰਾਸ਼ਟਰਪਤੀ ਦੇ ਕੰਮ ਦਾ ਰਿਪੋਰਟ ਕਾਰਡ ਇਸ ਨੂੰ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਰਾਸ਼ਟਰਪਤੀ ਨੇ ਕਿਹੜੇ ਕੰਮ ਕੀਤੇ ਤਾਂ ਕਿ ਉਹਨਾਂ ਦੀ ਪਾਰਟੀ ਨੂੰ ਵੋਟ ਮਿਲੇ, ਉਹਨਾਂ ਦੇ ਕੈਂਡੀਡੇਟ ਵੱਧ ਤੋਂ ਵੱਧ ਜਿੱਤਣ। ਜੇਕਰ ਉਹਨਾਂ ਦੇ ਕੈਂਡੀਡੇਟ ਜਿੱਤਣਗੇ ਤਾਂ ਰਾਸ਼ਟਰਪਤੀ ਦੀ ਹਾਊਸ ਤੇ ਸੈਨੇਟ ਦੋਹਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਮਜ਼ਬੂਤੀ ਹੁੰਦੀ ਹੈ, ਤੇ ਇਸੇ ਤਰੀਕੇ ਦੇ ਨਾਲ ਅਗਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਚੁਣਨ ਵਾਲੇ ਲੋਕ ਜਿਹੜੇ ਨੇ ਵੱਧ ਤੋਂ ਵੱਧ ਅੱਗੇ ਆਉਂਦੇ ਨੇ। ਵੈਸੇ ਵੀ ਜੇਕਰ ਰਾਸ਼ਟਰਪਤੀ ਦੀ ਪਾਰਟੀ ਸੰਸਦ ਦੇ ਦੋਵਾਂ ਸਦਨਾਂ ਦੇ ਵਿੱਚ ਬਹੁਮਤ ਗਵਾ ਬੈਠਦੀ ਹੈ ਤਾਂ ਰਾਸ਼ਟਰਪਤੀ ਦੇ ਲਈ ਨਵੇਂ ਕਾਨੂੰਨ ਜਾਂ ਬਜਟ ਪਾਸ ਕਰਵਾਉਣਾ ਔਖਾ ਹੋ ਜਾਂਦਾ। ਸੋ ਟਰੰਪ ਦੇ ਲਈ ਅਗਲੇ 2 ਸਾਲਾਂ ਦੀ ਜਿਹੜੀ ਮਿਆਦ ਹੈ ਉਹ ਕੱਢਣੀ ਮੁਸ਼ਕਲ ਹੋ ਜਾਏਗੀ। ਇਸੇ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧਕਾਲੀ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਹੈ ਕਿ ਹਰੇਕ ਅਮਰੀਕੀ ਨੌਜਵਾਨ ਨੂੰ ਰਿਪਬਲਿਕਨ ਪਾਰਟੀ ਦੇ ਪੱਖ 'ਚ ਭੁਗਤਣ ਦੇ ਉੱਤੇ $5,000 ਦਿੱਤੇ ਜਾਣਗੇ। ਅਮਰੀਕਾ ਦੇ ਸੰਵਿਧਾਨ ਦੇ ਵਿੱਚ ਇਸ ਨੂੰ ਇੱਕ ਗੈਰ ਕਾਨੂੰਨੀ ਕਦਮ ਮੰਨਿਆ ਜਾ ਸਕਦਾ ਹੈ ਕਿ ਨਹੀਂ, ਆਉਣ ਵਾਲੇ ਦਿਨਾਂ 'ਚ ਇਸ ਦੇ ਉੱਤੇ ਬਹਿਸ ਹੋ ਸਕਦੀ ਹੈ। ਪਰ ਟਰੰਪ ਨੇ ਨਵੰਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਡਿੱਗ ਰਹੇ ਗ੍ਰਾਫ ਨੂੰ ਦੇਖਦਿਆਂ ਹੋਇਆਂ ਇਹ ਅਨੋਖੀ ਪਹਿਲ ਕੀਤੀ ਹੈ। ਜੇ ਅਮਰੀਕੀ ਪ੍ਰਤੀਨਿਧੀ ਸਭਾ ਅਤੇ ਸੈਨੇਟ ਦੇ ਵਿੱਚ ਰਿਪਬਲਿਕਨ ਪਾਰਟੀ ਨੂੰ ਬਹੁਮਤ ਮਿਲਦਾ ਹੈ ਤੇ ਵਾਅਦਾ ਪੂਰਾ ਕਰਨ ਦੇ ਲਈ ਖਜ਼ਾਨੇ ਉੱਪਰ $1 ਖਰਬ ਤੋਂ ਵੀ ਜ਼ਿਆਦਾ ਦਾ ਬੋਝ ਪਏਗਾ ਇਹ ਮੰਨਿਆ ਜਾ ਰਿਹਾ। ਇਸ ਤੋਂ ਇਲਾਵਾ ਸੰਸਦ ਤੋਂ ਰਕਮ ਦੀ ਅਦਾਇਗੀ ਦੇ ਲਈ ਪ੍ਰਵਾਨਗੀ ਵੀ ਲੈਣੀ ਪਏਗੀ। ਹਾਲਾਂਕਿ ਕੌਮੀ ਕਰਜ਼ਾ ਤਾਂ ਪਹਿਲਾਂ ਹੀ ਪਿਛਲੇ ਮਹੀਨੇ ਪਹਿਲੀ ਵਾਰ $40 ਖਰਬ ਨੂੰ ਪਾਰ ਕਰ ਚੁੱਕਿਆ। ਦਲਾਸ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਜੇ ਰਿਪਬਲਿਕਨ ਜਿੱਤੇ ਤਾਂ ਅਸੀਂ ਵੀ ਤੁਹਾਨੂੰ $5,000-$5,000 ਦੇ ਦਿਆਂਗੇ, ਟਰੰਪ ਡਿਵੀਡੈਂਡ ਹੋਏਗਾ। ਵੈਸੇ ਟਰੰਪ ਬਾਕੀ ਜੋ ਮਰਜ਼ੀ ਕਰਨ ਪਰ ਹਰ ਇੱਕ ਚੀਜ਼ ਦੇ ਅੱਗੇ ਟਰੰਪ ਲਗਾਉਣਾ ਨਹੀਂ ਭੁੱਲਦੇ। ਖੈਰ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਰਿਪਬਲਿਕਨ ਪਾਰਟੀ ਦੇ ਵਿਸ਼ੇਸ਼ ਸੰਮੇਲਨ ਦੇ ਦਰਮਿਆਨ ਆਪਣੇ ਸੰਬੋਧਨ 'ਚ ਡੈਮੋਕ੍ਰੇਟਿਕ ਪਾਰਟੀ ਦੇ ਆਗੂਆਂ ਨੂੰ ਸ਼ਬਦੀ ਜਿਹੜੀ ਕਟਾਰ ਦੇ ਉੱਤੇ ਲਿਆ ਤੇ ਕਿਹਾ ਕਿ ਉਹ ਕੱਟੜਪੰਥੀ ਨੇ। ਉਹਨਾਂ ਖੁਦ ਹੀ ਮਿਡ ਟਰਮ ਇਲੈਕਸ਼ਨ ਦੀ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ। ਵੈਸੇ ਪਿਛਲੇ ਦਿਨ ਹੀ ਅਮਰੀਕੀ ਟੀਵੀ ਚੈਨਲਸ ਨੇ ਬੜੀਆਂ ਸਾਰੀਆਂ ਐਸੀਆਂ ਕਲਿਪਸ ਦਿਖਾਈਆਂ ਨੇ ਜਿੱਥੇ ਟਰੰਪ ਦੀ ਹਮਾਇਤ ਦੇ ਵਿੱਚ ਰਿਪਬਲਿਕਨ ਤੱਕ ਨਹੀਂ ਆ ਰਹੇ। ਖੈਰ, ਡੈਮੋਕ੍ਰੇਟਿਕਸ ਨੂੰ ਸ਼ਾਇਦ ਇਸੇ ਦਾ ਫਾਇਦਾ ਮਿਲ ਸਕਦਾ ਹੈ। ਉੱਥੇ ਦੂਸਰੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ ਇਹ ਬ੍ਰਿਕਸ ਸਮਿਟ ਜਿਹੜਾ ਇਸ ਵਕਤ ਭਾਰਤ ਦੇ ਵਿੱਚ ਹੋਣ ਜਾ ਰਿਹਾ। ਕੱਲ ਤੋਂ ਇਹ ਹੁਣ 2 ਦਿਨਾਂ ਸਮਿਟ ਹੈ। ਵੈਸੇ ਪਿਛਲੇ ਕਈ ਮਹੀਨਿਆਂ ਦੇ ਵਿੱਚ ਭਾਰਤ 'ਚ ਮੰਤਰੀ ਪੱਧਰ ਜਾਂ ਉਸ ਤੋਂ ਅਧਿਕਾਰੀ ਪੱਧਰ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਚੱਲਦੀਆਂ ਰਹੀਆਂ ਨੇ, ਪਰ ਕਿਉਂਕਿ 1 ਸਾਲ ਦੇ ਲਈ ਭਾਰਤ ਨੂੰ ਬ੍ਰਿਕਸ ਦੀ ਅਗਵਾਈ ਮਿਲੀ ਹੈ ਤੇ ਹੁਣ ਜਿਹੜੇ ਦੁਨੀਆ ਭਰ ਦੇ ਬ੍ਰਿਕਸ ਦੇ ਆਗੂ ਨੇ ਉਹ ਇੱਥੇ ਪਹੁੰਚ ਰਹੇ ਨੇ। ਆਖਰੀ ਸਮੇਂ ਦੇ ਵਿੱਚ ਚੀਨ ਨੇ ਐਲਾਨ ਕਰ ਦਿੱਤਾ ਹੈ ਕਿ ਜੀ ਜਿਨਪਿੰਗ ਭਾਰਤ ਆਣਗੇ। ਭਾਰਤ ਦੇ ਸਾਹ ਦੇ ਵਿੱਚ ਸਾਹ ਆਇਆ ਕਿਉਂਕਿ ਜੇ ਜੀ ਜਿਨਪਿੰਗ ਬ੍ਰਿਕਸ ਸਮਿਟ 'ਚ ਨਾ ਪਹੁੰਚਦੇ ਤਾਂ ਇਹ ਭਾਰਤ ਦੀ ਇੱਕ ਚੰਗੀ ਬੇਇੱਜ਼ਤੀ ਵੀ ਹੁੰਦੀ। ਉਧਰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਜ਼ ਨੇ ਇਸ ਹਫਤੇ ਦੇ ਅਖੀਰ ਦੇ ਵਿੱਚ ਭਾਰਤ 'ਚ ਹੋਣ ਵਾਲੇ ਇਸ ਬ੍ਰਿਕਸ ਸਿਖਰ ਸਮਿਟ ਦੇ ਦਰਮਿਆਨ ਆਪਣੇ ਸੰਬੋਧਨ ਦੇ ਵਿੱਚ ਸਿਕਿਉਰਿਟੀ ਕੌਂਸਲ ਯਾਨੀ ਯੂਨਾਈਟਿਡ ਨੇਸ਼ਨ ਦੀ ਸਲਾਮਤੀ ਕੌਂਸਲ ਦੀ ਸੁਧਾਰ ਦੇ ਉੱਤੇ ਜ਼ੋਰ ਦੇਣ ਦੀ ਗੱਲ ਕਹੀ ਹੈ। ਵੈਸੇ ਭਾਰਤ ਲੰਮੇ ਚਿਰ ਤੋਂ ਕਹਿੰਦਾ ਆ ਰਿਹਾ ਕਿ ਸਿਕਿਉਰਿਟੀ ਕੌਂਸਲ ਦੇ ਵਿੱਚ ਉਹੀ 5 ਪੁਰਾਣੇ ਮੈਂਬਰ ਸ਼ਾਮਲ ਨੇ, ਹੁਣ ਇਸ ਦਾ ਆਕਾਰ ਬਦਲਿਆ ਜਾਣਾ ਚਾਹੀਦਾ ਹੈ ਕਿਉਂਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਬੜਾ ਕੁਝ ਬਦਲ ਗਿਆ, ਬੜੀਆਂ ਸਾਰੀਆਂ ਨਵੀਆਂ ਤਾਕਤਾਂ ਆ ਗਈਆਂ ਨੇ। ਭਾਰਤ ਖੁਦ ਨੂੰ ਇੱਕ ਪੱਕਾ ਮੈਂਬਰ ਬਣਾਉਣ ਦੀ ਵਕਾਲਤ ਕਾਫੀ ਲੰਮੇ ਚਿਰ ਤੋਂ ਕਰ ਰਿਹਾ ਹੈ, ਪਰ ਇਸ ਦੇ ਵਿੱਚ ਭਾਰਤ ਦੇ ਇਸ ਫੈਸਲੇ ਦੇ ਅੜਿੱਕੇ 'ਚ ਸਿਕਿਉਰਿਟੀ ਕੌਂਸਲ ਦਾ ਇੱਕ ਸਭ ਤੋਂ ਮਹੱਤਵਪੂਰਨ ਮੈਂਬਰ ਚੀਨ ਅੜਿੱਕੇ ਜਾਂਦਾ ਹੈ। ਚੀਨ ਕਹਿੰਦਾ ਹੈ ਕਿ ਜੇਕਰ ਵੱਧ ਰਹੀ ਤਾਕਤ ਦੇ ਹਵਾਲੇ ਦੇ ਨਾਲ ਭਾਰਤ ਖੁਦ ਨੂੰ ਸਿਕਿਉਰਿਟੀ ਕੌਂਸਲ ਦਾ ਦਾਅਵੇਦਾਰ ਦੱਸਦਾ ਹੈ ਤਾਂ ਇਸ ਲਿਹਾਜ਼ ਦੇ ਨਾਲ ਤਾਂ ਪਾਕਿਸਤਾਨ ਨੂੰ ਵੀ ਅੱਗੇ ਆਉਣਾ ਚਾਹੀਦਾ, ਜੋ ਕਿ ਭਾਰਤ ਨੂੰ ਇੱਥੇ ਮਨਜ਼ੂਰ ਨਹੀਂ ਹੁੰਦਾ। ਅਜਿਹੇ ਦੇ ਵਿੱਚ ਹੁਣ ਬ੍ਰਿਕਸ ਸਮਿਟ ਦੀ ਸਟੇਜ ਤੋਂ ਜੇਕਰ ਸਿਕਿਉਰਿਟੀ ਕੌਂਸਲ ਯੂਨਾਈਟਿਡ ਨੇਸ਼ਨ ਦੇ ਸਕੱਤਰ ਜਨਰਲ ਅਜਿਹੀ ਗੱਲ ਕਰਦੇ ਨੇ ਤਾਂ ਉਸਦਾ ਕੀ ਅਸਰ ਪੈਂਦਾ, ਕਿਉਂਕਿ ਅਮਰੀਕਾ ਤਾਂ ਪਹਿਲਾਂ ਹੀ ਯੂਨਾਈਟਿਡ ਨੇਸ਼ਨ ਨੂੰ ਦਰਕਾਰ ਚੁੱਕਿਆ ਜੋ ਕਿ ਖੁਦ ਸਿਕਿਉਰਿਟੀ ਕੌਂਸਲ ਦਾ ਇੱਕ ਵੱਡਾ ਮੈਂਬਰ ਹੈ। ਉਧਰ ਬ੍ਰਿਕਸ ਸਮਿਟ ਦੇ ਦਰਮਿਆਨ ਭਾਰਤ ਦੇ ਵਿੱਚ ਅੱਜ ਦੇ ਦਿਨ ਕਿਉਂਕਿ ਦਿੱਲੀ ਦੇ ਵਿੱਚ ਹੋ ਰਿਹਾ ਔਰ ਦਿੱਲੀ 'ਚ ਸੁਰੱਖਿਆ ਦੇ ਜਿਹੜੇ ਸੁਰੱਖਿਆ ਦੇ ਇੰਤਜ਼ਾਮਾਤ ਨੇ ਉਹ ਕਾਫੀ ਚਾਕ ਚੌਬੰਦ ਪਾਬੰਦ ਨੇ, ਔਰ ਦਿੱਲੀ ਦੇ ਵਿੱਚ ਹੋ ਰਹੇ ਇਸ 18ਵੇਂ ਬ੍ਰਿਕਸ ਸਮਿਟ ਦੇ ਦਰਮਿਆਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਟ੍ਰੇਨ ਸੇਵਾਵਾਂ ਕਾਫੀ ਹੱਦ ਤੱਕ ਪ੍ਰਭਾਵਿਤ ਅੱਜ ਦੇ ਦਿਨ ਰਹਿਣਗੀਆਂ। ਮੈਟਰੋ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ। ਰੇਲਵੇ ਦੇ ਮੁਤਾਬਕ 11 ਤੋਂ 13 ਸਤੰਬਰ ਤੱਕ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਰੇਲ ਗੱਡੀਆਂ ਦਾ ਜਿਹੜਾ ਓਪਰੇਸ਼ਨਲ ਵਜਾਹਤ ਦੇ ਚੱਲਦਿਆਂ ਉਹਨਾਂ ਦਾ ਆਉਣਾ ਜਾਣਾ ਪ੍ਰਭਾਵਿਤ ਹੋਏਗਾ। 100 ਤੋਂ ਵਧੇਰੇ ਰੇਲ ਗੱਡੀਆਂ ਪ੍ਰਭਾਵਿਤ ਦੱਸੀਆਂ ਗਈਆਂ ਨੇ। ਨਵੀਂ ਦਿੱਲੀ ਰਾਂਚੀ ਰਾਜਧਾਨੀ ਐਕਸਪ੍ਰੈਸ, ਡਿਬਰੂਗੜ੍ਹ ਰਾਜਧਾਨੀ ਐਕਸਪ੍ਰੈਸ, ਨਵੀਂ ਦਿੱਲੀ ਤੋਂ ਸਿਆਲਦਾ ਜਾਣ ਵਾਲੀ, ਦਿੱਲੀ ਤੋਂ ਹਾਵੜਾ ਜਾਣ ਵਾਲੀ ਰਾਜਧਾਨੀ ਤੇ ਦਿੱਲੀ ਤੋਂ ਭੁਵਨੇਸ਼ਵਰ ਜਾਣ ਵਾਲੀ ਤੇ ਦਿੱਲੀ ਰਾਜਿੰਦਰ ਨਗਰ ਸੰਪੂਰਨ ਕ੍ਰਾਂਤੀ ਐਕਸਪ੍ਰੈਸ ਇਹ ਟ੍ਰੇਨਾਂ ਤਾਂ ਰੱਦ ਹੀ ਕਰ ਦਿੱਤੀਆਂ ਗਈਆਂ ਨੇ। ਇਸ ਤੋਂ ਇਲਾਵਾ ਮੁਸਾਫਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੀ ਟ੍ਰੇਨ ਦੇ ਨਾਲ ਜੁੜੀ ਵਧੇਰੇ ਜਾਣਕਾਰੀ ਦੇ ਲਈ ਉਹ 139 ਦੇ ਉੱਤੇ ਕਾਲ ਕਰ ਲੈਣ ਜਾਂ ਫਿਰ NTS ਯਾਨੀ ਨੈਸ਼ਨਲ ਟ੍ਰੇਨ ਇਨਕੁਆਇਰੀ ਸਿਸਟਮ ਦੀ ਵੈਬਸਾਈਟ ਦੇ ਉੱਤੇ ਜਾ ਕੇ ਇਸ ਦੀ ਜਾਣਕਾਰੀ ਵਧੇਰੇ ਜਾਣਕਾਰੀ ਜਿਹੜੀ ਉਹ ਹਾਸਲ ਕਰਨ। ਵੈਸੇ ਭਾਰਤ ਦੇ ਵਿੱਚ ਇਸ ਸਮਿਟ ਦੇ ਚੱਲਦਿਆਂ ਸਿਰਫ ਟ੍ਰੇਨਾਂ ਹੀ ਨਹੀਂ ਪ੍ਰਭਾਵਿਤ ਹੋ ਰਹੀਆਂ, ਅੱਜ ਦੇ ਦਿਨ ਵੈਸੇ ਵੀ ਭਾਰਤ ਦੇ ਵਿੱਚ ਬੈਂਕਿੰਗ ਹੜਤਾਲ ਹੈਗੀ ਹੈ, ਸੋ ਬੈਂਕਿੰਗ ਸੇਵਾਵਾਂ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਰਹਿਣਗੀਆਂ। ਭਾਰਤ ਭਰ ਦੇ ਵਿੱਚ ਜਿਹੜੇ ਵੀ ਲੋਕ ਅੱਜ ਦੇ ਦਿਨ ਜਨਤਕ ਖੇਤਰ ਦੇ ਬੈਂਕਾਂ ਦੇ ਵਿੱਚੋਂ ਨਗਦੀ ਕਢਵਾਉਣ ਜਾਂ ਜਮ੍ਹਾਂ ਕਰਵਾਉਣ ਦੇ ਲਈ ਜਾ ਰਹੇ ਨੇ ਜਾਂ ਹੋਰ ਦੂਸਰੀਆਂ ਬੈਂਕਿੰਗ ਸੇਵਾਵਾਂ ਹਾਸਲ ਕਰਨ ਦੇ ਲਈ ਜਾ ਰਹੇ ਨੇ, ਉਹਨਾਂ ਨੂੰ ਪ੍ਰਭਾਵਿਤ ਹੋਣਾ ਪਏਗਾ ਕਿਉਂਕਿ ਯੂਨੀਅਨਸ ਨੇ 5 ਦਿਨਾਂ ਦੀ ਬੈਂਕਿੰਗ ਤੇ ਹੋਰ ਅਧੂਰੀਆਂ ਮੰਗਾਂ ਮਨਵਾਉਣ ਦੇ ਲਈ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ। ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਇਸ ਹੜਤਾਲ ਦੇ ਚੱਲਦਿਆਂ ਵਿੱਤੀ ਸੇਵਾਵਾਂ ਅਗਲੇ 4 ਦਿਨਾਂ ਤੱਕ ਪ੍ਰਭਾਵਿਤ ਰਹਿਣਗੀਆਂ, ਖਾਸ ਤੌਰ ਦੇ ਉੱਤੇ ਜਨਤਕ ਖੇਤਰ ਯਾਨੀ ਪਬਲਿਕ ਸੈਕਟਰ ਦੇ ਜਿਹੜੇ ਬੈਂਕ ਨੇ। ਵੈਸੇ 11 ਸਤੰਬਰ ਨੂੰ ਸ਼ੁੱਕਰਵਾਰ ਹੈ, ਅਗਲੇ 2 ਦਿਨ ਬੈਂਕਾਂ ਦੀਆਂ ਵੈਸੇ ਹੀ ਛੁੱਟੀਆਂ ਹੋ ਜਾਣਗੀਆਂ, ਸ਼ਨੀਵਾਰ ਤੇ ਐਤਵਾਰ, ਤੇ ਫਿਰ 14 ਸਤੰਬਰ ਨੂੰ ਗਣੇਸ਼ ਚਤੁਰਥੀ ਕੁਝ ਸੂਬੇ ਮਨਾਉਂਦੇ ਨੇ। ਇਸ ਦਰਮਿਆਨ ਜਨਤਕ ਖੇਤਰ ਦੇ ਬਹੁਤੇ ਬੈਂਕ ਤਾਂ ਆਪਣੇ ਪਹਿਲਾਂ ਹੀ ਗਾਹਕਾਂ ਨੂੰ ਜਾਣਕਾਰੀ ਦੇ ਦਿੰਦੇ ਨੇ ਕਿ ਉਹ ਬੰਦ ਰਹਿਣਗੇ। ਉੱਥੇ ਭਾਰਤ ਦੀ ਖਬਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਖਬਰ ਅਖਬਾਰ ਪੰਜਾਬੀ ਟ੍ਰਿਬਿਊਨ ਦੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਉਸ ਇਸ਼ਤਿਹਾਰ ਦੇ ਉੱਤੇ ਹੁਣ ਵਿਵਾਦ ਭਖ ਗਿਆ ਜਿਸ ਦੇ ਵਿੱਚ ਮਿਸਟਰ ਸਿੰਘ ਖੁਦ ਨੂੰ ਮਾਲਕ ਛੱਡਣ ਦਾ ਸੁਨੇਹਾ ਦੇ ਰਹੇ ਨੇ, ਮਾਫ ਕਰਨਾ, ਖੁਦ ਨੂੰ ਮੁਲਕ ਛੱਡਣ ਦਾ ਸੁਨੇਹਾ ਦੇ ਰਹੇ ਨੇ। ਅਸਲ ਦੇ ਵਿੱਚ ਮਨੁੱਖੀ ਅਧਿਕਾਰ ਗਰੁੱਪਾਂ ਨੇ ਇਸ ਇਸ਼ਤਿਹਾਰ ਨੂੰ ਰੇਸਿਸਟ ਯਾਨੀ ਨਸਲੀ ਵਿਤਕਰੇ ਵਾਲਾ ਤੇ ਇੱਕ ਅਮਰੀਕਾ ਵਿਰੋਧੀ ਇਸ਼ਤਿਹਾਰ ਕਰਾਰ ਦਿੱਤਾ ਹੈ। ਹੋਇਆ ਕੀ ਹੈ ਕਿ ਅਮਰੀਕਾ ਦਾ ਹੋਮਲੈਂਡ ਸਿਕਿਉਰਿਟੀ ਵਿਭਾਗ ਹੈ, ਉਹਨਾਂ ਨੇ ਬਿਨਾਂ ਲਾਇਸੈਂਸ ਵਾਲੇ ਕਮਰਸ਼ੀਅਲ ਡਰਾਈਵਰਸ ਦੇ ਖਿਲਾਫ ਆਪਣੀ ਮੁਹਿੰਮ ਸ਼ੁਰੂ ਕੀਤੀ ਹੈ ਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ AI ਦੇ ਨਾਲ ਕੁਝ ਤਸਵੀਰਾਂ ਪੋਸਟ ਕੀਤੀਆਂ ਨੇ। ਇਸ ਦੇ ਵਿੱਚ ਭੂਰੀ ਦਾੜੀ ਵਾਲੇ ਇੱਕ ਵਿਅਕਤੀ ਨੂੰ ਦਿਖਾ ਕੇ ਸੁਨੇਹਾ ਲਿਖਿਆ ਗਿਆ ਕਿ ਸਾਡੀਆਂ ਸੜਕਾਂ ਤੋਂ ਦਫਾ ਹੋ ਜਾਵੋ ਮਿਸਟਰ ਸਿੰਘ, ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ। ਐਕਸ ਦੇ ਉੱਤੇ ਪੋਸਟ ਕੀਤੀ ਗਈ ਇੱਕ ਹੋਰ ਵੀਡੀਓ ਦੇ ਵਿੱਚ ਟ੍ਰਾਂਸਫਾਰਮਰਸ ਫਿਲਮ ਦੇਖੀ ਹੋਏਗੀ ਤੁਸੀਂ, ਉਸ ਦੇ ਮੁੱਖ ਖਲਨਾਇਕ ਕਿਰਦਾਰ ਮੈਗਾਟ੍ਰੋਨ ਨੂੰ ਏਲੀਅਨਸ ਦੀ ਰਿਹਾਈ ਦੇ ਲਈ ਗੱਲਬਾਤ ਕਰਦਿਆਂ ਦਿਖਾਇਆ ਗਿਆ। ਅਮਰੀਕੀ ਪ੍ਰਸ਼ਾਸਨ ਅਕਸਰ ਵਿਦੇਸ਼ੀ ਨਾਗਰਿਕਾਂ ਨੂੰ ਏਲੀਅਨਸ ਸ਼ਬਦ ਦੀ ਵਰਤੋਂ ਕਰਕੇ ਸੱਦਦਾ ਹੈ। ਵੀਡੀਓ ਦੇ ਵਿੱਚ ਮੈਗਾਟ੍ਰੋਨ ਸੜਕੀ ਹਾਦਸਿਆਂ ਦੇ ਲਈ ਤੇ ਹੋਰਨਾਂ ਜੁਰਮਾਂ 'ਚ ਸ਼ਾਮਲ ਕਈ ਟਰੱਕ ਡਰਾਈਵਰ, ਜਿਨ੍ਹਾਂ 'ਚ ਖਾਸ ਤੌਰ ਤੇ ਪੰਜਾਬੀ ਮੂਲ ਦੇ ਹਰਜਿੰਦਰ ਸਿੰਘ, ਰਾਜਵਿੰਦਰ ਕੁਮਾਰ, ਇਸ ਤੋਂ ਇਲਾਵਾ ਵਿਦੇਸ਼ੀ ਮੂਲ ਦੇ ਹੋਰ ਦੂਸਰੇ ਬੇਗਜ਼ਾਨ ਬਿਸ਼ਕਿਓਵ, ਅਖਰੋਰ ਬੈਜ਼ਰੋਵ ਤੇ ਜਸਵੀਰ ਸਿੰਘ ਵਰਗਿਆਂ ਦੀ ਰਿਹਾਈ ਦੇ ਲਈ ਮੰਗ ਕਰਦਾ ਨਜ਼ਰ ਆ ਰਿਹਾ। ਪਿਛਲੇ ਕੁਝ ਸਾਲਾਂ ਦੇ ਵਿੱਚ ਅਮਰੀਕਾ ਦੇ ਅੰਦਰ ਸੜਕੀ ਹਾਦਸਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬੀ ਨੌਜਵਾਨਾਂ ਦੇ, ਜਿਵੇਂ ਹਰਜਿੰਦਰ ਸਿੰਘ ਦਾ ਮਾਮਲਾ ਤਾਂ ਖਾਸਾ ਭੱਕ ਗਿਆ ਸੀ, ਜਿਸ ਨੂੰ ਅੰਗਰੇਜ਼ੀ ਤੱਕ ਬੋਲਣੀ ਨਹੀਂ ਸੀ ਆਉਂਦੀ ਔਰ ਲਾਇਸੈਂਸ ਵੀ ਜਿਹੜਾ ਸੀ ਉਹ ਐਕਸਪਾਇਰ ਹੋਇਆ ਹੋਇਆ ਸੀ, ਔਰ ਇਸਦੇ ਬਾਵਜੂਦ ਉਹ ਅਮਰੀਕਾ ਦੇ ਵਿੱਚ ਟਰੱਕ ਚਲਾ ਰਹੇ ਸੀ, ਜਿਸ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇੱਧਰ ਭਾਰਤ ਦੇ ਅੰਦਰ ਭਾਜਪਾ ਦੀ ਤਰਫ ਤੋਂ, ਸੱਤਾਧਾਰੀ ਧਿਰ ਦੀ ਤਰਫ ਤੋਂ ਅਮਰੀਕਾ ਦੇ ਇਸ ਮਿਸਟਰ ਸਿੰਘ ਇਸ਼ਤਿਹਾਰ ਦੇ ਉੱਤੇ ਇਤਰਾਜ਼ ਜਤਾਇਆ ਗਿਆ। ਭਾਰਤ ਦੇ ਵਿੱਚ ਜਿਹੜੇ ਅਮਰੀਕੀ ਸਫੀਰ ਨੇ ਸਰਜੀਓ ਗੋਰ, ਉਹਨਾਂ ਨੂੰ ਸੰਬੋਧਨ ਕਰਕੇ ਇੱਕ ਬਿਆਨ ਦਿੱਤਾ ਹੈ, ਹਾਲਾਂਕਿ ਉਹਨਾਂ ਦੇ ਨੋਟਿਸ 'ਚ ਐਸੀ ਕੋਈ ਗੱਲ ਨਹੀਂ ਲਿਆਂਦੀ ਹੈ, ਪਰ ਸੰਬੋਧਨ ਕੀਤਾ ਹੈ ਭਾਜਪਾ ਦੇ ਬੁਲਾਰੇ ਆਰਪੀ ਸਿੰਘ ਨੇ। ਉਹਨਾਂ ਕਿਹਾ ਕਿ ਸਿੰਘ ਸਰਨੇਮ ਦੇ ਉੱਤੇ ਵਿਅੰਗ ਕਸੇ ਜਾਣ ਤੋਂ ਪਹਿਲਾਂ ਅਮਰੀਕਾ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਅਮਰੀਕਾ ਦੇ ਵਿੱਚ ਨਸਲੀ, ਜਾਤੀਗਤ ਜਾਂ ਧਾਰਮਿਕ ਰੂੜੀਵਾਦੀ ਸੋਚ ਦਾ ਬਹਾਨਾ ਕਦੇ ਨਹੀਂ ਬਣਾਇਆ ਜਾ ਸਕਦਾ। ਅਮਰੀਕਾ ਕੀ ਫਾਈਬਰ ਆਪਟਿਕਸ ਦੇ ਮੋਢੀ ਡਾਕਟਰ ਨਰਿੰਦਰ ਸਿੰਘ ਕੰਪਾਨੀ ਨੂੰ ਭੁੱਲ ਗਿਆ, ਜਾਂ ਅਮਰੀਕੀ ਕਾਂਗਰਸ ਦੇ ਲਈ ਚੁਣੇ ਗਏ ਪਹਿਲੇ ਏਸ਼ੀਆਈ ਅਮਰੀਕੀ ਦਲੀਪ ਸਿੰਘ ਸੌਂਧ ਨੂੰ ਭੁੱਲ ਗਿਆ, ਜਾਂ ਫਿਰ ਨਾਗਰਿਕ ਤੇ ਧਾਰਮਿਕ ਆਜ਼ਾਦੀ ਦੇ ਲਈ ਲੜਾਈ ਲੜਨ ਵਾਲੇ ਫੌਜੀ ਭਗਤ ਸਿੰਘ ਥਿੰਦ ਨੂੰ ਭੁੱਲ ਗਿਆ। ਉਹਨਾਂ ਕਿਹਾ ਕਿ ਅਮਰੀਕਾ ਦੇ ਵਿੱਚ ਸਿਰਫ ਟਰੱਕ ਚਲਾਉਣ ਵਾਲੇ ਹੀ ਨਹੀਂ ਆਏ, ਬਲਕਿ ਸਿੰਘ ਸਰਨੇਮ ਵਾਲੇ ਹੋਰ ਲੋਕੀ ਵੀ ਆਏ ਨੇ, ਜਿਨ੍ਹਾਂ ਨੇ ਅਮਰੀਕਾ ਦੀ ਤਰੱਕੀ ਦੇ ਵਿੱਚ ਯੋਗਦਾਨ ਦਿੱਤਾ ਹੈ। ਉਧਰ ਇਸ ਦਰਮਿਆਨ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਜੇ ਪਾਈਏ ਤੇ ਇੱਧਰ ਬਹੁਜਨ ਸਮਾਜ ਪਾਰਟੀ ਯਾਨੀ ਬਸਪਾ ਦੇ ਸਾਬਕਾ ਰਾਜ ਸਭਾ ਮੈਂਬਰ ਅਸ਼ੋਕ ਸਿਧਾਰਥ ਦੇ ਸਿਆਸਤ ਤੋਂ ਸੇਵਾ ਮੁਕਤੀ ਲੈਣ ਦੇ ਐਲਾਨ ਤੋਂ ਬਾਅਦ ਪਾਰਟੀ ਦੀ ਮੁਖੀ ਮਾਇਆਵਤੀ ਨੇ ਆਪਣੇ ਭਤੀਜੇ ਸਿਧਾਰਥ ਦੇ ਜਵਾਈ ਆਕਾਸ਼ ਆਨੰਦ ਨੂੰ ਵੀ ਪਾਰਟੀ ਦੇ ਵਿੱਚੋਂ ਮੁਕਤ ਕਰ ਦਿੱਤਾ। ਉਹਨਾਂ ਸਵਾਲ ਕੀਤਾ ਕਿ ਆਨੰਦ, ਜਿਨ੍ਹਾਂ ਦੇ ਲਈ ਨਿੱਜੀ ਤੇ ਪਰਿਵਾਰਕ ਹਿੱਤ ਉਹਨਾਂ ਦੇ ਸਿਆਸੀ ਜੀਵਨ ਤੇ ਪਾਰਟੀ ਦੇ ਹਿੱਤਾਂ ਦੇ ਨਾਲੋਂ ਵੱਧ ਅਹਿਮ ਦਿਖ ਰਹੇ ਨੇ, ਦੋਹਰੀ ਮਾਨਸਿਕਤਾ ਦੇ ਨਾਲ ਬਸਪਾ ਦੇ ਉੱਤੇ ਕੀ ਅਸਰ ਪਾਉਣਗੇ। ਮਾਇਆਵਤੀ ਨੇ ਕਿਹਾ ਕਿ ਆਨੰਦ ਦਾ ਝੁਕਾਅ ਬਸਪਾ ਤੇ ਇਸ ਦੇ ਅੰਦੋਲਨ ਦੀ ਥਾਂ ਪਰਿਵਾਰਕ ਰਿਸ਼ਤਿਆਂ ਦੇ ਵੱਲ ਵੱਧ ਹੈ। ਇਸੇ ਕਰਕੇ ਮਾਇਆਵਤੀ ਨੇ ਐਕਸ ਦੇ ਉੱਤੇ ਆਪਣੀ ਇੱਕ ਪੋਸਟ ਪਾਈ। ਉਹਨਾਂ ਕਿਹਾ ਕਿ ਇਸ ਦੇ ਲਈ ਪਾਰਟੀ ਦੇ ਲੋਕਾਂ ਨੂੰ ਲੱਗਦਾ ਕਿ ਜਿਸ ਤਰ੍ਹਾਂ ਉਹਨਾਂ ਨੂੰ 3 ਸਤੰਬਰ 2026 ਨੂੰ ਕੌਮੀ ਕੋਆਰਡੀਨੇਟਰ ਦੇ ਅਹੁਦੇ ਦੀਆਂ ਸਾਰੀਆਂ ਅਹਿਮ ਜ਼ਿੰਮੇਦਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ, ਉਸੇ ਤਰ੍ਹਾਂ ਹੁਣ ਉਹਨਾਂ ਨੂੰ ਪਾਰਟੀ ਤੋਂ ਵੀ ਪੂਰੀ ਤਰ੍ਹਾਂ ਦੇ ਨਾਲ ਆਜ਼ਾਦ ਕਰ ਦਿੱਤਾ ਜਾਣਾ ਚਾਹੀਦਾ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੇ ਵਿੱਚ ਕੁਝ ਫਟਾਫਟ ਖਬਰਾਂ ਦੀ ਸਾਂਝ ਪਾਈ ਹੈ ਪੰਜਾਬ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਡੀਏ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਲੈ ਕੇ ਗਈ ਪੰਜਾਬ ਸਰਕਾਰ ਨੂੰ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਫਟਕਾਰ ਲਗਾਈ ਹੈ। ਪੰਜਾਬ ਸਰਕਾਰ ਨੂੰ ਬਕਾਇਆ ਮਹਿੰਗਾਈ ਭੱਤਾ ਯਾਨੀ ਡੀਏ ਯਾਨੀ ਡੀਐਨਐਸ ਅਲਾਉਂਸ ਦੀ ਅਦਾਇਗੀ ਸੰਬੰਧੀ ਹਾਈ ਕੋਰਟ ਦੇ ਹੁਕਮਾਂ ਦੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੀ ਤੁਰੰਤ ਪੈਰਵੀ ਕਰਨ ਦੇ ਲਈ ਕਿਹਾ ਗਿਆ ਹੈ। ਅਦਾਲਤ ਨੇ ਨਾਲ ਹੀ ਸਪਸ਼ਟ ਕੀਤਾ ਹੈ ਕਿ ਸੂਬਾ ਸਰਕਾਰ ਸਪੈਸ਼ਲ ਲੀਵ ਪਟੀਸ਼ਨ ਦੇ ਵਿੱਚ ਖਾਮੀਆਂ ਦਾ ਹਵਾਲਾ ਦੇ ਕੇ ਹਾਈਕੋਰਟ ਦੇ ਨਿਰਦੇਸ਼ਾਂ ਨੂੰ ਲਟਕਾ ਨਹੀਂ ਸਕਦੀ। ਬੈਂਚ ਨੇ ਸੂਬਾ ਸਰਕਾਰ ਨੂੰ ਅਦਾਲਤ ਦੇ ਅੱਗੇ ਸਪਸ਼ਟ ਰਵੱਈਆ ਅਪਣਾਉਣ ਦੇ ਲਈ ਵੀ ਕਿਹਾ। ਬੈਂਚ ਨੇ ਟਿੱਪਣੀ ਕੀਤੀ ਹੈ ਕਿ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੋ, ਅਦਾਲਤਾਂ ਦੇ ਨਾਲ ਖੇਡਾਂ ਖੇਡਣ ਦੀ ਕੋਸ਼ਿਸ਼ ਨਾ ਕਰੋ, ਤੁਹਾਡੇ ਕੋਲ ਅਪੀਲ ਕਰਨ ਦਾ ਕੀ ਅਧਿਕਾਰ ਹੈ, ਕਿਰਪਾ ਕਰਕੇ ਉਸ ਅਧਿਕਾਰ ਦੀ ਵਰਤੋਂ ਕਰੋ, ਨਾ ਕਿ ਸੁਪਰੀਮ ਕੋਰਟ ਦੇ ਵਿੱਚ ਲਿਜਾ ਕੇ ਇਸ ਮਾਮਲੇ ਨੂੰ ਲਟਕਾਓ। ਇਹ ਬੈਂਚ ਹਾਈਕੋਰਟ ਦੇ 3 ਅਗਸਤ ਦੇ ਉਸ ਫੈਸਲੇ ਦੀ ਕਥਿਤ ਪਾਲਣਾ ਨਾ ਕਰਨ ਸੰਬੰਧੀ ਅਰਜ਼ੀਆਂ ਦੇ ਉੱਤੇ ਸੁਣਵਾਈ ਕਰ ਰਹੀ ਸੀ, ਜਿਸ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਨੂੰ ਕੇਂਦਰ ਸਰਕਾਰ ਦੀ ਦਰਾਂ ਦੇ ਮੁਤਾਬਕ ਬਕਾਇਆ ਡੀਏ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਸੀ। ਸੌਖੇ ਸਾਦੇ ਸ਼ਬਦਾਂ 'ਚ ਤੁਹਾਨੂੰ ਸਮਝਾਈਏ ਤੇ ਪੰਜਾਬ ਹਰਿਆਣਾ ਹਾਈਕੋਰਟ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਇਹ ਕਹਿ ਚੁੱਕੀ ਹੈ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚੋਂ ਰੱਖਿਆ ਹੋਇਆ ਜਾਂ ਜ਼ਬਤ ਕੀਤਾ ਹੋਇਆ ਪੰਜਾਬ ਸਰਕਾਰ ਦੁਆਰਾ ਜਿਹੜਾ ਡੀਏ ਹੈ ਉਸ ਨੂੰ ਵਾਪਸ ਕੀਤਾ ਜਾਵੇ, ਪਰ ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਨਾ ਮੰਨ ਕੇ ਇਸ ਨੂੰ ਚੁਣੌਤੀ ਦਿੰਦਿਆਂ ਹੋਇਆ ਸੁਪਰੀਮ ਕੋਰਟ ਦੇ ਵਿੱਚ ਇਹ ਫੈਸਲਾ ਲੈ ਗਈ। ਇਸੇ ਕਰਕੇ ਹਾਈਕੋਰਟ ਨੇ ਟਿੱਪਣੀ ਦਿੱਤੀ ਹੈ ਕਿ ਅਦਾਲਤਾਂ ਦੇ ਨਾਲ ਖੇਡਾਂ ਖੇਡਣੀਆਂ ਪੰਜਾਬ ਸਰਕਾਰ ਬੰਦ ਕਰੇ। ਉੱਥੇ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪਾਰਟੀ ਦੀ ਅਹਿਮ 10 ਮੈਂਬਰੀ ਸਿਆਸੀ ਮਾਮਲਿਆਂ ਦੀ ਕਮੇਟੀ PAC ਦੇ ਵਿੱਚ ਸ਼ਾਮਲ ਕੀਤਾ, ਜਦਕਿ ਕਈ ਵੱਡੇ ਜਿਹੜੇ ਨਾਂ ਨੇ ਉਹਨਾਂ ਨੂੰ ਬਾਹਰ ਕਰ ਦਿੱਤਾ ਹੈ ਪਾਰਟੀ ਨੇ ਕੌਮੀ ਕਾਰਜਕਾਰਨੀ ਦੇ ਵਿੱਚੋਂ। ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਚੀਫ਼ ਵਿਪ ਬਲਜਿੰਦਰ ਕੌਰ ਤੇ ਜਗਰਾਓਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਣੂਕੋ ਨੂੰ ਬਾਹਰ ਕਰ ਦਿੱਤਾ ਹੈ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਜਥੇਬੰਧਕ ਢਾਂਚੇ ਦੇ ਵਿੱਚ ਹੋਏ ਫੇਰਬਦਲ ਦੇ ਚੱਲਦਿਆਂ ਮੰਨਿਆ ਜਾ ਰਿਹਾ ਹੈ ਪੰਜਾਬ ਦੇ ਸਿਆਸੀ ਸਫ਼ਿਆਂ 'ਚ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਜ਼ਬੂਤ ਕੀਤਾ ਗਿਆ, ਕਿਉਂਕਿ ਅਮਨ ਅਰੋੜਾ ਜਾਂ ਦੂਸਰੇ ਜਿਹੜੇ ਨਾਮ ਨੇ ਉਹ ਭਗਵੰਤ ਮਾਨ ਦੇ ਨਾਲ ਭਵਿੱਖ ਦੇ ਵਿੱਚ ਸਹਿਮਤ ਹੋ ਕੇ ਨਹੀਂ ਚੱਲ ਸਕਦੇ। ਪਰ ਪਾਰਟੀ ਨੇ PAC 'ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੋ ਕਿ ਇਸ ਵੇਲੇ ਵਿਵਾਦਾਂ 'ਚ ਘਿਰੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਕੇ ਇੱਕ ਅਹਿਮ ਸੁਨੇਹਾ ਵੀ ਦਿੱਤਾ ਹੈ ਕਿ ਚੀਮਾ ਦੇ ਨਾਲ ਉਹ ਖੜੇ ਨੇ। ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਬਾਹਰ ਰੱਖਣ ਦੇ ਸਿਆਸੀ ਮਾਇਨੇ ਵੀ ਹੋ ਸਕਦੇ ਨੇ। ਦਿੱਲੀ ਦੇ ਸਾਬਕਾ ਮੰਤਰੀ ਤੇ ਪੰਜਾਬ 'ਚ ਪਾਰਟੀ ਦੇ ਮਾਮਲਿਆਂ ਦੇ ਸਹਿ ਇੰਚਾਰਜ ਸਤਿੰਦਰ ਜੈਨ ਨੂੰ ਵੀ ਪਾਰਟੀ ਦੇ ਮੈਂਬਰ ਵਜੋਂ PAC ਦੇ ਵਿੱਚ ਸ਼ਾਮਲ ਕੀਤਾ ਗਿਆ। ਭਗਵੰਤ ਮਾਨ ਮੁੱਖ ਮੰਤਰੀ ਹੋਣ ਦੇ ਨਾਤੇ ਪਹਿਲਾਂ ਹੀ PAC ਦੇ ਵਿਸ਼ੇਸ਼ ਇਨਵਾਈਟੀ ਸੀ, ਪਰ ਹੁਣ ਉਹ PAC ਦੇ ਪੱਕੇ ਮੈਂਬਰ ਬਣ ਗਏ ਨੇ। ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਦਾ ਪੰਜਾਬ ਦੇ ਵਿੱਚ ਵੱਡਾ ਚਿਹਰਾ ਨੇ, ਜਿਨ੍ਹਾਂ ਦੇ ਉੱਤੇ ਵਿਧਾਨ ਸਭਾ ਚੋਣਾਂ ਦੀ ਅਹਿਮ ਜ਼ਿੰਮੇਵਾਰੀ ਵੀ ਟਿਕੀ ਹੋਈ ਹੈ। ਆਉਣ ਵਾਲੀਆਂ ਚੋਣਾਂ ਜਿੱਤ ਕੇ ਉਹ ਪਾਰਟੀ ਨੂੰ ਦੇ ਪਾਉਂਦੇ ਨੇ ਕਿ ਨਹੀਂ, ਖੈਰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ। ਪਰ ਇੱਧਰ ਦੂਜੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਹੁਣ ਆਸਟ੍ਰੇਲੀਆ ਵਾਲੇ ਪਾਸੇ ਆਸਟ੍ਰੇਲੀਆ ਤੋਂ ਖਬਰਾਂ ਬਹੁਤ ਨੇ। ਸਭ ਤੋਂ ਪਹਿਲਾਂ ਤਾਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਤਰਫ ਤੋਂ 9/11 ਯਾਨੀ ਅਮਰੀਕਾ ਦੀਆਂ ਦੂਰੀਆਂ ਇਮਾਰਤਾਂ ਦੇ ਉੱਤੇ ਹੋਏ ਹਮਲੇ ਦੀ 25ਵੀਂ ਵਰੇਗੰਢ ਦੇ ਮੌਕੇ ਦੇ ਉੱਤੇ ਸ਼ਰਧਾਂਜਲੀ ਪੇਸ਼ ਕੀਤੀ ਗਈ। ਦੱਸ ਦਈਏ ਕਿ ਅਮਰੀਕਾ ਦੇ ਵਿੱਚ ਹੋਈਆਂ ਉਹਨਾਂ 2,977 ਮੌਤਾਂ ਦੇ ਵਿੱਚ 10 ਆਸਟ੍ਰੇਲੀਅਨ ਲੋਕ ਵੀ ਸ਼ਾਮਲ ਸੀ, ਜਦੋਂ ਨਿਊਯਾਰਕ, ਵਾਸ਼ਿੰਗਟਨ DC ਤੇ ਪੈਨਸਿਲਵੇਨੀਆ ਦੇ ਵਿੱਚ ਹਵਾਈ ਹਮਲੇ ਹੋਏ ਸੀ, ਜਹਾਜ਼ ਇਮਾਰਤਾਂ ਦੇ ਵਿੱਚ ਟਕਰਾਏ ਗਏ ਸੀ ਤੇ ਉਸ ਹਮਲਿਆਂ ਨੇ ਦਹਿਸ਼ਤਗਰਦੀ ਹਮਲਿਆਂ ਨੇ ਦੁਨੀਆ ਭਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਇਸ ਮੌਕੇ ਦੇ ਉੱਤੇ 25 ਸਾਲ ਪੂਰੇ ਹੋਣ ਤੋਂ ਬਾਅਦ ਇਸ ਗੱਲ ਨੂੰ ਮੁੜ ਦੇਖਣ ਦਾ ਮੌਕਾ ਹੈ ਕਿ ਅਜਿਹੀਆਂ ਘਟਨਾਵਾਂ ਦੇ ਵਿੱਚ ਅਸੀਂ ਇਕੱਠੇ ਹਾਂ ਔਰ ਸਭ ਤੋਂ ਪਹਿਲਾਂ ਐਸੀਆਂ ਘਟਨਾਵਾਂ ਦਾ ਜਿਹੜਾ ਜਵਾਬ ਹੈ ਉਹ ਤਾਕਤ ਤੇ ਹਿੰਮਤ ਦੇ ਨਾਲ ਦੇਣਾ ਚਾਹੀਦਾ ਹੈ। ਆਸਟ੍ਰੇਲੀਅਨ ਲੋਕ ਅੱਜ ਵੀ ਉਸ ਘਟਨਾ ਨੂੰ ਯਾਦ ਕਰਕੇ ਖੌਫ ਜ਼ਦਾ ਹੋ ਜਾਂਦੇ ਨੇ, ਕਿਉਂਕਿ ਅਸੀਂ ਨਾ ਸਿਰਫ ਆਪਣੀ ਜਾਨ ਹੀ ਗਵਾਈ ਹੈ ਬਲਕਿ ਇੱਕ ਮਾਨਸਿਕ ਨੁਕਸਾਨ ਵੀ ਕਰਵਾਇਆ ਹੈ। ਉਧਰ 9/11 ਦੀਆਂ ਅੱਜ ਵੈਸੇ ਬਹੁਤ ਸਾਰੀਆਂ ਖਬਰਾਂ ਚੱਲਦੀਆਂ ਰਹਿਣਗੀਆਂ, ਪਰ ਕੁਝ ਹੋਰਨਾਂ ਖਬਰਾਂ ਦੇ ਵੱਲ ਆਈਏ ਤੇ ਹੁਣ ਇਮੀਗ੍ਰੇਸ਼ਨ ਮਸਲੇ ਦੇ ਉੱਤੇ, ਜਿਵੇਂ ਅਲੱਗ ਅਲੱਗ ਸੂਬਿਆਂ ਦੇ ਪ੍ਰੀਮੀਅਰਸ ਦੇ ਵਿੱਚ ਕੋਈ ਸੁਪਰ ਪਾਵਰ ਆ ਗਈ ਹੁੰਦੀ ਹੈ। ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮੈਲਹਸਕਾਸ ਨੇ ਸ਼ੁਰੂਆਤ ਕੀ ਕੀਤੀ ਕਿ ਹੁਣ ਸਾਰੇ ਹੀ ਸੂਬਿਆਂ ਦੇ ਪ੍ਰੀਮੀਅਰ ਇਸ ਮਸਲੇ ਦੇ ਉੱਤੇ ਖੁੱਲ੍ਹ ਕੇ ਬੋਲਣ ਲੱਗ ਪਏ ਨੇ। ਦੂਜਾ ਨੰਬਰ ਲੱਗਿਆ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਦਾ, ਜਿਨ੍ਹਾਂ ਨੇ ਆਪਣੇ ਹੀ ਪ੍ਰਧਾਨ ਮੰਤਰੀ ਨੂੰ ਮਾਈਗ੍ਰੈਂਟ ਦੇ ਨੰਬਰ ਘੱਟ ਕਰਨ ਦੇ ਲਈ ਇੱਕ ਵਾਰਨਿੰਗ ਦਿੱਤੀ ਹੈ ਕਿ ਇਸ ਦੇ ਚੰਗੇ ਨਤੀਜੇ ਨਹੀਂ ਨਿਕਲਣਗੇ। ਹਾਲਾਂਕਿ ਇਕਨੋਮਿਕ ਡਿਵੈਲਪਮੈਂਟ ਮਿਨਿਸਟਰ ਐਂਥਨੀ ਕਾਰਬਾਈਨਸ, ਜਿਹੜੇ ਕਿ ਨਵੇਂ ਮਿਨਿਸਟਰ ਬਣੇ ਨੇ, ਉਹਨਾਂ ਨੇ ਕਿਹਾ ਕਿ ਸੂਬੇ ਦੀ ਆਰਥਿਕਤਾ ਬਹੁਤ ਹੱਦ ਤੱਕ ਇਸ ਗੱਲ ਤੇ ਨਿਰਭਰ ਨਹੀਂ ਕਰਦੀ ਕਿ ਹਾਈ ਇਮੀਗ੍ਰੇਸ਼ਨ ਹੁੰਦਾ ਹੈ ਕਿ ਨਹੀਂ। ਪਰ ਬੈਨ ਕੈਰਲ ਨੇ ਇਹ ਗੱਲ ਜ਼ਰੂਰ ਦੁਹਰਾਈ। ਸਾਊਥ ਆਸਟ੍ਰੇਲੀਅਨ ਪ੍ਰੀਮੀਅਰ ਪੀਟਰ ਮੈਲਹਸਕਾਸ ਨੇ ਕੱਲ੍ਹ ਦੇ ਦਿਨ ਸਿਡਨੀ ਦੇ ਵਿੱਚ, ਮਾਫ ਕਰਨਾ, 2 ਦਿਨ ਪਹਿਲਾਂ ਸਿਡਨੀ ਦੇ ਵਿੱਚ ਖੜੇ ਹੋ ਕੇ ਇਹ ਗੱਲ ਕਹੀ ਸੀ ਕਿ ਵਨ ਨੇਸ਼ਨ ਪਾਰਟੀ ਜਾਂ ਦੂਸਰੀਆਂ ਵਿਰੋਧੀ ਧਿਰਾਂ ਦੇ ਨਕਸ਼ੇ ਕਦਮਾਂ ਦੇ ਉੱਤੇ ਨਾ ਚੱਲੋ, ਇਹ ਤਾਂ ਦੇਸ਼ ਨੂੰ ਤਬਾਹ ਕਰ ਦੇਣਗੀਆਂ। ਅਸਲ ਦੇ ਵਿੱਚ ਇੱਕ ਮਜ਼ਬੂਤ ਮਾਈਗ੍ਰੇਸ਼ਨ ਦੀ ਆਸਟ੍ਰੇਲੀਆ ਨੂੰ ਲੋੜ ਹੈ। ਠੀਕ ਇਸੇ ਤਰੀਕੇ ਦੇ ਨਾਲ ਵੀਰਵਾਰ ਦੇ ਦਿਨ ਬੈਨ ਕੈਰਲ ਨੇ ਆਪਣੇ ਸਾਊਥ ਆਸਟ੍ਰੇਲੀਅਨ ਹਮਰੁਤਬਾ ਦੀ ਗੱਲ ਦੀ ਹਮਾਇਤ ਕੀਤੀ ਤੇ ਕਿਹਾ ਕਿ ਵਿਕਟੋਰੀਆ ਦੀ ਡਾਇਵਰਸਿਟੀ ਦੇ ਲਈ, ਵਿਕਟੋਰੀਆ ਦੀ ਤਰੱਕੀ ਦੇ ਲਈ ਇਹ ਬੇਹੱਦ ਜ਼ਰੂਰੀ ਹੈ। ਬਲਕਿ ਜੇਕਰ ਮਾਈਗ੍ਰੇਸ਼ਨ ਨੂੰ ਘੱਟ ਕਰਨ ਦੀ ਕੋਈ ਗੱਲ ਸਾਹਮਣੇ ਹੋਰ ਆਉਂਦੀ ਹੈ ਤਾਂ ਇਹ ਇੱਕ ਚੀਨ ਤੇ ਭਾਰਤ ਵਰਗੇ ਵਿਕਟੋਰੀਆ ਦੇ ਖਾਸ ਤੌਰ ਦੇ ਉੱਤੇ ਸਹਿਯੋਗੀਆਂ ਦੇ ਲਈ ਇੱਕ ਗਲਤ ਸੁਨੇਹਾ ਹੋਏਗਾ। ਭਾਵੇਂ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਉੱਤੇ ਕਟੌਤੀ ਕਰਨਾ ਹੀ ਕਿਉਂ ਨਾ ਹੋਵੇ, ਉਹਨਾਂ ਕਿਹਾ ਕਿ ਵਿਕਟੋਰੀਆ ਦੀ ਆਰਥਿਕਤਾ ਕਾਫੀ ਹੱਦ ਤੱਕ ਇਸ ਗੱਲ ਦੇ ਉੱਤੇ ਭਵਿੱਖ ਦੇ ਵਿੱਚ ਨਿਰਭਰ ਕਰਦੀ ਹੈ ਕਿ ਕਿੰਨਾ ਮਜ਼ਬੂਤ ਮਾਈਗ੍ਰੇਸ਼ਨ ਇਨਫਲਕਸ ਜਿਹੜਾ ਉਹ ਆਸਟ੍ਰੇਲੀਆ ਦੇ ਵਿੱਚ ਹੁੰਦਾ ਹੈ, ਵਿਕਟੋਰੀਆ ਦੇ ਵਿੱਚ ਹੁੰਦਾ ਹੈ। ਦੱਸ ਦਈਏ ਕਿ ਪੈਨਡੈਮਿਕ ਤੋਂ ਬਾਅਦ ਤਾਂ ਇਹ ਮੰਨਿਆ ਗਿਆ ਹੈ ਕਿ ਮੈਲਬਰਨ ਦੀ ਆਬਾਦੀ ਦੇ ਵਿੱਚ ਇਜ਼ਾਫੇ ਦਾ 86% ਕਾਰਨ ਪ੍ਰਵਾਸ ਵਾਧਾ ਹੈ। ਉੱਥੇ ਇਹ ਗੱਲ ਕਹੀ ਗਈ ਹੈ ਕਿ 2025 ਦੇ ਵਿੱਚ ਨੈੱਟ ਓਵਰਸੀਜ਼ ਮਾਈਗ੍ਰੇਸ਼ਨ 3 ਲੱਖ ਦੀ ਗਿਣਤੀ ਨੂੰ ਜਿਹੜਾ ਟੱਪ ਗਿਆ। ਉਸ ਦੇ ਚੱਲਦਿਆਂ ਐਂਥਨੀ ਅਲਬਨੀਜ਼ ਦੀ ਸਰਕਾਰ ਦੀਆਂ ਰਣਨੀਤੀਆਂ ਹੀ ਜ਼ਿੰਮੇਦਾਰ ਨੇ ਜਿਹੜੀਆਂ ਕਿ ਇਸ ਗਿਣਤੀ ਨੂੰ ਵਧਾ ਰਹੀਆਂ। ਹਾਲਾਂਕਿ ਐਂਥਨੀ ਅਲਬਨੀਜ਼ ਸਰਕਾਰ ਇਸ ਗੱਲ ਦੇ ਲਈ ਵਾਅਦੇ ਕਰ ਰਹੀ ਹੈ ਕਿ ਉਹ ਇਸ ਵਿਤਵਰੇ ਦੇ ਦਰਮਿਆਨ ਮਹਿਜ਼ 2,45,000 ਪ੍ਰਵਾਸੀਆਂ ਨੂੰ ਹੀ ਦਾਖਲਾ ਦੇਗੀ ਤੇ ਇਸੇ ਗੱਲ ਦੇ ਉੱਤੇ ਸਾਊਥ ਆਸਟ੍ਰੇਲੀਆ ਤੇ ਵਿਕਟੋਰੀਆ ਦੇ ਪ੍ਰੀਮੀਅਰ ਨਾਰਾਜ਼ ਨਜ਼ਰ ਆਉਂਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਸੂਬਿਆਂ ਦੀ ਤਰੱਕੀ ਦੇ ਲਈ ਪ੍ਰਵਾਸ ਦਾ ਇੱਕ ਚੰਗਾ ਜਿਹੜਾ ਚੰਗੇ ਪ੍ਰਵਾਸ ਦਾ ਇੱਕ ਜਿਹੜਾ ਇਨਟੇਕ ਹੈ ਉਹ ਹੋਣਾ ਬਹੁਤ ਜ਼ਰੂਰੀ ਹੈ। ਇੰਟਰਨੈਸ਼ਨਲ ਐਜੂਕੇਸ਼ਨ ਜਿਹੜੀ ਹੈ ਉਹ ਵਿਕਟੋਰੀਆ ਦੀਆਂ ਸਭ ਤੋਂ ਵੱਡੀਆਂ ਐਕਸਪੋਰਟ ਸੇਵਾਵਾਂ ਦੇ ਵਿੱਚੋਂ ਇੱਕ ਮੰਨੀ ਜਾ ਸਕਦੀ ਹੈ। ਘੱਟੋ ਘੱਟ 2025 ਦੇ ਹਵਾਲੇ ਦੇ ਨਾਲ ਤਾਂ 17 ਤੋਂ 18 ਬਿਲੀਅਨ ਡਾਲਰ ਵਿਕਟੋਰੀਆ ਦੇ ਕੁੱਲ ਖਜ਼ਾਨੇ ਦੇ ਵਿੱਚ ਇਕੱਠਾ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਦੇ ਹਵਾਲੇ ਦੇ ਨਾਲ ਹੀ ਹੋਇਆ ਹੈ। ਔਰ ਜਦੋਂ 3,22,000 ਵਿਦਿਆਰਥੀ ਇਸ ਵਕਤ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ ਵਿਕਟੋਰੀਆ ਦੇ ਵਿੱਚ ਪੜ੍ਹ ਰਹੇ ਹੋਣ ਤਾਂ ਉਹਨਾਂ ਦੇ ਲਈ ਇਹ ਜ਼ਰੂਰੀ ਹੈ ਕਿ ਵਿਕਟੋਰੀਆ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨੰਬਰ ਬਰਕਰਾਰ ਰਹਿ ਸਕਣ। ਉਧਰ ਵਿਕਟੋਰੀਆ ਦੇ ਵਨ ਨੇਸ਼ਨ ਪਾਰਟੀ ਦੇ ਨੇਤਾ ਵਾਰਨ ਪਿਕਰਿੰਗ ਨੇ ਕਿਹਾ ਕਿ ਇਸ ਵਕਤ ਲੇਬਰ ਸਰਕਾਰ ਆਪਣੀ ਗਿਣਤੀ ਮਿਣਤੀ ਨਹੀਂ ਕਰ ਪਾ ਰਹੀ ਸੂਬਾਈ ਪੱਧਰ ਦੇ ਉੱਤੇ ਤੇ ਫੈਡਰਲ ਪੱਧਰ ਦੇ ਉੱਤੇ। ਇਮੀਗ੍ਰੇਸ਼ਨ ਇੱਕ ਫੈਡਰਲ ਇਸ਼ੂ ਹੈ, ਸੂਬਾਈ ਸਰਕਾਰ ਨੂੰ ਇਸ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਔਰ ਇਸ ਦੀ ਗਿਣਤੀ ਮਿਣਤੀ ਹੀ ਠੀਕ ਕਰਨੀ ਚਾਹੀਦੀ ਹੈ। ਜਦੋਂ ਸਕਿਲਡ ਟ੍ਰੇਡ ਸ਼ਾਰਟੇਜ ਦੇ ਉੱਤੇ ਗੱਲ ਆਉਂਦੀ ਹੈ ਤਾਂ ਉਹ ਜ਼ਰੂਰ ਹੋਣੀ ਚਾਹੀਦੀ ਹੈ, ਪਰ ਇੱਕ ਵੱਡਾ ਇਮੀਗ੍ਰੇਸ਼ਨ ਇਨਕਰੀਜ਼ ਸੂਬੇ ਤੇ ਫੈਡਰਲ ਇਕਨੋਮਿਕਸ ਨੂੰ ਪਰੇਸ਼ਾਨ ਹੀ ਕਰੇਗਾ। ਵੈਸੇ ਵਾਰਨ ਪਿਕਰਿੰਗ ਦੀ ਖਬਰ ਕੱਲ ਦੇ ਦਿਨ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਦੋਂ ਇਹ ਗੱਲ ਉਹਨਾਂ ਨੇ ਪਿਛਲੇ ਹਫਤੇ ਦੇ ਦਰਮਿਆਨ ਮੰਨੀ ਹੈ ਕਿ ਉਹ ਨਸ਼ੇ ਕਰਦੇ ਰਹੇ ਨੇ, ਨਸ਼ੇ ਕਰਕੇ ਆਪਣੀ ਪਾਰਟਨਰ ਨੂੰ ਕੁੱਟਦੇ ਰਹੇ ਨੇ ਔਰ ਹਰ ਇੱਕ ਕਿਸਮ ਦਾ ਨਸ਼ਾ ਉਹ ਕਰ ਚੁੱਕੇ ਨੇ। ਅਜਿਹੇ ਦੇ ਵਿੱਚ ਵਨ ਨੇਸ਼ਨ ਪਾਰਟੀ ਦੇ ਸੂਬਾਈ ਪ੍ਰਮੁੱਖ ਦੇ ਉੱਤੇ ਸਵਾਲ ਜਦੋਂ ਉੱਠੇ ਤਾਂ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੇ ਵੀ ਕਹਿ ਦਿੱਤਾ ਕਿ ਫੇਰ ਕੀ ਹੋ ਗਿਆ ਜੇ ਨਸ਼ੇ ਕਰਦਾ। ਤੇ ਹੁਣ ਇੱਕ ਹੋਰ ਵਿਵਾਦ ਸ਼ੁਰੂ ਹੋਇਆ। ਵਨ ਨੇਸ਼ਨ ਪਾਰਟੀ ਦੇ ਮਿਲਡੂਰਾ ਤੋਂ ਜਿਹੜੇ ਉਮੀਦਵਾਰ ਨੇ, ਕਿਹਾ ਜਾ ਰਿਹਾ ਹੈ ਕਿ ਪਤਾ ਕਰੋ ਕਿ ਆਖਿਰਕਾਰ ਉਹ ਕਿੱਥੋਂ ਦੇ ਉਮੀਦਵਾਰ ਨੇ। ਕਦੇ ਉਹ NSW ਦੇ ਵਿੱਚ ਹੁੰਦੀਆਂ ਇਲੈਕਸ਼ਨ ਦੇ ਵਿੱਚ ਖੜੇ ਹੋ ਜਾਂਦੇ ਨੇ, ਕਦੇ ਵਿਕਟੋਰੀਆ ਦੇ ਵਿੱਚ, ਆਖਿਰਕਾਰ ਕਿਤੋਂ ਦੇ ਤਾਂ ਹੋਣਗੇ। ਮੰਨਿਆ ਗਿਆ ਹੈ ਕਿ ਗਾਏ ਕੂਪਰ, ਜਿਹੜੇ ਕਿ ਖੁਦ ਨੂੰ ਵੈਸਟ ਪੈਕ ਦੇ ਐਗਰੀ ਬਿਜ਼ਨਸ ਰਿਲੇਸ਼ਨਸ਼ਿਪ ਮੈਨੇਜਰ ਦੱਸਦੇ ਨੇ, ਉਹ ਵਨ ਨੇਸ਼ਨ ਪਾਰਟੀ ਦੀ ਪਹਿਲਾਂ NSW ਤੋਂ ਜਦੋਂ ਫਰੇਰਰ ਦੀਆਂ ਉਪਚੋਣਾਂ ਹੋਣੀਆਂ ਸੀ ਤਾਂ ਫਰੇਰਰ ਤੋਂ ਬਾਈ ਇਲੈਕਸ਼ਨ ਦੇ ਲਈ ਉਹ ਉਤਰੇ ਸੀ। ਉਸ ਵਕਤ ਵਨ ਨੇਸ਼ਨ ਪਾਰਟੀ ਦੀ ਵੈਬਸਾਈਟ ਦੇ ਉੱਤੇ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਬੋਇਲ ਇਲਾਕਾ ਜਿਹੜਾ ਹੈ, ਬੋਇਲ ਕ੍ਰੀਕ NSW ਦਾ ਇਲਾਕਾ, ਉੱਥੇ ਦੇ ਬੇਸਡ ਉਹ ਐਗਰੀ ਬਿਜ਼ਨਸਮੈਨ ਨੇ ਔਰ ਉਹਨਾਂ ਦਾ ਪਰਿਵਾਰ ਇਸ ਇਲਾਕੇ ਦੇ ਵਿੱਚ 5 ਪੁਸ਼ਤਾਂ ਤੋਂ ਜਿਹੜਾ ਕੰਮ ਕਰ ਰਿਹਾ ਹੈ। ਕਰੰਟਲੀ ਉਹ ਐਗਰੀ ਬਿਜ਼ਨਸ ਰਿਲੇਸ਼ਨਸ਼ਿਪ ਮੈਨੇਜਰ ਦੇ ਉੱਤੇ ਕੰਮ ਕਰ ਰਹੇ ਨੇ ਤੇ ਫਰੈਰਰ ਦੇ ਲਈ, ਫਰੈਰਰ ਦੀਆਂ ਇੰਡਸਟਰੀਜ਼ ਦੇ ਲਈ ਉਹ ਹਮੇਸ਼ਾ ਤੋਂ ਕੰਮ ਕਰਦੇ ਰਹਿਣਗੇ। ਬੋਇਲ ਕ੍ਰੀਕ NSW ਦੇ ਵਿੱਚ ਹੈ, 15 ਕੁ ਕਿਲੋਮੀਟਰ ਮਿਲਡੂਰਾ ਤੋਂ ਪੈ ਜਾਂਦਾ ਹੈ। ਤੇ ਹੁਣ ਵਨ ਨੇਸ਼ਨ ਪਾਰਟੀ ਦੀ ਵਿਕਟੋਰੀਆ ਦੀ ਵੈਬਸਾਈਟ ਤੋਂ ਲਿਖਿਆ ਗਿਆ ਹੈ ਕਿ ਇਹੀ ਗਾਏ ਕੂਪਰ ਜਿਹੜੇ ਨੇ ਇਹ ਸਨਰਾਈਜ਼ੀਆ ਕਮਿਊਨਿਟੀ ਦੇ ਨਾਲ ਜੁੜੇ ਹੋਏ ਨੇ, ਇੱਥੇ ਹੀ ਪਲੇ ਵਧੇ ਨੇ ਔਰ ਇੱਥੇ ਹੀ ਇਹਨਾਂ ਦਾ ਪਰਿਵਾਰ ਜਿਹੜਾ ਇੱਕ ਸਿੰਗਲ ਹੈਂਡਿਡਲੀ ਇਹਨਾਂ ਦਾ ਜਿਹੜਾ ਸਿੰਗਲ ਪੇਰੈਂਟ ਨੇ ਇਹਨਾਂ ਨੂੰ ਪਾਲਿਆ ਤੇ ਇਹਨਾਂ ਨੂੰ ਪਤਾ ਹੈ ਕਿ ਪਰਿਵਾਰਾਂ ਦੀ ਮੁਸ਼ਕਲਾਂ ਕੀ ਹੁੰਦੀਆਂ ਨੇ। ਹੁਣ ਜਦੋਂ ਵੀਕਲੀ ਟਾਈਮਸ ਨਾਮ ਦੇ ਅਖਬਾਰ ਦੀ ਤਰਫ ਤੋਂ ਗਾਏ ਕੂਪਰ ਨੂੰ ਤੇ ਉਹਨਾਂ ਦੇ ਦਫ਼ਤਰ ਨੂੰ ਸੰਪਰਕ ਕੀਤਾ ਗਿਆ ਕਿ ਤੁਸੀਂ ਦੱਸੋ, ਤਾਂ ਉਹਨਾਂ ਕਿਹਾ ਕਿ ਏਦਾਂ ਕੋਈ ਇੰਟਰਵਿਊ ਨਹੀਂ ਹੋਣ ਲੱਗੀ, ਤੁਸੀਂ ਆਪਣੇ ਸਵਾਲ ਲਿਖ ਕੇ ਦੇ ਦਿਓ, ਦੇਖਾਂਗੇ ਜੇ ਜਵਾਬ ਦੇਣੇ ਹੋਏ। ਬਾਅਦ ਦੇ ਵਿੱਚ ਅਖਬਾਰ ਨੇ ਦੱਸਿਆ ਕਿ ਗਾਏ ਕੂਪਰ ਦੇ ਦਫ਼ਤਰ ਦੀ ਤਰਫ ਤੋਂ ਕੋਈ ਵੀ ਰਿਸਪੌਂਸ ਸਾਹਮਣੇ ਨਹੀਂ ਆਇਆ, ਜਦਕਿ ਇਹ ਸਵਾਲ ਪੁੱਛੇ ਗਏ ਸੀ ਕਿ ਕੂਪਰ ਆਖਿਰਕਾਰ ਰਹਿੰਦੇ ਕਿੱਥੇ ਨੇ, ਮਿਲਡੂਰਾ ਤੋਂ ਉਹ ਕਿਉਂ ਹੁਣ ਚੋਣਾਂ ਲੜਨ ਜਾ ਰਹੇ ਨੇ, ਉਹਨਾਂ ਦੇ ਫਾਰਮਿੰਗ ਬਿਜ਼ਨਸ ਦੇ ਨਾਲ ਆਖਿਰਕਾਰ ਕੀ ਸੰਬੰਧ ਨੇ। ਬਾਰ ਬਾਰ ਹਰ ਬਾਰ ਖੇਤਰੀ ਇਲਾਕਿਆਂ ਦੇ ਹੋਣ ਕਰਕੇ ਉਹਨਾਂ ਨੂੰ ਫਾਰਮਿੰਗ ਬਿਜ਼ਨਸ ਕਿਉਂ ਦੱਸਣਾ ਪੈਂਦਾ ਹੈ। ਖੈਰ ਇਸ ਖਬਰਾਂ ਦੇ ਦਰਮਿਆਨ ਵਨ ਨੇਸ਼ਨ ਆਪ ਹੀ ਸੁਲਝ ਲਵੇ ਆਪਣੇ ਉਮੀਦਵਾਰਾਂ ਦੇ ਨਾਲ। ਪਰ ਦੂਜੇ ਪਾਸੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ, ਜਿੱਥੇ ਆਸਟ੍ਰੇਲੀਆ ਦੇ ਲਈ ਇਸ ਵਕਤ ਚੁਣੌਤੀ ਸਭ ਤੋਂ ਵੱਡੀ ਇਹੀ ਬਣੀ ਹੋਈ ਹੈ ਕਿ ਆਸਟ੍ਰੇਲੀਆ ਦੇ ਕਲਾਸਰੂਮਸ, ਇੱਥੇ ਦੇ ਸਕੂਲਾਂ ਦੇ ਅੰਦਰ ਜਿਹੜੀਆਂ ਜਮਾਤਾਂ ਨੇ ਉਹ ਇੰਨੀਆਂ ਕੁ ਜ਼ਿਆਦਾ ਕਾਵਾਂ ਰੌਲੀ ਵਾਲੀਆਂ ਜਮਾਤਾਂ ਬਣੀਆਂ ਹੋਈਆਂ ਹੈ ਕਿ ਦੁਨੀਆਂ ਦੇ ਵਿੱਚ ਸਭ ਤੋਂ ਬਦਤਰੀਨ ਜਮਾਤਾਂ ਕਿਹਾ ਜਾਂਦਾ ਹੈ, ਸਭ ਤੋਂ ਬਦਤਰੀਨ ਕਲਾਸਰੂਮ ਜਿਹੜੀ ਸਟੱਡੀ ਹੈ ਉਹ ਆਸਟ੍ਰੇਲੀਆ ਦੀ ਹੁੰਦੀ ਜਾ ਰਹੀ ਹੈ। ਕਿਉਂ? ਕਿਉਂਕਿ ਪਿਛਲੇ ਦਿਨਾਂ ਦੇ ਦਰਮਿਆਨ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਪੀਸਾ ਦੇ ਰਿਜ਼ਲਟਸ ਆਏ ਨੇ ਸਾਲ 2025 ਦੇ। ਪੀਸਾ ਯਾਨੀ ਕਿ ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟ ਅਸੈਸਮੈਂਟ, ਦੁਨੀਆਂ ਭਰ ਦੇ 91 ਦੇਸ਼ਾਂ ਦੇ 15 ਸਾਲ ਦੇ ਬੱਚਿਆਂ ਦੀ ਹਰ 3 ਸਾਲ ਬਾਅਦ ਇੱਕ ਰੈਂਕਿੰਗ ਆਉਂਦੀ ਹੈ ਔਰ ਇਸ ਰੈਂਕਿੰਗ ਦੇ ਵਿੱਚ ਆਸਟ੍ਰੇਲੀਆ, ਕੋਲੰਬੀਆ, ਤੁਰਕੀ, ਅਜ਼ਰਬੈਜ਼ਾਨ ਵਰਗੇ ਮੁਲਕਾਂ ਤੋਂ ਕਿਤੇ ਪਿੱਛੇ ਨਜ਼ਰ ਆਉਂਦਾ ਹੈ। ਬਲਕਿ OECD ਮੁਲਕਾਂ 'ਚ ਤਾਂ ਆਸਟ੍ਰੇਲੀਆ ਸਭ ਤੋਂ ਹੇਠਾਂ ਹੈ। ਜਦੋਂ ਇਹ ਪਤਾ ਲੱਗਦਾ ਹੈ ਕਿ ਆਸਟ੍ਰੇਲੀਆ ਦੇ ਸਕੂਲ ਦੇ ਵਿੱਚ ਖਾਸ ਤੌਰ ਦੇ ਉੱਤੇ 15 ਸਾਲ ਜਾਂ ਇਸ ਦੇ ਆਸ ਪਾਸ ਦੇ, ਯਾਨੀ ਕਿ ਹਾਈ ਸਕੂਲਾਂ ਦੇ ਵਿੱਚ ਜਿਹੜੇ ਵਿਦਿਆਰਥੀ ਨੇ, ਉਹ ਅਧਿਆਪਕਾਂ ਨੂੰ ਪੜ੍ਹਾਈ ਪੂਰੀ ਨਹੀਂ ਕਰਨ ਦਿੰਦੇ। OECD ਦੀ ਐਵਰੇਜ ਜੇਕਰ ਲਗਾ ਕੇ ਦੇਖੀਏ ਤਾਂ ਜੇਕਰ ਦੁਨੀਆਂ ਦੇ ਅਮੀਰ ਤਰੀਨ ਮੁਲਕ ਯਾਨੀ ਅਮਰੀਕਾ, ਕੈਨੇਡਾ, ਜਾਪਾਨ, ਸਾਊਥ ਕੋਰੀਆ, ਜਰਮਨੀ ਆਦਿ, ਗੁਆਂਢ ਦੇ ਵਿੱਚ ਪੈਂਦਾ ਨਿਊਜ਼ੀਲੈਂਡ ਤੱਕ ਵੀ, ਜਦੋਂ ਇੱਥੋਂ ਦੇ ਕਲਾਸਰੂਮਸ ਦੇ ਵਿੱਚ ਡਿਸਰਪਸ਼ਨ ਦੀ ਗੱਲ ਆਉਂਦੀ ਹੈ ਤਾਂ ਆਸਟ੍ਰੇਲੀਆ 'ਚ 44% ਬੱਚੇ ਐਸੇ ਨੇ ਜਿਨ੍ਹਾਂ ਨੇ ਪਿਛਲੇ ਦੋ ਹਫ਼ਤਿਆਂ 'ਚ ਘੱਟੋ ਘੱਟ ਇੱਕ ਦਿਨ ਤਾਂ ਸਕਿੱਪ ਕੀਤਾ, ਜਦਕਿ OECD ਮੁਲਕਾਂ ਦੀ ਇਹੀ ਪਰਸੈਂਟੇਜ 22% ਹੈ। ਔਰ ਕਲਾਸਰੂਮ ਦੇ ਵਿੱਚ ਨੋਇਜ਼ ਯਾਨੀ ਕਿ ਰੌਲਾ, ਡਿਸਆਰਡਰ ਯਾਨੀ ਕਿ ਅਨੁਸ਼ਾਸਨ ਭੰਗ ਕਰਨਾ, ਔਰ ਹਰ ਇੱਕ ਲੈਸਨ ਦੇ ਦਰਮਿਆਨ ਟੀਚਰ ਨੂੰ ਟੋਕਾ ਟਾਕੀ ਕਰਨਾ, OECD ਮੁਲਕਾਂ ਦੇ ਵਿੱਚ ਹਾਈ ਸਕੂਲ ਦੇ ਅੰਦਰ ਇਹ ਪਰਸੈਂਟੇਜ 31% ਹੈ ਤੇ ਆਸਟ੍ਰੇਲੀਆ ਦੇ ਵਿੱਚ 41% ਹੈ। ਕਿਤੇ ਬਦਤਰ ਜਿਹੜੀ ਆਸਟ੍ਰੇਲੀਆ ਦੇ ਹਾਲਾਤ ਹੈਗੇ ਨੇ। ਔਰ ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਹੁਣ ਕੁਝ ਇੱਕ ਫੈਸਲੇ ਲਏ ਜਾ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਵਿਕਟੋਰੀਆ ਦੇ ਵਿੱਚ ਘੱਟੋ ਘੱਟ ਤਾਂ ਵਿਕਟੋਰੀਆ 'ਚ ਤਾਂ ਅਜਿਹਾ ਕੀਤਾ ਜਾ ਸਕਦਾ ਕਿ ਜਿਹੜੇ ADF ਹੈ ਯਾਨੀ ਆਸਟ੍ਰੇਲੀਅਨ ਡਿਫੈਂਸ ਫੋਰਸ ਹੈ, ਉਹਨਾਂ ਦੇ ਸਾਬਕਾ ਫੌਜੀਆਂ ਨੂੰ ਸਕੂਲਾਂ ਦੇ ਵਿੱਚ ਉਤਾਰਿਆ ਜਾਵੇ, ਯਾਨੀ ਸਕੂਲੀ ਅਧਿਆਪਕ ਦੇ ਤੌਰ ਦੇ ਉੱਤੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਆਸਟ੍ਰੇਲੀਅਨ ਸਟੂਡੈਂਟਸ ਦੇ ਵਿੱਚ ਇੱਕ ਡਿਸਿਪਲਿਨ ਪੈਦਾ ਕੀਤਾ ਜਾ ਸਕੇ। ਖੈਰ ਇਹ ਤਜਰਬਾ ਜਿਹੜਾ ਹੈ ਕਿੰਨਾ ਕੁ ਸਫਲ ਰਹੇਗਾ, ਇਸ ਦੇ ਨਾਲ ਜੁੜੇ ਹੋਏ ਸਰਵੇਖਣ ਵੀ ਆਨਲਾਈਨ ਅਲੱਗ ਅਲੱਗ ਤਰੀਕੇ ਦੇ ਨਾਲ ਹੋ ਰਹੇ ਨੇ। ਵਨ ਨੇਸ਼ਨ ਪਾਰਟੀ ਦੇ ਸਿੱਖਿਆ ਮਹਿਕਮੇ ਦੇ ਨਾਲ ਜੁੜੇ ਹੋਏ ਬੁਲਾਰੇ ਤੇ ਵਿਕਟੋਰੀਆ ਚਾਪਰ ਹਾਊਸ ਦੇ ਕੈਂਡੀਡੇਟ ਕੋਲਿਨ ਹਾਰਕਨ ਨੇ ਕਿਹਾ ਕਿ ਇਸ ਵਕਤ ਅਧਿਆਪਕਾਂ ਦੇ ਨਾਲ ਤਾਂ ਇੰਨਾ ਕੁਛ ਹੋ ਰਿਹਾ ਹੈ ਕਿ ਜੇਕਰ ਸੂਬਾਈ ਸਰਕਾਰ ਇਸ ਮਸਲੇ ਨੂੰ ਹੱਲ ਕਰਨਾ ਵੀ ਚਾਹੇ ਤੇ ਬਿਊਰੋਕ੍ਰੇਸੀ ਵੀ ਰਲ ਵੀ ਜਾਵੇ ਤਾਂ ਵੀ ਇਹ ਨਹੀਂ ਹੋ ਸਕਦਾ। ਡਿਸਿਪਲਿਨ ਇੱਕ ਕਰੂਐਲਿਟੀ ਦੇ ਨਾਲ ਨਹੀਂ ਲਿਆਂਦਾ ਜਾ ਸਕਦਾ। ਸੋ ਅਧਿਆਪਕਾਂ ਦੀ ਥਾਂ ਦੇ ਉੱਤੇ ADF ਯਾਨੀ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਸਾਬਕਾ ਫੌਜੀਆਂ ਨੂੰ ਲੈ ਕੇ ਆਉਣਾ ਕੋਈ ਚੰਗਾ ਫੈਸਲਾ ਨਹੀਂ ਹੋਏਗਾ, ਪਰ ਡਿਸਿਪਲਿਨ ਸਿਖਾਉਣ ਦੇ ਲਈ ਤਬਦੀਲੀਆਂ ਤਾਂ ਕੁਝ ਕਰਨੀਆਂ ਪੈਣਗੀਆਂ। ਹੁਣ ਆਸਟ੍ਰੇਲੀਆ ਆਖਿਰਕਾਰ ਕੀ ਕਰੇ ਕਿ ਆਸਟ੍ਰੇਲੀਆ ਦੇ ਵਿੱਚ ਸਾਇੰਸ ਦੇ ਅੰਦਰ, ਮੈਥਸ ਦੇ ਅੰਦਰ, ਰੀਡਿੰਗ ਦੇ ਅੰਦਰ ਪਛੜ ਰਹੇ ਵਿਦਿਆਰਥੀ, ਹੋਰ ਤਾਂ ਹੋਰ ਡਿਸਿਪਲਿਨ ਦੇ ਮਾਮਲੇ 'ਚ ਸਭ ਤੋਂ ਭੈੜੇ ਵਿਵਹਾਰ ਕਰਨ ਵਾਲੇ ਵਿਦਿਆਰਥੀ ਜਿਹੜੇ ਨੇ, ਉਹਨਾਂ ਨੂੰ ਕੰਟਰੋਲ ਦੇ ਵਿੱਚ ਕਿਵੇਂ ਲਿਆਂਦਾ ਜਾਵੇ, ਲਗਾਮ 'ਚ ਕਿਵੇਂ ਲਿਆਂਦਾ ਜਾਵੇ, ਇਹ ਇੱਕ ਬਹੁਤ ਵੱਡੀ ਚੁਣੌਤੀ ਸਭ ਤੋਂ ਪਹਿਲਾਂ ਤਾਂ ਅਧਿਆਪਕਾਂ ਦੇ ਅੱਗੇ ਹੈ, ਸਕੂਲਾਂ ਦੇ ਅੱਗੇ ਹੈ, ਜਿਨ੍ਹਾਂ ਦੀ ਇਸ ਵਕਤ ਸਰਕਾਰਾਂ ਤਾਂ ਕੋਈ ਸਾਰ ਨਹੀਂ ਲੈ ਰਹੀਆਂ। ਖੈਰ ਇਸ ਤੋਂ ਬਾਅਦ ਇੰਜ ਲੱਗਦਾ ਹੈ ਕਿ ਵੱਡੀਆਂ ਵੱਡੀਆਂ ਕੰਪਨੀ ਦੇ CEO ਬਣਨਾ ਹੀ ਬਿਹਤਰ, ਨਾਲੇ ਤਾਂ ਮੋਟੀਆਂ ਤਨਖਾਹਾਂ, ਮੋਟੇ ਗੱਫੇ ਤੇ ਨਾਲੇ ਅਜਿਹੀਆਂ ਕੋਈ ਟੈਨਸ਼ਨਾਂ ਨਹੀਂ। ਹੁਣ ਇੱਕ ਹੋਰ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਹੈਰਾਲਸਨ ਦੀ ਤਰਫ ਤੋਂ, ਜਿਸ ਦੇ ਵਿੱਚ ਦੱਸਿਆ ਗਿਆ ਕਿ ਵੱਡੀਆਂ ਇਲੈਕਟ੍ਰੀਸਿਟੀ ਕੰਪਨੀਆਂ, ਬਿਜਲੀ ਰਿਟੇਲ ਕੰਪਨੀਆਂ, ਉਹਨਾਂ ਦੇ CEOs ਨੂੰ ਕਿੰਨੀਆਂ ਮੋਟੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਤੇ ਫਿਰ ਇਹ ਕੰਪਨੀਆਂ ਖਰਚੇ ਵੱਧ ਰਹੇ ਨੇ ਕਹਿ ਕਹਿ ਕੇ ਗ੍ਰਾਹਕਾਂ ਦੇ ਉੱਤੇ ਪ੍ਰਤੀ ਯੂਨਿਟ ਜਿਹੜੇ ਨੇ ਬਿੱਲ ਹੋਰ ਵਧਾ ਦਿੰਦੀਆਂ ਨੇ। ਅਜਿਹੇ ਦੇ ਵਿੱਚ ਔਸਗ੍ਰਿਡ ਦੀ ਤਰਫ ਤੋਂ ਇਹ ਦੱਸਿਆ ਗਿਆ ਹੈ ਕਿ 30% ਦਾ ਇਜ਼ਾਫਾ ਕੀਤਾ ਗਿਆ ਉਹਨਾਂ ਦੇ CEOs ਦੇ ਵਿੱਚ, ਉੱਪਰਲੀਆਂ ਜਿਹੜੀਆਂ ਨੌਕਰੀਆਂ ਨੇ ਉਹਨਾਂ ਦੇ ਤਨਖਾਹਾਂ ਦੇ ਵਿੱਚ। ਔਸਗ੍ਰਿਡ ਦੇ ਚੀਫ ਐਗਜ਼ੈਕਟਿਵ ਮਾਰਕ ਇੰਗਲੈਂਡ ਤੇ ਉਹਨਾਂ ਦੀ ਟੌਪ ਟੀਮ ਦੇ ਨਾਲ ਜੁੜੇ ਹੋਏ ਤਨਖਾਹਾਂ ਦੇ ਜਿਹੜੇ ਮਸਲੇ ਸੀ ਉਹ ਸੁਲਝਾ ਲਏ ਗਏ ਤੇ ਦੱਸਿਆ ਗਿਆ ਕਿ ਉਹਨਾਂ ਨੂੰ ਹੁਣ ਹਾਇਰ ਗ੍ਰੇਡ ਦੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ, ਘੱਟੋ ਘੱਟ ਇੰਨੀਆਂ ਕਿ ਜਿਹਨਾਂ ਨੂੰ ਮਿਲੀਅਨਸ ਆਫ ਡਾਲਰ ਦੇ ਵਿੱਚ ਕਹਿ ਲਿਆ ਜਾਂਦਾ ਹੈ। ਕਿਹਾ ਗਿਆ ਹੈ ਕਿ ਸਿਰਫ ਚੀਫ ਐਗਜ਼ੈਕਟਿਵ ਦੀ ਤਨਖਾਹ ਦੇ ਵਿੱਚ 3.5% ਦਾ ਇਜ਼ਾਫਾ ਕਰ ਦਿੱਤਾ ਗਿਆ। ਔਰ ਵੈਸੇ ਵੀ ਔਸਗ੍ਰਿਡ ਦੀ ਜਿਹੜੀ ਇੱਕ ਕੰਪਨੀ ਹੈ, ਸਪਿਨ ਆਫ ਪ੍ਰੋਪਰਟੀ ਕੰਪਨੀ ਅਰੋਰਾ, ਉਹਨਾਂ ਨੇ $100 million ਦਾ ਪ੍ਰੋਫਿਟ ਕਮਾਇਆ ਪਿਛਲੇ 2 ਸਾਲਾਂ ਦੇ ਵਿੱਚ, ਜਿੰਨੀਆਂ ਵੀ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਜ਼ਮੀਨਾਂ ਸੀ ਉਹਨਾਂ ਨੂੰ ਵੇਚ ਕੇ ਜਾਂ ਖਰੀਦ ਕੇ। ਔਰ ਇਸ ਦਰਮਿਆਨ ਇਹ ਇਜ਼ਾਫਾ ਜਿਹੜਾ ਹੈ ਇਹ NSW ਦੀਆਂ ਜ਼ਮੀਨਾਂ ਵੇਚ ਕੇ ਕਮਾਇਆ ਗਿਆ, ਪਰ ਉਹ ਜਿਹੜਾ ਫਾਇਦਾ ਹੈ ਉਹ NSW ਦੇ ਗ੍ਰਾਹਕਾਂ ਤੱਕ ਨਹੀਂ ਭੇਜਿਆ ਗਿਆ, ਉਹ ਉਹਨਾਂ ਦੇ CEOs ਦੀਆਂ ਤਨਖਾਹਾਂ ਵੱਧ ਕਰਨ ਦੇ ਵਿੱਚ ਖਰਚ ਕਰ ਦਿੱਤਾ ਗਿਆ। ਸਿਡਨੀ ਦੇ ਵਿੱਚ ਜਦੋਂ ਸਾਲ 2000 ਦੇ ਅੰਦਰ ਓਲੰਪਿਕ ਖੇਡਾਂ ਹੋਈਆਂ ਸੀ ਤਾਂ ਆਸਟ੍ਰੇਲੀਆ ਨੇ ਹੀ ਨਹੀਂ ਬਲਕਿ ਪੂਰੀ ਦੁਨੀਆ ਨੇ ਅੱਡੀਆਂ ਚੁੱਕ ਚੁੱਕ ਦੇਖੀਆਂ ਸੀ, ਔਰ ਐਸੀਆਂ ਖੇਡਾਂ ਸੀ ਕਿ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਕਿ ਵਾਕਈ ਓਲੰਪਿਕ ਖੇਡਾਂ ਤਾਂ ਐਸੀ ਥਾਂ ਦੇ ਉੱਤੇ ਹੀ ਹੋਣੀਆਂ ਚਾਹੀਦੀਆਂ ਨੇ। ਇੱਕ ਵੱਖਰੀ ਥਾਂ ਬਣਾ ਦਿੱਤੀ ਗਈ, ਆਸਟ੍ਰੇਲੀਆ ਨੂੰ ਇੱਕ ਨਵਾਂ ਸਬਬ ਮਿਲਿਆ ਸੀ

ਹੁਣ ਇੱਕ ਲੈਵਲ ਅਪ ਕਰਕੇ ਦੇਖਿਆ ਜਾ ਸਕਦਾ। ਕਿਹਾ ਜਾ ਰਿਹਾ ਹੈ ਕਿ ਸਿਡਨੀ ਓਲੰਪਿਕ ਪਾਰਕ ਦਾ ਟ੍ਰੇਨ ਸਟੇਸ਼ਨ, ਜਿਹੜਾ ਕਿ ਮੈਟਰੋ ਟ੍ਰੇਨ ਦਾ ਸਟੇਸ਼ਨ ਵੀ ਹੋਏਗਾ ਤੇ ਸੈਮੀ ਮੈਟਰੋ ਦਾ ਵੀ ਹੋਏਗਾ, ਉਹਨੂੰ ਐਡਾ ਵਿਸ਼ਾਲ, ਇੰਨਾ ਵੱਡਾ ਬਣਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਐਗਜ਼ਿਟ ਦੇ ਵਿੱਚੋਂ ਨਿਕਲਣ ਲੱਗਿਆਂ ਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੀ ਜਿਹੜੇ ਦਰਸ਼ਕ ਨੇ ਜਦੋਂ ਸਟੇਡੀਅਮ ਦੇ ਵਿੱਚ ਪਹੁੰਚਣਗੇ, ਦਾਖਲ ਹੋਣਗੇ, ਤਾਂ ਇਸ ਸਟੇਸ਼ਨ ਦਾ ਇਸਤੇਮਾਲ ਕਰਨਗੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੀ ਉਹ ਅਲੱਗ ਅਲੱਗ ਪਲੇਟਫਾਰਮ ਤੋਂ ਨਿਕਲਣ ਤਾਂ ਵੀ ਉਹਨਾਂ ਨੂੰ ਤੰਗੀ ਮਹਿਸੂਸ ਨਹੀਂ ਹੋਏਗੀ। $780 million ਖਰਚ ਕੀਤੇ ਜਾ ਰਹੇ ਨੇ ਔਰ ਕਿਹਾ ਜਾ ਰਿਹਾ ਹੈ ਕਿ ਦੁਨੀਆ ਭਰ ਦੇ ਜਿੰਨੇ ਵੀ ਸਪੋਰਟਸ ਵੈਨਿਊਜ਼ ਨੇ ਉਹਨਾਂ ਦੇ ਟ੍ਰੇਨ ਸਟੇਸ਼ਨ ਐਸੇ ਨਹੀਂ ਹੋਣਗੇ ਜਿਹਾ ਸਿਡਨੀ ਓਲੰਪਿਕ ਪਾਰਕ ਦਾ ਟ੍ਰੇਨ ਸਟੇਸ਼ਨ ਬਣਾ ਦਿੱਤਾ ਜਾਣਾ। ਵੈਸੇ ਲਗਭਗ $29 billion ਖਰਚ ਹੋ ਰਹੇ ਨੇ ਵੈਸਟਰਨ ਸਿਡਨੀ ਦੇ ਜਿਹੜੇ ਆ ਮੈਟਰੋ ਪ੍ਰੋਜੈਕਟ ਹੈ। ਇਹ ਬਾਰ ਬਾਰ ਰਕਮ ਇਸ ਕਰਕੇ ਦੱਸਣੀ ਪੈਂਦੀ ਹੈ ਕਿ ਵੈਸਟਰਨ ਸਿਡਨੀ ਦੇ ਮੈਟਰੋ ਪ੍ਰੋਜੈਕਟ ਤੇ $29 billion ਹੋ ਰਹੇ ਨੇ ਤੇ ਮਹਿਜ 27 kilometer ਦੇ ਸਬਅਰਬਨ ਰੇਲ ਲੂਪ ਦੇ ਵਿਕਟੋਰੀਆ ਦੇ ਪ੍ਰੋਜੈਕਟ ਦੇ ਉੱਤੇ ਪਹਿਲੇ ਗੇੜ ਤੇ ਹੀ $35 billion ਖਰਚ ਹੋ ਰਹੇ ਨੇ। ਸੋ ਕਿਤੇ ਨਾ ਕਿਤੇ ਤਾਂ ਗੜਬੜ ਹੈ, ਪਰ ਖੈਰ ਉਸ ਪਾਸੇ ਨੂੰ ਖਬਰ ਨਹੀਂ ਲਿਜਾਂਦੇ। ਖਬਰ ਇਹ ਹੈ ਕਿ ਸਾਲ 2000 ਤੋਂ ਬਾਅਦ ਓਲੰਪਿਕ ਪਾਰਕ ਸਬਅਰਬ ਦੇ ਵਿੱਚ ਇਹ ਸਭ ਤੋਂ ਵੱਡੀ ਤਰੱਕੀ ਔਰ ਸਭ ਤੋਂ ਵੱਡੀ ਇੱਕ ਲਾਗਤ ਹੋਏਗੀ ਇਸ ਟ੍ਰੇਨ ਸਟੇਸ਼ਨ ਨੂੰ ਐਸਾ ਕਮਾਲ ਦਾ ਬਣਾਉਣ ਦੇ ਲਈ। ਖਾਸ ਗੱਲ ਇਹ ਹੈ ਕਿ ਇਹ ਟ੍ਰੇਨ ਸਟੇਸ਼ਨ ਇੰਨਾ ਖੁੱਲਾ ਚੌੜਾ ਹੀ ਨਹੀਂ ਹੋਏਗਾ ਕਿ ਇੱਥੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਦਾਖਲ ਹੋਣ ਤੇ ਬਾਹਰ ਨਿਕਲਣ, ਬਲਕਿ ਇਸ ਦੀ ਖਾਸੀਅਤ ਇਹ ਹੈ ਕਿ ਇਹਨਾਂ ਟ੍ਰੇਨ ਸਟੇਸ਼ਨਾਂ ਦੇ ਉੱਤੇ ਉੱਚੀਆਂ ਉੱਚੀਆਂ ਇਮਾਰਤਾਂ ਵੀ ਖੜੀਆਂ ਕਰ ਦਿੱਤੀਆਂ ਜਾਣਗੀਆਂ। ਟ੍ਰੇਨ ਸਟੇਸ਼ਨ ਦੇ ਇੱਕ ਪਾਸੇ 32 ਮੰਜ਼ਿਲਾ ਇਮਾਰਤ ਤੇ ਦੂਜੇ ਪਾਸੇ 42 ਮੰਜ਼ਿਲਾ ਇਮਾਰਤ ਖੜੀ ਹੋਏਗੀ। ਲਗਭਗ 500 ਦੇ ਕਰੀਬ ਅਪਾਰਟਮੈਂਟ ਤੇ ਕਮਰਸ਼ੀਅਲ ਸਪੇਸ ਜਿਹੜੀਆਂ ਨੇ ਇਸ ਟ੍ਰੇਨ ਸਟੇਸ਼ਨ ਦੇ ਸਿਰ ਦੇ ਉੱਤੇ ਖੜੀਆਂ ਹੋਣਗੀਆਂ ਤੇ ਲੋਕ ਅੱਡੀਆਂ ਚੁੱਕ ਚੁੱਕ ਇੱਕ ਵਾਰ ਫਿਰ ਤੋਂ ਦੇਖਣਗੇ ਕਿ ਸਿਡਨੀ ਓਲੰਪਿਕ ਪਾਰਕ ਦਾ ਟ੍ਰੇਨ ਸਟੇਸ਼ਨ ਹੀ ਕਿੰਨਾ ਖੁੱਲਾ ਚੌੜਾ। ਮੰਨਿਆ ਜਾ ਰਿਹਾ ਹੈ ਕਿ 65,000 ਲੋਕ ਹਰ ਇੱਕ ਘੰਟੇ ਦੇ ਵਿੱਚ ਅਲੱਗ ਅਲੱਗ ਟ੍ਰੇਨ ਸੇਵਾਵਾਂ, ਚਾਹੇ ਉਹ ਸੈਮੀ ਮੈਟਰੋ ਟ੍ਰੇਨ ਸੇਵਾ, ਚਾਹੇ ਡਰਾਈਵਰ ਲੈਸ ਮੈਟਰੋ ਸੇਵਾਵਾਂ ਜਿਹੜੀਆਂ ਸਿਡਨੀ ਚ ਚੱਲਦੀਆਂ ਨੇ, ਉਹਨਾਂ ਦਾ ਜਿਹੜਾ ਉਹ ਉਹਨਾਂ ਦਾ ਇਸਤੇਮਾਲ ਕਰ ਸਕਣ ਔਰ ਇੱਕ ਵਾਰ ਦੇ ਵਿੱਚ ਇੰਨੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਇਸ ਟ੍ਰੇਨ ਸਟੇਸ਼ਨ ਤੇ ਦਾਖਲ ਹੋ ਸਕਣ, ਬਾਹਰ ਆ ਸਕਣ, ਬਾਵਜੂਦ ਇਸ ਦੇ ਇਸ ਟ੍ਰੇਨ ਸਟੇਸ਼ਨ ਦੇ ਉੱਤੇ ਕੋਈ ਭਾਜੜ ਨਹੀਂ ਮਚੇਗੀ ਔਰ ਇਸ ਕਰਕੇ ਇਸ ਨੂੰ ਇੰਨਾ ਖੁੱਲਾ ਚੌੜਾ ਬਣਾਉਣਾ ਜ਼ਰੂਰੀ ਹੈ। ਵੈਸੇ ਵੀ ਸਿਡਨੀ ਮੈਟਰੋ ਦਾ ਜਿਹੜਾ ਇਹ ਰੇਲ ਲਿੰਕ ਹੈ ਇਹ ਜਦੋਂ ਮੁਕੰਮਲ ਹੋ ਜਾਏਗਾ ਵੈਸਟਮੀਡ ਤੋਂ ਵਾਇਆ ਜਿਹੜਾ ਸਿਡਨੀ ਓਲੰਪਿਕ ਪਾਰਕ ਪੈਰਾਮੈਟਾ ਹੁੰਦਿਆਂ ਹੁੰਦਿਆਂ ਸਿਡਨੀ CBD ਦੇ ਨਾਲ ਜਦੋਂ ਇਹ ਹੰਟਰ ਸਟਰੀਟ ਸਟੇਸ਼ਨ ਦੇ ਉੱਤੇ ਜੁੜੇਗਾ ਤਾਂ ਮਹਿਜ਼ 22 ਮਿੰਟ ਦੇ ਵਿੱਚ ਸਫ਼ਰ ਪੂਰਾ ਹੋ ਸਕੇਗਾ ਵੈਸਟਮੀਡ ਤੋਂ ਸਿਡਨੀ CBD ਤੱਕ ਦਾ। ਉੱਥੇ ਹੀ ਪੁਲਿਸ ਦੇ ਨਾਲ ਜੁੜੀਆਂ ਦੋ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ, ਸੁਣਦੇ ਚੱਲਿਓ ਕਿ ਪੁਲਿਸ ਦੀ ਵਧੀਕੀਆਂ, ਪੁਲਿਸ ਦੇ ਧੱਕੇ ਕਿਵੇਂ ਜਿਹੜੇ ਨੇ ਉਹਨਾਂ ਨੂੰ ਅਕਸਰ ਉਸਦੇ ਖਿਲਾਫ਼ ਆਵਾਜ਼ ਚੁੱਕੀ ਨਹੀਂ ਜਾ ਸਕਦੀ ਪਰ ਖ਼ਬਰ ਤਾਂ ਦੱਸੀ ਹੋ ਜਾ ਸਕਦੀ ਹੈ। ਡੇਜ਼ੀ ਫ੍ਰੀਮੈਨ ਨਾਮ ਦੇ ਸ਼ਖਸ ਨੇ ਬੇਸ਼ੱਕ ਪੁਲਿਸ ਮੁਲਾਜ਼ਮਾਂ ਨੂੰ ਦਿਨ ਦਿਹਾੜੇ ਭੁੰਨ ਦਿੱਤਾ ਹੋਵੇ, ਹਲਾਕ ਕਰ ਦਿੱਤਾ ਹੋਵੇ ਤੇ ਬਾਅਦ ਦੇ ਵਿੱਚ ਫਰਾਰ ਹੋ ਗਿਆ ਹੋਵੇ, ਪਰ ਉਸ ਸ਼ਖਸ ਦੀ ਭਾਲ ਪਿਛਲੇ ਦਿਨਾਂ ਦੇ ਦਰਮਿਆਨ ਜਦੋਂ ਚੱਲ ਰਹੀ ਸੀ ਤਾਂ ਇੱਕ ਸਪੈਸ਼ਲਿਸਟ ਪੁਲਿਸ ਆਫਿਸਰ, ਜਿਹਨਾਂ ਨੂੰ ਸਪੈਸ਼ਲ ਸਿਰਫ ਇਸ ਡਿਊਟੀ ਦੇ ਉੱਤੇ ਤੈਨਾਤ ਕੀਤਾ ਗਿਆ ਸੀ ਕਿ ਦਿਨ ਭਰ ਦੇ ਵਿੱਚ ਤੁਸੀਂ ਕੋਈ ਹੋਰ ਡਿਊਟੀ ਨਹੀਂ ਕਰਨੀ, ਆਮ ਲੋਕੀ ਗੱਡੀਆਂ 'ਚ ਗੱਡੀਆਂ ਮਾਰੀ ਜਾਣ, ਕੋਈ ਸ਼ਰਾਬ ਪੀ ਕੇ ਗੱਡੀ ਚਲਾਈ ਜਾਵੇ, ਧਿਆਨ ਦੇਈ ਜਾਵੇ, ਤੁਸੀਂ ਨਹੀਂ ਧਿਆਨ ਦੇਣਾ, ਤੁਹਾਡਾ ਕੰਮ ਇਹੀ ਹੈ ਕਿ ਡੇਜ਼ੀ ਫ੍ਰੀਮੈਨ ਨੂੰ ਪਕੜੋ ਤੇ ਦਿਨ ਰਾਤ ਇਸੇ ਸਪੈਸ਼ਲਿਸਟ ਪੁਲਿਸ ਆਫਿਸਰ ਦੀਆਂ ਟੁਕੜੀਆਂ ਬਣਾ ਦਿੱਤੀਆਂ ਗਈਆਂ ਸੀ। ਉਹਨਾਂ ਦੇ ਵਿੱਚੋਂ ਇੱਕ ਸਰਜੈਂਟ ਜਿਹੜਾ ਕਿ ਡੇਜ਼ੀ ਫ੍ਰੀਮੈਨ ਨੂੰ ਭਾਲਣ ਦੇ ਲਈ ਸੜਕ ਦੇ ਉੱਤੇ ਉਤਰਿਆ ਹੋਇਆ ਸੀ ਤੇ ਫਿਰ ਉਸਨੇ ਇੰਨੀ ਕੁ ਸ਼ਰਾਬ ਡੱਕ ਲਈ ਕਿ ਉਸਨੇ ਆਪਣੀ ਪੁਲਿਸ ਵਾਲੀ ਗੱਡੀ ਇੱਕ ਹੋਰ ਗੱਡੀ ਦੇ ਵਿੱਚ ਮਾਰ ਦਿੱਤੀ। ਉਹ ਤਾਂ ਚੰਗੀ ਗੱਲ ਇਹ ਰਹੀ ਕਿ ਉਸ ਵਕਤ ਉਸ ਗੱਡੀ ਦੇ ਵਿੱਚ ਕੋਈ ਮੌਜੂਦ ਨਹੀਂ ਸੀ, ਪਰ ਇਹ ਬੈਰਵਿਕ ਦੇ ਵਿੱਚ ਘਟਨਾ ਵਾਪਰੀ ਸੀ 10 September ਨੂੰ ਪਿਛਲੇ ਸਾਲ ਹਿਕਰੀ ਰੋਡ ਦੇ ਉੱਤੇ, ਤੇ ਪਰ ਬਾਅਦ ਦੇ ਵਿੱਚ ਉਸਦੀ ਬ੍ਰੈਥ ਟੈਸਟ ਕੀਤਾ ਗਿਆ ਉਸ ਪੁਲਿਸ ਅਫਸਰ ਦਾ, 0.07, ਉਸਦੇ ਲਹੂ ਦੇ ਵਿੱਚ ਅਲਕੋਹਲ ਦੀ ਮਾਤਰਾ ਵੀ ਪਾਈ ਗਈ। ਡਿਸਿਪਲਿਨਰੀ ਐਕਸ਼ਨ ਲੈਂਦਿਆਂ ਹੋਇਆ ਇਸ ਪੁਲਿਸ ਮੁਲਾਜ਼ਮ ਨੂੰ ਉਸ ਸਪੈਸ਼ਲਿਸਟ ਪੁਲਿਸ ਆਫਿਸਰ ਦੀ ਪੋਸਟ ਤੋਂ ਹਟਾ ਦਿੱਤਾ ਗਿਆ ਸੀ, ਉਸ ਯੂਨਿਟ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ। ਬਾਅਦ ਦੇ ਵਿੱਚ ਉਸ ਪੁਲਿਸ ਅਫਸਰ ਨੇ ਦੱਸਿਆ ਕਿ ਉਹ ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ ਦਾ ਸ਼ਿਕਾਰ ਸੀ। ਅਸਲ 'ਚ ਡੇਜ਼ੀ ਫ੍ਰੀਮੈਨ ਨੇ ਉਸਦੇ ਸਾਥੀ ਕਰਮਚਾਰੀਆਂ ਨੂੰ ਗੋਲੀ ਮਾਰ ਕੇ ਜਿਵੇਂ ਹਲਾਕ ਕੀਤਾ, ਉਸ ਘਟਨਾ ਤੋਂ ਉਹ ਉਭਰ ਹੀ ਨਹੀਂ ਪਾਇਆ। ਇਸ ਕਰਕੇ ਉਹ ਜਦੋਂ ਉਸਦੀ ਭਾਲ ਕਰਨ ਦੇ ਲਈ ਨਿਕਲਿਆ ਤਾਂ ਉਸਨੇ ਸ਼ਰਾਬ ਦੀ ਵਰਤੋਂ ਕਰ ਲਈ, ਅਲਕੋਹਲ ਕੰਜ਼ਿਊਮ ਕਰ ਲਿਆ।
ਪਿਛਲੇ ਸਾਲ 26 ਅਗਸਤ ਨੂੰ ਡੈਜ਼ੀ ਫਰੀਮੈਨ ਨੇ 2 ਪੁਲਿਸ ਮੁਲਾਜ਼ਮਾਂ ਦਾ ਕਤਲ ਕਰ

ਦਿੱਤਾ ਸੀ ਔਰ ਉਸ ਤੋਂ ਬਾਅਦ ਉਹ ਜੰਗਲਾਂ ਝਾੜੀਆਂ ਚ ਫਰਾਰ ਹੋ ਗਿਆ ਸੀ। ਖੈਰ ਇਸ ਮਾਮਲੇ ਚ ਖਬਰ ਹੁਣ ਇਹ ਨਹੀਂ ਹੈ ਕਿ ਇਹ ਪੁਲਿਸ ਮੁਲਾਜ਼ਮ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਖਬਰ ਇਹ ਹੈ ਕਿ ਇਸ ਪੁਲਿਸ ਮੁਲਾਜ਼ਮ ਨੂੰ ਹੁਣ ਵਾਪਸ ਨੌਕਰੀ ਦੇ ਉੱਤੇ ਰੱਖ ਲਿਆ ਗਿਆ ਹੈ। ਹਾਲਾਂਕਿ ਪਹਿਲਾਂ ਇਸ ਨੂੰ ਪਰਮਾਨੈਂਟਲੀ ਸਪੈਸ਼ਲਿਸਟ ਯੂਨਿਟ ਦੇ ਵਿੱਚੋਂ ਹਟਾ ਦਿੱਤਾ ਗਿਆ ਸੀ, ਪਰ ਹੁਣ ਇਸ ਨੂੰ ਇਸ ਦੇ ਪਿਛਲੇ ਸਰਜੈਂਟ ਰੈਂਕ ਦੇ ਉੱਤੇ ਰੱਖ ਲਿਆ ਗਿਆ। ਹਾਂ, PTSD ਯਾਨੀ ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ ਦੇ ਉੱਤੇ ਇੱਕ ਅਲੱਗ ਤੋਂ ਬਹਿਸ ਜ਼ਰੂਰ ਛਿੜ ਪਈ ਹੈ ਪੁਲਿਸ ਮਹਿਕਮੇ ਦੇ ਵਿੱਚ, ਖਬਰ ਇੰਨੀ ਨਹੀਂ ਸੀ। ਹੁਣ ਆ ਜਾਓ NSW ਸਟੇਟ ਦੇ ਉੱਤੇ, ਇੱਥੇ ਵੀ ਪੁਲਿਸ ਦੇ ਨਾਲ ਹੀ ਜੁੜੀ ਖਬਰ ਹੈ। PTSD ਦਾ ਇਲਾਜ ਵਿਕਟੋਰੀਆ 'ਚ ਤਾਂ ਹੋ ਜਾਏਗਾ, ਪਰ NSW ਦੇ ਵਿੱਚ ਪੁਲਿਸ ਅਫਸਰ ਦੇ ਉੱਤੇ ਕਿਹੜਾ ਐਸਾ ਦਬਾਅ ਸੀ ਕਿ ਜਿਹੜਾ ਉਸਨੇ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਸਟ੍ਰੈਚਰ ਦੇ ਉੱਤੇ ਪਏ ਬੰਦੇ ਦੇ ਨਾਲ ਕੁੱਟਮਾਰ ਕੀਤੀ, ਉਸਨੂੰ ਧੂ ਕੇ ਥੱਲੇ ਸੁੱਟ ਦਿੱਤਾ। ਦੱਸ ਦਈਏ ਕਿ NSW ਦੇ ਪੁਲਿਸ ਅਫਸਰ, ਹਾਲਾਂਕਿ ਸੀਨੀਅਰ ਕਾਂਸਟੇਬਲ ਸਟੀਫਨ ਹਾਈਡ ਨਾਮ ਦੇ ਇਸ ਸ਼ਖਸ ਤੇ ਉਸਦੇ ਪਾਰਟਨਰ ਜਿਹੜਾ ਉਸ ਵਕਤ ਕਾਂਸਟੇਬਲ ਤਾਲਾਸਾਈ ਐਲੋ ਸੀ, ਉਸ ਵਕਤ ਵੈਸਟਰਨ ਸਿਡਨੀ ਦੇ ਇੱਕ ਘਰ ਦੇ ਵਿੱਚ ਇੱਕ ਵਿਅਕਤੀ ਨੂੰ ਦੇਖਣ ਪਹੁੰਚਦੇ ਨੇ। ਸ਼ਿਕਾਇਤ ਮਿਲਦੀ ਹੈ ਕਿ ਉਹ ਡਰੱਗ ਓਵਰਡੋਜ਼ ਦੇ ਨਾਲ ਉਸ ਵਕਤ ਲੁੱਟਿਆ ਪੁੱਟਿਆ ਫਿਰਦਾ ਹੈ ਤੇ ਲੋਕਾਂ ਨੂੰ ਗਾਲਾਂ ਗੁਲਾਂ ਕੱਢ ਰਿਹਾ। November 2023 ਦੀ ਇਹ ਘਟਨਾ ਸੀ। ਪੈਰਾਮੈਡਿਕ ਨੂੰ ਬੁਲਾਇਆ ਗਿਆ, ਪੈਰਾਮੈਡਿਕ ਉਸਨੂੰ ਬਲੈਕਟਾਊਨ ਹਸਪਤਾਲ ਲੈ ਕੇ ਜਾਂਦੇ ਨੇ। ਬਲੈਕਟਾਊਨ ਹਸਪਤਾਲ ਐਂਬੂਲੈਂਸ ਪਹੁੰਚ ਜਾਂਦੀ ਹੈ, ਮਗਰ ਹੀ ਪੁਲਿਸ ਵਾਲੇ ਵੀ ਆ ਜਾਂਦੇ ਨੇ। ਬਾਡੀ ਕੈਮਰਾ ਦੀ ਇੱਕ ਫੁਟੇਜ ਜਿਹੜੀ ਹੈ, ਜਿਹੜੀ ਪੁਲਿਸ ਦੇ ਸਰੀਰ ਦੇ ਉੱਤੇ ਲੱਗੇ ਹੁੰਦੇ ਨੇ, ਉਹਨਾਂ ਦੀ ਹੁਣ ਇੱਕ ਫੁਟੇਜ ABC ਨੇ ਲੀਕ ਕੀਤੀ ਹੈ। ਅਦਾਰੇ ABC ਦੀ ਤਰਫ ਤੋਂ ਉਹ ਸੋਸ਼ਲ ਮੀਡੀਆ ਤੇ ਪ੍ਰਸਾਰੀ ਜਾ ਰਹੀ ਹੈ। ਦਿਖਾਇਆ ਜਾ ਰਿਹਾ ਹੈ ਕਿ ਉਸ ਵਕਤ ਬਲੈਕਟਾਊਨ ਹਸਪੀਟਲ ਦੇ ਕੈਂਪਸ ਦੇ ਵਿੱਚ, ਬਲਕਿ ਹੁਣ ਤਾਂ CCTV ਫੁਟੇਜ ਵੀ ਸਾਹਮਣੇ ਆ ਗਈ ਹੈ ਕਿ ਪੁਲਿਸ ਵਾਲੇ ਉਸ ਸ਼ਖਸ ਨੂੰ ਧੂ ਕੇ ਕੁੱਟ ਰਹੇ ਨੇ ਤੇ ਕਹਿ ਰਹੇ ਨੇ ਕਿ ਤੈਨੂੰ ਕੋਈ ਹੱਕ ਹੀ ਨਹੀਂ ਬਣਦਾ ਧਰਤੀ ਤੇ ਰਹਿਣ ਦਾ, ਇਸ ਦੇਸ਼ ਦੇ ਵਿੱਚ ਰਹਿਣ ਦਾ। ਹਾਲਾਂਕਿ ਉਹ ਕੋਈ ਵਿਦੇਸ਼ੀ ਨਹੀਂ ਹੈ, ਪ੍ਰਵਾਸੀ ਨਹੀਂ ਹੈ, ਪਰ ਫਿਰ ਵੀ ਉਸ ਨੂੰ ਅੰਗਰੇਜ਼ੀ ਦੇ F ਅੱਖਰ ਦੇ ਨਾਲ ਗਾਲਾਂ ਕੱਢੀਆਂ ਜਾ ਰਹੀਆਂ ਨੇ ਤੇ ਉਸ ਨੂੰ ਧੋਇਆ ਜਾ ਰਿਹਾ। ਅਜਿਹੇ ਦੇ ਵਿੱਚ ਹੁਣ ਸਵਾਲ ਹੀ ਪੈਦਾ ਹੋਏ ਕਿ ਆਖਿਰਕਾਰ ਇਸ ਪੁਲਿਸ ਅਫਸਰ ਨੂੰ ਨੌਕਰੀ ਤੋਂ ਕੱਢ ਕੇ ਉਹਨਾਂ ਦਿੱਤਾ ਜਾਵੇ। ਉਸ ਦੇ ਉੱਤੇ ਕੁਝ ਦੋਸ਼ ਲਗਾਏ ਗਏ, ਆਫਿਸਰ ਹਾਈਡ ਦੇ ਉੱਤੇ ਦੋਸ਼ ਲੱਗੇ ਇਸ ਵਿਅਕਤੀ ਨੂੰ ਕੁੱਟਣ ਦੇ, ਹਾਲਾਂਕਿ ਆਫਿਸਰ ਐਲੋ ਦੇ ਉੱਤੇ ਕੋਈ ਵੀ ਦੋਸ਼ ਨਹੀਂ ਲੱਗਿਆ। ਹੁਣ ਖਬਰ ਇਹ ਨਹੀਂ ਹੈ, ਖਬਰ ਇਹ ਹੈ ਕਿ NSW ਦੇ ਇਸ ਪੁਲਿਸ ਆਫਿਸਰ ਨੂੰ ਫਿਰ ਤੋਂ ਨੌਕਰੀ, ਉਸ ਦੇ ਉੱਤੇ ਦੋਸ਼ ਜਿਹੜੇ ਨੇ ਉਹ ਹਟਾ ਕੇ ਉਸਨੂੰ ਉਸਦੀ ਨੌਕਰੀ ਵਾਪਸ ਦੇ ਦਿੱਤੀ ਗਈ ਹੈ। ਸੋ ਇਹ ਦੋ ਖਬਰਾਂ, ਦੋ ਉਦਾਹਰਣਾਂ, ਦੋ ਅਲੱਗ ਅਲੱਗ ਸੂਬਿਆਂ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਅਖੀਰ ਦੇ ਵਿੱਚ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਕੁਝ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਸਭ ਤੋਂ ਪਹਿਲਾਂ ਤਾਂ ਵੁਮੈਨਸ ਏਸ਼ੀਆ ਕੱਪ ਦਾ ਕੱਲ ਦੇ ਦਿਨ ਖੇਡਿਆ ਗਿਆ ਪਹਿਲਾ ਸੈਮੀਫਾਈਨਲ, ਜਿਸ ਦੇ ਵਿੱਚ ਭਾਰਤ ਦੀ ਮਹਿਲਾਵਾਂ ਦੀ ਟੀਮ ਨੇ ਬਾਂਗਲਾਦੇਸ਼ ਦੀ ਮਹਿਲਾ ਕ੍ਰਿਕਟ ਟੀਮ ਨੂੰ 40 ਦੌੜਾਂ ਦੇ ਫਰਕ ਦੇ ਨਾਲ ਹਰਾ ਦਿੱਤਾ। ਭਾਰਤ ਦੀ ਟੀਮ ਨੇ ਪਹਿਲਾਂ 149 ਦੌੜਾਂ ਬਣਾਈਆਂ, ਬਾਂਗਲਾਦੇਸ਼ ਦੀ ਟੀਮ ਨਿਰਧਾਰਤ 20 ਓਵਰਾਂ ਦੇ ਵਿੱਚ 109 ਦੌੜਾਂ ਹੀ ਬਣਾ ਸਕੀ। ਭਾਰਤ ਇਸ ਟੂਰਨਾਮੈਂਟ ਦੇ ਹੁਣ ਫਾਈਨਲ 'ਚ ਪਹੁੰਚ ਚੁੱਕਿਆ। ਦੂਜੇ ਪਾਸੇ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ ਵੀ ਹੋਇਆ, ਕ੍ਰਿਕਟ 'ਚ ਨਹੀਂ ਹਾਕੀ ਦੇ ਵਿੱਚ, ਚੀਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਹਾਕੀ ਦਾ ਇੱਕ ਜੂਨੀਅਰ ਏਸ਼ੀਆ ਹਾਕੀ ਕੱਪ। ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ ਹੋਇਆ ਔਰ ਭਾਰਤ ਨੇ ਹਾਕੀ ਦੇ ਇਸ ਮੁਕਾਬਲੇ ਚ 19-0 ਦੇ ਫਰਕ ਦੇ ਨਾਲ, ਇੱਕ ਵੱਡੇ ਫਰਕ ਦੇ ਨਾਲ, ਜੂਨੀਅਰ ਏਸ਼ੀਆ ਕੱਪ ਦੇ ਸੈਮੀਫਾਈਨਲ ਦੇ ਵਿੱਚ ਸ਼ਾਨਦਾਰ ਢੰਗ ਦੇ ਨਾਲ ਦਾਖਲਾ ਪਾ ਲਿਆ। ਅੱਜ ਤੱਕ ਸ਼ਾਇਦ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਵਿੱਚ ਭਾਰਤ ਦੀ ਟੀਮ ਨੇ ਪਾਕਿਸਤਾਨ ਨੂੰ ਐਡੀ ਵੱਡੀ ਸ਼ਿਕਸਤ ਨਾ ਦਿੱਤੀ ਹੋਵੇ, ਜਿੱਥੇ ਪਾਕਿਸਤਾਨ ਨੂੰ ਇੱਕ ਵੀ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ ਤੇ ਖੁਦ 19 ਗੋਲ ਕੀਤੇ। ਭਾਰਤ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੇ ਮੈਚ ਦੇ ਵਿੱਚ ਆਪਣਾ ਦਬਦਬਾ ਬਣਾਈ ਰੱਖਿਆ, 19 ਗੋਲ ਕੀਤੇ ਔਰ 18 ਪੈਨਲਟੀ ਕਾਰਨਰ ਤੇ 1 ਪੈਨਲਟੀ ਸਟ੍ਰੋਕ ਦੇ ਰਾਹੀਂ ਹਾਸਲ ਕੀਤਾ, ਜਦਕਿ ਪਾਕਿਸਤਾਨ ਇੱਕ ਵੀ ਗੋਲ, ਇੱਕ ਵੀ ਪੈਨਲਟੀ ਕਾਰਨਰ ਜਾਂ ਇੱਕ ਵੀ ਪੈਨਲਟੀ ਸਟ੍ਰੋਕ ਹਾਸਲ ਨਹੀਂ ਕਰ ਸਕਿਆ। ਭਾਰਤ ਦਾ ਸੈਮੀਫਾਈਨਲ ਦੇ ਵਿੱਚ ਹੁਣ ਭਲਕੇ ਕੱਲ ਨੂੰ ਕੋਰੀਆ ਦੇ ਨਾਲ ਤੇ ਉੱਧਰ ਮਲੇਸ਼ੀਆ ਦੇ ਮੈਚ ਦੇ ਵਿੱਚ ਜੇਤੂ ਜਿਹੜਾ ਵੀ ਹੋਏਗਾ, ਉਹਨਾਂ ਦੇ ਵਿੱਚੋਂ ਕਿਸੇ ਇੱਕ ਜੇਤੂ ਦੇ ਨਾਲ ਮੁਕਾਬਲਾ ਹੋਏਗਾ, ਕੋਰੀਆ ਤੇ ਮਲੇਸ਼ੀਆ ਚੋਂ ਜਿਹੜਾ ਵੀ ਜਿੱਤ ਜਾਂਦਾ। ਔਰ ਭਾਰਤ ਨੇ ਆਪਣੀ ਪਹਿਲੀ ਸੀਟ ਤੋਂ ਹੀ ਮੁਕਾਬਲੇ ਦੇ ਉੱਤੇ ਜਿਹੜਾ ਕੱਲ ਦੇ ਦਿਨ ਕਾਬੂ ਪਾ ਰੱਖਿਆ, ਇਸ ਲਈ ਉਮੀਦ ਹੈਗੀ ਹੈ ਕਿ ਭਾਰਤ ਇਸ ਟੂਰਨਾਮੈਂਟ ਦੇ ਫਾਈਨਲ ਤੱਕ ਅੱਗੇ ਵਧੇਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇਹਨਾਂ ਹੀ, ਦਿਓ ਇਜਾਜ਼ਤ, ਧੰਨਵਾਦ।

0: ਰੇਡੀਓ ਹਾਂਜੀ 1674 ਦੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਹੁਣ ਸਮਾਂ ਹੋ ਚੁੱਕਾ ਜੀ ਭਾਰਤ ਦੀਆਂ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਤਰੀਕ ਹੈ ਜੀ 11 ਸਤੰਬਰ 2026, ਦਿਨ ਹੈ ਸ਼ੁੱਕਰਵਾਰ ਤੇ ਸਾਡੇ ਨਾਲ ਖਬਰਾਂ ਸਾਂਝੀਆਂ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੀਤਮ ਰੁਪਾਲ ਜੀ। ਪ੍ਰੀਤਮ ਰੁਪਾਲ ਜੀ, ਤੁਸੀਂ ਆਉਂਦੇ ਰਹੋ।
1: ਬਹੁਤ ਬਹੁਤ ਸ਼ੁਕਰੀਆ ਕ੍ਰਿਸ਼ਨਾ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬ੍ਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੀ ਦੁਵੱਲੀ ਗੱਲਬਾਤ ਚ ਕੌਮਾਂਤਰੀ ਸਰਹੱਦਾਂ ਤੇ ਵਪਾਰ ਦੇ ਮੁੱਦੇ ਜਿਹੜੇ ਆ ਉਹ ਭਾਰੂ ਰਹਿਣ ਦੀ ਸੰਭਾਵਨਾ। ਸ਼ੀ ਜਿਨਪਿੰਗ ਦੇ ਕੱਲ ਨੂੰ ਸ਼ੁਰੂ ਹੋ ਰਹੇ ਬ੍ਰਿਕਸ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਹੋ ਗਈ ਹੈ। ਦੂਜੀ ਖਬਰ, ਪੰਜਾਬ ਵਿੱਚ ਕਾਂਗਰਸ ਦੀ ਫੁੱਟ ਅਜੇ ਵੀ ਜਾਰੀ ਹੈ। ਚੰਨੀ ਧੜਾ ਅਮਨ ਕਾਨੂੰਨ ਦੇ ਮੁੱਦੇ ਤੇ ਕੱਲ ਪੰਜਾਬ ਦੇ ਰਾਜਪਾਲ ਨੂੰ ਮਿਲਿਆ, ਜਦਕਿ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੇ ਜ਼ਿਲ੍ਹਾ ਪੱਧਰ ਤੇ SSP ਦਫ਼ਤਰਾਂ ਮੂਹਰੇ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ। ਇਹ ਦੋਵੇਂ ਧੜੇ ਇੱਕ ਦੂਜੇ ਦੇ ਪ੍ਰੋਗਰਾਮਾਂ ਚ ਸ਼ਾਮਲ ਹੋਣ ਤੋਂ ਗੁਰੇਜ਼ ਕਰ ਰਹੇ ਨੇ। ਤੇ ਉਧਰ ਤੂਰ ਬੰਜਾਰਾ ਪਿੰਡ ਦੇ ਲੋਕਾਂ ਨੇ BJP ਦੇ ਵਫ਼ਦ ਦਾ ਘਿਰਾਓ ਕੀਤਾ ਤੇ BJP ਦੇ ਪ੍ਰਧਾਨ ਤੇ ਹੋਰ ਲੀਡਰ ਜਿਹੜਾ ਸੀ ਮ੍ਰਿਤਕ ਪਰਿਵਾਰ ਨੂੰ ਮਿਲਣ ਲਈ ਆਏ ਸੀ ਤੇ ਲੋਕਾਂ ਨੇ ਇਲਜ਼ਾਮ ਲਾਇਆ ਕਿ ਇਹ ਮੌਤਾਂ ਦੇ ਉੱਪਰ ਜਿਹੜਾ ਹੈ BJP ਸਿਆਸਤ ਕਰ ਰਹੀ ਹੈ। ਉਧਰ ਜਿਹੜਾ ਹੈ ਆਮ ਆਦਮੀ ਪਾਰਟੀ ਨੇ ਆਪਣੀ ਜਿਹੜੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਹੈ PAC ਉਹਦੇ ਚ ਫੇਰ ਬਦਲ ਕੀਤਾ। ਉਹਦੇ ਚ ਜਿਹੜਾ ਹੈ ਪੰਜਾਬ ਤੋਂ ਹੁਣ ਭਗਵੰਤ ਮਾਨ ਮੁੱਖ ਮੰਤਰੀ ਤੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੂੰ ਜਿਹੜਾ ਹੈ ਉਹ ਸ਼ਾਮਿਲ ਕੀਤਾ, ਜਦਕਿ ਉਹਦੇ ਚ ਪਹਿਲਾਂ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤੇ ਬਲਜਿੰਦਰ ਕੌਰ ਉਹ ਸੀਗੇ, ਉਹਨਾਂ ਨੂੰ ਜਿਹੜਾ ਹੈ ਉਹਦੇ ਚੋਂ ਬਾਹਰ ਕਰ ਦਿੱਤਾ ਗਿਆ। ਤੇ ਇਸ ਤੋਂ ਇਲਾਵਾ ਇੱਕ ਹੋਰ ਖਬਰ ਜਿਹੜੀ ਹਾਈਕੋਰਟ ਦੀ ਹੈ ਉਹ ਮੁਲਾਜ਼ਮਾਂ ਦੇ DA ਦੇ ਮਾਮਲੇ ਚ ਹੈ ਤੇ ਹਾਈਕੋਰਟ ਨੇ ਕਿਹਾ ਕਿ DA ਦੇ ਮਾਮਲੇ ਦੇ ਵਿੱਚ 10 ਦਿਨਾਂ ਦੇ ਅੰਦਰ ਸੁਪਰੀਮ ਕੋਰਟ ਤੋਂ ਕੋਈ ਸਰਕਾਰ ਆਰਡਰ ਲੈ ਕੇ ਆਵੇ, ਨਹੀਂ ਫਿਰ ਉਸ ਤੋਂ ਬਾਅਦ ਕੋਈ ਹੋਰ ਫੈਸਲਾ ਹਾਈਕੋਰਟ ਆਪਣੇ ਪੱਧਰ ਤੇ ਲਏਗੀ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਆਪਾਂ ਪਹਿਲੇ ਹੀ ਖਬਰ ਤੋਂ ਹੀ ਸ਼ੁਰੂਆਤ ਕਰਦੇ ਹਾਂ ਕਿ ਬ੍ਰਿਕਸ ਸੰਮੇਲਨ ਹੋਣ ਜਾ ਰਿਹਾ ਤੇ ਸੁਣਨ 'ਚ ਆ ਰਿਹਾ ਹੈ ਕਿ ਉੱਥੇ ਚੀਨੀ ਰਾਸ਼ਟਰਪਤੀ ਵੀ ਪਹੁੰਚਣਗੇ ਸ਼ੀ ਜਿਨਪਿੰਗ, ਤੇ ਪੁਤਿਨ ਦਾ ਵੀ ਆਉਣਾ ਉੱਥੇ ਇਹ ਗੈਰੰਟੀਡ ਹੈ, ਆ ਰਿਹਾ ਕਿ ਨਹੀਂ। ਤੇ ਦੂਸਰਾ, ਜਦੋਂ ਆਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਚੀਨੀ ਰਾਸ਼ਟਰਪਤੀ ਮਿਲਣਗੇ ਤੇ ਕਿਹੜੇ ਮੁੱਦਿਆਂ ਉੱਪਰ ਗੱਲਬਾਤ ਹੋਣ ਦੇ ਆਸਾਰ ਦੱਸਦੇ ਪਏ ਨੇ?
1: ਨਹੀਂ, ਦੇਖੋ ਦੋ ਇਸ਼ੂ ਜਿਹੜੇ ਬਹੁਤ ਵੱਡੇ ਨੇ ਜੋ ਭਾਰਤ ਤੇ ਚੀਨ ਦੇ ਵਿਚਕਾਰ ਲੰਬੇ ਸਮੇਂ ਤੋਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬੋਨ ਆਫ ਕੰਟੈਂਸ਼ਨ ਬਣੇ ਹੋਏ ਨੇ। ਤੇ ਉਹ ਵੱਡੇ ਮੁੱਦੇ, ਇੱਕ ਤਾਂ ਜਿਹੜਾ ਹੈਗਾ ਕੌਮਾਂਤਰੀ ਸਰਹੱਦਾਂ ਦਾ ਮੁੱਦਾ ਹੈ, ਕਿਉਂਕਿ ਚੀਨ ਵਾਰ ਵਾਰ ਤਿੱਬਤ ਨਾਲ ਲੱਗਦਾ ਜਿਹੜਾ ਇਲਾਕਾ ਉਹਦੇ ਤੇ ਅਰੁਣਾਚਲ ਪ੍ਰਦੇਸ਼ ਦਾ ਜਾਂ ਹੋਰ ਸੂਬਿਆਂ ਦਾ ਉਹਦੇ ਤੇ ਕਲੇਮ ਕਰਦਾ ਹੈ ਕਿ ਇਹ ਜਿਹੜਾ ਹੈਗਾ ਸਾਡੇ ਇਲਾਕੇ ਨੇ, ਇਹ ਚੀਨ ਦਾ ਹਿੱਸਾ ਨੇ ਜਾਂ ਤਿੱਬਤ ਦਾ ਹਿੱਸਾ ਨੇ। ਤੇ ਉਧਰ ਇਸੇ ਤਰ੍ਹਾਂ ਗਲਵਾਨ ਵੈਲੀ ਦੇ ਵਿੱਚ ਜਿਹੜਾ ਹੈ 2 ਸਾਲ ਪਹਿਲਾਂ ਕਾਫੀ ਉੱਥੇ ਝੜਪਾਂ ਵੀ ਹੋਈਆਂ, ਰੌਲਾ ਰੱਪਾ ਵੀ ਪਿਆ ਸੀ ਤੇ ਲਦਾਖ ਵਾਲੇ ਪਾਸੇ, ਤੇ ਉਹ ਵੀ ਜਿਹੜਾ ਹੈ ਮੁੱਦਾ। ਦੂਜਾ ਮੁੱਦਾ ਹੈਗਾ ਜਿਹੜਾ ਵੱਡਾ ਜਿਹੜਾ ਉਹ ਹੈਗਾ ਵਪਾਰ ਦਾ ਮੁੱਦਾ, ਕਿ ਚੀਨ ਦੇ ਨਾਲ ਜਿਹੜਾ ਹੈਗਾ ਟ੍ਰੇਡ ਹੈ ਤੇ ਉਹ ਕਿਸ ਲੈਵਲ ਤੇ ਜਿਹੜਾ ਹੈਗਾ ਉਹ ਟ੍ਰੇਡ ਹੋਵੇ, ਤੇ ਜਾਂ ਇਹ ਕਿਉਂਕਿ ਅਕਸਰ ਭਾਰਤੀ ਮਾਰਕੀਟ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਅਕਸਰ ਕਹਿ ਜਾਂਦਾ ਕਿ ਆਹ ਚੀਜ਼ ਚੀਨ ਦੀ ਬਣੀ ਹੋਈ ਆ, ਆਹ ਚੀਜ਼ ਚੀਨ ਦੀ ਬਣੀ ਹੋਈ ਆ, ਏਦਾਂ ਦੇ ਅਕਸਰ ਹੀ ਗੱਲ ਸੁਣਨ ਚ ਆਉਂਦੀ ਹੈ। ਤੇ ਇਹਦੇ ਚ ਕੋਈ ਸ਼ੱਕ ਨਹੀਂ ਕਿ ਜਿਹੜਾ ਖਾਸ ਕਰਕੇ ਇਲੈਕਟ੍ਰੋਨਿਕ ਦਾ ਬਹੁਤ ਸਾਰਾ ਜੋ ਸਮਾਨ ਹੈ ਜਿਹੜਾ ਅੱਜ ਕੱਲ ਚਾਈਨਾ ਦੇ ਵਿੱਚ ਬਣਦਾ, ਤੇ ਪਰ ਉਹ ਹੈ ਕਿ ਇਲੈਕਟ੍ਰੋਨਿਕ ਦਾ ਸਮਾਨ ਭਾਰਤ ਦੇ ਜਿਹੜੇ ਲੋਕਲ ਜਿਹੜੀਆਂ ਹੈਗੀਆਂ ਛੋਟੀ ਕੋਟੇਜ ਇੰਡਸਟਰੀ ਆ ਉਹਦੇ ਚ ਵੀ ਬਣਦਾ ਤੇ ਜਿਹੜਾ ਸਸਤੇ ਭਾਅ ਜਿਹੜਾ ਵਿਕਦਾ, ਤੇ ਪਰ ਜ਼ਿਆਦਾਤਰ ਚੀਨ ਦਾ ਕਹਿ ਕੇ ਜਿਹੜਾ ਉਹਨੂੰ ਵੇਚਿਆ ਜਾਂਦਾ ਹੈ ਕਿ ਚਾਈਨਾ ਮੇਡ ਹੈ। ਸੋ ਉਹਦੇ ਤੇ ਜਿਹੜਾ ਹੈ ਕਿਸ ਤਰ੍ਹਾਂ ਦਾ ਇੱਕ ਤਰੀਕੇ ਦੀ ਉਹਦੀ ਕੋਈ ਰੈਗੂਲੇਸ਼ਨ ਹੋਵੇ ਕਿ ਕਿੰਨਾ ਜਿਹੜਾ ਹੈਗਾ ਵਪਾਰ ਹੋਇਆ, ਕਿਉਂਕਿ ਇਹ ਵੀ ਕਿਹਾ ਜਾਂਦਾ ਕਿ ਜੇ ਫਰਜ਼ ਕੀਤਾ 1 ਰੁਪਏ ਦਾ ਵਪਾਰ ਹੋਇਆ ਤਾਂ ਜਿਹੜਾ ਹੈਗਾ ਸਮਾਨ ਜਿਹੜਾ ਹੈ 2 ਰੁਪਈਆਂ ਦਾ ਆ ਜਾਂਦਾ ਹੈ। ਕਹਿਣ ਦਾ ਮਤਲਬ ਕਿ ਜਿਹੜਾ ਹੈਗਾ 100% ਜਿਹੜਾ ਹੈਗਾ ਉਹ ਵਪਾਰ ਇਸ ਤਰੀਕੇ ਨਾਲ ਹੁੰਦਾ ਹੈ ਜਿਹਦਾ ਕੋਈ ਜਿਹੜਾ ਕਿਸੇ ਪਾਸੇ ਹਿਸਾਬ ਕਿਤਾਬ ਜਿਹੜਾ ਨਹੀਂ ਰਹਿੰਦਾ। ਤੇ ਫਿਰ ਦੂਜਾ ਇਹ ਹੈ ਕਿ ਇੰਡੀਆ ਦੀ ਇੱਕ ਸਮੱਸਿਆ ਵੱਡੀ ਇਹ ਹੈ ਕਿ ਜਦੋਂ ਇੰਟਰਨੈਸ਼ਨਲ ਜਦੋਂ ਧੜੇ ਬਣਦੇ ਆ ਜਾਂ ਧੜੇਬਾਜ਼ੀ ਹੁੰਦੀ ਆ ਉਹ ਕਿਹਦੇ ਨਾਲ ਖੜਾ ਜਾਂ ਕਿੰਨਾ ਖੜਾ ਹੈ ਜਾਂ ਉਹ ਬਿਲਕੁਲ ਨਿਰਪੱਖ ਹੈ ਤੇ ਕਿਸੇ ਨਾਲ ਉਹਦੀ ਅਲਾਈਨਮੈਂਟ ਉਦਾਂ ਨਹੀਂ ਹੈ, ਇਹਦੇ ਬਾਰੇ ਵੀ ਜਿਹੜਾ ਹੈ ਉਹ ਸਪਸ਼ਟ ਕਿਤੇ ਨਜ਼ਰ ਨਹੀਂ ਆਉਂਦਾ। ਜਿੱਦਾਂ ਤੁਸੀਂ ਕਿਹਾ ਕਿ ਵਲਾਦੀਮੀਰ ਪੁਤਿਨ ਜਿਹੜੇ ਰਸ਼ੀਆ ਦੇ ਪ੍ਰੈਜੀਡੈਂਟ ਨੇ ਉਹ ਵੀ ਇੱਥੇ ਆ ਰਹੇ ਨੇ ਕਿਉਂਕਿ ਉਹਨਾਂ ਦੇ ਵੀ ਆਉਣ ਦੀ ਪੂਰੀ ਸੰਭਾਵਨਾ ਹੈਗੀ ਹੈ ਕਿਉਂਕਿ ਇੱਕ ਵੱਡੀ ਵੱਡਾ ਸੰਮੇਲਨ ਹੈ ਇਹ ਬ੍ਰਿਕਸ ਦੇ ਵਿੱਚ ਜਿਹੜਾ ਚਾਈਨਾ ਤੇ ਰਸ਼ੀਆ ਵੱਡੇ ਭਾਈਵਾਲ ਨੇ। ਤੇ ਹੁਣ ਇਹ ਹੈ ਕਿ ਇੱਥੇ ਜਿਹੜੀ ਆ ਉਹ ਕਿਸ ਲੈਵਲ ਦੀ ਜਾਂ ਕਿੱਦਾਂ ਦੀ ਜਿਹੜੀ ਗੱਲ ਹੁੰਦੀ ਹੈ ਕਿਉਂਕਿ ਰਸ਼ੀਆ ਦੇ ਨਾਲ ਇੰਡੀਆ ਦਾ ਜਿਹੜਾ ਲੈਣ ਦੇਣਾ ਵਪਾਰ ਹੈ ਜ਼ਿਆਦਾ ਡਿਫੈਂਸ ਨੂੰ ਲੈ ਕੇ ਹੈ, ਭਾਵੇਂ ਉਹ ਟੈਂਕ ਹੋਣ, ਭਾਵੇਂ ਤੋਪਾਂ ਹੋਣ, ਭਾਵੇਂ ਹੋਰ ਆਰਮੀ ਦਾ ਸਾਜ਼ ਸਮਾਨ ਹੋਵੇ। ਤੇ ਚਾਈਨਾ ਦੇ ਨਾਲ ਕੋਈ ਇਸ ਤਰ੍ਹਾਂ ਦੀ ਡਿਫੈਂਸ ਵਾਲੀ ਡੀਲ ਕੋਈ ਨਹੀਂ ਹੈ। ਤੇ ਚਾਈਨਾ ਦੇ ਨਾਲ ਹੋਰ ਜਿੱਦਾਂ ਕੋਈ ਇਲੈਕਟ੍ਰੋਨਿਕ ਚੀਜ਼ਾਂ ਨੇ ਜਾਂ ਵੱਡੀਆਂ ਮਸ਼ੀਨਾਂ ਨੇ, ਹੈਵੀ ਮਸ਼ੀਨਰੀ ਹੈ, ਤੇ ਉਸ ਮਾਮਲੇ ਵਿੱਚ ਹੈਗੀ। ਪਰ ਮੈਨੂੰ ਲੱਗਦਾ ਕਿ ਜਿਹੜਾ ਕ੍ਰਿਸ਼ਨਾ ਜੀ ਵੱਡਾ ਮੁੱਦਾ ਹੈ ਉਹ ਹੈਗਾ ਕੌਮਾਂਤਰੀ ਸਰਹੱਦ ਦਾ। ਕੌਮਾਂਤਰੀ ਸਰਹੱਦ ਦਾ ਮੁੱਦਾ ਇਸ ਕਰਕੇ ਵੀ ਜਿਹੜਾ ਮਹੱਤਵਪੂਰਨ ਹੈ ਕਿਉਂਕਿ ਜਦੋਂ ਇਹ ਹੁਣ ਮੌਜੂਦਾ ਜਿਹੜੀ ਸਰਕਾਰ ਹੈ ਬੀਜੇਪੀ ਜਦੋਂ ਇਹ ਸੱਤਾ ਦੇ ਵਿੱਚ ਨਹੀਂ ਸੀ, ਸਭ ਤੋਂ ਵੱਧ ਜਿਹੜਾ ਹੈਗਾ ਮੁੱਦਾ ਇਹ ਉਠਾਉਂਦੀ ਰਹੀ ਹੈ। ਇਹ ਅਕਸਰ ਝੰਡਾ ਲੈ ਕੇ ਉੱਥੇ ਪਹੁੰਚ ਜਾਂਦੇ ਸੀ, ਇਹਨਾਂ ਦੇ ਵਫਦ ਕੇ ਭਾਰਤ ਮਾਤਾ ਕਾ ਇੱਕ ਇੰਚ ਨਹੀਂ ਦੇਂਗੇ, ਏਦਾਂ ਦੇ ਜਿਹੜੇ ਨਾਰੇ ਲਾਉਂਦੇ ਹੋਏ। ਪਰ ਜਦੋਂ ਦੀ ਸਰਕਾਰ ਜਿਹੜੀ ਹੈ ਬੀਜੇਪੀ ਦੀ ਇੱਥੇ ਬਣੀ ਹੈ, ਲਗਭਗ ਪਿਛਲੇ ਹੁਣ ਅਸੀਂ ਹਿਸਾਬ ਲਾ ਰਹੇ ਹਾਂ ਕਿ 11 ਸਾਲ ਤੋਂ ਉੱਪਰ ਹੋ ਗਿਆ ਇਸ ਸਰਕਾਰ ਬਣੀ ਨੂੰ, 2014 ਦੇ ਵਿੱਚ ਸਰਕਾਰ ਇਹ ਹੋਣ ਦੇ ਵਿੱਚ ਆਈ ਹੈ ਤੇ ਹੁਣ 26 ਹੋ ਗਏ ਤੇ 11-11.5 ਸਾਲ ਜਿਹੜੇ ਆ ਉਹ ਹੋ ਗਏ ਨੇ। ਤੇ ਹੁਣ ਉਸ ਤੋਂ ਬਾਅਦ ਕਦੇ ਇਹਨੇ ਜਿਹੜਾ ਹੈਗਾ ਕੋਈ ਚਾਰਾਜੋਈ ਜਾਂ ਕੋਈ ਏਦਾਂ ਦੀ ਗੱਲ ਕੀਤੀ ਨੀ। ਹੁਣ ਉਹੀ ਪੋਜੀਸ਼ਨ ਜਿਹੜੀ ਹੁਣ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਲੈ ਲਈ ਹੈ ਜਿਹੜੀ ਪਹਿਲਾਂ ਬੀਜੇਪੀ ਦੀ ਹੁੰਦੀ ਸੀ, ਕਿ ਕੌਮਾਂਤਰੀ ਸਰਹੱਦਾਂ ਤੇ ਕੀ ਕੀਤਾ ਜਾ ਰਿਹਾ ਜੀ, ਤੇ ਆਹ ਦੇਖੋ ਆ ਚਾਈਨਾ ਆਪਣੇ ਨਕਸ਼ੇ ਚ ਦਿਖਾ ਰਿਹਾ ਜੀ, ਚਾਈਨਾ ਕਲੇਮ ਕਰ ਰਿਹਾ ਜੀ, ਏਦਾਂ ਦੀਆਂ ਜਿਹੜੀਆਂ ਗੱਲਾਂ ਨੇ। ਕਿਉਂਕਿ ਉਹ ਸਰਹੱਦ ਅਜੇ ਤੱਕ ਜਿਹੜੀ ਖਾਸ ਕਰਕੇ ਉਸ ਪਾਸੇ ਜਿਹੜੀ ਅਰੁਣਾਚਲ ਪ੍ਰਦੇਸ਼ ਤੇ ਬੱਦੇ ਨਾਲ ਜਿਹੜੀ ਨੌਰਥ ਈਸਟ ਵਾਲੇ ਪਾਸੇ ਜਿਹੜੀ ਹੈ ਤੇ ਉਹਦੇ ਤੇ ਕਾਫੀ ਇਹ ਵਿਵਾਦ ਇਹ ਹੈਗਾ। ਤੇ ਪਰ ਕਿਉਂਕਿ ਇਸ ਪਾਸੇ ਕੋਈ ਪਹਿਲਾਂ ਬਹੁਤਾ ਵਿਵਾਦ ਨਹੀਂ ਸੀ ਗਲਵਾਨ ਵੈਲੀ ਦੇ ਵਿੱਚ, ਪਰ ਇੱਥੇ ਫੌਜੀਆਂ ਦੀਆਂ ਝੜਪਾਂ ਹੋਣ ਕਾਰਨ ਇਹ ਵੀ ਫਿਰ ਵਿਵਾਦ ਦਾ ਜਿਹੜਾ ਹੈ ਮੁੱਦਾ ਬਣ ਗਈ। ਤੇ ਇਹ ਵੀ ਇੱਕ ਵੱਡਾ ਇਸ਼ੂ ਹੈ ਕਿਉਂਕਿ ਸਾਰੇ ਮੀਡੀਆ ਦੇ ਵਿੱਚ ਇਹ ਖਬਰ ਆ ਰਹੀ ਹੈ ਤੇ ਜਿਹੜੀ ਸਾਡੀ ਫੋਰਨ ਮਿਨਿਸਟਰੀ ਹੈ ਉਹਨੇ ਵੀ ਕਨਫਰਮ ਕੀਤਾ ਹੈ ਕਿ ਬ੍ਰਿਕਸ ਜਿਹੜਾ ਹੈਗਾ ਸੰਮੇਲਨ ਹੈ ਸਮਿਟ ਹੈ ਉਹਦੇ ਨਾਲ ਨਾਲ ਦੋਨੇ ਆਗੂਆਂ ਦੀ ਸਾਡੇ ਮੋਦੀ ਜੀ ਤੇ ਉਧਰੋਂ ਮਿਸਟਰ ਸ਼ੀ ਜਿਨਪਿੰਗ ਦੀ ਜਿਹੜੀ ਹੈ ਬਾਇਲੇਟਰਲ ਜਿਹੜੀ ਗੱਲਬਾਤ ਹੈ, ਦੁਵੱਲੀ ਗੱਲਬਾਤ ਜਿਹਨੂੰ ਆਪਾਂ ਕਹਿੰਦੇ ਹਾਂ ਬਾਇਲੇਟਰਲ ਟਾਕਸ, ਤੇ ਉਹ ਨਾਲ ਨਾਲ ਅਲੱਗ ਹੋਏਗੀ, ਅਲੈਦਾ ਦੋਨੇ ਬੈਠ ਕੇ ਗੱਲਬਾਤ ਕਰਨਗੇ, ਜਿੱਥੇ ਇਹ ਪੂਰੀ ਉਮੀਦ ਹੈ ਕਿ ਜਿਹੜਾ ਹੈ ਇਹ ਸਰਹੱਦਾਂ ਵਾਲਾ ਇਸ਼ੂ ਇਹ ਵਿਚਾਰਿਆ ਜਾਏਗਾ, ਇਹਦੇ ਤੇ ਅੱਗੋਂ ਇੱਕੋ ਦਮ ਕੋਈ ਹੱਲ ਨਿਕਲਦਾ ਜਾਂ ਨਹੀਂ ਨਿਕਲਦਾ ਇਹ ਜਿਹੜੀ ਆ ਉਹ ਬਾਅਦ ਦੀ ਗੱਲ ਹੈ। ਤੇ ਅਗਲੀ ਗੱਲ ਹੈ ਕ੍ਰਿਸ਼ਨਾ ਜੀ, ਕਿਉਂਕਿ ਇੰਡੀਆ ਇਸ ਵੇਲੇ ਆਗੂ ਹੈ ਬ੍ਰਿਕਸ ਦਾ ਤੇ ਇਹ ਸੰਮੇਲਨ ਜਿਹੜਾ ਹੈਗਾ ਇੱਥੇ ਹੋ ਰਿਹਾ, ਤੇ ਇਸ ਕਰਕੇ ਵੀ ਇੰਪੋਰਟੈਂਟ ਹੈ ਕਿ ਬ੍ਰਿਕਸ ਦੇ ਵਿੱਚ ਚਲੋ ਜਿਹੜੇ ਮੁੱਢਲੇ ਮੈਂਬਰ ਤਾਂ ਹੈ, ਉਸ ਤੋਂ ਬਾਅਦ ਹੋਰ ਮੈਂਬਰ ਵੀ ਇਹਦੇ ਸ਼ਾਮਿਲ ਨੇ, ਉਹਦੇ ਜਿਹੜੀਆਂ ਦੋ ਵੱਡੀਆਂ ਗੱਲਾਂ ਨੇ, ਇੱਕ ਰਸ਼ੀਆ ਤੇ ਯੂਕਰੇਨ ਦੀ ਲੜਾਈ ਜਿਹਦੇ ਚ ਕਿਉਂਕਿ ਰਸ਼ੀਆ ਦੇ ਚ ਵੱਡੀ ਧਿਰ ਹੈ ਬ੍ਰਿਕਸ ਦੇ ਵਿੱਚ ਮੈਂਬਰ ਮੁੱਢਲਾ ਮੈਂਬਰ ਹੈ, ਤੇ ਦੂਜਾ ਹੈਗਾ ਇਰਾਨ ਤੇ ਜਿਹੜਾ ਹੈ ਅਮਰੀਕਾ ਤੇ ਉਧਰੋਂ ਜਿਹੜਾ ਹੈਗਾ ਇਹ ਸੰਕਟ ਹੈ ਖਾਸ ਕਰਕੇ ਇਸਰਾਇਲ ਦਾ ਤੇ ਅਮਰੀਕਾ ਦਾ ਜੋ ਉਹਨੇ ਇਰਾਨ ਤੇ ਪਿਛਲੇ ਸਮੇਂ ਦੌਰਾਨ ਲਗਾਤਾਰ ਹਮਲੇ ਕੀਤੇ ਹੈ ਤੇ ਕਈ ਸਕੂਲਾਂ ਤੇ ਵੀ ਹਮਲੇ ਨੇ, ਹੱਥੇ ਲੋਕਾਂ ਨੂੰ ਵੀ ਬਖਸ਼ਿਆ ਨਹੀਂ ਗਿਆ, ਤੇ ਇਹ ਮੁੱਦੇ ਵੀ ਜਿਹੜਾ ਹੈਗਾ ਉਹ ਉੱਠਣ ਦੀ ਸੰਭਾਵਨਾ। ਤੇ ਭਾਰਤ ਦਾ ਸਟੈਂਡ ਜਿਹੜਾ ਕਿਸ ਤਰ੍ਹਾਂ ਦਾ ਇਹਦੇ ਚ ਰਹੇਗਾ ਜਾਂ ਕੀ ਸਿਰਫ ਤੇ ਸਿਰਫ ਇਕੱਲੀ ਇੰਨੀ ਗੱਲ ਨਾਲ ਕਿ ਜਿਹੜੀ ਗੱਲ ਖਤਮ ਹੋ ਜਾਏਗੀ, ਕਿ ਜਿਸ ਤਰ੍ਹਾਂ ਪਹਿਲਾਂ ਜਿਹੜੀ ਗੱਲ ਚੱਲਦੀ ਰਹੀ ਸੀ ਕਿ ਸਿਰਫ ਟੈਰਰਿਜ਼ਮ ਵਾਲੀ ਗੱਲ ਹੀ ਜਿਹੜੀ ਮੂਹਰੀ ਰੱਖੀ ਜਾਏਗੀ ਜਾਂ ਇਸੇ ਤੇ ਸਾਰੀ ਗੱਲ ਕੇਂਦਰਿਤ ਰਹੇਗੀ, ਪਰ ਜਿਹੜਾ ਉਹ ਟੈਰਰਿਜ਼ਮ ਹੈ ਉਹ ਕਿਸ ਦਿਸ਼ਾ ਦੇ ਵਿੱਚ ਹੈ ਜਾਂ ਕਿਸ ਰੂਪ ਦੇ ਵਿੱਚ ਹੈ ਇਹ ਵੀ ਵੱਡਾ ਸਵਾਲ ਹੈ, ਵੱਡਾ ਮੁੱਦਾ ਹੈ ਕਿ ਜੇ US ਇਰਾਨ ਦੇ ਉੱਪਰ ਹਮਲਾ ਕਰਦਾ ਹੈ ਤੇ ਜਾਂ ਇਹ ਹੈ ਕਿ ਵੈਨਜ਼ੂਲਾ ਵਰਗੇ ਕੰਟਰੀ ਦੇ ਰਾਸ਼ਟਰਪਤੀ ਨੂੰ ਚੁੱਕ ਲਿਆ ਜਾਂਦਾ ਹੈ, ਤੇ ਇਹ ਕੀ ਇਹਨੂੰ ਟੈਰਰਿਜ਼ਮ ਇੰਡੀਆ ਮੰਨਦਾ ਜਾਂ ਨਹੀਂ ਮੰਨਦਾ, ਇਹ ਵੀ ਜਿਹੜੀ ਇੱਕ ਜਿਹੜੀ ਵਿਚਾਰਨ ਵਾਲੀ ਗੱਲ ਹੈ। ਕਿਉਂਕਿ ਜਦੋਂ ਇਹ ਸਾਰਾ US ਨੇ ਤੇ ਇਜ਼ਰਾਈਲ ਨੇ ਕੀਤਾ, ਉਦੋਂ ਭਾਰਤ ਦਾ ਕੋਈ ਵੀ ਬਿਆਨ ਜਿਹੜਾ ਹੈ ਇਹਦੇ ਤੇ ਆਇਆ ਨਹੀਂ, ਚੁੱਪ ਹੀ ਬੱਟੀ ਰੱਖੀ। ਬੜੇ ਲੰਬੇ ਸਮੇਂ ਬਾਅਦ ਜਿਹੜਾ ਹੈ ਬਿਆਨ ਆਇਆ, ਤੇ ਹੁਣ ਪਿੱਛੇ ਜੇ ਪ੍ਰਧਾਨ ਮੰਤਰੀ ਦੀ ਜਿਹੜੀ ਜੋ ਪਿੱਛੇ ਜਿਹੜਾ ਹੈਗਾ ਉਜ਼ਬੇਕਿਸਤਾਨ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ, ਤੇ ਉੱਥੇ ਪੇਜਿਸ਼ਕਿਨ ਜਿਹੜੇ ਹੈਗੇ ਅੱਜ ਕੱਲ ਪ੍ਰੈਜੀਡੈਂਟ ਨੇ ਇਰਾਨ ਦੇ, ਉਹਨਾਂ ਨਾਲ ਅਲੱਗ ਗੱਲਬਾਤ ਹੋਈ, ਉੱਥੋਂ ਲੱਗਦਾ ਕਿ ਸ਼ਾਇਦ ਹੁਣ ਜਿਹੜਾ ਹੈਗਾ ਹਾਲਾਤ ਕੁਛ ਏਦਾਂ ਦੇ ਬਣਨਗੇ, ਤੇ ਉਹ ਮੁੱਦੇ ਦੇ ਵਿੱਚ ਵੀ ਜਿਹੜਾ ਭਾਰਤ ਸਰਗਰਮੀ ਨਾਲ ਆਪਣੀ ਰੋਲ ਅਦਾ ਕਰੇਗਾ। ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਐਮੀਕੇਬਲੀ ਸੁਲਾ ਸਫਾਈ ਨਾਲ ਇਹ ਮਸਲੇ ਹੱਲ ਹੋਣੇ ਚਾਹੀਦੇ ਨੇ, ਲੜਾਈਆਂ ਕੋਈ ਹੱਲ ਨਹੀਂ ਹੈ। ਤੇ ਚਲੋ ਇਹ ਤਾਂ ਇੱਕ ਗੱਲਾਂ ਅੱਛਾ ਜਿਹਾ ਸਟੈਂਡ ਹੈ ਭਾਰਤ ਜਿਸ ਦਿਸ਼ਾ ਚ ਸੋਚਦਾ, ਪਰ ਇਹਦੇ ਬਾਵਜੂਦ ਫਿਰ ਕੀ ਸਟੈਂਡ ਕੀ ਲੈਂਦਾ ਹੈਗਾ ਜਿਹੜਾ, ਉਸ ਤੋਂ ਬਾਅਦ ਜੇ ਗੱਲ ਉਹ ਨਹੀਂ ਮੰਨੀ ਜਾਂਦੀ ਤਾਂ ਕੀ ਓਦਾਂ ਹੀ ਵਿੱਚ ਵਿਚਾਲੇ ਦੋਨੇ ਪਾਸੇ ਚੱਲਣ ਦੀ ਗੱਲ ਹੈ ਜਾਂ ਇੱਕ ਖੇਮੇ ਦੇ ਨਾਲ ਖੜਨ ਦੀ ਗੱਲ ਹੈ, ਉਹ ਵੀ ਸ਼ਾਇਦ ਇਸ ਤੋਂ ਬਾਅਦ ਜਿਹੜਾ ਹੈ ਇਹਦਾ ਕੋਈ ਨਾ ਕੋਈ ਅੱਗੋਂ ਫੈਸਲਾ ਹੋ ਜੇ। ਤੇ ਕਿਉਂਕਿ ਕਾਰਨ ਉਹਦਾ ਇੱਕ ਇਹ ਵੀ ਹੈ ਕਿ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਹੈਗਾ ਉਹ ਵੀ ਇਸ਼ੂ ਨਾਲ ਜੁੜ ਜਾਂਦਾ ਜਦੋਂ ਵੀ ਏਦਾਂ ਦੀ ਗੱਲ ਚੱਲਦੀ ਹੈ। ਤੇ ਫੇਰ ਉਹਦੇ ਚ ਜਿਹੜੇ ਕੌਮਾਂਤਰੀ ਸਰਹੱਦ ਕੱਲਾ ਚਾਈਨਾ ਦੇ ਨਾਲ ਨਹੀਂ ਹੈ, ਫਿਰ ਪਾਕਿਸਤਾਨ ਨਾਲ ਵੀ, ਖਾਸ ਕਰਕੇ ਜਿਹੜਾ ਜੰਮੂ ਕਸ਼ਮੀਰ ਵਾਲਾ ਇਸ਼ੂ ਹੈ, ਕਿਉਂਕਿ ਵਾਰ ਵਾਰ ਉਹ ਉੱਠਦਾ ਹਰ ਕੌਮਾਂਤਰੀ ਮੰਚ ਦੇ ਉੱਪਰ ਜਿੱਥੇ ਵੀ ਹੁੰਦਾ, ਉੱਥੇ ਭਾਰਤ ਦਾ ਸਟੈਂਡ ਤੇ ਪਾਕਿਸਤਾਨ ਦਾ ਸਟੈਂਡ ਬਿਲਕੁਲ ਆਹਮੋ ਸਾਹਮਣੇ ਇੱਕ ਦੂਜੇ ਦੇ ਵਿਰੋਧੀ ਹੁੰਦੇ ਨੇ। ਤੇ ਹੁਣ ਕੀ ਇਹੋ ਜਿਹਾ ਮਸਲਾ ਵੀ ਜਿਹੜਾ ਹੈ ਇੱਥੇ ਆਉਣ ਦੀ ਸੰਭਾਵਨਾ ਹੈ ਜਾਂ ਨਹੀਂ ਹੈ, ਇਹ ਵੀ ਹੁਣ ਬ੍ਰਿਕਸ ਸੰਮੇਲਨ ਵੱਲ ਜਿਹੜੀਆਂ ਹੈ ਨਜ਼ਰਾਂ ਲੋਕਾਂ ਦੀਆਂ ਰਹਿਣਗੀਆਂ।
0: ਜੀ ਜੀ, ਤੇ ਜੇ ਹੁਣ ਆਪਾਂ ਪੰਜਾਬ ਦੀ ਸਿਆਸਤ ਵੱਲ ਰੁੱਖ ਕਰੀਏ ਤੇ ਕਾਂਗਰਸ 'ਚ ਪਈ ਫੁੱਟ ਬਾਰੇ ਜ਼ਿਕਰ ਨਾ ਹੋਵੇ, ਹੁਣ ਮੈਨੂੰ ਲੱਗਦਾ ਇਸ ਤਰ੍ਹਾਂ ਹੋ ਨਹੀਂ ਸਕਦਾ, ਤੇ ਹੁਣ ਚੰਨੀ ਧੜਾ ਵਰਸਿਸ ਵੜਿੰਗ ਧੜੇ ਦੇ ਵਿੱਚ ਨਵਾਂ ਕੀ ਵੇਖਣ ਨੂੰ ਆ ਰਿਹਾ, ਉਸ ਬਾਰੇ ਵੀ ਥੋੜ੍ਹਾ ਦੱਸਿਓ।
1: ਦੇਖੋ ਇਹਦੇ 'ਚ ਜਿਹੜੀ ਇੱਕ ਗੱਲ ਜਿਹੜੀ ਸੋਚਣ ਵਾਲੀ ਹੈ ਉਹ ਇਹ ਹੈ ਕਿ ਕਿਸੇ ਵੀ ਤਰ੍ਹਾਂ ਜਿਹੜਾ ਹੈਗਾ ਅਜੇ ਇਹ ਜਿਸ ਵੀ ਜਿਵੇਂ ਤਰੀਕੇ ਨਾਲ ਕਹਿੰਦੇ ਆ ਕਿ ਇਹ ਠੀਕ ਹੋਣ ਦਾ ਇਹਨਾਂ ਦਾ ਕਿਤੇ ਨਾ ਕਿਤੇ ਔਸਾਰ ਲੱਗ ਨਹੀਂ ਰਹੇ। ਹਾਲਾਂਕਿ ਕਾਂਗਰਸ ਹਾਈਕਮਾਨ ਨੇ ਪੰਜਾਬ ਦਾ ਇੰਚਾਰਜ ਵੀ ਬਦਲ ਦਿੱਤਾ ਹੈ, ਪਹਿਲਾਂ ਭੁਪੇਸ਼ ਬਘੇਲ ਤੇ ਇਹ ਸਿੱਧੇ ਦੋਸ਼ ਲਾਏ ਸੀ ਚੰਨੀ ਧੜੇ ਨੇ ਕਿ ਇਹ ਰਾਜਾ ਵੜਿੰਗ ਦੀ ਜਿਹੜੀ ਹੈ ਉਹ ਹਮਾਇਤ ਕਰ ਰਿਹਾ ਜਾਂ ਫੇਵਰ ਕਰ ਰਿਹਾ। ਤੇ ਚਲੋ ਉਹਨਾਂ ਨੇ ਹੁਣ ਸਚਿਨ ਪਾਇਲਟ ਜੋ ਰਾਜੀਵ ਗਾਂਧੀ ਦੀ ਸੱਜੀ ਬਾਂਹ ਹੁੰਦੇ ਸੀ ਮਿਸਟਰ ਰਜੇਸ਼ ਪਾਇਲਟ, ਰਾਜਸਥਾਨ ਨਾਲ ਸੰਬੰਧ ਨੇ, ਉਹਨਾਂ ਦੇ ਬੇਟੇ ਨੂੰ ਜਿਹੜਾ ਹੈਗਾ ਹੁਣ ਪੰਜਾਬ ਦਾ ਇੰਚਾਰਜ ਲਾਇਆ, ਤੇ ਸਚਿਨ ਪਾਇਲਟ ਨੇ ਵੀ ਮੀਟਿੰਗਾਂ ਕੀਤੀਆਂ ਨੇ। ਤੇ ਪਰ ਹੁਣ ਇਹ ਕਿ ਉਹਦੇ ਚ ਸਾਰੇ ਪ੍ਰੋਗਰਾਮ ਸਟੇਟ ਲੈਵਲ ਤੇ ਕਾਂਗਰਸ ਇਕੱਠੇ ਨਹੀਂ ਕਰ ਰਹੀ। ਚੰਨੀ ਗਰੁੱਪ ਜਦੋਂ ਰਾਜਾ ਵੜਿੰਗ ਸੱਦਾ ਦਿੰਦੇ ਉੱਥੇ ਚੰਨੀ ਗਰੁੱਪ ਧੜਾ ਨਹੀਂ ਜਾਂਦਾ, ਜਿੱਥੇ ਚੰਨੀ ਧੜਾ ਜਾਂਦਾ ਉੱਥੇ ਵੜਿੰਗ ਨਹੀਂ ਜਾਂਦਾ। ਹੁਣ ਵੈਸੇ ਤਾਂ ਪੰਜਾਬ ਦੇ ਰਾਜਪਾਲ ਨੂੰ ਉਹ ਕੱਲ ਚੰਨੀ ਧੜਾ ਮਿਲਿਆ ਪੰਜਾਬ ਦੇ ਵਿੱਚ ਜਿਹੜੀ ਹੈ ਡਰੱਗਸ ਤੇ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ, ਪਿੱਛੇ ਦੋ ਘਟਨਾਵਾਂ ਜਿਹੜੀਆਂ ਹੋਈਆਂ ਹਿਊਮਨ ਰਾਈਟਸ ਦੀਆਂ ਉਹਨਾਂ ਨੂੰ ਲੈ ਕੇ। ਤੇ ਪਰ ਇਹ ਹੈ ਕਿ ਜਿਹੜਾ ਹੈਗਾ ਆਫੀਸ਼ਲੀ ਜਿਹੜਾ ਹੋਇਆ ਉਹ ਕਿਸ ਕਪੈਸਿਟੀ ਦੇ ਵਿੱਚ ਮਿਲਿਆ, ਕੀ ਉਹ ਕਾਂਗਰਸ ਵੱਲੋਂ ਸਟੇਟ ਕਾਂਗਰਸ ਵੱਲੋਂ ਜਾਂ ਇੱਕ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਪੰਜਾਬ ਦੇ MPਾਂ ਵੱਲੋਂ ਜਿਹੜਾ ਹੈ ਉਹ ਧੜਾ ਜਿਹੜਾ ਉਹ ਮਿਲਿਆ। ਤੇ ਗਵਰਨਰ ਨੂੰ ਉਹਨਾਂ ਨੇ ਜਿਹੜਾ ਜਾ ਕੇ ਯਾਦ ਪੱਤਰ ਵੀ ਦਿੱਤਾ, ਪਰ ਉਹ ਚ ਰਾਜਾ ਵੜਿੰਗ ਤੇ ਰਾਜਾ ਵੜਿੰਗ ਦਾ ਧੜਾ ਸ਼ਾਮਿਲ ਨਹੀਂ ਸੀ, ਤੇ ਨਾ ਹੀ ਉਹ MP ਸ਼ਾਮਿਲ ਸੀ ਜਿਹੜੇ ਰਾਜਾ ਵੜਿੰਗ ਦੇ ਨਾਲ। ਤੇ ਦੂਜੇ ਪਾਸੇ ਜਿਹੜਾ ਹੈਗਾ ਰਾਜਾ ਵੜਿੰਗ ਨੇ ਹੁਣ ਜਿਹੜਾ ਹੈਗਾ ਉਹ ਜ਼ਿਲ੍ਹਾ ਪੱਧਰ ਤੇ ਜਿਹੜਾ ਹੈਗਾ ਸੱਦਾ ਦਿੱਤਾ ਹੋਇਆ ਧਰਨੇ ਦੇਣ ਦਾ SSP ਦਫ਼ਤਰਾਂ ਦੇ ਬਾਹਰ ਹਿਊਮਨ ਰਾਈਟਸ ਦੇ ਇਸ਼ੂ ਨੂੰ ਲੈ ਕੇ। ਤੇ ਹੁਣ ਕੀ ਉੱਥੇ ਚੰਨੀ ਧੜਾ ਜਾਂ ਇਹ ਲੋਕ ਜਾਂਦੇ ਨੇ ਧਰਨਾ ਲਾਉਂਦੇ ਆ ਜਾਂ ਨਹੀਂ ਲਾਉਂਦੇ ਆ, ਤੇ ਕਿਉਂਕਿ ਪਿਛਲੇ ਦਿਨਾਂ ਜਦੋਂ ਰਾਜਾ ਵੜਿੰਗ ਨੇ ਚੰਡੀਗੜ੍ਹ 'ਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਸੀ, ਤੇ ਉੱਥੇ ਚੰਨੀ ਵਾਲਾ ਜਿਹੜਾ ਗਰੁੱਪ ਹੈ ਉਹ ਆਇਆ ਨਹੀਂ। ਤੇ ਹੁਣ ਇੱਥੇ ਜਿਹੜਾ ਹੈਗਾ ਕੱਲ ਜਿਹੜੀ ਜੋ ਮਿਸਟਰ ਰੰਧਾਵਾ ਨੇ ਸੁਖਜਿੰਦਰ ਸਿੰਘ ਰੰਧਾਵਾ ਮਾਝੇ ਦੇ ਜਿਹੜੇ ਹੈਗੇ ਕਾਫੀ ਸਰਗਰਮ ਤੇ ਸੀਨੀਅਰ ਆਗੂ ਵਜੋਂ ਜਾਣੇ ਜਾਂਦੇ ਆ, ਸੁਖੀ ਰੰਧਾਵਾ ਕਹਿੰਦੇ ਅਕਸਰ ਜਿਹਨਾਂ ਨੂੰ, ਜਿਹਨਾਂ ਦੇ ਪਿਤਾ ਕਿਸੇ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਜਿਹਦਾ ਸੰਤੋਖ ਸਿੰਘ ਰੰਧਾਵਾ, ਤੇ ਉਹ ਉਹ ਜਦੋਂ ਮਿਲ ਕੇ ਆਏ ਨੇ ਦਿੱਲੀ ਦੇ ਵਿੱਚ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਹੀਂ, ਉਹਨਾਂ ਨੇ ਤਾਂ ਵਿਰੋਧ ਹੀ ਨਹੀਂ ਕੀਤਾ ਰਾਜਾ ਵੜਿੰਗ ਦਾ, ਨਾ ਮੈਂ ਕੀਤਾ ਨਾ ਚੰਨੀ ਨੇ ਕੀਤਾ, ਅਸੀਂ ਤਾਂ ਵਿਰੋਧ ਕਰਦੇ ਹੀ ਨਹੀਂ। ਉੱਥੋਂ ਐਂ ਲੱਗਦਾ ਕਿ ਮਿਸਟਰ ਸਚਿਨ ਪਾਇਲਟ ਨੂੰ ਮਿਲਣ ਤੋਂ ਬਾਅਦ ਉਹਨਾਂ ਦੇ ਕੁਛ ਸੁਰ ਜਿਹੜੇ ਆ ਉਹ ਢਿੱਲੇ ਪਏ ਨੇ। ਤੇ ਪਰ ਦੂਜੇ ਪਾਸੇ ਸਰਗਰਮੀਆਂ ਅਜੇ ਵੀ ਅੱਡੋ ਅੱਡਾ ਜਿਹੜੀਆਂ ਉਹ ਐਕਟੀਵਿਟੀ ਚੱਲ ਰਹੀਆਂ ਨੇ, ਜਿਹੜਾ ਸਿੱਧਾ ਇਹ ਮੈਸੇਜ ਦੇ ਰਿਹਾ ਕਿ ਧੜੇਬੰਦੀ ਹੈ ਜਾਂ ਜਿਹੜੀ ਫੁੱਟ ਹੈ ਉਹ ਪੂਰੀ ਸਿਖਰ ਤੇ ਹੈ। ਤੇ ਹੁਣ ਇਹ ਹੈ ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਵੀ ਹੁਣ ਇਹ ਹੈ ਕਿ ਮਿੱਥੇ ਸਮੇਂ ਤੇ ਹੋਣਗੀਆਂ, ਫਰਵਰੀ ਚ ਹੀ ਹੋਣਗੀਆਂ। ਪਹਿਲਾਂ ਸੰਭਾਵਨਾ ਸੀ ਕਿ ਸ਼ਾਇਦ ਨਵੰਬਰ ਦੇ ਵਿੱਚ ਚੋਣਾਂ ਹੋ ਜਾਣ, ਹੁਣ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਇਹ ਕਹਿਤਾ ਕਿ ਜਿਹੜੀ ਪੰਜਾਬ ਦੇ ਵਿੱਚ ਸੈਂਸ ਜਾਂ ਮਰਦਮਸ਼ੁਮਾਰੀ ਆ ਉਹ ਪਹਿਲਾਂ ਹੋਏਗੀ, ਦਸੰਬਰ ਚ ਸ਼ੁਰੂ ਹੋ ਕੇ ਜਨਵਰੀ ਤੱਕ ਸਮਾਪਤ ਹੋ ਜਾਏਗੀ। ਤੇ ਇਸ ਤੋਂ ਬਾਅਦ ਇਹ ਕਲੀਅਰ ਮੈਸੇਜ ਹੈ ਕਿ ਜਿਹੜੀਆਂ ਫਿਰ ਚੋਣਾਂ ਨੇ ਤੇ ਉਸ ਤੋਂ ਬਾਅਦ ਹੀ ਜਾ ਕੇ ਅੱਗੇ ਹੋਣਗੀਆਂ ਜਿਵੇਂ ਪਹਿਲਾਂ ਸ਼ਡਿਊਲ ਦੇ ਮੁਤਾਬਕ, ਕਿਉਂਕਿ 16 ਮਾਰਚ ਨੂੰ ਇਹਦਾ ਟਨੋਰ ਖਤਮ ਹੋਣਾ ਪੰਜਾਬ ਵਿਧਾਨ ਸਭਾ ਦਾ 2027 ਦੇ ਵਿੱਚ। ਤੇ ਹੁਣ ਉਦੋਂ ਤੱਕ ਇਹਨਾਂ ਦੀ ਧੜੇਬੰਦੀ ਹੈ ਜਿਹੜੀ ਉਹ ਕਿੰਨੀ ਛੇਤੀ ਖਤਮ ਹੁੰਦੀ ਹੈ, ਇਹਨਾਂ ਨੂੰ ਹੋਰ ਮੌਕਾ ਮਿਲ ਗਿਆ ਆਪੋ ਆਪਣੇ ਧੜੇ ਅੱਗੇ ਲਿਜਾਣ ਦਾ, ਕਿਉਂਕਿ ਉਦਾਂ ਦਾ ਜਿਹੜਾ ਹੈਗਾ ਹੁਣ ਕੇਂਦਰੀ ਲੀਡਰਸ਼ਿਪ ਦਾ ਕਿਸ ਕਿਸਮ ਦਾ ਪ੍ਰੈਸ਼ਰ ਬਣਨਾ ਜਾਂ ਦਬਾਅ ਬਣਨਾ। ਤੇ ਪਰ ਇਹ ਹੈ ਕਿ ਪੋਲੀਟੀਕਲੀ ਇਹਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ, ਭਾਵੇਂ ਠੀਕ ਹੈ ਉਹ ਚੰਨੀ ਨੂੰ ਅੱਗੇ ਲਵਾ ਲੈਣ ਪ੍ਰੈਸ਼ਰ ਪਾ ਕੇ, ਤੇ ਪਰ ਇਹ ਹੈ ਕਿ ਆਮ ਲੋਕਾਂ 'ਚ ਜਿਹੜਾ ਇਹਦਾ ਮੈਸੇਜ ਜਾਂਦਾ ਉਹ ਬਿਲਕੁਲ ਠੀਕ ਨਹੀਂ ਜਾਂਦਾ।
0: ਜੀ ਜੀ ਤੇ ਪ੍ਰੀਤਮ ਜੀ, ਆਪਾਂ ਜੇ ਅਗਲੀ ਖਬਰ ਦੀ ਸਾਂਝ ਪਾਈਏ ਕਿ ਪੰਜਾਬ ਸਰਕਾਰ ਦੀ ਕੀ ਮੁਸ਼ਕਲਾਂ ਹੋਰ ਵੱਧ ਗਈਆਂ ਜਾਂ ਫਿਰ ਇਹ ਸੁਲਝਦਾ ਦਿਸਦਾ, ਜਿਹੜਾ DA ਮਾਮਲਾ ਪੰਜਾਬ 'ਚ ਮੁਲਾਜ਼ਮਾਂ ਦਾ ਉਸ ਨੂੰ ਲੈ ਕੇ, ਤੇ ਹਾਈ ਕੋਰਟ ਦਾ ਮੈਂਡੇਟ ਕੀ ਆਇਆ, ਤੇ ਉਸ ਬਾਰੇ ਵੀ ਥੋੜਾ ਚਾਨਣ ਪਾਇਓ।
1: ਦੇਖੋ ਹੁਣ ਇਹਦੇ 'ਚ ਇੱਕ ਗੱਲ ਬੜੀ ਹੋ ਗਈ ਹੈ ਕਿ ਹਾਈ ਕੋਰਟ ਇੱਕ ਧਿਰ ਬਣ ਗਈ ਹੈ। ਅਸਲ ਦੇ ਵਿੱਚ ਉਹਦਾ ਕਾਰਨ ਇੱਕ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਹੜੇ ਹਾਈ ਕੋਰਟ ਦੇ ਜਿਹੜੇ ਸੀਗੇ ਪਹਿਲਾਂ ਐਕਟਿੰਗ ਚੀਫ ਜਸਟਿਸ ਸੀ, ਜਦੋਂ ਉਹਨਾਂ ਨੂੰ ਚੀਫ ਜਸਟਿਸ ਬਣਾਇਆ ਗਿਆ ਤੇ ਉੱਥੇ ਕੇਂਦਰ ਨੇ ਜਿਹੜਾ ਹੈ ਉਹ ਪੰਜਾਬ ਸਰਕਾਰ ਦੀ ਕੋਈ ਰਾਇ ਨਹੀਂ ਲਈ ਜਾਂ ਸਹਿਮਤੀ ਨਹੀਂ ਲਈ ਉਹਦੇ 'ਚ, ਤੇ ਉਹਦੇ 'ਚ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਸਰਕਾਰੀ ਤੌਰ ਤੇ ਉਹਨਾਂ ਨੇ ਵੈਲਕਮ ਵੀ ਨਹੀਂ ਕੀਤਾ ਮਿਸਟਰ ਅਸ਼ਵਨੀ ਮਿਸ਼ਰਾ ਨੂੰ। ਤੇ ਉਹ ਵੀ ਇੱਕ ਗੱਲ ਲੱਗਦੀ ਹੈ ਕਿ ਸ਼ਾਇਦ ਉਹਨਾਂ ਨੂੰ ਇਹ ਖੁੰਦਕ ਵੀ ਰਹੂਗੀ ਕਿ ਪੰਜਾਬ ਨਾਲ, ਸਰਕਾਰ ਨਾਲ ਜਾਂ ਮੁੱਖ ਮੰਤਰੀ ਦੇ ਨਾਲ। ਇਹੀ ਕਾਰਨ ਹੈ ਕਿ ਜਿਹੜਾ ਹੈਗਾ DA ਦੇ ਮਾਮਲੇ 'ਚ ਜਦੋਂ ਹੁਣ ਸੁਪਰੀਮ ਕੋਰਟ ਦੇ ਵਿੱਚ ਕੇਸ ਲੱਗ ਹੀ ਗਿਆ ਪੰਜਾਬ ਦਾ, ਤੇ ਹੁਣ ਹਾਈ ਕੋਰਟ ਨੇ ਕਹਿ ਕੇ 10 ਦਿਨਾਂ ਦੇ ਅੰਦਰ ਅੰਦਰ ਉੱਥੋਂ ਜਿਹੜਾ ਮੈਂਡੇਟ ਤੁਸੀਂ ਲੈ ਕੇ ਆਓ, ਤੇ ਨਹੀਂ ਫਿਰ ਜਿਹੜਾ ਅਸੀਂ ਕੋਈ ਸਖ਼ਤ ਫੈਸਲਾ ਜਿਹੜਾ ਉਹ ਲਵਾਂਗੇ। ਤੇ ਇਹ ਇਸ ਤਰੀਕੇ ਦੇ ਨਾਲ ਬੜਾ ਸਖਤੀ ਵਾਲਾ ਜਿਹੜਾ ਇੱਕ ਤਰੀਕੇ ਦਾ ਹੁਕਮ ਆਪਾਂ ਕਹਿ ਸਕਦੇ ਹਾਂ ਹਾਈ ਕੋਰਟ ਦਾ। ਤੇ ਦੂਜਾ ਜਿਹੜਾ ਪੱਖ ਹੈ ਉਹ ਹੈ ਕਿ ਹਾਈ ਕੋਰਟ ਨੇ ਜਿਸ ਤਰੀਕੇ ਦੇ ਨਾਲ ਇਹ ਲਿਆ, ਉੱਥੋਂ ਇੱਕ ਲੱਗਦਾ ਕਿ ਜਿਵੇਂ ਇੱਕ ਪੋਲੀਟੀਕਲ ਧਿਰ ਹੁੰਦੀ ਹੈ, ਤੇ ਉਸ ਤਰ੍ਹਾਂ ਦੀ ਜਿਹੜੀ ਆ ਉਹ ਇੱਕ ਧਿਰ ਜਿਹੜੀ ਆ ਉਹ ਬਣ ਗਈ ਹੈ। ਤੇ ਨਾਲ ਹੀ ਭਾਵੇਂ ਉਹਨਾਂ ਨੇ ਬੜੇ ਸੰਕੋਚਮੀ ਆਪਣਾ ਸ਼ਬਦਾਂ ਦੇ ਵਿੱਚ ਕਿਹਾ ਜਿਹੜੇ ਚੀਫ ਜਸਟਿਸ ਹਾਈ ਕੋਰਟ ਤੇ, ਕਿਉਂਕਿ ਉਹਨਾਂ ਦੇ ਬੈਂਚ ਕੋਲੇ ਲੱਗਿਆ ਹੋਇਆ ਇਹ ਕੇਸ ਤੇ, ਪਰ ਉਹਨਾਂ ਦੇ ਅੰਦਰ ਅੰਦਰ ਕਿਤੇ ਨਾ ਕਿਤੇ ਜਿਹੜੀ ਆ ਇਹ ਰੜਕ ਉਹ ਇਹ ਜ਼ਰੂਰ ਹੈਗੀ ਹੈ। ਹੁਣ ਸੁਪਰੀਮ ਕੋਰਟ ਇਹ ਤੇ ਅੱਗੋਂ ਕੀ ਸਟੇ ਦਿੰਦੀ ਹੈ ਉਹਦੇ ਹੁਕਮਾਂ ਨੂੰ ਜਾਂ ਨਹੀਂ ਦਿੰਦੀ ਜਾਂ ਅੱਗੋਂ ਕੀ ਕਰਦੀ ਹੈ, ਕਿਉਂਕਿ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਜਿਹੜੀ SLP ਹੈ ਉਹਦੇ 'ਚ ਖਾਮੀਆਂ ਰੱਖ ਕੇ ਇਹਨੂੰ ਗੱਲ ਨੂੰ ਲਟਕਾਉਣਾ ਚਾਹੁੰਦੀ ਹੈ, ਤਾਂ ਕਿ ਸੁਪਰੀਮ ਕੋਰਟ ਉਹਨੂੰ ਬੈਕ ਰੈਫਰ ਕਰਕੇ ਕਹੇ ਵੀ ਇਹ ਪਹਿਲਾਂ ਹੁਣ ਤਾਈਆਂ ਖਾਮੀਆਂ ਦੂਰ ਕਰੋ, ਤੇ ਤਾਂ ਕਿ ਮਾਮਲਾ ਜਿਹੜਾ ਹੈਗਾ ਹੋਰ ਲਟਕ ਜਾਏ, ਕਿਉਂਕਿ ਹਾਈ ਕੋਰਟ ਨੇ ਤਾਂ ਬੜਾ ਕਲੀਅਰ ਆਪਣਾ ਮੈਂਡੇਟ ਦਿੱਤਾ ਸੀ ਕਿ ਇਹਨਾਂ ਨੂੰ ਜਿਹੜਾ ਹੈ ਆ ਮਿੱਥੀ ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜਾ DA ਸਾਰਾ ਦਿੱਤਾ ਜਾਵੇ। ਤੇ ਹੁਣ ਸਰਕਾਰ ਅੱਗੇ ਇਹ ਵੀ ਵੱਡਾ ਇੱਕ ਜਿਹੜਾ ਹੈਗਾ ਸਵਾਲ ਹੈ ਕਿ ਉਹ DA ਦਾ ਉਹ ਪੈਸਾ ਕਿੱਥੋਂ ਆਵੇ ਜਾਂ ਕਿਵੇਂ ਅਰੇਂਜ ਕਰਨਾ, ਇਹ ਇਹ ਕਾਫੀ ਜਿਹੜਾ ਹੈ ਗੁੰਝਲਦਾਰ ਮਸਲਾ। ਤੇ
0: ਪ੍ਰੀਤਮ ਜੀ ਤੁਹਾਡੀ ਆਵਾਜ਼ ਕੱਟ ਗਈ ਹੈ ਥੋੜੀ, ਤੁਸੀਂ ਦੁਬਾਰਾ ਇੱਕ ਵਾਰੀ ਰਿਪੀਟ ਕਰ ਦੇਣਾ ਜੀ, ਤੁਹਾਡੀ ਆਵਾਜ਼ ਕੱਟ ਗਈ ਸੀ। ਹੈਲੋ,
1: ਹਾਂ ਕਹਿ ਰਹੇ
0: ਜੀ,
1: ਸਰਕਾਰ ਅੱਗੇ ਜਿਹੜਾ, ਹਾਂਜੀ ਸਰਕਾਰ ਅੱਗੇ ਹੁਣ ਸਰਮਾਏ ਦਾ ਜਿਹੜਾ ਪੈਸਾ ਜਿਹੜਾ, ਤੇ ਉਹਨੇ ਉਹਨੂੰ ਪ੍ਰਬੰਧ ਵੀ ਜਿਹੜਾ ਕਰਨਾ ਪੈਣਾ ਜਿਹੜਾ ਮੁਲਾਜ਼ਮਾਂ ਦਾ DA ਉਹਨੇ ਹਾਈ ਕੋਰਟ ਨੇ ਜਿਹੜਾ ਹੁਕਮ ਦਿੱਤਾ ਹੋਇਆ। ਹਾਂਜੀ
0: ਜੀ, ਬਹੁਤ ਬਹੁਤ ਧੰਨਵਾਦ ਜੀ ਅੱਜ ਦੀਆਂ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ, ਥੈਂਕ ਯੂ ਸੋ ਮਚ
1: ਜੀ, ਸ਼ੁਕਰੀਆ।
0: ਜੀ ਇਹ ਸਨ ਜੀ ਸਾਡੇ ਨਾਲ ਪ੍ਰੀਤਮ ਜੀ ਅੱਜ ਦੀਆਂ ਖਬਰਾਂ ਸਾਡੇ ਨਾਲ ਸਾਂਝੇ ਕਰਦੇ ਪਏ ਸੀਗੇ ਅਤੇ ਦੋਸਤੋ ਹੁਣ ਸਮਾਂ ਹੋ ਚੁੱਕਾ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਉਮੀਦ ਕਰਦੇ ਹਾਂ ਤੁਹਾਡਾ ਜਿਹੜਾ ਵੀਕਐਂਡ ਆਉਣ ਵਾਲਾ ਬਹੁਤ ਬਹੁਤ ਵਧੀਆ ਨਿਕਲੇ ਅਤੇ ਮੈਂ ਕ੍ਰਿਸ਼ਨਾ ਤੁਹਾਡੇ ਤੋਂ ਲੈਣਾ ਜੀ ਇਜਾਜ਼ਤ ਤਦ ਤੱਕ ਤੁਸੀਂ ਸੁਣਦੇ ਰਹੋ ਬਣੇ ਰਹੋ ਰੇਡੀਓ ਹਾਂਜੀ 1674 AM ਦੇ ਨਾਲ
2: ਸੋਨਾ ਚਾਹੀਦਾ
3: ਭਰੋਸਾ ਚਾਹੀਦਾ
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042
4: वाओ तेरी सब्जी दी खुशबू अते टेस्ट विच कुछ ता कमाल है मेनू भी दस दे सीक्रेट
5: अमृत ए कमाल है गोल्ड लीफ डेयरी दे प्योर न्यूजीलैंड घी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है
4: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो विजिट goldleafdairy.com
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
7: ਹਾਂਜੀ ਰੇਡੀਓ
8: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੀ ਬਿਜ਼ਨਸ ਨੂੰ ਚਮਕਾਓ ਕਾਲ 1300-1516-16 quicksignage.com.au
9: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
10: जे तुसी बीमार हो ता AI कोल नहीं डॉक्टर कोल जाने हो फिर कानूनी मसले विच फैसला खुद क्यों याद रखो डिले इन लॉ इज डैमेज इन लाइफ फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तुहाडे लिए कर देने बंसल लॉयर्स तुहाडा भरोसा साडा तजर्बा ते जित अपनी कॉल 4229058 60 और विजिट bansallawyers.com.au

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
3: बिछड़ के तुझसे अब मुझे मरना है।

0: ਮੁਤਾਬਕ ਇਸ ਹਫ਼ਤੇ ਦੀ ਸ਼ੁਰੂਆਤ ਚ ਜ਼ਾਪੋਰੋਜ਼ੀਆ ਤੇ ਸੂਮੀ ਸ਼ਹਿਰਾਂ ਦੇ ਵਿਚ ਦੋ ਹੋਰਨਾਂ ਸ਼ਾਪਿੰਗ ਮਾਲਜ਼ ਨੂੰ ਵੀ ਰੂਸ ਨੇ ਪਹਿਲਾਂ ਵੀ ਹਵਾਈ ਹਮਲਿਆਂ ਦੇ ਵਿਚ ਨਿਸ਼ਾਨਾ ਬਣਾਇਆ ਸੀ। ਰੂਸ ਨੇ ਦੱਸਿਆ ਹੈ ਕਿ ਬੁੱਧਵਾਰ ਰਾਤ ਰਿਜ਼ੋਰਟ ਸ਼ਹਿਰ ਸੋਚੀ ਦੇ ਵਿਚ ਯੂਕਰੇਨ ਦੇ ਸਮੁੰਦਰ ਤੋਂ ਛੱਡੇ ਗਏ ਡਰੋਨਸ ਦੇ ਨਾਲ ਹਮਲਾ ਹੋਇਆ ਸੀ, ਜਿਸ ਦੇ ਜਵਾਬ ਦੇ ਵਿਚ ਰੂਸ ਨੇ ਹੁਣ ਇਹ ਕਾਰਵਾਈ ਕੀਤੀ ਹੈ। ਰੂਸ ਦੇ ਅੰਦਰ ਯੂਕਰੇਨ ਦੇ ਕਿਤੇ ਹਮਲੇ ਚ 28 ਲੋਕ ਜ਼ਖਮੀ ਹੋ ਗਏ ਸੀ। ਰੂਸ ਨੇ ਯੂਕਰੇਨੀ ਹਮਲਿਆਂ ਚ 3 ਹੋਰਨਾਂ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਵੀ ਸਾਂਝੀ ਕੀਤੀ ਸੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 4.5 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲ ਰਹੀ ਯੂਕਰੇਨ ਜੰਗ ਦੇ ਵਿਚ ਹੁਣ ਯੂਕਰੇਨ ਦੇ ਸਿਵਲੀਅਨ ਇਲਾਕਿਆਂ ਦੇ ਉੱਤੇ ਹਮਲੇ ਸ਼ੁਰੂ ਕਰ ਚੁੱਕੇ ਨੇ। ਐਤਵਾਰ ਦੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰਫ ਤੋਂ ਭੇਜੇ ਗਏ ਦੂਤਾਂ ਦੀ ਨਵੀਂ ਸ਼ਾਂਤੀ ਪਹਿਲ ਦੀ ਕੋਸ਼ਿਸ਼ ਦੇ ਫਿਲਹਾਲ ਠੋਸ ਨਤੀਜੇ ਨਿਕਲਦੇ ਸਾਹਮਣੇ ਨਹੀਂ ਆ ਰਹੇ। ਯੂਕਰੇਨ ਦੇ ਦਮਾਦ ਤੇ ਸਟੀਵ ਵਿਟਕੋਫ ਨੇ ਮਾਸਕੋ ਦੇ ਵਿਚ ਪੁਤਿਨ ਤੇ ਕੀਵ ਦੇ ਵਿਚ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਨਾਲ ਅਲੱਗ ਤੋਂ ਮੁਲਾਕਾਤ ਕੀਤੀ ਸੀ, ਪਰ ਉਸ ਮੁਲਾਕਾਤ ਦਾ ਹਾਲੇ ਤੱਕ ਕੋਈ ਨਤੀਜਾ ਨਿਕਲਿਆ ਸਾਹਮਣੇ ਨਹੀਂ ਆਇਆ। ਵੈਸੇ ਰੂਸ ਦੇ ਰਾਸ਼ਟਰਪਤੀ ਭਾਰਤ ਦੌਰੇ ਤੇ ਨੇ ਤੇ ਪਿੱਛੋਂ ਰੂਸ ਯੂਕਰੇਨ ਦੇ ਉੱਤੇ ਤਾਬੜਤੋੜ ਹਮਲੇ ਕਰ ਰਿਹਾ। ਭਾਰਤ ਦੀ ਅਗਵਾਈ ਦੇ ਵਿਚ ਹੋਣ ਜਾ ਰਹੇ ਬ੍ਰਿਕਸ ਸਿਖਰ ਸਮਿਟ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਜ ਯਾਨੀ ਸ਼ੁੱਕਰਵਾਰ ਦੇ ਦਿਨ ਹੀ ਨਵੀਂ ਦਿੱਲੀ ਪਹੁੰਚ ਗਏ। ਫਰਵਰੀ 2022 ਤੋਂ ਬਾਅਦ ਯਾਨੀ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸ ਤੋਂ ਬਾਅਦ ਕਿਸੇ ਵੀ ਬ੍ਰਿਕਸ ਸਮਿਟ ਦੇ ਦਰਮਿਆਨ ਉਹਨਾਂ ਦੀ ਇਹ ਪਹਿਲੀ ਸ਼ਮੂਲੀਅਤ ਹੈ। ਬ੍ਰਿਕਸ ਸਮਿਟ 2022 ਤੋਂ ਬਾਅਦ ਲਗਾਤਾਰ ਹੁੰਦੇ ਰਹੇ ਨੇ, ਪਰ ਰੂਸੀ ਰਾਸ਼ਟਰਪਤੀ ਕਿਸੇ ਵੀ ਦੇਸ਼ ਦੇ ਵਿੱਚ ਹਿੱਸਾ ਲੈਣ ਨਹੀਂ ਸੀ ਪਹੁੰਚੇ। ਉਸਦਾ ਇੱਕ ਕਾਰਨ ਇਹ ਵੀ ਸੀ ਕਿ ਉਦੋਂ ਤੱਕ ਇਜ਼ਰਾਈਲ ਨੇ ਵੀ ਇੰਨੇ ਖੁੱਲ੍ਹ ਕੇ ਈਰਾਨ ਜਾਂ ਦੂਸਰੇ ਦੇਸ਼ਾਂ ਦੇ ਉੱਤੇ ਹਮਲਾ ਨਹੀਂ ਸੀ ਕੀਤਾ। ਹੁਣ ਈਰਾਨ ਜਦੋਂ ਬ੍ਰਿਕਸ ਮੈਂਬਰ ਹੈ ਤੇ ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਤਾਂ ਰੂਸ ਦੇ ਰਾਸ਼ਟਰਪਤੀ ਦੇ ਉੱਤੇ ਕੌਣ ਕਾਰਵਾਈ ਕਰੇਗਾ? ਉਹ ਵੀ ਭਾਰਤ ਦੇ ਵਿੱਚ, ਜਿੱਥੇ ਰੂਸ ਦੇ ਰਾਸ਼ਟਰਪਤੀ ਸਭ ਤੋਂ ਸੁਰੱਖਿਅਤ ਮਹਿਸੂਸ ਕਰ ਸਕਦੇ ਨੇ। ਏਅਰਪੋਰਟ ਦੇ ਉੱਤੇ ਰੂਸੀ ਰਾਸ਼ਟਰਪਤੀ ਪੁਤਿਨ ਦਾ ਸਵਾਗਤ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕੀਤਾ। ਪੁਤਿਨ ਦੇ ਨਾਲ ਇੱਕ ਵਫਦ ਵੀ ਰੂਸ ਤੋਂ ਭਾਰਤ ਪਹੁੰਚਿਆ। ਇਸ ਵਫਦ ਦੇ ਵਿੱਚ ਕਈ ਮੰਤਰੀ, ਅਧਿਕਾਰੀ ਤੇ ਕਾਰੋਬਾਰੀ ਵੀ ਸ਼ਾਮਲ ਨੇ। ਦੁਪਹਿਰ ਦੇ ਕਰੀਬ 3 ਵਜੇ ਭਾਰਤੀ ਸਮੇਂ ਦੇ ਮੁਤਾਬਕ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਵੀ ਕਰਨੀ ਹੈ। ਜਿਸ ਵੇਲੇ ਲਾਈਵ ਖਬਰਾਂ ਪੜ੍ਹ ਰਹੇ ਹਾਂ, ਇਸ ਵਕਤ ਤੱਕ ਦੁਪਹਿਰ ਦੇ 3 ਨਹੀਂ ਵਜੇ ਨੇ। ਇਸ ਮੀਟਿੰਗ ਦੇ ਦਰਮਿਆਨ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਹੈ। ਨਵੀਂ ਦਿੱਲੀ ਦੇ ਵਿੱਚ ਹੋਣ ਵਾਲੇ ਇਸ ਸੰਮੇਲਨ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ, ਜਿਹਨੇ ਖਾਸ ਤੌਰ ਦੇ ਉੱਤੇ ਰੂਸ ਯੂਕਰੇਨ ਜੰਗ, ਪੱਛਮ ਏਸ਼ੀਆ ਦੇ ਵਿੱਚ ਸੰਕਟ ਜਿਸ 'ਚ ਈਰਾਨ ਦੇ ਦੁਆਰਾ ਜਾਂ ਈਰਾਨ ਦੇ ਉੱਤੇ ਹੋ ਰਹੇ ਹਮਲੇ, ਇਸ ਤੋਂ ਇਲਾਵਾ ਊਰਜਾ ਦੀ ਸਪਲਾਈ ਕਿਸ ਤਰੀਕੇ ਦੇ ਨਾਲ ਬਣੀ ਰਹੇ, ਫਿਊਲ ਜਿਸ ਦੇ ਵਿੱਚ ਤੇਲ ਗੈਸ ਸ਼ਾਮਲ ਨੇ, ਤੇ ਕੌਮਾਂਤਰੀ ਵਪਾਰ ਨੀਤੀਆਂ ਜਿਸ ਦੇ ਵਿੱਚ ਖਾਸ ਤੌਰ ਤੇ ਅਮਰੀਕਾ ਦੇ ਟੈਰਿਫ ਸਭ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ, ਉਹਨਾਂ ਦੀ ਚਰਚਾ ਕਿਵੇਂ ਹੋਵੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸ਼ੁੱਕਰਵਾਰ ਦੇ ਦਿਨ 3 ਦਿਨਾਂ ਦੌਰੇ ਦੇ ਲਈ ਭਾਰਤ ਪਹੁੰਚੇ ਨੇ। ਇਸ ਦਰਮਿਆਨ ਅੱਜ, ਕੱਲ੍ਹ ਤੇ ਪਰਸੋਂ ਉਹ ਭਾਰਤ ਦੇ ਵਿੱਚ ਹੀ ਰਹਿਣਗੇ, ਯਾਨੀ 13 ਸਪਤੰਬਰ ਤੱਕ ਲਗਭਗ 60 ਘੰਟੇ ਪੁਤਿਨ ਭਾਰਤ ਦੇ ਵਿੱਚ ਬਿਤਾਉਣਗੇ। ਇਸ ਦਰਮਿਆਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ 18ਵੇਂ ਬ੍ਰਿਕਸ ਸਮਿਟ ਦੇ ਵਿੱਚ ਰੂਸੀ ਰਾਸ਼ਟਰਪਤੀ ਦੇ ਭਾਰਤ ਪਹੁੰਚਣ ਦੇ ਉੱਤੇ ਸਵਾਗਤ। ਦਵੱਲੀਆਂ ਬੈਠਕਾਂ ਵੀ ਹੋਣੀਆਂ ਨੇ ਮੋਦੀ ਦੇ ਨਾਲ, ਅੱਜ ਸ਼ਾਮ ਨੂੰ ਬੈਠਕ ਹੋਣੀ ਹੈ, ਉਸ ਤੋਂ ਬਾਅਦ ਸ਼ਾਮੀ 6:30 ਵਜੇ ਉਹ ਈਰਾਨ ਦੇ ਰਾਸ਼ਟਰਪਤੀ ਦੇ ਨਾਲ ਵੀ ਮੁਲਾਕਾਤ ਕਰਨਗੇ ਮਸੂਦ ਪਜ਼ਿਸ਼ਕਿਆਂ ਦੇ ਨਾਲ, ਤੇ ਫਿਰ ਸ਼ਨੀਵਾਰ ਦੇ ਦਿਨ ਜਦੋਂ ਸਾਰੇ ਨੇਤਾ ਪਹੁੰਚਣਗੇ, ਖਾਸ ਤੌਰ ਦੇ ਉੱਤੇ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ ਵੀ ਉਹਨਾਂ ਦੀ ਬੈਠਕ ਹੋਣੀ ਹੈ। ਆਖਰੀ ਸਮੇਂ ਦੇ ਵਿੱਚ ਜਾ ਕੇ ਚੀਨ ਨੇ ਆਪਣੀ ਹਰੀ ਝੰਡੀ ਦਿੱਤੀ ਹੈ ਕਿ ਜ਼ੀ ਜਿਨਪਿੰਗ ਭਾਰਤ ਆ ਰਹੇ ਨੇ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਤੋਂ ਇਲਾਵਾ ਪੁਤਿਨ ਦੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ, ਬ੍ਰਿਕਸ ਨਿਊ ਡਿਵੈਲਪਮੈਂਟ ਬੈਂਕ ਦੀ ਪ੍ਰਮੁੱਖ ਦਿਲਮਾ ਰੂਸੇਫ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਸੋਫਾ ਦੇ ਨਾਲ ਅਲੱਗ ਅਲੱਗ ਮੁਲਾਕਾਤਾਂ ਵੀ ਹੋ ਰਹੀਆਂ। ਇਸ ਤੋਂ ਇਲਾਵਾ ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਿਹ ਅਲ ਸੀਸੀ ਦੇ ਨਾਲ ਵੀ ਮੁਲਾਕਾਤ ਹੋ ਸਕਦੀ ਹੈ ਮੋਦੀ ਦੀ ਅਲੱਗ ਤੋਂ। ਵੈਸੇ ਬ੍ਰਿਕਸ ਸਮਿਟ ਦੇ ਵਿੱਚ ਦੁਨੀਆ ਭਰ ਦੇ ਜਦੋਂ ਨੇਤਾ ਸ਼ਾਮਲ ਹੋ ਰਹੇ ਨੇ, ਇਥੋਪੀਆ, ਮਿਸਰ, ਮਲੇਸ਼ੀਆ, ਵੀਅਤਨਾਮ, ਇੰਡੋਨੇਸ਼ੀਆ, ਸਾਊਥ ਅਫਰੀਕਾ, ਰਸ਼ੀਆ, ਈਰਾਨ, ਚਾਈਨਾ, ਭਾਰਤ, ਬ੍ਰਾਜ਼ੀਲ, ਇਸ ਦਰਮਿਆਨ ਇਹ ਸਾਰੇ ਨੇਤਾ ਜਿਹੜੇ ਨੇ, ਬ੍ਰਾਜ਼ੀਲ ਦੀ ਹਾਲਾਂਕਿ ਅਗਵਾਈ ਉੱਥੋਂ ਦੇ ਰਾਸ਼ਟਰਪਤੀ ਨਹੀਂ ਕਰ ਰਹੇ ਇਸ ਵਾਰ, ਉੱਥੋਂ ਦੀ ਅਗਵਾਈ ਵਿਦੇਸ਼ ਮੰਤਰੀ ਮਾਓਰੋ ਵੀਏਰਾ ਕਰਨਗੇ, ਜਦਕਿ ਥਾਈਲੈਂਡ ਦੇ ਵੀ ਉਪ ਪ੍ਰਧਾਨ ਮੰਤਰੀ ਪਹੁੰਚਣਗੇ। ਪ੍ਰਧਾਨ ਮੰਤਰੀ ਇੱਥੇ ਨਹੀਂ ਪਹੁੰਚ ਰਹੇ, ਸਿਹਾਸਕ ਫੂੰਗ ਇੱਕ ਤੋਂ। ਉੱਧਰ ਉਜ਼ਬੇਕਿਸਤਾਨ ਦੇ ਵੀ ਉਪ ਪ੍ਰਧਾਨ ਮੰਤਰੀ ਜਮਸ਼ੀਦ ਕੁਚਾਰੋਵ ਇੱਥੇ ਪਹੁੰਚ ਰਹੇ ਨੇ। ਯੁਗਾਂਡਾ ਦੀ ਉਪ ਰਾਸ਼ਟਰਪਤੀ ਜੈਸੀਕਾ ਰੋਜ਼ ਉਪੇਲ ਪਹੁੰਚ ਰਹੇ ਨੇ। ਇਸ ਤੋਂ ਇਲਾਵਾ ਫਿਲੀਪੀਨਸ ਦੇ ਰਾਸ਼ਟਰਪਤੀ ਫਰਨੈਂਡ ਆਰ ਮਾਰਕੋਸ, ਬਰੂੰਡੀ ਦੇ ਰਾਸ਼ਟਰਪਤੀ ਐਵਰਿਸ ਨਦਮਿਸ਼ੇ, ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਾਸਿਮ ਜ਼ੋਮਾਟ, ਤੇ ਆਸੀਆਨ, ਅਫਰੀਕਨ ਯੂਨੀਅਨ ਤੇ EAEU ਯਾਨੀ ਕਿ ਯੂਰੇਸ਼ੀਅਨ ਇਕਨੋਮਿਕ ਯੂਨੀਅਨ ਦੀ ਅਗਵਾਈ ਕਰਦੇ ਵੀ ਜਿਹੜੇ ਗੁੱਟ ਨੇ ਉਹ ਇੱਥੇ ਪਹੁੰਚ ਰਹੇ ਨੇ। ਬ੍ਰਿਕਸ ਦੀ ਸ਼ੁਰੂਆਤ ਦੇ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਸਾਊਥ ਅਫਰੀਕਾ ਹੀ ਮੋਢੀ ਮੈਂਬਰ ਸੀ, ਪਰ 2024 ਚ ਮਿਸਰ, ਇਥੋਪੀਆ, ਇਰਾਨ, UAE ਤੇ ਸਾਊਦੀ ਅਰਬ ਵੀ ਇਸ ਦੇ ਮੈਂਬਰ ਬਣੇ, ਜਦਕਿ ਇੰਡੋਨੇਸ਼ੀਆ 2025 ਚ ਸ਼ਾਮਲ ਹੋਇਆ। ਬਾਕੀ ਦੇ ਮੁਲਕਾਂ ਨੂੰ ਭਾਰਤ ਨੇ ਗੈਸਟ ਮੁਲਕ ਦੇ ਤੌਰ ਦੇ ਉੱਤੇ, ਗੈਸਟ ਕੰਟਰੀ ਦੇ ਤੌਰ ਦੇ ਉੱਤੇ ਸੱਦਿਆ ਹੈ। ਭਾਰਤ ਬ੍ਰਿਕਸ ਦਾ ਫਾਊਂਡਰ ਮੁਲਕ ਹੈ। ਇਸ ਤੋਂ ਪਹਿਲਾਂ 2012, 2016, 2021 ਦੇ ਵਿੱਚ ਵੀ ਭਾਰਤ ਇਸ ਦੀ ਅਗਵਾਈ ਕਰ ਚੁੱਕਿਆ। ਇਸ ਵਾਰ ਚੌਥੀ ਵਾਰ ਭਾਰਤ ਨੂੰ ਸਾਲ 2026 ਦੇ ਦਰਮਿਆਨ ਬ੍ਰਿਕਸ ਦੀ ਅਗਵਾਈ ਮਿਲੀ ਹੈ। ਬ੍ਰਿਕਸ ਦੀ ਅਗਵਾਈ ਸਾਰੇ ਦੇਸ਼ਾਂ ਨੂੰ ਬਦਲ ਬਦਲ ਕੇ ਮਿਲਦੀ ਰਹਿੰਦੀ ਹੈ। ਇਸ ਵਾਰ ਬ੍ਰਿਕਸ ਦੇ ਵਿੱਚ ਇਨੋਵੇਸ਼ਨ, ਰਿਜ਼ਾਇਲੈਂਸ, ਕੋਆਪਰੇਸ਼ਨ ਐਂਡ ਸਸਟੇਨੇਬਿਲਟੀ, ਸ਼ੇਪਿੰਗ ਦੀ ਫਿਊਚਰ ਵਰਗੇ ਮੁੱਦੇ ਜਿਹੜੇ ਨੇ ਉਹ ਰੱਖੇ ਗਏ ਨੇ। ਨਵੀਂ ਦਿੱਲੀ ਐਲਾਨਨਾਮੇ ਦੇ ਉੱਤੇ ਖਾਸ ਤੌਰ ਦੇ ਉੱਤੇ ਅਮਰੀਕਾ ਦੀ ਵੀ ਨਿਗਾਹ ਰਹੇਗੀ ਕਿ ਇਸ ਐਲਾਨਨਾਮੇ ਦੇ ਵਿੱਚ ਕਿਹੜੀ ਗੱਲ ਹੋ ਰਹੀ ਹੈ। ਬ੍ਰਿਕਸ ਦੇਸ਼ ਪਹਿਲਾਂ ਵੀ ਡਿਜੀਟਲ ਕਰੰਸੀ ਦੀ ਗੱਲ ਕਰ ਚੁੱਕੇ ਨੇ, ਜਿਸ ਦੇ ਚੱਲਦਿਆਂ ਅਮਰੀਕਾ ਨੇ ਸਾਰਿਆਂ ਦੇਸ਼ਾਂ, ਖਾਸ ਤੌਰ ਤੇ ਬ੍ਰਾਜ਼ੀਲ ਤੇ ਭਾਰਤ ਦੇ ਉੱਤੇ ਪਾਬੰਦੀਆਂ ਲਗਾਈਆਂ ਸੀ। ਚੀਨ ਨੂੰ ਅਲੱਗ ਥਲੱਗ ਵਪਾਰਕ ਤੌਰ ਤੇ ਕਰਨ ਦੀ ਕੋਸ਼ਿਸ਼ ਕੀਤੀ ਸੀ ਈਰਾਨ ਦੇ ਉੱਤੇ ਹਮਲੇ ਕਰਕੇ, ਤੇ ਰੂਸ ਨੂੰ ਤਾਂ ਇੱਕ ਜੰਗ ਦੇ ਵਿੱਚ ਉਲਝਾ ਹੀ ਰੱਖਿਆ। ਇਸ ਦਰਮਿਆਨ ਹੋਣ ਵਾਲੇ ਸਮਿਟ ਦੇ ਵਿੱਚ ਬ੍ਰਿਕਸ ਦੇਸ਼ਾਂ ਦੀ ਸੈਂਟਰਲ ਬੈਂਕ ਡਿਜੀਟਲ ਕਰੰਸੀ ਯਾਨੀ CBDC ਨੂੰ ਕ੍ਰਾਸ ਬਾਰਡਰ ਪੇਮੈਂਟ ਦੇ ਲਈ ਆਪਸ ਦੇ ਵਿੱਚ ਜੋੜਨ ਦੇ ਉੱਤੇ ਜ਼ੋਰ ਦਿੱਤਾ ਜਾਏਗਾ। ਜੇਕਰ ਭਾਰਤ ਇਸ ਦੀ ਅਗਵਾਈ ਕਰਦਾ ਤਾਂ ਇੱਕ ਵੱਡਾ ਮੌਕਾ ਹੋਏਗਾ, ਨਾ ਸਿਰਫ ਭਾਰਤ ਦੇ ਲਈ ਬਲਕਿ ਬ੍ਰਿਕਸ ਨੇਸ਼ਨਸ ਦੇ ਲਈ। ਕ੍ਰਾਸ ਬਾਰਡਰ ਟ੍ਰੇਡ ਨੂੰ ਆਸਾਨ ਬਣਾਉਣ ਦੇ ਲਈ ਇੱਕ ਡਿਜੀਟਲ ਕਰੰਸੀ ਦੇ ਵਿੱਚ ਭਾਰਤ, ਰੂਸ, ਚੀਨ ਤੇ ਸਾਊਥ ਅਫਰੀਕਾ ਨੂੰ ਤਾਂ ਕੋਈ ਸਮੱਸਿਆ ਹੋਏਗੀ ਨਹੀਂ, ਬਲਕਿ ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਨ ਤੇ ਸਾਊਦੀ ਅਰਬ ਤੇ UAE ਵੀ ਇਸ ਦੇ ਵਿੱਚ ਜੇਕਰ ਸ਼ਾਮਲ ਹੋ ਜਾਂਦੇ ਨੇ ਤਾਂ ਇਹ ਅਮਰੀਕਾ ਦੇ ਲਈ ਵੀ ਇੱਕ ਵੱਡਾ ਝਟਕਾ ਹੋਏਗਾ, ਕਿਉਂਕਿ ਸਾਰੇ ਮੁਲਕ ਇੱਕ ਤਰੀਕੇ ਦੇ ਨਾਲ ਅਮਰੀਕਾ ਦੇ ਹਮਾਇਤੀ ਮੁਲਕ ਨੇ। 7 ਸਾਲਾਂ ਦੇ ਵਿੱਚ ਪਹਿਲੀ ਵਾਰ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਭਾਰਤ ਆ ਰਹੇ ਨੇ, ਔਰ ਜ਼ੀ ਜਿਨਪਿੰਗ ਦੀ 12 ਤੇ 13 ਸਪਤੰਬਰ ਨੂੰ ਬ੍ਰਿਕਸ ਸਮਿਟ ਦੇ ਵਿੱਚ ਸ਼ਮੂਲੀਅਤ ਭਾਰਤ ਦੀ ਇੱਕ ਪਹਿਲਾਂ ਹੀ ਕਾਮਯਾਬੀ ਮੰਨਿਆ ਜਾ ਰਿਹਾ। ਇਸ ਤੋਂ ਪਹਿਲਾਂ 2019 ਚ ਵੀ ਜ਼ੀ ਜਿਨਪਿੰਗ ਚੇਨਈ ਦੇ ਮਾਮਲਾਪੁਰਮ ਇਲਾਕੇ ਦੇ ਵਿੱਚ ਹੋਈ ਇੱਕ ਸਿਖਰ ਸਮਿਟ ਦੇ ਲਈ ਉੱਥੇ ਸ਼ਮੂਲੀਅਤ ਕਰਨ ਆਏ ਸੀ। ਇਸ ਯਾਤਰਾ ਨੂੰ ਇੱਕ ਅਹਿਮ ਕੂਟਨੀਤਕ ਪਹਿਲ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ। ਦੋਹਾਂ ਦੇਸ਼ਾਂ ਦੇ ਦਰਮਿਆਨ ਮਾਹੌਲ ਕੋਈ ਬਹੁਤਾ ਵਧੀਆ ਤਾਂ ਨਹੀਂ ਕਿਹਾ ਜਾ ਸਕਦਾ, ਹਾਲਾਂਕਿ ਉਨੇ ਤਣਾਅਪੂਰਨ ਵੀ ਨਹੀਂ ਨੇ, ਪਰ ਇਹ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਮੱਧ ਪੂਰਬ ਦੇ ਵਿੱਚ ਸੰਘਰਸ਼ ਜਾਰੀ ਹੈ, ਰੂਸ ਯੂਕਰੇਨ ਜੰਗ ਚੱਲ ਰਹੀ ਹੈ ਅਲੱਗ ਤੋਂ, ਐਨਰਜੀ ਸਿਕਿਉਰਿਟੀ ਦੇ ਉੱਤੇ ਨਾ ਸਿਰਫ ਭਾਰਤ ਬਲਕਿ ਚੀਨ ਵੀ ਪਛੜ ਰਿਹਾ। ਇਹਨਾਂ ਮੁਲਕਾਂ ਨੂੰ ਸਿਰ ਜੋੜ ਕੇ ਹੁਣ ਕੋਈ ਵੱਡੇ ਕਦਮ ਚੁੱਕਣੇ ਹੋਣਗੇ, ਭਾਵੇਂ ਕਿ ਅਮਰੀਕਾ ਨੂੰ ਨਾਰਾਜ਼ ਕਰਕੇ ਜਾਂ ਫਿਰ ਅਮਰੀਕਾ ਨੂੰ ਇਗਨੋਰ ਕਰਕੇ। ਸਖ਼ਤ ਨਿਯਮਾਂ ਦੇ ਚੱਲਦਿਆਂ ਨਿਵੇਸ਼ ਇਸ ਵਕਤ ਰੁਕਿਆ ਪਿਆ ਸਾਰੇ ਦੇਸ਼ਾਂ ਦੇ ਵਿੱਚ। ਵੈਸੇ ਦੱਸ ਦਈਏ ਕਿ ਸਾਲ 2020 ਚ ਭਾਰਤ ਚੀਨ ਸਰਹੱਦ ਦੇ ਉੱਤੇ ਗਲਵਾਨ ਦੇ ਵਿੱਚ ਹੋਈ ਝੜਪ ਤੋਂ ਬਾਅਦ ਤੇ 20 ਭਾਰਤੀ ਫੌਜੀਆਂ ਦੀ ਮੌਤ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਦਰਮਿਆਨ ਰਿਸ਼ਤੇ ਖਰਾਬ ਹੋ ਗਏ ਸੀ। ਹਾਲਾਂਕਿ ਉਸ ਵਕਤ ਚੀਨ ਨੇ ਦਾਅਵਾ ਕੀਤਾ ਸੀ ਕਿ ਉਸ ਸੰਘਰਸ਼ 'ਚ ਉਹਨਾਂ ਦੇ 4 ਫੌਜੀ ਮਾਰੇ ਗਏ ਸੀ, ਭਾਰਤ ਦਾ ਵੱਧ ਨੁਕਸਾਨ ਹੋਇਆ ਸੀ। ਵਿਰੋਧੀ ਧਿਰ ਕਾਂਗਰਸ ਇਹ ਵੀ ਕਹਿ ਚੁੱਕੀ ਹੈ ਕਿ ਚੀਨ ਨੇ ਉਸ ਤੋਂ ਬਾਅਦ ਭਾਰਤ ਦੀ ਕਈ ਕਿਲੋਮੀਟਰ ਤੱਕ ਜ਼ਮੀਨ ਦੇ ਉੱਤੇ ਕਬਜ਼ਾ ਵੀ ਕਰ ਲਿਆ। ਭਾਰਤ ਇਸ ਗੱਲ ਨੂੰ ਖੁੱਲ੍ਹ ਕੇ ਨਹੀਂ ਮੰਨ ਰਿਹਾ, ਹਾਲਾਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਜਾਂ ਕੁਝ ਕੁ ਮਹੀਨਿਆਂ ਦੇ ਵਿੱਚ ਹੀ ਸੰਬੰਧ ਇੱਕ ਵਾਰ ਫਿਰ ਤੋਂ ਸੁਖਾਵੇਂ ਕਰਨ ਦੇ ਲਈ ਬੈਠਕਾਂ ਹੋ ਰਹੀਆਂ ਨੇ। ਅਜਿਹਾ ਇਸ ਕਰਕੇ ਵੀ ਹੋ ਰਿਹਾ ਹੈ ਕਿਉਂਕਿ ਅਮਰੀਕਾ ਨੇ ਭਾਰਤ ਦੇ ਉੱਤੇ 50% ਜਿਹੜਾ ਟੈਰਿਫ ਲਗਾਇਆ ਸੀ ਉਸ ਦੇ ਲਈ ਵੀ ਹੁਣ ਭਾਰਤ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਚੀਨ ਵਰਗੇ ਮੁਲਕ ਦੇ ਨਾਲ ਰਲ ਕੇ ਚੱਲਣਾ ਹੋਏਗਾ। ਸਾਲ 2024 ਦੇ ਵਿੱਚ ਰੂਸ ਦੇ ਕਜ਼ਾਨ ਦੇ ਵਿੱਚ ਵੀ ਬ੍ਰਿਕਸ ਸਮਿਟ ਹੋਇਆ ਸੀ, ਜਦੋਂ ਮੋਦੀ ਤੇ ਜਿਨਪਿੰਗ ਦੇ ਦਰਮਿਆਨ 5 ਸਾਲਾਂ ਬਾਅਦ ਮੁਲਾਕਾਤ ਹੋਈ ਸੀ। ਦੋਹਾਂ ਨੇਤਾਵਾਂ ਨੇ LAC ਦੇ ਉੱਤੇ ਫੌਜੀਆਂ ਦੇ ਪਿੱਛੇ ਹਟਣ ਤੇ 2020 ਚ ਜਿਹੜਾ ਵਿਵਾਦ ਸ਼ੁਰੂ ਹੋਇਆ ਸੀ ਉਸ ਨੂੰ ਸੁਲਝਾਉਣ ਦੀ ਉਦੋਂ ਗੱਲ ਕੀਤੀ ਸੀ, ਹਾਲਾਂਕਿ ਇਹ ਗੱਲ ਕਿਸੇ ਸਿਰੇ ਨਹੀਂ ਚੜ ਸਕੀ ਹੈ। ਭਾਰਤ ਤੇ ਚੀਨ ਦੇ ਵੱਡੇ ਮੁੱਦੇ ਵੀ ਨੇ। ਭਾਰਤ ਦਾ ਇਸ ਵਕਤ ਚੀਨ ਦੇ ਨਾਲ ਲਗਭਗ $100 ਅਰਬ ਤੋਂ ਵੱਧ ਦਾ ਆਦਾਨ ਪ੍ਰਦਾਨ ਹੁੰਦਾ ਹੈ, ਰੂਸ ਦੇ ਨਾਲ ਲਗਭਗ $61 ਅਰਬ, UAE ਦੇ ਨਾਲ $48 ਅਰਬ, ਜਦਕਿ ਅਮਰੀਕਾ ਦੇ ਨਾਲ $42 ਅਰਬ ਦਾ ਭਾਰਤ ਦੀ ਤਰਫ ਤੋਂ ਐਕਸਪੋਰਟ ਕੀਤਾ ਜਾਂਦਾ ਹੈ। ਸਾਊਦੀ ਅਰਬ ਦੇ ਵਿੱਚ $32, ਇਰਾਕ ਦੇ ਵਿੱਚ $29 ਅਰਬ ਤੇ ਇੰਡੋਨੇਸ਼ੀਆ 'ਚ $23 ਅਰਬ ਦਾ ਐਕਸਪੋਰਟ ਹੁੰਦਾ ਹੈ। ਅਜਿਹੇ ਦੇ ਵਿੱਚ ਭਾਰਤ ਚੀਨ ਦੇ ਨਾਲ ਆਪਣੇ ਵਪਾਰਕ ਸੰਬੰਧਾਂ ਨੂੰ, ਖਾਸ ਤੌਰ ਦੇ ਉੱਤੇ ਚੀਨ ਤੇ ਰੂਸ ਦੋਹਾਂ ਦੇ ਨਾਲ ਆਪਣੇ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਹੀ ਰੱਖਣਾ ਚਾਹੇਗਾ। ਉਧਰ ਬਾਂਗਲਾਦੇਸ਼ ਭਾਰਤ ਦੇ ਗੁਆਂਢ ਦੇ ਵਿੱਚ ਪੈਂਦਾ ਹੈ। ਪਾਕਿਸਤਾਨ ਦੇ ਨਾਲ ਤਾਂ ਭਾਰਤ ਦੇ ਸੰਬੰਧ ਸੁਖਾਵੇਂ ਹੈ ਹੀ ਨਹੀਂ, ਪਰ ਜਦੋਂ ਤੋਂ ਸ਼ੇਖ ਹਸੀਨਾ ਭਾਰਤ ਦੇ ਵਿੱਚ ਪਨਾਹ ਲੈ ਕੇ ਬੈਠੀ ਹੈ, ਬਾਂਗਲਾਦੇਸ਼ ਦੇ ਨਾਲ ਵੀ ਸੰਬੰਧ ਗੈਰ ਸੁਖਾਵੇਂ ਹੋ ਗਏ ਨੇ। ਬਾਂਗਲਾਦੇਸ਼ ਦੇ ਰੱਖਿਆ ਮੰਤਰੀ ਦੀ ਤਰਫ ਤੋਂ ਤੇ ਪ੍ਰਧਾਨ ਮੰਤਰੀ ਦੀ ਤਰਫ ਤੋਂ ਕਿਹਾ ਗਿਆ ਕਿ ਉਹ ਇਸ ਸਮਝੌਤੇ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ। ਹਾਲਾਂਕਿ ਪਾਕਿਸਤਾਨ ਸਾਊਦੀ ਅਰਬ ਤੇ ਤੁਰਕੀ ਦੇ ਮੱਕਾ ਰੱਖਿਆ ਸਮਝੌਤੇ ਦੇ ਵਿੱਚ ਵੀ ਬੰਗਲਾਦੇਸ਼ ਨੇ ਜਨਤਕ ਤੌਰ ਦੇ ਉੱਤੇ ਸ਼ਾਮਲ ਹੋਣ ਦੀ ਗੱਲ ਪਹਿਲਾਂ ਹੀ ਮੰਨੀ ਹੈ, ਪਰ ਬ੍ਰਿਕਸ ਦੇ ਵਿੱਚ ਦਾ ਭਾਰਤ ਘੱਟੋ ਘੱਟ ਬੰਗਲਾਦੇਸ਼ ਨੂੰ ਹਾਲੇ ਸ਼ਾਮਲ ਨਹੀਂ ਕਰੇਗਾ। ਤਾਰਿਕ ਰਹਿਮਾਨ ਇਸ ਸਾਲ ਫਰਵਰੀ ਮਹੀਨੇ 'ਚ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸੀ। ਹੁਣ ਉਹਨਾਂ ਦੇ ਦਫ਼ਤਰ ਦੀ ਤਰਫ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਤਰਫ਼ ਤੋਂ ਜਾਂ ਨਵੀਂ ਦਿੱਲੀ ਦੀ ਤਰਫ਼ ਤੋਂ ਉਹਨਾਂ ਨੂੰ ਕੋਈ ਸੱਦਾ ਨਹੀਂ ਭੇਜਿਆ ਗਿਆ, ਇਸ ਲਈ ਰਹਿਮਾਨ ਨਹੀਂ ਆ ਰਹੇ। ਔਰ ਉਹ ਆਪਣੇ ਵਿਦੇਸ਼ੀ ਦੌਰੇ ਦੇ ਲਈ ਵੀ ਭਾਰਤ ਦੀ ਬਜਾਏ ਮਲੇਸ਼ੀਆ ਗਏ ਸੀ। ਆਮ ਤੌਰ ਦੇ ਉੱਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਅਕਸਰ ਭਾਰਤ ਹੀ ਆਉਂਦੇ ਨੇ। ਭਾਰਤ ਉਸ ਗੱਲ ਤੋਂ ਵੀ ਨਾਰਾਜ਼ ਹੈ। ਵੀਰਵਾਰ ਦੇ ਦਿਨ ਬੰਗਲਾਦੇਸ਼ ਦੇ ਵਿਦੇਸ਼ ਰਾਜ ਮੰਤਰੀ ਹਮਾਯੂ ਕਬੀਰ ਨੇ ਕਿਹਾ ਕਿ ਭਾਰਤ 'ਚ ਹੋ ਰਹੇ ਬ੍ਰਿਕਸ ਸਮਿਟ 'ਚ ਨਾ ਤਾਂ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਜਾਣਗੇ ਅਤੇ ਨਾ ਹੀ ਕੋਈ ਹੋਰ ਵਫਦ ਜਾਂ ਕੋਈ ਵੀ ਹੋਰ ਮੰਤਰੀ ਉਹਨਾਂ ਦੀ ਅਗਵਾਈ ਕਰਨ ਦੇ ਲਈ ਉੱਥੇ ਪਹੁੰਚ ਰਿਹਾ ਹੈ। ਯਾਨੀ ਇਸ ਕਿਸਮ ਦੀ ਕੋਈ ਖ਼ਬਰ ਸਾਹਮਣੇ ਹੀ ਨਹੀਂ ਆ ਰਹੀ। ਵੈਸੇ ਭਾਰਤ ਦੇ ਨਾਲ ਜੁੜੀਆਂ ਇਹ ਸਾਰੀਆਂ ਖ਼ਬਰਾਂ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਸ਼ਨੀਵਾਰ ਦੇ ਦਿਨ ਕੁਝ ਹੋਰਨਾਂ ਖ਼ਬਰਾਂ ਦੀ ਵੀ ਸਾਂਝ ਤੁਹਾਡੇ ਨਾਲ ਪਾਵਾਂਗੇ। ਇੱਕ ਆਖਰੀ ਖ਼ਬਰ ਸਾਂਝੀ ਕਰਦੇ ਚੱਲੀਏ, ਜਿੱਥੇ ਸੋਸ਼ਲ ਮੀਡੀਆ ਇਸ ਵਕਤ ਦੁਨੀਆ ਭਰ ਦੇ ਦੇਸ਼ਾਂ ਦੇ ਲਈ ਇੱਕ ਸਮੱਸਿਆ ਬਣਿਆ ਹੋਇਆ। ਸੁਪਰੀਮ ਕੋਰਟ ਨੇ ਨਾਬਾਲਗਾਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਦੇ ਦਰਮਿਆਨ ਸੁਰੱਖਿਆ ਯਕੀਨੀ ਬਣਾਉਣ ਨੂੰ ਲੈ ਕੇ ਹੁਣ ਇੱਕ ਨਵਾਂ ਹੁਕਮ ਦਿੱਤਾ। ਦੱਸ ਦਈਏ ਕਿ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਭਾਰਤ ਦੇ ਅੰਦਰ ਇਲੈਕਟ੍ਰੋਨਿਕਸ ਸੂਚਨਾ ਤਕਨਾਲੋਜੀ ਤੇ ਕਾਨੂੰਨ ਨਿਆਂ ਮੰਤਰਾਲਾ ਇਹ ਜਵਾਬ ਦੇਵੇ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਕਿਉਂ ਸੋਸ਼ਲ ਮੀਡੀਆ ਦਾ ਇਸਤੇਮਾਲ ਇਸ ਤਰੀਕੇ ਦੇ ਨਾਲ ਕਰ ਰਹੇ ਨੇ, ਜਦਕਿ ਆਸਟ੍ਰੇਲੀਆ ਯੂਰਪ ਵਰਗੇ ਮੁਲਕਾਂ ਦੇ ਵਿੱਚ ਇਸ ਦੀਆਂ ਪਾਬੰਦੀਆਂ ਲੱਗ ਰਹੀਆਂ ਨੇ। ਚੀਫ ਜਸਟਿਸ ਜਮੀਲੀਆ ਬਾਗਚੀ ਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਗੈਰ ਸਰਕਾਰੀ ਸੰਗਠਨ ਜਸਟ ਰਾਈਟਸ ਫਾਰ ਚਿਲਡਰਨ ਅਲਾਇੰਸ ਦੀ ਤਰਫ ਤੋਂ ਦਾਇਰ ਇਸ ਪਟੀਸ਼ਨ ਦੇ ਉੱਤੇ ਦੋਵਾਂ ਮੰਤਰਾਲਿਆਂ ਨੂੰ ਹੁਣ ਸਵਾਲ ਕੀਤਾ ਹੈ। ਔਰ ਇਹ ਪੁੱਛਿਆ ਜਾਏਗਾ ਕਿ ਭਾਰਤ ਦੇ ਵਿੱਚ ਇਸ ਦੇ ਲਈ ਕੀ ਢੁਕਵੇਂ ਕਦਮ ਚੁੱਕੇ ਜਾ ਰਹੇ ਨੇ ਕਿ 18 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਤੱਕ ਸੋਸ਼ਲ ਮੀਡੀਆ ਦੇ ਰਾਹੀਂ ਜਿਸ ਕਿਸਮ ਦੀ ਗੰਦਗੀ ਪਰੋਸੀ ਜਾ ਰਹੀ ਹੈ ਉਸ ਨੂੰ ਰੋਕਣ ਦੇ ਲਈ ਭਾਰਤ ਦੇ ਇਹ ਮਹਿਕਮੇ ਆਖਰਕਾਰ ਕੀ ਕਦਮ ਚੁੱਕ ਰਹੇ ਨੇ। ਖੈਰ ਇਹਨਾਂ ਦਿਨਾਂ ਦੇ ਵਿੱਚ ਤਾਂ ਬ੍ਰਿਕਸ ਸਮਿਟ ਦੇ ਨਾਲ ਜੁੜੀਆਂ ਹੀ ਖ਼ਬਰਾਂ ਜ਼ਿਆਦਾਤਰ ਚਰਚਾ ਦੇ ਵਿੱਚ ਰਹਿਣਗੀਆਂ, ਕਿਉਂਕਿ ਭਾਰਤ ਦੇ ਮੀਡੀਆ ਨੂੰ ਹਾਲੇ ਫਿਲਹਾਲ ਕੋਈ ਹੋਰ ਖ਼ਬਰਾਂ ਦਿਖਾਈ ਨਹੀਂ ਦੇ ਰਹੀਆਂ। ਪਰ ਉੱਧਰ ਦੂਸਰੇ ਪਾਸੇ ਆਸਟ੍ਰੇਲੀਆ ਦੀ ਖ਼ਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਵੱਡਾ ਔਰ ਖਤਰਨਾਕ ਖੁਲਾਸਾ ਆਸਟ੍ਰੇਲੀਆ ਦੀ ਖੁਫੀਆ ਘਰੇਲੂ ਏਜੰਸੀ ਜਿਹੜੀ ਹੈ ASIO ਉਸ ਦੇ ਚੀਫ ਮਾਈਕ ਬਰਗਿਸ ਦੀ ਤਰਫ ਤੋਂ ਇੱਕ ਨਵਾਂ ਖੁਲਾਸਾ ਕੀਤਾ ਗਿਆ। ਕਿਹਾ ਗਿਆ ਹੈ ਕਿ ਜਦੋਂ ਤੋਂ ਬੰਡਾਈ ਹਮਲਾ ਵਾਪਰਿਆ ਹੈ ਉਸ ਤੋਂ ਬਾਅਦ 9 ਮਹੀਨਿਆਂ ਦੇ ਵਿੱਚ ਹੀ 16 ਦੇ ਕਰੀਬ ਅੱਤਵਾਦੀ ਹਮਲਿਆਂ ਦੀਆਂ ਧਮਕੀਆਂ ਆਸਟ੍ਰੇਲੀਆ ਨੇ ਨਾਕਾਮ ਕੀਤੀਆਂ ਨੇ। ਇਸ ਦੇ ਵਿੱਚ ਐਂਟੀ ਸੈਮੇਟਿਕ ਅਟੈਕ, ਇੱਥੋਂ ਤੱਕ ਕਿ ਮੁਸਲਮਾਨਾਂ ਨੂੰ ਮਾਰ ਦੇਣ, ਨਫ਼ਰਤ ਦੇ ਨਾਲ ਭਰੇ ਹੋਏ ਇੱਕ ਦੂਸਰੇ ਧਰਮਾਂ ਦੇ ਉੱਤੇ ਹਮਲੇ ਕਰਨ ਦੀਆਂ ਕੋਸ਼ਿਸ਼ਾਂ ਸ਼ਾਮਲ ਨੇ, ਜਿਸ ਦੇ ਵਿੱਚ ਹਥਿਆਰ ਅਤੇ ਕੁਝ ਹੋਰ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ। ਆਸਟ੍ਰੇਲੀਅਨ ਸਿਕਿਉਰਿਟੀਜ਼ ਐਂਡ ਇੰਟੈਲੀਜੈਂਸ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਜਨਰਲ ਮਾਈਕ ਬਰਗਿਸ ਦੀ ਤਰਫ ਤੋਂ ਯੂਨਾਈਟਿਡ ਸਟੇਟਸ ਅਮਰੀਕਾ ਦੇ ਉੱਤੇ 9/11 ਦੇ ਹੋਏ ਹਮਲੇ ਦੀ 25ਵੀਂ ਵਰੇਗੰਢ ਦੇ ਮੌਕੇ ਦੇ ਉੱਤੇ ਇਹ ਗੱਲ ਸਾਂਝੀ ਕੀਤੀ ਗਈ। ਕਿਹਾ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਵੀ ਕਦੇ ਵੀ ਦਹਿਸ਼ਤਗਰਦੀ ਦੀ ਜਿਹੜੀ ਕੋਸ਼ਿਸ਼ ਆ ਉਹ ਹਮੇਸ਼ਾ ਹੁੰਦੀ ਰਹੀ ਹੈ, ਔਰ ਇੱਦਾਂ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਦਹਿਸ਼ਤਗਰਦੀ ਹਮਲਿਆਂ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਪਰ ਇਸ ਦਰਮਿਆਨ ਆਸਟ੍ਰੇਲੀਆ ਦੀ ਖੁਫੀਆ ਏਜੰਸੀ ਦੀ ਤਰਫ ਤੋਂ ਬੜੀਆਂ ਸਾਰੀਆਂ ਘਟਨਾਵਾਂ ਨੂੰ ਮੌਕੇ ਤੇ ਹੀ ਨੱਪ ਲਿਆ ਗਿਆ। ਬਰਗਿਸ ਦੀ ਤਰਫ ਤੋਂ ਇਹ ਵੀ ਗੱਲ ਦੱਸੀ ਗਈ ਕਿ ਇਸ ਦਰਮਿਆਨ ਸਾਲ 2014 ਤੋਂ ਲੈ ਕੇ ਹੁਣ ਤੱਕ ਜੇਕਰ ਮੇਜਰ ਟੈਰਰਿਸਟ ਪਲੋਟਸ ਦੀ ਗੱਲ ਕੀਤੀ ਜਾਵੇ, ਯਾਨੀ ਕਿ ਐਸੇ ਦਹਿਸ਼ਤਗਰਦੀ ਹਮਲਿਆਂ ਦੀਆਂ ਸਾਜ਼ਿਸ਼ਾਂ ਜਿਹੜੀਆਂ ਕਿ ਆਸਟ੍ਰੇਲੀਆ ਦੇ ਵਿੱਚ ਵੱਡਾ ਨੁਕਸਾਨ ਪਹੁੰਚਾ ਸਕਦੀਆਂ ਸੀ, ਤਾਂ ਉਹਨਾਂ ਦੀ ਗਿਣਤੀ 33 ਹੈ। ਯਾਨੀ ਕਿ ਇੱਕ ਬਹੁਤ ਵੱਡਾ ਅੰਕੜਾ ਹੈ ਆਸਟ੍ਰੇਲੀਆ ਵਰਗੇ ਇੱਕ ਅਲੱਗ ਥਲੱਗ ਮੁਲਕ ਦੇ ਵਿੱਚ ਵੀ ਜਿੱਥੇ ਇਸ ਕਿਸਮ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਉੱਧਰ ਦੂਸਰੇ ਪਾਸੇ ਸੈਰਾ ਹੈਂਸਨ ਯੰਗ ਨੇ, ਜਿਹੜੇ ਕਿ ਗ੍ਰੀਨਸ ਪਾਰਟੀ ਦੇ ਸੈਨੇਟਰ ਨੇ, ਉਹਨਾਂ ਨੇ ਕਿਹਾ ਕਿ ਇਸ ਵਕਤ ਐਂਥਨੀ ਅਲਬਨੀ ਸਰਕਾਰ ਨੇ ਡਿਜੀਟਲ ਡਿਊਟੀ ਆਫ ਕੇਅਰ ਦਾ ਜਿਹੜਾ ਲੈਜਿਸਲੇਸ਼ਨ ਤਿਆਰ ਕੀਤਾ ਉਹ ਨਾਕਾਫੀ ਹੈ। ਇਹ ਜੰਗ ਇਸ ਵਕਤ ਸਾਡੀ ਅਗਲੀ ਜਨਰੇਸ਼ਨ ਨੂੰ ਬਚਾਉਣ ਦੀ ਜੰਗ ਹੈ, ਔਰ ਇਸ ਨੂੰ ਸਰਕਾਰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ। ਸੋਸ਼ਲ ਮੀਡੀਆ ਦੇ ਜ਼ਰੀਏ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਕਿਸ ਕਿਸ ਕਿਸਮ ਦਾ ਜ਼ਹਿਰ ਘੋਲਿਆ ਜਾ ਰਿਹਾ, ਇਸ ਦੇ ਲਈ ਸਰਕਾਰ ਨੂੰ ਹੋਰ ਗੰਭੀਰ ਹੋਣਾ ਹੋਏਗਾ। ਉਧਰ ਵਨ ਨੇਸ਼ਨ ਪਾਰਟੀ ਦੇ ਸੈਨੇਟਰ ਚੀਨ ਬੈਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਇਸ ਗੱਲ ਦੇ ਉੱਤੇ ਬਿਲਕੁਲ ਵੀ ਮੁਆਫੀ ਨਹੀਂ ਮੰਗੇਗੀ ਕਿ ਐਂਡਰਿਊ ਹੇਸਟੀ ਜਾਂ ਉਹਨਾਂ ਦੇ ਨਾਲ ਜੁੜਿਆ ਹੋਇਆ ਕੋਈ ਇਸ ਕਿਸਮ ਦਾ ਵੀਡੀਓ ਉਹਨਾਂ ਦੇ ਸੋਸ਼ਲ ਮੀਡੀਆ ਖਾਤੇ ਤੋਂ ਪੋਸਟ ਕੀਤਾ ਗਿਆ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਦਰਮਿਆਨ ਵੀ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਹਵਾਈ ਫੌਜ ਦੇ ਵਿੱਚ ਸਾਬਕਾ ਫੌਜੀ ਦੇ ਤੌਰ ਦੇ ਉੱਤੇ ਸੇਵਾ ਨਿਭਾ ਚੁੱਕੇ ਤੇ ਮੌਜੂਦਾ ਸਮੇਂ 'ਚ ਲਿਬਰਲ ਪਾਰਟੀ ਦੇ MP ਐਂਡਰਿਊ ਹੇਸਟੀ ਦੇ ਨਾਲ ਜੁੜੀ ਇੱਕ ਕਾਰਟੂਨ ਵੀਡੀਓ ਜਿਸ ਨੂੰ ਬੜੇ ਘਨੌਨੇ ਤਰੀਕੇ ਦੇ ਨਾਲ ਵਨ ਨੇਸ਼ਨ ਪਾਰਟੀ ਦੇ ਸੋਸ਼ਲ ਮੀਡੀਆ ਖਾਤੇ ਤੋਂ ਅਧਿਕਾਰਕ ਖਾਤੇ ਤੋਂ ਪੋਸਟ ਕੀਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਐਂਡਰਿਊ ਹੇਸਟੀ ਨੂੰ ਇੱਕ ਟ੍ਰੇਟਰ ਕਰਾਰ ਦਿੱਤਾ ਗਿਆ ਸੀ। ਵਜ੍ਹਾ ਇਹ ਕਿ ਪੌਲਿਨ ਹੈਨਸਨ ਇਹ ਮੰਨਦੇ ਨੇ ਕਿ ਬੈਨ ਰੌਬਰਟ ਸਮਿਥ ਦੇ ਮਾਮਲੇ ਦੇ ਵਿੱਚ ਐਂਡਰਿਊ ਹੇਸਟੀ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ, ਜਦਕਿ ਬੈਨ ਰੌਬਰਟ ਸਮਿਥ ਆਸਟ੍ਰੇਲੀਆ ਦੇ ਕਾਨੂੰਨ ਦੇ ਮੁਤਾਬਕ ਇੱਕ ਜੰਗੀ ਅਪਰਾਧੀ ਹੋ ਸਕਦਾ ਹੈ, ਪਰ ਪੌਲਿਨ ਹੈਨਸਨ ਤੇ ਵਨ ਨੇਸ਼ਨ ਪਾਰਟੀ ਦੇ ਮੁਤਾਬਕ ਉਹ ਦੇਸ਼ ਦਾ ਇੱਕ ਗੌਰਵ ਹੈ। ਅਜਿਹੇ ਦੇ ਵਿੱਚ ਉਹਨਾਂ ਦੇ ਨਾਲ ਨਾ ਖੜਨਾ ਅਦਾਲਤੀ ਮਤਕਦਮੇ ਦੇ ਵਿੱਚ ਐਂਡਰਿਊ ਹੇਸਟੀ ਦੀ ਕਾਇਰਤਾ ਦਾ ਇੱਕ ਪ੍ਰਤੀਕ ਸੀ। ਐਂਡਰਿਊ ਹੇਸਟੀ ਨੇ ਜਦੋਂ ਟ੍ਰੇਟਰ ਕਹਿਣ ਤੇ ਉਹਨਾਂ ਨੂੰ ਵਨ ਨੇਸ਼ਨ ਪਾਰਟੀ ਨੂੰ ਮਾਫ਼ੀ ਮੰਗਣ ਤੇ ਉਸ ਵੀਡੀਓ ਨੂੰ ਹਟਾਉਣ ਦੀ ਗੱਲ ਕੀਤੀ, ਉਸੇ ਦੇ ਉੱਤੇ ਹੁਣ ਸ਼ੌਨ ਬੈਲ ਦੀ ਇਹ ਤਾਜ਼ਾ ਟਿੱਪਣੀ ਸਾਹਮਣੇ ਆਈ ਹੈ। ਉਹਨਾਂ ਕਹਿਣਾ ਹੈ ਕਿ ਇਸ ਕਰਕੇ ਉਹ ਬਿਲਕੁਲ ਵੀ ਕੋਈ ਮਾਫ਼ੀ ਨਹੀਂ ਮੰਗਦੇ ਤੇ ਨਾ ਹੀ ਇਸ ਕਿਸਮ ਦੇ ਨਾਲ ਕੋਈ ਵੀਡੀਓ ਉਹ ਹਟਾਉਣਾ ਚਾਹੁੰਦੇ ਨੇ ਜੋ ਹੋਇਆ ਉਹ ਉਸ ਵੀਡੀਓ ਦੇ ਵਿੱਚ ਦਰਸਾਇਆ ਗਿਆ ਹੈ। ਉੱਥੇ ਨੈਸ਼ਨਲ ਪਾਰਟੀ ਦੇ ਨੇਤਾ ਮੈਟ ਕੈਨੇਵਿਨ ਨੇ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਦੇ ਦੁਆਰਾ ਇਹ ਕਿਹਾ ਜਾਣਾ ਕਿ ਇੱਕ ਪੋਲੀਟੀਕਲ ਰੇਸ ਚੱਲੀ ਹੋਈ ਹੈ ਮਾਈਗ੍ਰੇਸ਼ਨ ਨੂੰ ਕੋਸਣ ਦੀ, ਚਾਹੇ ਉਹ ਸੱਤਾਧਾਰੀ ਧਿਰ ਦੇ ਵਿੱਚ ਹੋਵੇ ਤੇ ਚਾਹੇ ਖੱਬੇ ਪੱਖੀ ਪਾਰਟ ਸੱਜੇ ਪੱਖੀ ਪਾਰਟੀਆਂ 'ਚ। ਖਾਸ ਤੌਰ ਦੇ ਉੱਤੇ ਐਕਸਟ੍ਰੀਮਿਸਟ ਐਲੀਮੈਂਟ ਦੀ ਤਰਫ ਤੋਂ ਇਸ ਨੂੰ ਬਹੁਤ ਵੱਡਾ ਮੁੱਦਾ ਬਣਾਇਆ ਜਾ ਰਿਹਾ। ਦੱਸ ਦਈਏ ਕਿ ਪਿਛਲੇ ਦਿਨ ਹੀ ਸਿਡਨੀ ਇੰਸਟੀਚਿਊਟ ਦੇ ਵਿੱਚ ਆਪਣੇ ਭਾਸ਼ਣ ਦੇ ਦਰਮਿਆਨ ਪੀਟਰ ਮੈਲਿਸਕਾਸ ਨੇ, ਜੋ ਕਿ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਨੇ, ਸਾਰੀਆਂ ਪਾਰਟੀਆਂ ਨੂੰ ਨਿਸ਼ਾਨੇ ਦੇ ਉੱਤੇ ਲਿਆ ਤੇ ਕਿਹਾ ਕਿ ਐਂਟੀ ਇਮੀਗ੍ਰੇਸ਼ਨ ਦਾ ਇੱਕ ਮਾਹੌਲ ਬਣਾ ਕੇ ਆਸਟ੍ਰੇਲੀਅਨ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ। ਇਸੇ ਦੇ ਉੱਤੇ ਹੁਣ ਨੈਸ਼ਨਲ ਪਾਰਟੀ ਦੇ ਨੇਤਾ ਮੈਟ ਕੈਨੇਵਿਨ ਨੇ ਕਿਹਾ ਕਿ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਇਹ ਗੱਲ ਬਿਲਕੁਲ ਨਹੀਂ ਕਹਿ ਸਕਦੇ ਕਿ ਕੋਈ ਧਿਆਨ ਭਟਕਾਇਆ ਜਾ ਰਿਹਾ। ਮਾਈਗ੍ਰੇਸ਼ਨ ਇੱਕ ਸਮੱਸਿਆ ਜ਼ਰੂਰ ਹੈ, ਆਸਟ੍ਰੇਲੀਆ 'ਚ ਘਰਾਂ ਦੀ ਕਿੱਲਤ ਜ਼ਰੂਰ ਹੈ, ਆਰਥਿਕਤਾ ਨੂੰ ਸੱਟ ਵੱਜੀ ਹੈ, ਸਾਡੀ ਸੁਸਾਇਟੀ ਨੂੰ ਸੱਟ ਵੱਜੀ ਹੈ ਔਰ ਇਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਉੱਥੇ AI ਡੇਟਾ ਸੈਂਟਰਸ ਦੇ ਨਿਰਮਾਣ ਦੀਆਂ ਖਬਰਾਂ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਈਆਂ ਸੀ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਚਾਹੁੰਦੇ ਨੇ ਕਿ ਆਸਟ੍ਰੇਲੀਆ ਨੂੰ ਡੇਟਾ ਸੈਂਟਰਸ ਦੀ ਇੱਕ ਧਰਤੀ ਬਣਾ ਦਿੱਤਾ ਜਾਵੇ ਤਾਂ ਕਿ ਵਿਦੇਸ਼ੀ ਮੁਲਕ AI ਦਾ ਇਸਤੇਮਾਲ ਜਿਵੇਂ ਮਰਜ਼ੀ ਕਰਨ ਪਰ ਡੇਟਾ ਸੈਂਟਰਸ ਦੀ ਵਰਤੋਂ ਉਹ ਆਸਟ੍ਰੇਲੀਆ 'ਚੋਂ ਕਰਨ ਔਰ ਇਸ ਦੇ ਜ਼ਰੀਏ ਆਸਟ੍ਰੇਲੀਆ ਇੱਕ ਵੱਡੀ ਕਮਾਈ ਕਰੇ, ਭਾਵੇਂ ਕਿ ਉਸ ਦੇ ਨਾਲ ਵਾਤਾਵਰਨ ਨੂੰ ਨੁਕਸਾਨ ਪੁੱਜਣ ਦੀਆਂ ਖਬਰਾਂ ਅਲੱਗ ਤੋਂ ਤੁਰ ਰਹੀਆਂ ਨੇ, ਪਰ ਹੁਣ ਇਹ ਪਤਾ ਚੱਲ ਰਿਹਾ ਹੈ ਕਿ ਸਰਕਾਰ ਦੀ ਤਰਫ ਤੋਂ ਪਾਸ ਕੀਤੇ ਗਏ ਲਾਅ ਦੇ ਤਹਿਤ ਸਾਲ 2027 ਤੱਕ ਜਿਹੜੇ 25 ਦੇ ਕਰੀਬ ਡੇਟਾ ਸੈਂਟਰਸ ਦਾ ਨਿਰਮਾਣ ਸ਼ੁਰੂ ਹੋ ਜਾਣਾ ਜਾਂ ਕਈ ਉਸ 'ਚੋਂ ਬਣ ਕੇ ਵੀ ਤਿਆਰ ਹੋ ਜਾਣੇ ਨੇ। ਉਹਨਾਂ ਦੇ ਨਾਲ ਜੁੜੀਆਂ ਹੋਈਆਂ ਲਿਸਟਾਂ ਇੱਕ ਸੂਚੀਆਂ ਜਾਰੀ ਕਰ ਦਿੱਤੀਆਂ ਗਈਆਂ ਨੇ। ਵਿਕਟੋਰੀਆ ਦੇ ਵਿੱਚ ਫੈਰਿਸ ਰੋਡ ਡੇਟਾ ਸੈਂਟਰ AWS ਕੰਪਨੀ ਦੀ ਤਰਫ ਤੋਂ ਬਣਾਇਆ ਜਾ ਰਿਹਾ, ਜਦਕਿ ਲੈਵਰਟਨ ਦੇ ਵਿੱਚ ਵਿਕਟੋਰੀਆ ਦੇ ਅੰਦਰ CDC ਡੇਟਾ ਸੈਂਟਰ ਲੈਵਰਟਨ ਕੈਂਪਸ ਦੇ ਵਿੱਚ ਤਿਆਰ ਹੋ ਰਿਹਾ। ਇਸ ਤੋਂ ਇਲਾਵਾ NSW ਦੇ ਵਿੱਚ ਈਸਟਰਨ ਕ੍ਰੀਕ ਗ੍ਰੈਗਰੀ ਹਿਲਸ ਦੇ ਵਿੱਚ ਤੇ ਹੰਟਿੰਗਵੁੱਡ ਦੇ ਵਿੱਚ ਇੱਕ ਇਸ ਕਿਸਮ ਦਾ ਵੱਡਾ ਡੇਟਾ ਸੈਂਟਰ ਬਣ ਰਿਹਾ, ਇਹਨਾਂ 'ਚੋਂ ਇੱਕ ਐਮਾਜ਼ਨ ਦਾ ਜਿਹੜਾ ਗ੍ਰੈਗਰੀ ਹਿਲ 'ਚ ਤਿਆਰ ਹੋ ਰਿਹਾ ਤੇ ਬਾਕੀ ਦੇ ਦੋ AWS ਤੇ ਏਅਰ ਟਰੰਕ ਦੇ ਨੇ। ਇਸੇ ਤਰੀਕੇ ਦੇ ਨਾਲ ਕੈਨਬਰਾ ਦੇ ਵਿੱਚ CDC ਦਾ ਡੇਟਾ ਸੈਂਟਰ ਜਿਹੜਾ ਬੀਅਰਡ ਕੈਂਪਸ ਦੇ ਵਿੱਚ ਤਿਆਰ ਕੀਤਾ ਜਾ ਰਿਹਾ। ਇਹਨਾਂ ਸਭ ਦੇ ਵਿੱਚੋਂ ਜ਼ਿਆਦਾਤਰ ਸਾਰੇ ਬਹੁਤ ਵੱਡੇ ਡੇਟਾ ਸੈਂਟਰਸ ਨੇ, ਪਰ ਹੰਟਿੰਗਵੁੱਡ ਜਿਹੜਾ ਕਿ NSW ਦੇ ਖੇਤਰੀ ਇਲਾਕੇ 'ਚ ਤਿਆਰ ਹੋ ਰਿਹਾ ਇੱਕ SID-3 ਕਰਕੇ ਡੇਟਾ ਸੈਂਟਰ ਹੈ, 400+ ਮੈਗਾਵਾਟ ਦੇ ਟੋਟਲ ਕਪੈਸਿਟੀ ਜਿਹੜੀ ਹੈ ਬਿਜਲੀ ਖਰਚ ਕਰੇਗਾ ਜਾਂ ਕੰਜ਼ਿਊਮ ਕਰੇਗਾ। ਇਸ ਤੋਂ ਇਲਾਵਾ ਲੈਵਰਟਨ ਵਿਕਟੋਰੀਆ ਦਾ 150 ਮੈਗਾਵਾਟ ਔਰ ਗ੍ਰੈਗਰੀ ਹਿਲਸ ਦਾ 61 ਮੈਗਾਵਾਟ, ਈਸਟਰਨ ਕ੍ਰੀਕ ਨਿਊ ਸਾਊਥ ਵੇਲਸ ਦਾ 35 ਮੈਗਾਵਾਟ, ਜਦਕਿ ਕੋਬਲ ਬੈਂਕ ਵਿਕਟੋਰੀਆ ਦੇ ਵਿੱਚ ਜਿਹੜਾ ਫੈਰੀਜ਼ ਰੋਡ ਦੇ ਉੱਤੇ ਬਣ ਰਿਹਾ ਡੇਟਾ ਸੈਂਟਰ ਹੈ ਉਸ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹ ਕਿੱਥੇ ਤਿਆਰ ਹੋ ਰਿਹਾ। ਵੈਸੇ ਦੱਸ ਦਈਏ ਕਿ ਮੌਜੂਦਾ ਸਮੇਂ 'ਚ ਜ਼ਿਆਦਾਤਰ ਡੇਟਾ ਸੈਂਟਰ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਦੇ ਵਿੱਚ ਹੀ ਮੌਜੂਦ ਨੇ। ਇਹਨਾਂ ਦਾ ਵਿਸਤਾਰ ਹੁਣ ਤਸਮੇਨੀਆ ਅਤੇ ਕੁਇਨਜ਼ਲੈਂਡ ਦੇ ਵਿੱਚ ਵੀ ਕੀਤਾ ਜਾਣਾ, ਜਦਕਿ ਪ੍ਰਪੋਜ਼ ਡੇਟਾ ਸੈਂਟਰ ਦੇ ਵਿੱਚੋਂ ਕੁਝ ਇੱਕ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਵੀ ਪ੍ਰਪੋਜ਼ ਕੀਤੇ ਗਏ ਨੇ। ਵਿਕਟੋਰੀਆ ਦੀਆਂ ਸੜਕਾਂ ਨੂੰ ਫਿਕਸ ਕਰਨ ਦੇ ਲਈ ਇੱਕ ਵੱਡੀ ਯੋਜਨਾ ਦੀ ਲੋੜ ਹੋਏਗੀ। ਪਿਛਲੇ ਕਈ ਦਿਨਾਂ ਤੋਂ ਵਿਕਟੋਰੀਆ ਦੀਆਂ ਸੜਕਾਂ ਦੀ ਖਸਤਾ ਹਾਲਤ ਦੇ ਬਾਰੇ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ, ਲਗਾਤਾਰ ਇਹ ਖਬਰਾਂ ਅਸੀਂ ਸੁਣੀਆਂ ਨੇ, ਪੜ੍ਹੀਆਂ ਨੇ, ਜਾਣੀਆਂ ਨੇ, ਪਰ ਵਿਕਟੋਰੀਆ ਦੇ ਵਿੱਚ ਹੁਣ ਆਡੀਟਰ ਜਨਰਲ ਦੀ ਰਿਪੋਰਟ ਇਹ ਗੱਲ ਕਹਿ ਰਹੀ ਹੈ ਕਿ 48% ਸੜਕਾਂ ਦੀ ਹਾਲਤ ਬੇਹੱਦ ਖਸਤਾ ਹੈ ਔਰ ਸੜਕਾਂ ਦੀ ਗਿਣਤੀ ਵੀ ਵਧੀ ਹੈ। ਅਜਿਹੇ ਦੇ ਵਿੱਚ ਸੜਕਾਂ ਨੂੰ ਤੁਰੰਤ ਫਿਕਸ ਕਰਨ ਦੀ ਹੁਣ ਇੱਕ ਮੁਹਿੰਮ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਤੇ ਚਲਾਈ ਜਾ ਰਹੀ ਹੈ। ਉੱਥੇ ਟਾਊਨਸਵਿਲ ਦੇ ਵਿੱਚ ਸ਼ਹਿਰ ਦਾ ਸਭ ਤੋਂ ਪੁਰਾਣਾ ਇੱਕ ਪੱਬ ਅੱਗ ਦੀ ਭੇਂਟ ਚੜ ਕੇ ਸਵਾਹ ਹੋ ਗਿਆ। ਦੱਸ ਦਈਏ ਕਿ ਕੁਇਨਜ਼ਲੈਂਡ ਦੇ ਟਾਊਨਸਵਿਲ ਇਲਾਕੇ ਦੇ ਵਿੱਚ ਇੱਕ ਖੇਤਰੀ ਇਲਾਕਾ ਹੈ ਜਿੱਥੇ ਗ੍ਰੇਟ ਨਾਰਦਰਨ ਹੋਟਲ ਜਿਹੜਾ ਕਿ ਲਗਭਗ 125 ਸਾਲ ਤੋਂ ਵੀ ਵੱਧ ਪੁਰਾਣਾ, ਸਾਲ 1900 ਦੇ ਵਿੱਚ ਇਹ ਸਟਰਕਚਰ ਖੜੀ ਕੀਤੀ ਗਈ ਸੀ। ਔਰ ਇੱਕ ਅੱਗ ਲੱਗਣ ਦੀ ਘਟਨਾ ਦੇ ਚੱਲਦਿਆਂ ਇਹ ਇਮਾਰਤ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਰਾਖ ਹੋ ਗਈ। ਦੱਸ ਦਈਏ ਕਿ ਇਸ ਨੂੰ 1992 ਦੇ ਵਿੱਚ ਕੁਇਨਜ਼ਲੈਂਡ ਹੈਰੀਟੇਜ ਦਾ ਦਰਜਾ ਵੀ ਦੇ ਦਿੱਤਾ ਗਿਆ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਬਹਿਰਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।
1: Now the ultimate power in the universe.
2: Radio Haji 1674.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
4: ਥਿੰਕਿੰਗ ਆਫ ਬਿਲਡਿੰਗ ਯੋਰ ਡ੍ਰੀਮ ਹੋਮ? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
5: Khantwate Modinal Modam. ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
8: ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
7: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
9: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

वैसे तुहानू पता है कि मैं हजे फीम फूम ये वो फालतू के गाने चलांदा नहीं हैगा, पर मैनू ये नहीं समझ लगे कि दुल्हे वर्गा सुरीला ते एडा कलंदा धनी बंदा किवें गाना लिख बैठा। बस म्यूजिक वधिया हैगा ते कंपोजिशन सोहनी हैगी, इस करके मैं सोचा कि थोड़ा जा चला दिए, शुरुआत कर दिए। लो जी स्वागत रेडियो हाँ जी 1674 एम ते प्रोग्राम पर्दा बे पर्दा लेके हुए हैं हाजर। केड़ियां केड़ियां फिल्मां केड़े केड़ियां खबरां जिहड़ियां ने बॉलीवुड दे विच हो वापर रहियां ने अज दे इस प्रोग्राम दे विच तुहाडे नाल करांगे सांझियां। कैलेंडर भी शेयर करांगे ते अज एक बार फिर तो बड़े चिर बाद हुण ट्रेलर्स दी बहार आई है ते ट्रेलर्स फिर आपां वी चलाई देणे हैगे ने। अज एक दो ट्रेलर ਤੁਹਾਡੇ ਨਾਲ ਸਾਂਝੇ ਕਰਾਂਗੇ। ਵੈਸੇ ਤਾਂ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਬਹੁਤ ਸਾਰੀਆਂ ਫਿਲਮਾਂ ਆਈਆਂ ਨੇ, ਹਿੰਦੀ ਪੰਜਾਬੀ ਡਰਾਮੇ ਆਏ ਹੈਗੇ ਨੇ OTT ਪਲੇਟਫਾਰਮਸ ਦੇ ਉੱਤੇ। ਆਊਟ ਆਫ ਦੈਮ ਵਿਚ ਵਨ ਯੂ ਹੈਵ ਸੀਨ, ਕਿਹੜੇ ਤੁਸੀਂ ਦੇਖੇ ਹੈਗੇ ਨੇ ਹੁਣ ਤੱਕ, ਕਿਹਨਾਂ ਦੇ ਬਾਰੇ ਕੀ ਫੀਡਬੈਕ ਹੈਗੀ ਹੈ, ਫੀਲ ਫਰੀ ਟੂ ਸ਼ੇਅਰ ਯਾ ਆਪਾਂ ਔਨ ਏਅਰ ਸ਼ੇਅਰ ਵੀ ਕਰਾਂਗੇ ਤੁਹਾਡੀ ਆਪਣੀ ਚੁਆਇਸ 0472464674 ਜਾਂ facebook.com/ ਹਾਂਜੀ ਸਿਡਨੀ ਦੇ ਉੱਤੇ। ਫਿਲਹਾਲ ਪੜਦਾ ਵੇ ਪੜਦਾ ਚ ਸਿਰਫ ਇਸ ਹਫਤੇ ਦੇ ਗਾਣੇ। ਐਮੀ ਵਿਰਕ ਤੇ ਗੋਲੀ ਚੱਲ ਗਈ ਤੇ ਗੋਲੀ ਤੋਂ ਬਾਅਦ ਗਾਣਾ ਆ ਗਿਆ ਐਮੀ ਵਿਰਕ ਤੇ ਅਰਜਨ ਵਿਰਕ। ਅਰਜਨ ਵਿਰਕ ਇਹਦੇ ਬ੍ਰਦਰ ਹੈ, ਮੈਨੂੰ ਨੀ ਪਤਾ ਇਹਦੇ ਬਾਰੇ, ਸੋਰੀ ਸਰ।

ਸੈੱਟ ਦੇ ਗੋਲੀਆਂ ਲੱਗਦੇ ਲੱਗਦੇ ਬੱਚੀਆਂ ਹੈਗੀਆਂ, ਪਤਾ ਨਹੀਂ ਕਈ ਵਾਰ ਏਦਾਂ ਕਿਉਂ ਹੁੰਦਾ ਹੈਗਾ ਪੰਜਾਬੀ ਆਰਟਿਸਟਾਂ ਦੇ, ਮੈਨੂੰ ਨਹੀਂ ਪਤਾ ਹੈਗਾ, ਮੈਂ ਕਾਹਨੂੰ ਬਿਆਨ ਦੇਵਾਂ ਹੈਗਾ ਆਪਣੇ ਫਾਲਤੂ ਦੇ ਵਿੱਚ। ਸੋ ਪੜਦਾ ਬੇਪੜਦਾ ਦੇ ਵਿੱਚ ਹਿੰਦੀ ਫਿਲਮਾਂ ਦੀ ਵੀ ਗੱਲ ਕਰਨੀ ਹੈਗੀ ਹੈ, ਅਤੇ ਯਾਰ ਆਹ ਕੀ ਉਹ ਕਰਤਾ, ਵੈਸੇ ਤਾਂ ਮੈਂ ਦੇਖੀ ਨਹੀਂ ਹੈਗੀ ਆਵਾਰਾਪਨ, ਪਰ ਆਹ ਕੀ ਕਰਤਾ ਜੀ, ਜਿਨ੍ਹਾਂ ਨੇ ਦੇਖੀ ਹੋਣੀ ਆ ਉਹਨਾਂ ਨੂੰ ਪਤਾ ਹੋਣਾ ਉਹਦੇ ਵਿੱਚ ਸੀਗਾ ਇਹ ਕਿ ਨਹੀਂ ਸੀਗਾ, ਕਿ ਹੁਣ ਸਿਰਫ ਪ੍ਰਮੋਸ਼ਨ ਨੂੰ ਇਹ ਕੱਢਿਆ ਹੈਗਾ। ਨਿਆਜ਼ੀ ਬ੍ਰਦਰਸ, ਨਿਜ਼ਾਮੀ ਬ੍ਰਦਰਸ, ਨਿਆਜ਼ੀ ਨਿਜ਼ਾਮੀ ਬ੍ਰਦਰਸ ਇਹਨਾਂ ਨੂੰ ਕਿਹਾ ਜਾਂਦਾ, ਉਹਨਾਂ ਨੇ ਹੁਣ ਆਵਾਰਾਪਨ ਫਿਲਮ ਦਾ, ਚਾਹੇ ਪਹਿਲੀ ਫਿਲਮ ਸੀ ਚਾਹੇ ਦੂਜੀ ਫਿਲਮ ਸੀ, ਉਹਦਾ ਇੱਕ ਕਿਸਮ ਦਾ ਉਹਦੀ ਰੂਹ ਸੀ, ਉਹਦਾ ਜਾਨ ਸੀਗਾ ਇੱਕ ਗਾਣਾ ਤੇਰਾ ਮੇਰਾ ਰਿਸ਼ਤਾ, ਉਹਨੂੰ ਸੂਫੀ ਵਰਜ਼ਨ ਚ ਗਾਇਆ ਹੈਗਾ। ਵੈਨ ਡਿਡ ਦਿਸ ਹੈਪਨ, ਮੈਂ ਤਾਂ ਅੱਜ ਸੁਣ ਰਿਹਾ ਹੈਗਾ, ਨਾਲੇ ਤੁਹਾਨੂੰ ਵੀ ਸੁਣਾ ਦਿੰਦੇ ਹਾਂ।

0: ਮੈਂ ਵੇਟ ਕਰ ਰਿਹਾ ਸੀਗਾ ਕਿ ਕਿੱਥੇ ਕਵਾਲੀ ਵਾਲਾ ਇੱਕ ਫੀਲ ਆਵੇ, ਕਿਤੇ ਕਿਤੇ ਆ ਰਹੀ ਹੈਗੀ ਹੈ ਪਰ ਹਾਂ ਉਹ ਮਤਲਬ ਟਰੈਕ ਹੀ ਇੰਨਾ ਜ਼ਿਆਦਾ ਗਹਿਰਾ ਇੰਨੀ ਛਾਪ ਛੱਡ ਕੇ ਗਿਆ ਹੋਇਆ ਮਿਥੁਨ ਦਾ, ਪ੍ਰੀਤਮ ਦਾ ਮਿਊਜ਼ਿਕ ਮਿਥੁਨ ਦੀ ਆਵਾਜ਼ ਦੇ ਵਿੱਚ ਕਿ ਉਹਦੇ 'ਚੋਂ ਬਾਹਰ ਹੀ ਨਹੀਂ ਨਿਕਲ ਪਾਉਂਦੇ। ਖੈਰ ਕਵਾਲੀ ਦੀ ਜਦੋਂ ਗੱਲ ਕੀਤੀ ਹੈ ਤਾਂ ਇੰਡੀਆ ਕੇ ਟੌਪ 1% ਦੀ ਅਨਿਲ ਕਪੂਰ ਸ਼ੋਅ ਦੇ ਲਈ ਹੁਣ ਅਨਿਲ ਕਪੂਰ ਨੇ ਕਵਾਲੀ ਵੀਡੀਓਜ਼ ਜਿਹੜੀ ਉਹ ਸ਼ੇਅਰ ਕੀਤੀ ਹੈ, ਕਹਿੰਦੇ ਕਿ ਘੈਂਟ ਲੱਗੀ ਮੈਨੂੰ। ਪਰ ਮੈਂ ਇੱਥੇ ਜਿਹੜਾ ਮੈਨੂੰ ਘੈਂਟ ਲੱਗੀ ਹੈਗੀ ਇੱਕ ਚੀਜ਼ ਉਹ ਇਹ ਹੈ ਕਿ ਇੱਕ ਹੋਰ ਹੋਰਰ ਐਕਸਪੈਰੀਮੈਂਟ ਹੋਇਆ ਹੈਗਾ। ਐਕਸਪੈਰੀਮੈਂਟ ਕੀ ਹੋਇਆ ਕਿ ਹਮੇਸ਼ਾ ਨਰਿੰਦਰ ਮੋਦੀ ਜੀ ਦੇ ਗੁਣਗਾਨ ਕਰਨ ਵਾਲੀ ਯਾਮੀ ਗੌਤਮ ਹੁਣ ਥੋੜ੍ਹੇ ਜਿਹੇ ਵੱਖਰੇ ਜਿਹੇ ਵਿਸ਼ੇ ਦੇ ਵਿੱਚ ਆਈ ਹੈਗੀ ਹੈ। ਸ਼ੁਕਰ ਹੈ ਕਿ ਬਹੁਤ ਹੋ ਗਿਆ, ਕਿਉਂਕਿ ਇੰਨੀ ਵੀ ਨਹੀਂ ਸਰਕਾਰ ਦੀ ਚਾਪਲੂਸੀ ਹੁੰਦੀ ਹੁੰਦੀ। ਬਸ ਕਰੋ ਹੁਣ, ਤੁਸੀਂ ਤੁਹਾਡਾ ਘਰ ਵਾਲਾ ਜਿਹੜਾ ਧੁਰੰਧਰ ਬਣਾਈ ਜਾਂਦਾ ਹੈ ਅਤੇ ਤੁਸੀਂ ਸਰਕਾਰ ਦੀਆਂ ਬਾਇਓਪਿਕਸ ਆਈ ਜਾਂਦੇ ਹੋ। ਪਰ ਐਨੀਵੇਜ਼ ਹੁਣ 16 ਅਕਤੂਬਰ ਨੂੰ ਫਿਲਮ ਰਿਲੀਜ਼ ਹੋ ਰਹੀ ਹੈਗੀ ਹੈ ਨਈ ਨਵੇਲੀ। ਆਈ ਹੈਗੀ ਇੱਕ ਦੁਲਹਨ ਇੱਕ ਹਵੇਲੀ ਦੇ ਵਿੱਚ ਨਵਾਂ ਨਵਾਂ ਵਿਆਹ ਕਰਵਾ ਕੇ, ਪਰ ਹੋਇਆ ਕੀ ਹੈ ਉਹਦੇ ਨਾਲ ਜਾਂ ਉਸ ਹਵੇਲੀ ਦੇ ਵਿੱਚ ਰਹਿਣ ਵਾਲੇ ਜਾਂ ਉਸ ਪਰਿਵਾਰ ਦੇ ਨਾਲ, ਉਹ ਇਸ ਟ੍ਰੇਲਰ 'ਚ ਟੀਜ਼ਰ 'ਚ ਸੁਣੋ।
1: ਜੂਤੇ ਚੱਪਲ ਨੁਕੀਲੀ ਵਸਤੂਏ ਮਾਰ ਪਿਟਾਈ ਕੀ ਇੱਛਾ ਸਭ ਉਤਾਰ ਕੇ ਰੱਖ ਦੀਜੀਏ।
2: ਬਾਤ ਕਿਆ ਹੈ ਬੰਟੂ? ਬਾਤ ਭਾਵਿਕ ਬਾਰੇ ਮੈਂ।
3: ਕਿਆ ਹੁਆ ਮੋਹਿਨੀ ਕੋ?
4: ਸਭ ਠੀਕ ਹੈ।
3: ਹਾਂ
2: ਬੰਟੂ ਬੋਲੇਗਾ?
3: ਅਰੇ ਬੋਲੋ ਕਾਕ ਬਸੁੰਡੀ,
2: ਭਾਵਿਕ ਡਾਇਨ ਹੈ।
5: ਮੁਹਾਵਰੇ ਹਮ ਬਾਤ ਨਹੀਂ ਕਰ ਰਹੇ ਥੇ।
6: ਤੋ ਕਿਆ ਕਹਿ ਰਹੇ ਥੇ?
5: ਹਮ ਯੇ ਕਹਿ ਰਹੇ ਹੈ ਕਿ ਭਾਵੀ ਸ਼ੁੱਧ ਦੇਸੀ ਬਿਨਾ ਮਿਲਾਵਟ ਕੇ 100% ਰਾਮ ਸੇ ਵਰਦਸ ਵਾਲੀ ਸਾਕਸ਼ਾਤ ਡਾਇਨ।
7: ਬਸ ਡਾਇਨ, ਦੋ ਡਾਇਨ, ਤੀਨ ਪਿਸ਼ਾਚ ਔਰ ਚਾਰ ਭੂਤ ਤੋ ਮੈਂ ਸੁਬਹ ਨਾਸ਼ਤੇ ਮੇਂ ਖਾ ਜਾਤੀ ਹੂੰ। A little request.

0: ਫਿਲਮ ਜਿਹੜੀ ਹੈ ਇਹ 16 ਅਕਤੂਬਰ ਨੂੰ ਆ ਜਾਣੀ ਹੈ, ਬਟ ਲੈਟਸ ਸੀ ਕਿ ਕੀ ਕਮਾਲ ਕਰ ਪਾਉਂਦੀ ਹੈ। ਪਰ ਮੈਨੂੰ ਇਸ ਵਾਰ ਜਿਹੜੀ ਦ੍ਰਿਸ਼ਯਮ 3 ਆ ਰਹੀ ਹੈਗੀ ਹੈ ਉਹਦਾ ਕੋਈ ਖਾਸ ਵਧੀਆ ਟ੍ਰੇਲਰ ਨਹੀਂ ਲੱਗਿਆ। 2 ਅਕਤੂਬਰ ਨੂੰ ਪਣਜੀ ਜਾਏਂਗੇ, ਨਹੀਂ ਪਣਜੀ ਨਹੀਂ ਜਾਏਂਗੇ, ਫਿਲਮ ਹੀ ਸਿਨੇਮੇ 'ਚ ਆ ਜਾਏਗੀ ਅਤੇ ਤੱਬੂ ਅਤੇ ਅਜੇ ਦੇਵਗਨ ਵਾਲੀ ਇਸ ਫਿਲਮ। ਬਸ ਹਾਂ, ਇਸ ਵਾਰ ਇੱਕ ਚੀਜ਼ ਜ਼ਰੂਰ ਇਹਦੇ 'ਚ ਖਾਸ ਹੈਗੀ ਹੈ, ਉਹ ਹੈ ਫਿਲਮ ਦੀ ਸਟਾਰਕਾਸਟ। ਐਤਕੀ ਜੈਵੀ ਪਾਲਾਵਤ ਹੈਗੇ ਹੈ ਇਸ ਫਿਲਮ ਦੇ ਵਿੱਚ, ਔਰ ਐਤਕੀ ਪ੍ਰਕਾਸ਼ ਰਾਜ ਹੈਗੇ ਨੇ ਇਸ ਫਿਲਮ ਦੇ ਵਿੱਚ। ਸੋ ਨਵੇਂ ਕਰੈਕਟਰਸ ਦੀ ਐਂਟਰੀ ਹੋਈ ਹੈਗੀ ਹੈ। ਲੈਟਸ ਸੀ, ਜੈਦੀ ਪਹਿਲਾਵਤ ਤਾਂ ਕਮਾਲ ਕਰਨਗੇ ਹੀ ਕਰਨਗੇ, ਪਰ ਜਦੋਂ ਵੈਬ ਸੀਰੀਜ਼ ਵਾਲੇ ਜੈਦੀ ਪਹਿਲਾਵਤ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਅਤੇ ਘੈਂਡੀ ਕੰਮ ਕਰਦੇ ਨੇ। ਇੱਕ ਟ੍ਰੇਲਰ ਆਇਆ ਹੈਗਾ ਇਹ OTT ਦੇ ਉੱਤੇ ਰਿਲੀਜ਼ ਹੋ ਰਿਹਾ ਡਰਾਮਾ ਹੰਕਾਰ ਦੀ ਰੋਰ, ਇਹ 25 ਸਪਤੰਬਰ ਨੂੰ ਰਿਲੀਜ਼ ਹੋ ਜਾਣੀ ਹੈਗੀ ਹੈ। ਫਾਤਮਾ ਸ਼ੇਖ ਦੀ ਜਿਹੜੀ ਫਿਲਮ ਹੈਗੀ ਹੈ ਅਤੇ ਹੋਟਸਟਾਰ ਜੀਓ ਹੋਟਸਟਾਰ ਦੇ ਉੱਤੇ ਹੈਗੀ। ਹੁਣ ਆਈ ਡੋਂਟ ਨੋ, ਆਸਟ੍ਰੇਲੀਆ ਦੇ ਵਿੱਚ ਹਮੇਸ਼ਾ ਉਹੀ ਸਵਾਲ ਰਹਿੰਦਾ ਹੈਗਾ ਕਿ ਆਸਟ੍ਰੇਲੀਆ ਦੇ ਵਿੱਚ ਦੇਖਣੀ ਕਿਵੇਂ। ਖਾਸ ਗੱਲ ਇਹ ਹੈ ਕਿ ਇਸ ਫਿਲਮ ਦੇ ਵਿੱਚ ਫਾਤਮਾ ਦੇ ਨਾਲ ਉਹ ਜਿਹੜੀ ਜੈਨਜ਼ੀਸ ਦੀ ਫਿਲਮ ਨਹੀਂ ਸੀ ਆਈ ਰੋਮੈਂਟਿਕ ਕਿਹੜੀ ਸੀਗੀ ਜਿਹਦੇ 'ਚ ਬੜਾ ਉਹਨਾਂ ਦਾ ਰੌਲਾ ਪਿਆ ਸੀਗਾ, ਉਹ ਮੇਰੇ ਚਲੋ ਜਦੋਂ ਯਾਦ ਆਉਂਦਾ ਮੈਂ ਉਹ ਤੁਹਾਨੂੰ ਦੱਸਦਾ ਹੈਗਾ। ਪਰ ਹੰਕਾਰ ਦੇ ਟ੍ਰੇਲਰ ਦਾ ਛੋਟਾ ਜਿਹਾ ਟੀਜ਼ਰ ਤੁਸੀਂ ਸੁਣੋ।
1: ਜਸਲੀਨ ਸਿੰਘ ਸੋਇਨ, ਇਸ ਕੇਸ ਕੀ ਇਨਵੈਸਟੀਗੇਟਿੰਗ ਆਫਿਸਰ ਮੈਂ, ਮੈਨੂੰ ਸ਼ੁਰੂ ਸੇ ਬਿਆਨ ਦੋਗੀ।
2: ਮੇਰਾ ਨਾਮ ਮੀਨੂ ਰਾਵਤ ਹੈ, ਮੈਂ ਬਾਪਜੀ ਕੇ ਸਬੂਰੀ ਫੋਰਟ ਮੈਂ ਮਾਂ ਸ਼ੇਰਨੀ ਵਿਦਿਆਲਿਆ ਕੀ ਛਾਤਰ ਹੂੰ। ਮੇਰੇ ਸਾਥ ਜ਼ਬਰਦਸਤੀ ਹੂੰ।
3: ਕਿਸਨੇ ਕੀ?
2: ਬਾਪਜੀ ਨੇ। ਯਕੀਨ ਨਹੀਂ ਹੋ ਰਹਾ ਕਿ ਬਾਪ ਜੀ ਐਸਾ ਕੁਛ ਕਰ ਸਕਤੇ।
3: ਮੇਰੀ ਜਗ੍ਹਾ ਤੂੰ ਹੋਤਾ ਤੋ ਕਿਸ ਪੇ ਯਕੀਨ ਕਰ, ਆਪਣੀ ਬੇਟੀ ਪਰ, ਆਪਣੀ ਭਗਤੀ ਪਰ?
4: ਬਾਪ ਜੀ ਕੋ ਹਮਾਰੇ ਸਾਥ ਪੂਛਤਾਛ ਔਰ ਮੈਡੀਕਲ ਟੀਮ ਥਾਣੇ ਆਨਾ ਹੋਗਾ। ਕਾਗਜ਼ ਕੇ ਟੁਕੜੇ ਪਰ ਸਮੁੰਦਰ ਕੋ ਬਿਠਾ ਕੇ ਲੈ ਜਾਊਗੀ।
0: ਸਯਾਰਾ, ਮੇਰੇ ਯਾਦ ਆ ਗਿਆ, ਸਯਾਰਾ ਦੀ ਅਨੀਤ ਪੱਡਾ ਉਹ ਇਸ ਫਿਲਮ ਦੇ ਵਿੱਚ ਹੈਗੀ ਹੈ ਅਤੇ 25 ਸਪਤੰਬਰ ਨੂੰ ਹੌਟਸਟਾਰ ਦੇ ਉੱਤੇ ਹੰਕਾਰ ਰਿਲੀਜ਼ ਹੋ ਜਾਣੀ ਹੈ। ਹੁਣ ਤੁਸੀਂ ਕਹੋਗੇ ਕਿ ਸਿਰਫ ਟ੍ਰੇਲਰ ਹੀ ਟ੍ਰੇਲਰ ਹੈਗੇ ਨੇ, ਕੋਈ ਗਾਣਾ ਵੀ ਸੁਣਾ ਦੇ ਯਾਰ। ਪਰਦਾ ਬੇ ਪਰਦਾ 'ਚ ਤਾਂ ਨਵੇਂ ਨਵੇਂ ਗਾਣੇ ਹੁੰਦੇ ਹੈਗੇ ਨੇ, ਫਿਲਮਾਂ ਦੇ ਵੀ ਨੇ, ਪ੍ਰਾਈਵੇਟ ਐਲਬਮਸ ਵੀ ਨੇ। ਪਰ ਇੱਕ ਹੋਰ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ, ਉਹਦੀ ਗੱਲ ਮੈਂ ਖਾਸ ਤੌਰ 'ਤੇ ਅੱਗੇ ਚੱਲ ਕੇ ਕਰੂੰਗਾ।

0: ਮੈਨੂੰ ਨਹੀਂ ਸਮਝ ਆਇਆ ਪੀ ਐਮ ਓ ਦੇ ਉੱਤੇ ਤਾਂ ਵੈਸੇ ਬਹੁਤ ਸਾਰੇ ਗਾਣੇ ਬਣ ਗਏ ਨੇ ਐਨੀਵੇਜ਼ ਇੱਕ ਮਿਰਜ਼ਾਪੁਰ ਜਿਹੜੀ ਆ ਉਹਦੇ ਉਹਨੂੰ ਬੜਾ ਵਧੀਆ ਪਿਆਰ ਹੁਣ ਉਹਨਾਂ ਨੇ ਸਕਸੈਸ ਪਾਰਟੀ ਵੀ ਥਰੋ ਕੀਤੀ ਹੈਗੀ ਹੈ ਬਟ ਐਡੀ ਵੀ ਸਕਸੈਸ ਨਹੀਂ ਹੈਗੀ ਮੈਨੂੰ ਲੱਗਦਾ ਮਿਰਜ਼ਾਪੁਰ ਓ ਟੀ ਟੀ ਤੋਂ ਨਿਕਲ ਕੇ ਹੁਣ ਸਿਨੇਮੇ ਦੇ ਵਿੱਚ ਆਈ ਸੀਗੀ 150 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ ਪਰ ਮੈਂ ਮਿਰਜ਼ਾਪੁਰ ਦੇਖਣ ਜਾਣਾ ਚਾਹੁੰਦਾ ਸੀ ਮੈਂ ਤੁਹਾਨੂੰ ਆਪਣਾ ਜੈਨੂਇਨ ਰਿਵਿਊ ਦੱਸਦਾ ਹੈਗਾ ਮੈਂ ਕੀ ਫੀਲ ਕਰ ਰਿਹਾ ਮੈਂ ਦੇਖਣ ਜਾਣਾ ਚਾਹੁੰਦਾ ਸੀ ਮਿਰਜ਼ਾਪੁਰ ਅਤੇ ਮੈਂ ਉੱਦਣ ਬਲੈਕ ਟਾਊਨ ਸਿਨੇਮੇ ਦੇ ਵਿੱਚ ਦੇਖਣ ਚਲਾ ਗਿਆ ਬੋਲ ਭਾਵੇਂ ਨਾ ਬੋਲ ਹੁਣ ਬੋਲ ਭਾਵੇਂ ਨਾ ਬੋਲ ਦੇ ਇੰਨੇ ਦਰਸ਼ਕ ਨਹੀਂ ਸੀਗੇ ਸਿਨੇਮੇ ਸਕਰੀਨ ਦੇ ਅੰਦਰ ਗਏ 50 ਸੀਟਾਂ ਵਾਲਾ ਉਹ ਸਿਨੇਮਾ ਸਕਰੀਨ ਸੀਗੀ 50-55-60 ਦੀ ਹੋਣੀ ਉਹਦੀ ਕਪੈਸਿਟੀ ਅੱਧਾ ਕੇ ਸੀਗਾ ਭਰਿਆ ਹੋਇਆ ਵਧੀਆ ਫਿਲਮ ਸੀ ਅੱਧਾ ਭਰਿਆ ਹੋਇਆ ਸੀ ਮਿਰਜ਼ਾਪੁਰ ਫੁੱਲ ਮਤਲਬ ਭੀੜ ਜਿੰਨੀ ਮੈਨੂੰ ਲੱਗਿਆ ਕਿ ਉਹਦੇ ਨਾਲੋਂ ਡਬਲ ਹੀ ਹੋਣੀ ਹੈ ਜਿੰਨੇ ਬੋਲ ਭਾਵੇਂ ਨਾ ਬੋਲ ਵਾਲੇ ਸੀਗੇ ਉਹਦੇ ਨਾਲੋਂ ਡਬਲ ਨਾਲੋਂ ਵੀ ਸ਼ਾਇਦ ਜ਼ਿਆਦਾ ਹੀ ਹੋਣ ਪਰ ਉਹ ਜਿਹੜੀ ਮੰਡੀਰ ਨਿਕਲ ਰਹੀ ਸੀ ਸੋਰੀ ਟੂ ਸੇ ਮੈਂ ਡਿਮੀਨ ਨਹੀਂ ਕਰਨਾ ਚਾਹੁੰਦਾ ਹੈਗਾ ਬਟ ਉਹਨਾਂ ਦੀ ਬੋਡੀ ਲੈਂਗੁਏਜ ਔਰ ਉਹਨਾਂ ਦੇ ਹਾਵ ਭਾਵ ਜਿਵੇਂ ਬਾਹਰ ਨਿਕਲਦੇ ਹੀ ਪਹਿਲੀ ਵਾਰ ਉਹਨਾਂ ਨੇ ਮਤਲਬ ਬਲੈਕ ਟਾਊਨ ਦੇ ਵਿੱਚ ਕੁੜੀਆਂ ਦੇਖੀਆਂ ਹੁੰਦੀਆਂ ਨੇ ਇੱਦਾਂ ਦੇ ਮਤਲਬ ਮੰਡੀਰ ਆ ਰਹੀ ਸੀਗੀ ਪਤਾ ਨਹੀਂ ਮਿਰਜ਼ਾਪੁਰ ਦਾ ਇਹ ਹੈਗਾ ਕਿ ਅੰਦਰੋਂ ਬਾਹਰ ਆਉਂਗੇ ਜਦੋਂ ਤੇ ਕੁੜੀਆਂ ਦੇਖਣੀਆਂ ਹੈਗੀਆਂ ਫਿਲਮ ਨੇ ਇਹ ਮੈਸੇਜ ਦਿੱਤਾ ਮੈਨੂੰ ਨਹੀਂ ਪਤਾ ਹੈਗਾ ਬਟ ਉਹ ਤਾੜਨਾ ਉਹ ਇੱਕ ਤਰ੍ਹਾਂ ਦੀ ਮਤਲਬ ਜਿਵੇਂ ਦੂਰੋਂ ਦੂਰੋਂ ਨਹੀਂ ਈਵਟੀਜ਼ਿੰਗ ਹੁੰਦੀ ਹੈਗੀ ਉਹ ਜਿਹੜੀ ਔਰ ਉਹ ਸਾਰੇ ਆਪਣੇ ਇੰਡੀਅਨ ਮੁੰਡੇ ਹੀ ਜਿਹੜੇ ਮਤਲਬ ਦੇਖਣ ਤੋਂ ਲੁੱਕ 'ਚ ਲੱਗ ਰਹੇ ਸੀ ਪੰਜਾਬੀ ਨੇ ਹਰਿਆਣਵੀ ਨੇ ਇੰਡੀਅਨ ਨੌਰਥ ਇੰਡੀਅਨ ਸਪੈਸ਼ਲੀ ਕਮਾਲ ਹੀ ਕਰਤੀ ਯਾਰ ਸੋ ਮੇਰਾ ਮੈਨੂੰ ਲੱਗਿਆ ਕਿ ਨਹੀਂ ਜੇ ਮਿਰਜ਼ਾਪੁਰ ਆ ਸਿਖਾਰੀ ਹੈ ਤਾਂ ਰਹਿਣ ਦਿੰਦੇ ਸੋ ਮੁੰਨਾ ਭਈਆ ਕਲੀਨ ਭਈਆ ਮਤਲਬ ਜੋ ਵੀ ਇਹ ਫਿਲਮ ਦੇ ਵਿੱਚ ਇਹਨਾਂ ਨੇ ਸਿਖਾਇਆ ਤੁਸੀਂ ਦੱਸੋ ਮੈਨੂੰ ਕਿੱਦਾਂ ਦੀ ਤੁਹਾਨੂੰ ਲੱਗੀ ਹੈਗੀ ਇਹ ਫਿਲਮ ਨੋਟ ਐਕਟਰ ਐਕਟਰਸ ਦਾ ਫੋਲਟ ਨਹੀਂ ਹੁੰਦਾ ਹੈਗਾ ਇਹ 'ਚ ਮੇਕਰਸ ਦਾ ਹੀ ਹੋ ਸਕਦਾ ਹੈਗਾ 2018 'ਚ ਮਿਰਜ਼ਾਪੁਰ ਇੱਕ ਵੈੱਬ ਸੀਰੀਜ਼ ਦੇ ਨਾਲ ਸ਼ੁਰੂ ਹੋਈ ਸੀਗੀ ਔਰ ਉਸ ਵਕਤ ਵੈੱਬ ਸੀਰੀਜ਼ ਤੱਕ ਇਹ ਚੀਜ਼ ਇੱਦਾਂ ਹੈ ਕਿ ਘਰਾਂ ਦੇ ਵਿੱਚ ਬੈਠ ਕੇ ਤੁਸੀਂ ਦੇਖਦੇ ਹੋ ਪਰ ਜਦੋਂ ਤੁਸੀਂ ਸਿਨੇਮਾ ਦੇ ਵਿੱਚ ਉਹ ਦੇਖ ਕੇ ਬਾਹਰ ਨਿਕਲਦੇ ਹੋ ਉਹ ਚੀਜ਼ ਦਾ ਇੰਪੈਕਟ ਜ਼ਿਆਦਾ ਵੱਡਾ ਹੁੰਦਾ ਮੈਂ ਨਹੀਂ ਕਹਿ ਰਿਹਾ ਹੈਗਾ ਕਿ ਉਹ ਤੁਹਾਨੂੰ ਕੀ ਮੈਸੇਜ ਦੇ ਰਹੀ ਹੈ ਚੰਗਾ ਦੇ ਰਹੀ ਹੈ ਮਾੜਾ ਦੇ ਰਹੀ ਹੈ ਪਰ ਉਹਦਾ ਤੁਹਾਡੇ ਮਾਇੰਡ ਦੇ ਉੱਤੇ ਇੰਪੈਕਟ ਬਹੁਤ ਵੱਡਾ ਪੈਂਦਾ ਹੁੰਦਾ ਸੋ 150 ਕਰੋੜ ਦੀ ਕਮਾਈ ਕਰ ਚੁੱਕੀ ਹੈ ਮਿਰਜ਼ਾਪੁਰ ਦੀ ਮੂਵੀ ਅਤੇ ਦੀ ਮੂਵੀ ਕਿਉਂਕਿ ਓਵਰ ਦੀ ਟੋਪ ਯਾਨੀ ਓ ਟੀ ਟੀ ਦੇ ਉੱਤੇ ਵਾਕਈ ਓਵਰ ਦੀ ਟੋਪ ਕੁਛ ਐਸੇ ਡਰਾਮੇ ਪਏ ਹੈਗੇ ਨੇ ਐਨੀਵੇਜ਼ ਮਿਰਜ਼ਾਪੁਰ ਦੀ ਗੱਲ ਮੈਂ ਇਸ ਕਰਕੇ ਕੀਤੀ ਕਿਉਂਕਿ ਮਿਰਜ਼ਾਪੁਰ ਵਾਲੇ ਜਿਹੜੇ ਦਵਿੰਦੂ ਸ਼ਰਮਾ ਨੇ ਮੁੰਨਾ ਭਈਆ ਕੀ ਉਹਨਾਂ ਦਾ ਨਾਮ ਉਹਦੇ 'ਚ ਅਤੇ ਉਹ ਹੁਣ ਮਤਲਬ ਵੇਟਿੰਗ ਹੈ ਕਰਕੇ ਇੱਕ ਸੀਰੀਜ਼ ਆ ਰਹੀ ਹੈ ਪ੍ਰਾਈਮ ਵੀਡੀਓ ਦੇ ਉੱਤੇ ਅਤੇ ਉਹਦੇ 'ਚ ਬੜਾ ਵਧੀਆ ਉਹਨਾਂ ਦਾ ਮਤਲਬ ਮੈਨੂੰ ਲੱਗਿਆ ਕਿ ਇਹ ਕੋਮੇਡੀ ਹੈ ਸ਼ੁਰੂ ਦੇ ਵਿੱਚ ਪਰ ਉਹ ਤਾਂ ਬਿਲਕੁਲ ਡਿਫਰੈਂਟ ਮਤਲਬ ਹੌਲੀ ਹੌਲੀ ਹੌਲੀ ਜਿਵੇਂ ਜਿਵੇਂ ਅੱਗੇ ਵੱਧਦੀ ਹੈ ਅਤੇ ਉਹ ਕਿਸੇ ਹੋਰ ਪਾਸੇ ਨੂੰ ਚਲੀ ਜਾਂਦੀ ਹੈ ਉਹ ਡਰਾਮਾ ਤੇ ਤੁਸੀਂ ਵੀ ਥੋੜਾ ਜਿਹਾ ਸੁਣ ਲਓ ਥੋੜਾ ਜਿਹਾ ਹੀ ਸੁਣਿਓ ਵੇਟਿੰਗ ਹੈ
1: ਕਾ ਚੱਲ ਰਿਹਾ ਅੰਦਰ
2: ਇਮਰਤੀ ਬਤਾ ਰਹੇ ਖਾਈਏਗਾ
3: ਸੁਗਮ ਮਿਸਰਾ
4: ਸੁਬਹ ਜਾ ਕੇ ਪਖਾਨਾ ਕਾ ਬਾਤ ਕਰਨਾ ਤੋ ਪਿਊਨ ਕਾ ਕਾਮ ਹੈ
3: ਬੇਟਾ ਆਜ ਸੇ ਤੁਮ ਨਾਈਟ ਡਿਊਟੀ ਕਰੇਗਾ
5: ਜੀ ਫੰਡ ਮੇ ਸਰਕਾਰੀ ਨੌਕਰੀ ਪ੍ਰਮਾਦ ਮਿਲ ਗਿਆ

ਰਸ਼ਮੀਕਾ ਮੰਦਾਨਾ ਹੁਣ ਤਾਂ ਅੱਜ ਕੱਲ੍ਹ ਅਸਲ ਦੇ ਵਿੱਚ ਘਰ ਵਾਲਾ ਘਰ ਵਾਲੀ ਨੇ, ਪਰ ਇਹਨਾਂ ਦੀ ਫਿਲਮ ਆ ਰਹੀ ਹੈਗੀ ਹੈ ਰਾਣਾ ਬਾਲੀ, ਔਰ ਉਹਦਾ ਟ੍ਰੇਲਰ ਰਿਲੀਜ਼ ਹੋਇਆ। ਮੈਨੂੰ ਪਹਿਲਾਂ ਲੱਗਿਆ ਸੀਗਾ ਵੀ ਠੀਕ ਹੈ, ਜਿੱਥੇ ਟ੍ਰਿਪਲ ਆਰ ਇਹੋ ਜਿਹੀਆਂ ਫਿਲਮਾਂ KGF ਵਰਗੀਆਂ ਹੀ ਹੋਣਗੀਆਂ, ਪੁਸ਼ਪਾ ਵਗੈਰਾ ਟਾਈਪ, ਕੁਛ ਹੋਰ ਵੱਖਰਾ ਕੁਛ ਹੋਣਾ ਨਹੀਂ ਹੈਗਾ ਇਹਦੇ 'ਚ। ਪਰ ਹਾਂ, ਟ੍ਰਿਪਲ ਆਰ ਵਾਲਾ ਇੱਕ ਫਲੇਵਰ ਤਾਂ ਹੈਗਾ, ਉਹ ਆਜ਼ਾਦੀ ਦੇ ਸੰਗਰਾਮ ਵਾਲਾ। 16 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦੇ ਵਿੱਚ, ਇਸ ਫਿਲਮ ਦੇ ਟ੍ਰੇਲਰ ਦੇ ਵਿੱਚ, ਜਾਂ ਟੀਜ਼ਰ ਕਹਿ ਲਓ ਤੁਸੀਂ, ਟ੍ਰੇਲਰ ਤਾਂ ਪਤਾ ਨਹੀਂ ਇਹਨਾਂ ਨੇ ਲਿਖਿਆ ਟੀਜ਼ਰ ਹੈ, ਟ੍ਰੇਲਰ ਜਿੱਡਾ ਟੀਜ਼ਰ ਰਿਲੀਜ਼ ਕਰਤਾ, ਅਤੇ ਸਾਰਾ ਕੁਛ ਹੀ ਦੱਸਤਾ ਉਹਦੇ 'ਚ। ਅਤੇ ਰਸ਼ਮੀਕਾ ਮੰਦਾਨਾ ਦਾ ਉਹਦੇ 'ਚ ਸ਼ਾਇਦ ਇੱਕ ਬਹੁਤ ਹਲਕਾ ਜਿਹਾ ਸ਼ਾਰਟ ਹੈ, ਕੋਈ ਡਾਇਲੋਗ ਨਹੀਂ, ਕੁਛ ਵੀ ਨਹੀਂ, ਕੁਛ ਨਹੀਂ ਦਿਖਾਇਆ ਹੈਗਾ, ਕਿਉਂਕਿ ਉਹ ਪੂਰੀ ਆਊਟ ਐਂਡ ਆਊਟ ਇੱਕ ਵਿਜੇ ਦੇਵਰਕੰਡਾ ਦੀ ਫਿਲਮ ਹੈਗੀ ਹੈ। ਸੋ ਅੱਜ ਕੱਲ੍ਹ ਕੀ ਹੋ ਰਿਹਾ ਹੈ ਕਿ ਸਾਊਥ ਦੇ ਵਿੱਚ ਨਾ, ਉਹ ਜਿਹੜਾ ਇੱਕ ਟਾਈਮ ਹੁੰਦਾ ਸੀਗਾ ਕਿ ਨੌਰਦਰਨ ਇੰਡੀਆ ਦੇ ਹੀ ਕਿਰਦਾਰਾਂ ਦੇ ਉੱਤੇ ਆਜ਼ਾਦੀ ਸੰਘਰਸ਼ ਦੀਆਂ ਫਿਲਮਾਂ ਜਿਹੜੀਆਂ ਸੀਗੀਆਂ ਬਣ ਰਹੀਆਂ ਸੀਗੀਆਂ, ਭਗਤ ਸਿੰਘ ਹੋਵੇ, ਚਾਹੇ ਲਾਲਾ ਲਾਜਪਤ ਰਾਏ ਹੋਣ, ਚਾਹੇ ਉੱਤਰ ਪ੍ਰਦੇਸ਼ ਦੇ ਕਿਰਦਾਰ ਹੋਣ, ਚਾਹੇ ਰਾਜਸਥਾਨ ਦੇ, ਚਾਹੇ ਜਿਵੇਂ ਮੰਗਲ ਪਾਂਡੇ ਵਗੈਰਾ ਤੱਕ ਫਿਲਮਾਂ ਬਣੀਆਂ। ਅਤੇ ਆਜ਼ਾਦੀ ਦੇ ਸੰਘਰਸ਼ ਨੂੰ ਸਿਰਫ ਨੌਰਦਰਨ ਇੰਡੀਆ ਤੱਕ ਹੀ ਮੰਨ ਲਿਆ ਜਾਂਦਾ ਸੀ, ਵੱਧ ਤੋਂ ਵੱਧ ਵੈਸਟ ਈਸਟਰਨ ਸਾਈਡ, ਵੈਸਟ ਬੰਗਾਲ ਵਗੈਰਾ ਹੋਰ ਜਿਹੜੇ ਉਸ ਵਕਤ ਸੀਗੇ, ਬੰਗਾਲ ਤੱਕ, ਬਿਹਾਰ ਤੱਕ। ਪਰ ਹੁਣ ਪਿਛਲੇ ਕੁਛ ਅਰਸੇ ਤੋਂ ਸਾਊਥ ਨੇ ਬੀੜਾ ਚੁੱਕਿਆ ਹੈ ਕਿ ਫਿਲਮਾਂ ਤਾਂ ਬਣਾ ਹੀ ਰਹੇ ਹਾਂ, ਅਤੇ ਕਿਉਂ ਨਹੀਂ ਉਸ ਫਰੀਡਮ ਸਟਰਗਲ ਮੂਵਮੈਂਟ ਦੇ ਨਾਲ ਜੁੜੀਆਂ ਹੋਈਆਂ ਫਿਲਮਾਂ ਬਣਨ। ਟ੍ਰਿਪਲ ਆਰ ਉਹਦੇ ਵਿੱਚੋਂ ਇੱਕ ਸੀਗੀ, ਹੋਰ ਵੀ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਬਣ ਚੁੱਕੀਆਂ, ਦੈਟ ਵਾਜ਼ ਅ ਬਿਗ ਮੂਵੀ। ਰਾਣਾ ਬਲੀ ਵੀ ਉਸੇ ਹੀ ਕੋਨਸੈਪਟ ਦੇ ਉੱਤੇ ਬਣੀ ਹੋਈ ਫਿਲਮ ਹੈ। ਇਹਦੇ 'ਚ ਟੀਜ਼ਰ ਦੇ ਵਿੱਚ ਜਿੰਨਾ ਕੁ ਦਿਖ ਰਿਹਾ ਹੈ, ਮਦਰਾਸ ਦੇ ਵਿੱਚ ਜਦੋਂ ਸੋਕਾ ਨਹੀਂ ਸੀ ਪੈ ਗਿਆ ਫੈਮਾਈ, 1876 ਤੋਂ 1878 ਤੱਕ ਦਾ ਇੱਕ ਟਾਈਮ ਸੀਗਾ, ਕਹਿੰਦੇ ਉਸ ਵਕਤ ਸਾਊਥ ਇੰਡੀਆ ਤੋਂ ਲੈ ਕੇ ਵੈਸਟਰਨ ਇੰਡੀਆ ਤੱਕ ਲਗਭਗ 55 ਲੱਖ ਤੋਂ 82 ਲੱਖ ਲੋਕਾਂ ਦੀ ਜਾਨ ਚਲੀ ਗਈ ਸੀ, ਕੋਈ ਐਗਜੈਕਟ ਡੇਟਾ ਨਹੀਂ ਹੈਗਾ, ਪਰ ਸੋਕਾ ਪਿਆ ਸੀਗਾ ਔਰ ਕਲੋਨੀਅਲ ਟਾਈਮ ਸੀਗਾ ਉਦੋਂ, ਔਰ ਰਾਣਾ ਬਲੀ ਜਿਹੜੀ ਇਹ ਕਿਹਾ ਜਾ ਰਿਹਾ ਹੈ ਕਿ ਉਸੇ ਹੀ ਟਾਈਮ ਦੀ, ਕਿਹਾ ਕਿ ਬਲਕਿ ਟੀਜ਼ਰ ਦੇ ਵਿੱਚ ਹੀ ਤੁਹਾਨੂੰ ਦਿਖ ਰਿਹਾ ਹੈਗਾ। ਸੋ ਆਈ ਹੋਪ, ਆਈ ਵਿਸ਼ ਕਿ ਇਹ ਵੱਡੀ ਫਿਲਮ ਬਣੇ, ਬਣਨੀ ਵੀ ਚਾਹੀਦੀ ਹੈਗੀ। ਪਰ ਕੁਛ ਇੱਕ ਹੋਰ ਵੀ ਗਾਣੇ ਹੈਗੇ ਨੇ ਰਾਣਾ ਬਲੀ ਦੇ ਟੀਜ਼ਰ ਤੋਂ ਬਾਅਦ, ਟੀਜ਼ਰ ਤਾਂ ਨਹੀਂ ਚਲਾਉਣਾ ਹੈਗਾ ਚਲੋ ਖੈਰ ਆਪਾਂ, ਪਰ ਕੁਝ ਇੱਕ ਹੋਰ ਵੀ ਫਿਲਮਾਂ ਆਈਆਂ ਹੈਗੀਆਂ ਪੰਜਾਬੀ ਦੇ ਵਿੱਚ ਵੀ, ਉਹਨਾਂ ਦੀ ਗੱਲ ਕਰਾਂਗੇ। ਅਤੇ ਮੈਂ ਦੇਖਿਆ ਨਹੀਂ ਵੈਸੇ ਉਹਦਾ ਟੀਜ਼ਰ ਟ੍ਰੇਲਰ ਜਿਹਾ ਕੀ ਸੀਗਾ। MC ਸਕੁਅਰ ਦਾ ਨਵਾਂ ਗਾਣਾ ਆਇਆ ਹੈਗਾ ਸਿਮਰਨ ਚੌਧਰੀ ਦੇ ਨਾਲ ਰਲ ਕੇ। ਮੈਂ MC ਸਕੁਅਰ ਦਾ ਫੈਨ ਹਾਂ, ਪਰ ਪਿਛਲੇ 1-2 ਗਾਣਿਆਂ ਦੇ ਵਿੱਚ ਇਹਨਾਂ ਨੇ ਥੋੜ੍ਹਾ ਜਿਹਾ ਲੈਵਲ ਆਪਣਾ ਨੀਚੇ ਲੈ ਕੇ ਗਏ ਨੇ। ਇਹਦਾ ਮਤਲਬ ਇਹ ਨਹੀਂ ਜੇ ਤੁਸੀਂ ਕਿਸੇ ਦੇ ਫੈਨ ਹੋ ਤਾਂ ਕਹਿ ਨਹੀਂ ਸਕਦੇ।

ਚਕਮਾ ਜਿਹਾ ਕੰਮ ਅੱਜ ਕੱਲ ਐਮ ਸੀ ਸਕੁਏਅਰ ਜ਼ਰੂਰ ਕਰ ਰਿਹਾ ਹੈਗਾ। ਇੱਕ ਇਹ ਤੇ ਇੱਕ ਹੋਰ ਉਹ ਮੁੰਡੇ ਦੇ ਨਾਲ ਗਾਣਾ ਆਇਆ ਸੀਗਾ ਹੁੱਡਾ ਹੁੱਡਾ ਕਿਹੜਾ ਸੀਗਾ ਉਹ ਗਾਣਾ ਵੀ ਬੜਾ ਅੱਜ ਕੱਲ ਰੀਲਾਂ ਦੇ ਉੱਤੇ ਚੱਲਦਾ ਹੈਗਾ ਤੇ ਉਹ ਗਾਣੇ ਦੇ ਵਿੱਚ ਬੜਾ ਫਾਸਟ ਫਾਸਟ ਇਹਨਾਂ ਦੋਹਾਂ ਦਾ ਇੱਕ ਰੈਪ ਫਾਸਟ ਫਾਸਟ ਤਾਂ ਨਹੀਂ ਪਰ ਬੜਾ ਖੜਕਮਾ ਜਿਹਾ ਹਰਿਆਣਵੀ ਰੈਪ ਹੈਗਾ ਇੱਕ ਤੇ ਇਸ ਕਰਕੇ ਉਹ ਥੋੜਾ ਜਿਹਾ ਅੱਜ ਕੱਲ ਪਸੰਦ ਵੀ ਆ ਰਿਹਾ ਹੈਗਾ ਰੀਲਾਂ ਦੇ ਉੱਤੇ ਚੱਲ ਵੀ ਰਿਹਾ ਹੈਗਾ।

ਸੋ ਇਹ ਹੁਡਾਲਾ ਰੈਪ ਹੈਗਾ ਤੇ ਉਸ ਤੋਂ ਬਾਅਦ ਫਿਰ MC Square ਜਦੋਂ ਆਉਂਦਾ ਹੈਗਾ ਤੇ MC Square ਦਾ

ਐਜ਼ ਆਈ ਹੋਪ ਕੁਛ ਡਿਫਰੈਂਟ ਨਿਕਲ ਕੇ ਨਹੀਂ ਆਇਆ ਹੈਗਾ। ਡਿਫਰੈਂਟ ਜੇ ਦੇਖਣਾ ਹੈਗਾ ਤਾਂ ਭਾਈ ਫਿਰ ਬੋਲ ਭਾਵੇਂ ਨਾ ਬੋਲ ਹਾਲੇ ਵੀ ਸ਼ਾਇਦ ਕੁਛ ਇੱਕ ਸਿਨੇਮਿਆਂ ਦੇ ਵਿੱਚ ਲੱਗੀ ਹੋਵੇ, ਦੇਖ ਆਓ ਜਾ ਕੇ ਕਿੰਨਾ ਵਧੀਆ ਗਾਣਾ ਆਇਆ ਸੀਗਾ ਇਹਦਾ ਚ ਗੌਰਵ ਖੇੜਾ। ਆਈ ਹੋਪ ਕਿ ਇਹ ਫਿਊਚਰ ਚ ਹੋਰ ਗਾਵੇ ਤੇ ਹਰਸ਼ਵਿਰ ਦੀ ਹੋਰ ਲਿਖੇ। ਸੋਹਣਾ ਗਾਣਾ ਸੀਗਾ ਮਹਿਸੂਸ ਹੋਇਆ।

ਮੈਨੂੰ ਹਮੇਸ਼ਾ ਅਟ੍ਰੈਕਟ ਕਰਦੀ ਹੈ ਉਹ ਹੈਗੀ ਹੈ ਸਾਜ। ਅੱਜ ਕੱਲ੍ਹ ਗਾਣਿਆਂ ਦੇ ਵਿੱਚੋਂ ਖਤਮ ਹੁੰਦੇ ਜਾ ਰਹੇ ਹੈਗੇ ਨੇ, ਪਰ ਬੜੇ ਕਮਾਲ ਸਾਜ ਵਰਤੇ ਹੈਗੇ ਨੇ, ਸੋਫਟਵੇਅਰ ਨਹੀਂ ਵਰਤਿਆ ਹੈਗਾ। ਹਾਏ ਹਾਏ।

ਇੰਡੀਆ ਦੇ ਵਿੱਚ ਤਾਂ ਇਹੀ ਰੀਲਾਂ ਬਣਦੀਆਂ ਨੇ ਕਿ 3-4 ਲੱਖ ਰੁਪਏ ਦਾ ਫੋਨ ਹੈਗਾ, ਇੰਨਾ ਹੈ ਕਿ ਤੇਰਾ ਘਰ ਵਿਕ ਜਾਏਗਾ ਰੇ। ਤ੍ਰਿਪਤੀ ਡਿਮਰੀ ਤੇ ਏ ਪੀ ਢਿੱਲੋਂ ਪਹੁੰਚੇ ਹੋਏ ਸੀਗੇ ਕੈਲੀਫੋਰਨੀਆ ਆਈਫੋਨ ਦੇ ਨਵੇਂ ਲਾਂਚ ਇਵੈਂਟ ਦੇ ਉੱਤੇ। ਸੋ ਇੰਡੀਆ ਦੇ ਵਿੱਚ ਪੁਸ਼ ਕੀਤਾ ਜਾ ਰਿਹਾ ਹੈਗਾ ਕਿ ਬੇਸ਼ੱਕ 4 ਲੱਖ ਦਾ ਤੁਸੀਂ ਤਾਂ ਲੈ ਸਕਦੇ ਹੋ ਇੰਡੀਅਨਸ, ਤੁਸੀਂ ਤਾਂ ਲੋ ਹੀ ਲੋ। ਦਲਜੀਤ ਨੂੰ ਕਿਉਂ ਨੀ ਬੁਲਾਇਆ ਹੈਗਾ, ਏ ਪੀ ਢਿੱਲੋਂ ਨੂੰ ਬੁਲਾਇਆ ਅੱਜ ਕੱਲ੍ਹ?

ਸਿਮਰ ਕੌਣ ਹੈ ਕੁੜੀ ਭਾਈ? ਸਿਮਰ ਨੇ ਨਾਲ ਫੀਮੇਲ ਵੋਕਲ ਜਿਹੜੀ ਹੈ ਦਿੱਤੀ ਹੈਗੀ ਹੈ। ਲੋ ਜੀ ਦਿਓ ਫਿਰ ਇਜਾਜ਼ਤਾਂ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਪਰਦਾ ਬੇਪਰਦਾ ਦੇ ਵਿੱਚੋਂ। ਤੁਸੀਂ ਰੱਖੋ ਸਿਹਤਾਂ ਦਾ ਖਿਆਲ ਤੇ ਸੁਣਦੇ ਰਹੋ ਰੇਡੀਓ। ਹਾਂਜੀ 1674 ਵਿੱਚ ਇੱਕ ਦੋ ਬੈਕ ਟੂ ਬੈਕ ਗਾਣੇ ਤੁਹਾਡੇ ਤੱਕ ਛੱਡ ਕੇ ਜਾਂਦੇ। ਇੱਕ ਤਾਂ ਬਿੰਦ ਰੱਖੀਆ ਗਾਣਾ ਆਇਆ ਹੈਗਾ, ਸੁਰਜੀਤ ਬਿੰਦ ਰੱਖੀਏ ਦਾ ਨਹੀਂ ਬਲਕਿ ਬਿੰਦ ਰੱਖੀਏ ਨੂੰ ਇੱਕ ਵਾਰ ਫਿਰ ਤੋਂ ਟ੍ਰਿਬਿਊਟ ਦਿੱਤੀ ਹੈ ਗੁਪਤ।

0: ਰਿਵਰਸ ਸੈਂਡਵਿਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
1: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-8126.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ।

ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ ਲਾਦੇ ਫੇਰੇ

ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ

0: Let's make the morning sunshine bright. Radio, हाँ जी, 1674 ਦੇ ਤੁਹਾਡਾ ਸਵਾਗਤ ਹੈ. ਟਾਈਮ ਹੋ ਚੁੱਕਾ ਹੈ ਲਾਫਟਰ ਥੈਰੇਪੀ ਦਾ, ਮਤਲਬ ਕਿ ਹੱਸਣ ਦਾ, ਹਸਾਉਣ ਦਾ, ਚੁਟਕਲੇ ਨੂੰ ਇੰਜੋਏ ਕਰਨ ਦਾ, ਬੁਝਾਰਤਾਂ ਨੂੰ ਇੰਜੋਏ ਕਰਨ ਦਾ. ਅਤੇ ਮੇਰੇ ਨਾਲ ਇਹ ਸਭ ਚੀਜ਼ਾਂ ਇੰਜੋਏ ਕਰਨ ਲਈ ਆ ਚੁੱਕੇ ਨੇ ਨੂਨੀਆ ਜੀ.
1: ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ ਸਾਰਿਆਂ ਨੂੰ. ਫਰਾਈਡੇ ਮਾਰਨਿੰਗ ਦੀਆਂ ਬਹੁਤ ਬਹੁਤ ਮੁਬਾਰਕਾਂ. ਉਮੀਦ ਕਰਦੇ ਹਾਂ ਤੁਹਾਡਾ ਫਰਾਈਡੇ ਬਹੁਤ ਸੋਹਣਾ ਚੜ੍ਹ ਚੁੱਕਿਆ ਹੋਊਗਾ, ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਗੁਜ਼ਰੂਗਾ, ਡੈਫੀਨੇਟਲੀ ਗੁਜ਼ਰੂਗਾ, ਕਿਉਂਕਿ ਅਸੀਂ ਸਿਰਫ ਆਸ ਤੇ ਅਰਦਾਸ ਬਿਹਤਰ ਔਰ ਬਿਹਤਰ ਦੀ ਕਰ ਰਹੇ ਹਾਂ. ਸੋ ਦਿਨ ਸਾਡਾ ਬਹੁਤ ਵਧੀਆ ਜਾਊਗਾ, ਔਰ ਸਾਡੇ ਨਾਲ ਜਦ ਆ ਚੁੱਕੇ ਨੇ ਬਹੁਤ ਸਾਰੇ ਬੱਚੇ, ਸੋ ਬੱਚਿਆਂ ਦੇ ਨਾਲ ਪਹਿਲਾਂ ਆਪਾਂ ਟਾਈਮ ਸਪੈਂਡ ਕਰਦੇ ਹਾਂ. ਐਂਡ ਆਈ ਐਮ ਸੋਰੀ ਇਨ ਐਡਵਾਂਸ, ਮੇਰਾ ਗਲਾ ਚ ਥੋੜਾ ਜਿਹਾ ਨਾਸਾਜ ਹੈ.
0: ਬੜਾ ਨਖਰੀਲਾ ਬੜੀ
1: ਪਤਾ ਹੀ ਨਹੀਂ ਸਕਤੇ ਹਮ ਕਿਤਨਾ ਨਖਰੀਲਾ ਕਿਤਨਾ ਨਾਜ਼ੁਕ ਹੈ, ਥੋੜਾ ਜਿਹਾ ਨਾਸਾਜ ਹੈ. ਸੋ ਇਟਸ ਓਕੇ, ਆਈ ਹੋਪ ਤੁਸੀਂ ਕੋਪ ਕਰੋਗੇ ਅੱਜ ਮੇਰੇ ਨਾਲ, ਕਿਉਂਕਿ ਜੇ ਮੈਂ ਨਾ ਆਉਂਦੀ ਫਿਰ ਮੇਰਾ ਗਲਾ ਹੋਰ ਖਰਾਬ ਹੋ ਜਾਣਾ ਸੀ, ਕਿਉਂਕਿ ਕਿਉਂਕਿ ਕ੍ਰਿਸ਼ਨਾ ਨਾਲ ਮੈਂ ਨੋਕ ਨੋਕ ਜੋਕ ਨਹੀਂ ਸੀ ਖੇਡ ਸਕਦੀ, ਐਂਡ ਦੈਨ ਜਿਹੜੀ ਪੀਜੇ ਜੋਕਸ ਨਹੀਂ ਸੀ ਕਰ ਸਕਦੀ, ਫਿਰ ਮੈਨੂੰ ਥੋੜਾ ਛੱਤ ਜ਼ਿਆਦਾ ਬੁਖਾਰ ਹੋ ਜਾਣਾ ਸੀਗਾ, ਇਸ ਕਰਕੇ ਆਈ ਸੈਡ ਕ੍ਰਿਸ਼ਨਾ ਜੀ ਦੇ ਨਾਲ ਨਾ ਥੋੜਾ ਜਿਹਾ ਟਾਈਮ ਬਿਤਾ ਹੀ ਆਈਏ.
0: ਸੋ ਸਵੀਟ ਆਫ ਯੂ, ਆਪਣੀ ਫਰਸਟ੍ਰੇਸ਼ਨ ਲੈ ਕੇ ਆਉਂਦੇ ਜਿਹੜੀ ਤੁਸੀਂ ਪੜਤੇ ਨਹੀਂ ਮੇਰੇ ਲਈ. ਰੀਲੀ ਲੁਕਿੰਗ ਫਾਰਵਰਡ ਟੂ ਇਟ. ਬਟ ਹੁਣ ਆਪਾਂ ਲੈਣੇ ਜੀ ਆਪਣਾ ਪਹਿਲਾ ਕਾਲਰ, ਤੇ ਆਪਣੇ ਪਹਿਲੇ ਕਾਲਰ ਹੋਣਗੇ ਮੰਨਤ ਤੇ ਫਤਿਹ, ਤੇ ਉਸ ਤੋਂ ਬਾਅਦ ਤੇਗ ਤੁਸੀਂ ਰੈਡੀ ਰਹੋ. ਤੇ ਮੰਨਤ ਜੀ ਤੁਸੀਂ ਆਉਣੇ ਰਹੋ. ਹੈਲੋ ਹੈਲੋ ਹੈਲੋ ਹੈਲੋ ਬੱਚੇ ਗਰੰਟੀ ਨੀ ਚੱਕਦੇ ਕਿ ਮੈਂ ਹੀ ਹੈ. ਆਪਾਂ ਏਦਾਂ ਕਰਦਾ, ਆਪਾਂ ਫਿਰ ਕਿਸੇ ਹੋਰ ਨਾਲ ਗੱਲ ਕਰ ਲੈਂਦੇ ਪਹਿਲੇ, ਕੋਈ ਇਸ ਚੱਕਰ ਵਾਲੀ ਗੱਲ ਨੀ ਹੈ. ਸੋ ਓ ਆ ਗਏ ਆ ਗਏ ਆ ਗਏ ਆ ਗਏ. ਹੈਲੋ, ਫਰਾਈਡੇ ਸਾਡਾ ਸਫਲ ਹੋ ਗਿਆ. ਤੇ
1: ਮੈਨੂੰ ਕਿਉਂ ਲੱਗਦਾ ਕਿ ਨਿੱਕੀ ਜਿਹੀ ਚਿੜੀ ਬੋਲਦੀ ਪਈ ਆ ਉਧਰੋਂ,
0: ਹਨਾ? ਹਾਂ, ਮੈਨੂੰ ਏਦਾਂ ਹੀ ਲੱਗਦਾ. ਓਏ ਏਦਾਂ ਹੀ ਆ.
1: Are you little sparrow?
2: Hanji.
0: Sparrow. Achha.
1: Meri choti ji chiri.
0: Wah.
1: ਦੇਖਿਆ ਕਿੰਨਾ ਸਵੀਟ ਸਵੀਟ ਬੋਲਦੇ ਨੇ ਜਦੋਂ ਤੁਸੀਂ ਬੋਲਦੇ ਨਾ, ਤੁਸੀਂ ਵੀ ਏਦਾਂ ਹੀ ਲੱਗਦੇ ਹੋ.
0: ਵਾਕਈ
2: ਸਵੇਰ ਤੇ ਸ਼ਾਮ ਮਸਾਲਾ ਦੇਣ ਚਿੜੀਆਂ ਜਿਹੜੇ ਹੁੰਦੇ ਨੇ ਆਪਾਂ ਫੂਡ ਪਾਉਂਦੇ ਹੁੰਦੇ ਆ, ਤੇ ਨਾਲੇ ਆਪਣੇ ਨੇਬਰ ਪਾਉਂਦੇ ਹੁੰਦੇ ਆ, ਤੇ ਫਿਰ ਚਿੜੀਆ ਸਾਰੇ ਛੱਤ ਤੇ ਨੇ ਗਟਾਰਾ ਤੇ ਕੁੱਗੀਆਂ ਵੀ ਹੁੰਦੇ ਨੇ. ਕਈ ਵਾਰੀ ਸੀਗਲ.
1: ਵਾਓ,
0: ਬਿਊਟੀਫੁਲ,
1: ਸੀਗਲ ਟੂ.
0: ਕੀ ਬਾਤ ਹੈ, ਤੇਗ
2: ਤੇ ਨਾਲੇ ਕਾ.
0: ਵਾਹ, ਕੀ ਬਾਤ ਹੈ, ਤੁਸੀਂ ਤਾਂ ਬਹੁਤ ਫਨ ਕਰਦੇ ਹੋ ਇਹ ਚਿੜੀਆਂ ਨਾਲ.
1: ਯੈਸ.
0: ਤੇ ਅੱਜ ਕੀ ਸੁਣਾਓਗੇ ਸਾਨੂੰ, ਨਿੱਕੀ ਨਿੱਕੀ ਚਿੜੀ?
2: ਅੱਜ ਮੈਂ ਸੁਣਾਂਗੀ ਇੱਕ ਗੀਤ.
0: ਵਾਹ ਬਈ, ਫਰਾਈਡੇ ਹੈ, ਫਰਾਈਡੇ ਗੀਤ ਤਾਂ ਬਣਦਾ. ਸੁਣਾਓ ਜੀ, ਸੁਣਾਓ.
2: ਮਾਤਾ ਛਲਿਆ ਪਰ ਲੂਣ ਕੋਈ ਨਹੀਂ, ਘਰੇ ਬੈਠੇ ਆ ਪਰ ਸਕੂਨ ਕੋਈ ਨਹੀਂ, ਭਜਾਈ ਨੂੰ ਕਿਹਾ ਕੱਪੜੇ ਧੋ ਦੇ, ਕੋਈ ਸਬੂਨ ਕੋਈ ਨਹੀਂ, ਨਿੰਬੂ ਕੱਟਿਆ ਪਰ ਰਸ ਕੋਈ ਨਹੀਂ,
1: ਓਹੋ
2: ਅੱਡੇ ਤੇ ਗਿਆ ਪਰ ਬੱਸ ਕੋਈ ਨਹੀਂ,
1: ਸਾਡੀ ਗਲੀ ਆ ਮਾਇਆ, ਤੈਨੂੰ ਛਿੱਤਰ ਪਵਾਵਾਂਗੀ.
2: ਗੱਡੀ ਆ ਗਈ ਸਟੇਸ਼ਨ ਤੇ, ਪਿੱਛੇ ਹਟ ਵੇ ਬਾਬੂ, ਸਾਨੂੰ ਮਾਇਆ ਵੇਖਦੇ.
0: ਸਟੇਸ਼ਨ ਵਾਲੀ ਗੱਲ ਤਾਂ ਮੇਰੇ ਨਾਲ ਵੀ ਬਹੁਤ ਵਾਰੀ ਹੋਈ ਪਈ ਹੈ, ਬਟ ਅੱਡੇ ਤੇ ਗਿਆ ਬੱਸ ਕੋਈ ਨਾ, ਇਹ ਮੈਂ ਰੋਣ ਲੱਗਾ ਸੀਗਾ, ਕਿਰਾਏ ਕਰਨ ਲੱਗਾ ਸੀਗਾ, ਮੈਨੂੰ ਆਪਣਾ ਯਾਦ ਆ ਗਿਆ ਟਾਈਮ. ਪਰ ਵੈਰੀ ਨਾਈਸ, ਬਹੁਤ ਸੋਹਣਾ ਤੁਸੀਂ ਯਾਦ ਕੀਤਾ ਤੇ ਬਹੁਤ ਸੋਹਣਾ ਸੁਣਾਇਆ. ਥੈਂਕ ਯੂ ਸੋ ਮਚ.
1: ਪ੍ਰੈਸ਼ਰ
0: ਪਾਤਾ ਲਿਖਾਉਂਗੇ
1: ਬਹੁਤ ਸੋਹਣਾ ਯਾਦ ਕੀਤਾ ਬਹੁਤ ਸੋਹਣਾ ਲਿਖਿਆ ਵੈਰੀ ਨਾਈਸ ਸੋਹਣੇ ਪੁੱਤੂ ਗੋਡ ਬਲੈਸ ਯੂ
0: ਅੱਜ ਫਿਰ ਸਾਡੇ ਨਾਲ ਐਂਬਰ ਗੱਲ ਕਰੂਗੀ
2: ਹਾਂਜੀ
1: ਓਕੇ
2: ਪਰ ਮੈਂ ਪਹਿਲਾਂ ਇੱਕ ਹੋਰ ਗੱਲ ਕਰਨੀ ਆ ਅੱਜ ਸਵੇਰੇ ਮੰਮੀ ਮੈਨੂੰ ਪਤਾ ਨੀ ਮੰਮੀ ਕੀ ਖਾਂਦੇ ਸੀ ਪਰ ਅਲਾਹੀ ਖਾਂਦੇ ਸੀ ਪਰ ਮੰਮਾ ਨੇ ਕਿਹਾ ਸੀ ਅਲਾਹੀ ਨਾਲ ਖੇਡੋ ਤੇ ਫਿਰ ਆਪਾਂ ਖੇਡਦੇ ਸੀ ਸਵੇਰੇ ਸਵੇਰੇ ਤੇ ਤੇ 10 ਮਿੰਟ ਹੋ ਗਏ ਤੇ ਫਿਰ ਮੰਮਾ ਹਜੇ ਵੀ ਨਹੀਂ ਆਏ ਤੇ ਫਿਰ ਮੰਮਾ ਨੇ ਕਿਹਾ 10 ਮਿੰਟ ਬਾਅਦ ਚੋ ਹੁਣ ਕੱਪੜੇ ਰੈਡੀ ਕੱਪੜੇ ਪਾਓ ਬਸ ਖਲੋ ਤੇ ਫਿਰ ਮੰਮਾ ਕਹਿੰਦੇ ਤੁਸੀਂ ਹਰੀ ਅਪ ਕਰੋ ਤੇ ਫਿਰ ਪਰ ਫਿਰ ਮੈਂ ਕਿਹਾ ਸੀ ਮੰਮਾ ਨੂੰ ਤੁਸੀਂ 10 ਮਿੰਟ ਲਈ ਨਹੀਂ ਸੀ ਆਪਾਂ ਲਾਹੀ ਨਾਲ ਖੇਡਦੇ ਸੀ 10 ਮਿੰਟ ਲਈ
0: ਇਹ ਗੱਲ ਆ ਨਾ ਮੰਮੀ ਆਪ ਮੁੱਕਰ ਕੇ ਕਿਆ ਕਿਆ ਤੂੰ ਗੱਲ ਨਾ ਮੰਮੀ
1: ਯੈਸ
0: ਨਾਟ ਨਾਈਸ ਮੰਮੀ ਨਾਟ ਨਾਈਸ
1: ਨਹੀਂ ਮੰਮੀ ਨਾਲ ਗੱਲ ਕਰਨੀ ਬਣਦੀ ਹੈ ਇਸ ਮੁੱਦੇ ਤੇ
0: ਅਸੀਂ ਮੁੱਦਾ ਚੱਕਾਂਗੇ ਇਹ ਵਾਲਾ ਤੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਹੀਂ ਲੈਣੀ ਸਾਡੇ ਹੁੰਦੇ
1: ਥੈਂਕ ਯੂ ਜਿਹੜੇ ਪੁੱਤ
2: ਥੈਂਕ ਯੂ ਅੰਬਰ ਨਾਲ ਵੀ ਗੱਲ ਕਰ ਲਓ
1: ਜੀ ਅੰਬਰ ਨਾਲ ਵੀ ਕਰਾ ਦੋ ਛੋਣਾ ਪੁੱਤੂ ਮੈਂ ਤੁਹਾਡੇ ਨਾਲ ਰਹਿੰਦੇ ਹੋਰ ਵੀ ਵਧੀਆ ਵਧੀਆ ਹੋ ਗਿਆ
0: ਸਾਡਾ ਵੀ ਬਹੁਤ ਵਧੀਆ ਵਧੀਆ ਕੀ ਕਲੀ ਜਾਂਦੇ ਹੋ ਸਕੂਲ ਜਾਂਦੇ ਪਏ ਹੋ ਅੱਜ
1: ਹੈਲੋ
2: ਟੋਰਾਂ
0: ਤੁਸੀਂ ਸਿੱਟ ਜਾਓ ਨਾ ਅਜੇ ਫਿਰ ਥੋੜੀ ਟਾਈਮ ਲਈ ਫਿਲਹਾਲ ਸਿੱਟ ਜਾਓ
1: 17

0: Tell me what jumba jam. Ching ching
1: ching ching ching
0: ching ching ching ching ching ching. Beautiful, beautiful.
1: Thank you. Have a nice day.
2: Bye. I love you, baby.
0: Bye, bye, bye. Have a nice day, bhai.
2: Bye.
0: Have a nice day. ਇਹ ਕੱਲ ਰੰਜੋਲ ਭਾਈ ਨੇ ਬਿਲਕੁਲ ਸਹੀ ਕਿਹਾ ਸੀਗਾ ਕਿ ਜਿਸ ਤਰ੍ਹਾਂ ਸਾਡਾ ਹੱਥ ਟਾਈਟ ਇੰਗਲਿਸ਼ ਹੈ ਨਾ ਬੱਚੇ ਦਾ ਰਿਵਰਸ ਚੱਲ ਰਿਹਾ ਸੋ ਮੇਰੇ ਸਾਈਕਲ ਤੇ ਬੈਠ ਕੇ ਚੱਲੀਏ ਵਜਾਉਂਦਾ ਹੋਇਆ ਮੈਂ ਅੱਗੇ ਨਿਕਲ ਪਿਆ ਆ ਤੇ ਜਿੱਦਾਂ ਮੈਂ ਅਗਲਾ ਜਿਹੜਾ ਕਾਲਰ ਆ ਮੈਂ ਉਹਨੂੰ ਲੈ ਲੈਣੇ ਆਇਆ ਤੇ ਜਿਹੜਾ ਮੇਰਾ ਅਗਲਾ ਕਾਲਰ ਆ ਉਹ ਤੁਸੀਂ ਕੀ ਕਹਿੰਦੇ ਹੋ ਮੈਂ ਦੁਬਾਰਾ ਉਹਨਾਂ ਨੂੰ ਟਰਾਈ ਕਰਾਂ ਆਪਣੇ ਅਗਲੇ ਕਾਲਰ ਨੂੰ
2: ਪਲੀਜ਼
0: ਡੂ ਸੋ ਡੂ ਸੋ ਸੋ ਸਾਡਾ ਨਾਲ ਅਗਲੇ ਕਾਲਰ ਜੁੜੇ ਨੇ ਮੰਨਤ ਫਤਿਹ ਜੇ ਤੁਸੀਂ ਦੁਬਾਰਾ ਉੱਠ ਚੁੱਕੇ ਹੋ ਜਾਗ ਗਏ ਹੋ ਮੰਨਤ ਕਿ ਨਹੀਂ
2: ਤਿਆਰੀਆਂ
0: ਸਕੂਲ ਦੀਆਂ ਕਿ ਨਹੀਂ ਫਿਰ
1: ਹਾਂਜੀ ਅੱਜ ਨਾ ਸਾਡੇ ਸਕੂਲੇ ਫ੍ਰੀ ਡਰੈਸ ਡੇ ਆ ਕਿ ਜੋ ਵੀ ਕੱਪੜੇ ਪਾ ਕੇ ਆਣੇ ਆ ਉਹ ਪਾ ਕੇ ਆ ਸਕਦੇ ਪਰ ਸਕੂਲ ਅਪਰੋਪਰੀਏਟ ਤੇ ਕੰਫਰਟੇਬਲ ਹੋਣੇ ਚਾਹੀਦੇ ਆ
0: ਓਏ ਵਾਹ ਅੱਜ ਤੇ ਮੌਜ ਆ ਬਈ
2: ਮੰਨਤ ਕੀ ਪਾ ਕੇ ਜਾ ਰਹੀ ਹੈ ਫਿਰ ਅੱਜ
1: ਅੱਜ ਮੈਂ ਦੀ ਫੇਵਰਿਟ ਸ਼ਾਰਟਸ ਪਾ ਕੇ ਚੱਲੀ ਆ ਤੇ ਉਹਦੇ ਨਾਲ ਇੱਕ ਮੈਚਿੰਗ ਟੀ-ਸ਼ਰਟ ਉਹ ਪਾ ਕੇ ਚੱਲੀ ਆ
2: ਓਏ ਵਾਹ ਵਾਹ ਠੰਡ ਨਹੀਂ ਲੱਗੂਗੀ ਲੱਤਾਂ ਨੂੰ
0: ਸਮਰ ਸ਼ੀ ਇਜ਼ ਅ ਸਮਰ ਗਰਲ
1: ਪਰ ਸਿੰਸ ਸੀ ਗੁਰੂ ਘਰ ਜਾਣਾ ਹੁੰਦਾ ਨਾ ਤਾਂ ਕਰਕੇ ਫਿਰ ਉੱਪਰ ਜੀ ਮੈਂ ਜੀਨਸ ਪਾਈਆਂ ਨੇ ਜਿਹੜੀਆਂ ਫਟੀਆਂ ਨਹੀਂ ਹੋਈਆਂ
0: ਓ ਵਾਹ ਵੈਰੀ ਗੁੱਡ
2: ਵੈਰੀ ਨਾਈਸ
0: ਡ੍ਰੈਸਿੰਗ ਅਪ ਅਪਰੋਪਰੀਏਟ ਫॉर ਏਵਰੀ ਓਕੇਜ਼ਨ ਵੈਲ ਗੁੱਡ ਵੈਰੀ ਗੁੱਡ ਬਾਈ ਦੇ ਫਿਰ ਦੇਖ ਪ੍ਰਸ਼ਾਦ ਲੈ ਲਿਆ ਕਿ ਨਹੀਂ ਮੈਨੂੰ ਇਹ ਦੱਸੋ ਤੁਸੀਂ
1: ਬਾਰੀ ਬਰਸੀ ਖੱਟਣ ਗਿਆ ਸੀ ਬਾਰੀ ਬਰਸੀ ਖੱਟਣ ਗਿਆ ਸੀ ਖੜ ਕੇ ਲਿਆਂਦਾ ਚਾਪਾ ਨੀ ਮੇਰੇ ਨਾਲ ਜੁੜਿਆ ਗੁੱਸੇ ਵਾਲਾ ਪਾਪਾ
0: ਬੱਲੇ ਬੱਲੇ ਬੱਲੇ ਬੱਲੇ
2: ਬੱਲੇ
0: ਯਾਰ
2: ਇਹ ਮੰਮੀ ਨੇ ਤਿਆਰ ਕਰਾਈ ਲੱਗਦੀ
0: ਹੈ ਮਤਲਬ ਨਾ ਕਈ ਪੇ ਨਿਗਾਹੇ ਕਈ ਪੇ ਨਿਸ਼ਾਨੇ ਵਾਲਾ ਕੰਮ ਹੋਇਆ
1: ਮੈਂ ਰਾਤ ਬਣਾਈ ਸੀਗੀ
0: ਅੱਛਾ
2: ਮੰਮੀ ਮੰਮੀ ਦੀ ਹੈਲਪ ਨਾਲ
0: ਠੀਕ ਠਾਕ ਹੌਲੀ ਹੌਲੀ ਹੌਲੀ ਆਰਾਮ ਨਾਲ ਮੈਂ ਸਮਝ ਗਿਆ ਤੁਸੀਂ ਹੁਣ ਦੇਗ ਪ੍ਰਸ਼ਾਦ ਖਾਣਾ ਪਰ ਇਹਦਾ ਮਤਲਬ ਇਹ ਥੋੜਾ ਸਾਨੂੰ ਤੁਸੀਂ ਰੈਪ ਮਾਰ ਕੇ ਚਲ ਜਾਓਗੇ ਪਿਆਰ ਨਾਲ ਗੱਲ ਕਰੋ ਅਸੀਂ ਵੀ ਬੈਠੇ ਹਾਂ ਸਵੇਰ ਦੇ ਆ ਕੇ ਠੰਡ ਬੜੀ ਸੀ ਜਦੋਂ ਮੈਂ ਨਿਕਲਿਆ ਅੱਜ
2: ਮੈਂ ਨਾ ਕਿੰਨੇ ਸਾਲਾਂ ਤੋਂ ਇਹ ਪੱਕਾ ਕੀਤਾ ਹੋਇਆ ਵੀ ਜਦੋਂ ਵੀ ਫਤਿਹ ਦਾ ਵਿਆਹ ਹੋਣਾ ਨਾ ਮੈਂ ਬੋਲੀਆਂ ਪਾਉਣੀਆਂ ਨੇ ਸਾਰਿਆਂ ਨੂੰ ਫਾਈਨ ਵੀ ਲਾਉਣਾ ਹੈ
0: ਓਏ
2: ਜਿਹਨੇ ਜਿਹਨੇ ਬੋਲੀ ਨਾ ਪਾਈ
0: ਆਹ ਵਧੀਆ ਆਈਡੀਆ ਫਤਿਹ
1: ਕਿਸੇ ਨੂੰ ਕੀ ਪਤਾ ਪਿਓ ਪੁੱਤ ਦੇ ਪਿਆਰ ਦਾ
2: ਕਿਸੇ ਨੂੰ ਕੀ ਪਤਾ ਪਿਓ ਪੁੱਤ ਦੇ ਪਿਆਰ ਦਾ
1: ਕਿਸੇ ਨੂੰ ਕੀ ਪਤਾ ਪਿਓ ਪੁੱਤ ਦੇ ਪਿਆਰ ਦਾ
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਓ ਵੈਰੀ ਗੁੱਡ
2: ਬਹੁਤ ਬਹੁਤ ਵਧੀਆ
0: ਨਜ਼ਾਰਾ ਆ ਗਿਆ
2: ਦੋਨੋਂ ਦੋਨੋਂ ਨਿਆਣਿਆਂ ਨੇ ਨਾ ਕੁਝ ਕਰਕੇ ਰੱਖਣਾ ਪਾਪਾ ਇੱਕ ਭਾਈ ਪਾਪਾ
0: ਬਾਏ ਯਾਰ ਇਤਨਾ ਯਾਰ ਇਹਨੂੰ ਹੁੰਦਾ ਵੀ ਮੇਰਾ ਕੰਮ ਹੋ ਗਿਆ ਮੈਂ ਜੌਬ ਜਾਂ
2: ਜਾਂ ਦੋ ਬਸ
0: ਨਹੀਂ ਆ ਠੀਕ ਹੈ
2: ਦਿਸ ਇਜ਼ ਯੂ ਨੋ ਇਹ ਤੋਂ ਪਤਾ ਲੱਗਦਾ ਕਿ ਮੁੰਡੇ ਨੇ ਵੱਡਾ ਹੋ ਕੇ ਬਿਜ਼ਨਸਮੈਨ ਬਣਨਾ
0: ਹੈ ਇਹ ਗੱਲ ਸਹੀ ਹੈ ਬਾਈ
2: ਮਤਲਬ ਦੀ ਗੱਲ ਕਰੋ ਐਂਡ ਦੈਨ ਚਲੋ ਐਂਟਰਪ੍ਰੀਨਿਓਰ ਬਣਨਾ ਹੈ ਨੇ
0: ਐਂਟਰਪ੍ਰੀਨਿਓਰ
2: ਐਂਟਰਪ੍ਰੀਨਿਓਰ ਨਾਊਡੇਜ਼ ਯੇ
0: ਕੀ ਬਾਤ ਹੈ ਕੀ ਬਾਤ ਹੈ ਸਾਡੇ ਨਾਲ ਹੁਣ ਅਗਲੇ ਕਾਲਰ ਜੁੜ ਗਏ ਨੇ ਜੀ ਤਾਜ਼ ਹੈਲੋ ਹੈਲੋ ਹੈਲੋ ਹੈਲੋ
2: Mic testing 1 2 3 1 2 3 Taj Baba is there? Taj Baba is there?
0: ਨਹੀਂ ਹੈ ਜੀ ਆਪਾਂ ਇੱਦਾਂ ਕਰਦੇ ਹਾਂ ਆਪਾਂ ਨੈਕਸਟ ਕਾਲਰ ਲੈ ਲੈਂਦੇ ਹਾਂ ਜੀ ਯੁਵਰਾਜ ਨੂੰ ਯੁਵਰਾਜ ਜੀ ਤੁਸੀਂ ਔਨ ਏਅਰ ਹੋ ਤੇ ਤਾਜ ਜੀ ਤੁਸੀਂ ਸੁਣ ਰਹੇ ਹੋ ਤੁਸੀਂ ਫਿਰ ਲਾਈਨ 'ਚ ਲੱਗੇ ਰਹੋ
3: ਹੈਲੋ
2: ਹੈਲੋ
3: ਸਤਿ ਸ੍ਰੀ ਅਕਾਲ ਰਣਜੋਤ ਅੰਕਲ ਜੀ
0: ਯੈਸ ਰਣਜੋਤ ਅੰਕਲ
3: ਜੀ ਐਂਡ ਨਾਨੀ ਆਂਟੀ ਜੀ
2: ਵਾਹ ਸਤਿ ਸ੍ਰੀ ਅਕਾਲ ਸੋਹਣੇ ਪੁੱਤੂ ਜੀ
0: ਕੀ ਹਾਲ ਚਾਲ ਨੇ ਤੁਹਾਡੇ ਠੀਕ ਠਾਕ ਬਸ ਕ੍ਰਿਸ਼ਨ ਅੰਕਲ ਦਾ ਵੀ ਠੀਕ ਹੈ ਹਾਲ ਚਾਲ ਬਿਲਕੁਲ ਓਕੇ ਰਿਪੋਰਟ ਹੈ ਹੋਰ ਸੁਣਾਓ ਤਿਆਰੀ ਸਕੂਲ ਦੀ
2: ਅੱਜ ਫਿਰ ਕੀ ਸੁਣਾਓਗੇ ਮਾਣੋ ਬਿੱਲੀ
0: ਇਹ ਤਾਂ ਲੱਗਦਾ ਹੁਣੇ ਚੂਜ਼ ਕੀਤੀ ਹੈ ਹੈ ਲਿਆਓ ਜੀ ਲਿਆਓ
3: ਗਦਿਆਇਆ ਕਰੋ ਗੱਦੇ ਛਾਇਆ ਕਰੋ ਪੱਤੇ ਤੋੜ ਤੋੜ ਸੀਤੀਆ ਵਜਾਇਆ ਕਰੋ ਪੱਤੇ ਤੋੜ ਤੋੜ ਸੀਤੀਆ ਵਜਾਇਆ ਕਰੋ ਪੱਤੇ ਤੋੜ ਤੋੜ ਸੀਤੀਆ ਵਜਾਇਆ ਕਰੋ
0: ਵਾਹ ਵਾਹ ਵਾਹ ਕਿਆ ਬਾਤ ਹੈ ਵੈਰੀ ਨਾਈਸ ਬੋਲੀ ਕੁੜੀਏ ਬਹੁਤ ਵਧੀਆ ਸੀ ਕਿਆ ਬਾਤ ਹੈ ਕਿਆ ਬਾਤ ਹੈ
3: ਗੁਰਬਾਜ਼ ਨਾਲ ਗੱਲ
0: ਕਰੋ ਜੀ ਕਰੋ ਗੁਰਬਾਜ਼ ਨਾਲ ਗੱਲ ਕਰੋ ਸਤਿ ਸ਼੍ਰੀ ਅਕਾਲ ਗੁਰਬਾਜ਼ ਜੀ ਕਿਵੇਂ ਹੋ ਠੀਕ ਠਾਕ
2: ਯਾਨੀ ਕਿ ਆਸਕ ਏ ਫਰ ਅੱਤ ਐਸ ਫਰ ਸਿਰਾ ਕੇ ਫਰ ਕੋਕਾ
0: ਕਿਉਂ ਬੱਚਿਆਂ ਨੂੰ ਟਰੋਮਾਟਾਈਜ਼ ਕਰਦੇ ਹੋ ਸਕੂਲ ਵੀ ਜਾਣਾ ਉਹਨਾਂ ਨੇ ਅਸੀਂ ਤਾਂ ਇੱਥੇ ਹੀ ਬੈਠੇ ਹਾਂ ਤੇ ਵੈਸੇ ਹੈ ਵਧੀਆ ਅੱਗੇ ਤੋਂ ਗੁਰਬਾਜ਼ ਕੇ ਪੁੱਛੇ ਕੋ ਆਈ ਐਮ ਜਸਟ ਆਸਕ ਬੰਦਾ ਪੁੱਛੀ ਜਾਵੇ ਕੀ ਹਾਲ
2: ਫਿਰ ਕਹੇ ਆਸਕ ਦੈਨ ਯੂ ਕੈਨ ਐਲੈਬੋਰੇਟ ਇਟ ਆਫਟਰ
0: ਹਾਂ ਵਧੀਆ ਵੈਸੇ ਗੁੱਡ ਮੈਂ ਲੇਟ ਰਿਲਾਈਜ਼ ਕੀਤਾ
3: ਵੈਸੇ
0: ਸਾਡਾ ਵਧੀਆ ਯਾਰ
2: ਵਧੀਆ ਸੁਣੇ ਪੁੱਤੂ
0: ਥੋੜਾ ਨਾ ਗੱਲਬਾਤ ਹੋ ਗਈ ਬਸ ਓਕੇ ਰਿਪੋਰਟ ਹੋ ਗਿਆ ਕੰਮ
2: ਅੱਜ ਕੀ ਲੈ ਕੇ ਆਏ ਹੋ ਸਾਡੇ ਲਈ
3: ਚੁਟਕਲਾ
2: ਯੈਸ ਪਲੀਜ਼
3: ਵਾਈਫ ਹਸਬੈਂਡ ਨੂੰ ਕਹਿੰਦਾ ਵਿਆਹ ਤੋਂ ਪਹਿਲਾਂ ਤੁਸੀਂ ਮੰਦਿਰ ਜਾਂਦੇ ਸੀ ਹੁਣ ਕੀ ਹੋ ਗਿਆ ਹਸਬੈਂਡ ਕਹਿੰਦਾ ਜਦੋਂ ਦੇ ਤੇਰੇ ਨਾਲ ਵਿਆਹ ਹੋਇਆ ਰੱਬ ਤੋਂ ਯਕੀਨ ਉੱਠ ਗਿਆ
0: ਕਿਆ ਡਿਲੀਵਰੀ ਸੀ ਵੈਰੀ ਨਾਈਸ
2: ਇਹ ਮੈਨੂੰ ਮੈਨੂੰ ਕਿਉਂ ਲੱਗ ਰਿਹਾ ਕਿ ਤੁਹਾਡੇ ਦਿਲ ਨੂੰ ਲੱਗ ਰਿਹਾ ਚੁਟਕਲਾ
0: ਕਿੰਨਾ ਮਤਲਬ ਨਾ ਸਹਿਜ ਹੀ ਇੱਦਾਂ ਸਿੱਧਾ ਹੀ ਮਤਲਬ ਟੂ ਲਾਈਨਰ ਵੈਰੀ ਗੁੱਡ ਮੇਰੇ ਜ਼ਾਕਿਰ ਖਾਨ ਬਹੁਤ ਵਧੀਆ ਬਹੁਤ ਸੋਹਣਾ ਸੀ
2: ਜ਼ਾਕਿਰ ਖਾਨ ਥੈਂਕ ਯੂ ਗੁਰਬਾਜ਼ ਸੋਹਣੇ ਪੁੱਤੂ ਹੈਵ ਅ ਨਾਈਸ ਡੇ
0: Bye-bye. Bye-bye. ਯੁਵਰਾਜ ਸਿੰਘ ਜੀ ਆਨ ਏਅਰ ਹੋ ਤੁਸੀਂ ਆ ਗਏ ਹੋ
2: ਯੁਵਰਾਜ ਸਿੰਘ ਜੀ
0: ਹੈਲੋ ਚਲੋ ਯੁਵਰਾਜ ਨੀ ਰੈਡੀ ਹੈ ਤੇ ਆਪਾਂ ਫਿਰ ਅਸੀਸ ਨੂੰ ਲੈ ਲੈਣੇ ਬਈ ਸਹੀ ਕਿ ਨਹੀਂ ਕਿਆ ਬਾਤ ਕਿਵੇਂ ਹੋ ਠੀਕ ਠਾਕ
3: ਹਾਂਜੀ ਮੈਂ ਕਾਲੀ ਕਾਲੀ ਚ ਕਹਿਤਾ ਕਿਉਂਕਿ ਤੁਸੀਂ ਮੇਰੀ ਵਾਰੀ ਅਸੀਸ ਨੂੰ ਦੇਣ ਲੱਗੇ ਸੀ
0: ਆਪਣੀ ਟੀਮ ਚ ਕਰਨਾ ਪੈਣਾ ਸਾਰਿਆਂ ਨੂੰ ਸਹੀ ਕੇ ਨਹੀਂ ਤਿਆਰੀ ਫਿਰ ਯੁਵਰਾਜ ਸਕੂਲ ਦੀ
3: ਹਾਂਜੀ ਮੇਰੇ ਪਾਪਾ ਖਾਣਾ ਖਾਂਦੇ ਕਿਉਂਕਿ ਮੇਰੇ ਪਾਪਾ ਨੂੰ ਪਹਿਲਾਂ ਖਾਣ ਦਾ ਮੌਕਾ ਹੀ ਨਹੀਂ ਮਿਲਿਆ ਇਸ ਲਈ ਮੇਰੇ ਪਾਪਾ ਦੀ ਵੇਟ ਖਾ ਰਿਹਾ ਵੀ ਜਦੋਂ ਪਾਪਾ ਦਾ ਫੂਡ ਫਿਨਿਸ਼ ਹੋ ਜੂਗੇ ਪਾਪਾ ਮੈਨੂੰ ਛੱਡਿਆ
0: ਤੇ
2: ਤੁਸੀਂ ਬ੍ਰੇਕਫਾਸਟ ਕਰ ਲਿਆ ਆਪਣਾ
3: ਹਾਂਜੀ
0: ਕੀ ਖਾਧਾ ਜੀ
3: ਮੰਮਾ ਨੇ ਕੋਈ ਨਵਾਂ ਸੈਂਡਵਿਚ ਬਣਾਇਆ ਸੀ ਪਰ ਉਹਦਾ ਨਾਮ ਨੀ ਪਤਾ
2: ਓ ਯੂ ਸੋ ਲੱਕੀ, ਤੇਰੀ ਮੰਮੀ ਵੈਰਾਈਟੀ ਦੇ ਸੈਂਡਵਿਚ ਬਣਾਈ, ਸਾਰੀ ਮੰਮੀ ਪਰੌਂਠੇ ਬਣਾ ਕੇ ਖਾਂਦੀ, ਚਲੋ ਖਾਓ ਚਾਓ।
4: ਨਹੀਂ ਇਹ ਪਹਿਲੀ ਵਾਰੀ ਹੋਇਆ, ਨਹੀਂ ਤਾਂ ਮੇਰੇ ਮੰਮਾ ਸਿਰਫ ਰੋਟੀ ਦਿੰਦੇ, ਲੰਚ ਲਈ ਵੀ ਰੋਟੀ, ਬ੍ਰੈਕਫਾਸਟ ਲਈ ਵੀ ਰੋਟੀ, ਸ਼ਾਮ ਨੂੰ ਵੀ ਰੋਟੀ।
2: ਉਹ ਕਹਿੰਦਾ ਬਾਲੇ ਖੁਸ਼ ਨਾ ਹੋ, ਮੈਂ ਵੀ ਇਸ ਦਰਦ ਤੋਂ ਬਚਾਣੂਆ,
0: ਇਸ ਹਮਾਮ ਮੇ ਹਮ ਵੀ ਹੈ ਭਾਈ। ਠੀਕ ਹੈ, ਸਹੀ ਨਹੀਂ, ਪਰ ਮੈਨੂੰ ਲੱਗਦਾ ਮੰਮੀ ਨੇ ਨਾ ਫਿਰ ਕੋਈ ਨਿਊ ਰੈਸਿਪੀ ਕਿਤੇ ਦੇਖੀ ਹੋਣੀ ਹੈ, ਕੱਲ ਫੋਨ ਨਾ ਸਕਰੋਲ ਕਰਦੇ ਹੋ ਕਿ ਲੈ ਵੀ ਬਣਾ ਕੇ ਦੇਣੀ ਅੱਜ।
4: ਮੈਂ ਮੰਮਾ ਨੂੰ ਇੱਕ ਰੈਸਿਪੀ ਲੱਭ ਕੇ ਦਿੱਤੀ ਸੀ ਵੀ ਇਹ ਵਾਲੀ ਬਣਾਇਓ।
0: ਤੁਹਾਨੂੰ ਸ਼ੌਂਕ ਹੈ ਫਿਰ ਮਤਲਬ ਰੈਸਪੀਆਂ ਰੁਸਪੀਆਂ ਲੱਭਣ ਦਾ? ਵੈਰੀ ਨਾਈਸ।
4: ਹਾਂਜੀ, ਤੇ ਮੇਰੀ ਮੰਮਾ ਆਏ ਵੀ ਕਹਿੰਦੀ ਆ ਵੀ ਤੂੰ ਬਾਲਾ ਰੈਸਪੀ ਨਾ ਲੱਭਿਆ ਕਰ ਕਿਉਂਕਿ ਤੇਰੀ ਅੱਖਾਂ ਖਰਾਬ ਹੁੰਦੀਆਂ, ਤੇ ਫਿਰ ਮੈਨੂੰ ਬਾਹਰ ਵੀ ਨੀ ਖੇਡਣ ਦਿੰਦੇ ਵੀ ਬਾਹਰ ਠੰਡ ਆ, ਤੇ ਨਾ ਮੈਨੂੰ ਘਰੇ ਟੀਵੀ ਦੇਖਣ ਦਿੰਦੇ ਆ, ਫਿਰ ਮੈਂ ਉੱਥੇ ਸੋਫੇ ਤੇ ਬੈਠਾ ਹੁੰਦਾ, ਤੇ ਮੈਨੂੰ ਮੈਂ ਮੰਮਾ ਨੂੰ ਕਹਿੰਦਾ ਹੁੰਦਾ ਵੀ ਮੈਂ ਲੇਜ਼ੀ ਨੀ ਬਣਨਾ, ਮੈਂ ਖੇਡਣ ਦੋ,
0: ਬਿਨਾ ਕੋਲੇ ਨਿਕਲ ਗਿਆ। ਚਲੋ ਤੁਹਾਨੂੰ ਫੇਰ ਖੁਸ਼ ਕਰ ਦਿੰਦੇ ਕੋਈ, ਖਾਉ ਖਾਉ ਖਾਉ
4: ਦੁਕਾਨ ਕੋਲ ਜਾਂਦੀ ਆ ਸਮਾਨ ਲੈਣ, ਤੇ ਆਲੂ ਨੂੰ ਦੇਖ ਕੇ ਦੁਕਾਨਦਾਰ ਸਬਜ਼ੀਆਂ ਨਾਲ ਗੁੱਸੇ ਹੋ ਕੇ ਕਹਿੰਦਾ ਵੀ ਮੈਡਮ ਜੀ ਖੇਤਾਂ ਚੋ ਆਇਆ ਬਿਊਟੀ ਪਾਰਲਰ ਚ ਤੁਹਾਨੂੰ।
0: ਮੇਰੇ ਵੱਲ ਕੋਈ ਅੱਕਿਆ ਬੈਠਾ ਹੋਣਾ ਦੁਕਾਨ ਤੇ, ਐਵੇਂ ਕੀ ਗੱਲਾਂ ਕਰੀ ਜਾਂਦੇ ਹੋ। ਆ ਵਧੀਆ ਸੀ ਯੁਵਰਾਜ, ਇੰਨਾ ਵਧੀਆ ਜੋਕ ਸੀ ਨਾ, ਮੈਂ ਤੁਹਾਡੀ ਮੰਮੀ ਨੂੰ ਇੱਥੇ ਅੱਜ ਅਨਾਊਂਸਮੈਂਟ ਕਰਦਾ, ਉਹਨੂੰ ਗੁਹਾਲ ਹੋਇਆ ਨਾ ਕਿ ਯੁਵਰਾਜ ਨੂੰ, ਚਲੋ ਹੁਣ ਵੀਕਐਂਡ ਹੈ ਨਾ, ਯੁਵਰਾਜ ਨੂੰ ਆਪਣੀ ਮਰਜ਼ੀ ਦਾ ਜੋ ਮਰਜ਼ੀ ਕਰਨਾ ਚਾਹੁੰਦਾ ਕਰਨ ਦੋ, ਕੋਈ ਚੱਕਰ ਵਾਲੀ ਗੱਲ ਨੀ। ਇੰਨਾ
2: ਉਹਨੂੰ ਆਪਸ਼ਨ ਦੋ ਦਿਓ, ਇੱਕ ਆਲੂ ਦੇ ਪਰੌਂਠੇ, ਇੱਕ ਸਾਦੇ ਪਰੌਂਠੇ।
0: ਨੂਨੀ ਆਂਟੀ ਟ੍ਰਿਕ ਕਰ ਗਈ, ਮੈਂ ਤੇਰੀ ਟੀਮ ਚ ਸੀ ਯੁਵਰਾਜ,
2: ਮੈਂ ਮੰਮੀ ਦੀ ਟੀਮ ਚ, ਔਰ ਮੰਮੀ ਦੀ ਟੀਮ ਹਮੇਸ਼ਾ ਸਟਰੋਂਗ ਹੁੰਦੀ ਹੈ
0: ਯਾਰ। ਆ ਚੱਕਰ ਇਹ ਹੈ ਚੱਕਰ, ਯੁਵਰਾਜ ਸਿੰਘ ਇੱਥੇ ਦਾਲ ਨਹੀਂ ਗਲਣੀ ਮਾਈ ਫਰੈਂਡ।
4: ਬਾਏ
0: ਬਾਏ ਬਾਏ, ਕਿਆ ਬਾਤ ਹੈ, ਵਾਹ ਭਾਈ ਵਾਹ, ਵੈਰੀ ਨਾਈਸ। ਹਾਂਜੀ, ਜਿਹੜੇ ਕਾਲ ਕਰਨਾ ਚਾਹੁੰਦੇ ਨੇ ਜੀ, ਹੁਣ ਕਾਲ ਕਰ ਸਕਦੇ ਹੋ, ਮੈਂ ਤੁਹਾਨੂੰ ਕਾਲ ਚ ਲੈ ਸਕਦਾ, ਐਡ ਕਰ ਸਕਦਾ
2: ਜੀ। ਹਨਾ,
0: ਕਿਆ ਬਾਤ ਹੈ, ਮੈਨੂੰ ਫੋਨ ਚਲਾਉਣਾ ਆਉਂਦਾ ਦੇਖੋ, ਇੱਦਾਂ ਦੀ ਛੋਟੀ ਮੋਟੀ ਗੱਲ ਸੀ।
2: ਅੱਜ ਨਾ ਫਰਾਈਡੇ ਆ,
0: ਹਾਂ ਨਹੀਂ ਮੈਨੂੰ ਪਤਾ,
2: ਜਦ ਤੱਕ ਸਮਾਗ ਨਾ ਚੱਟਿਆ ਜਾਵੇ ਮਜ਼ਾ ਨਹੀਂ ਆਉਂਦਾ।
0: ਠੀਕ ਹੋ,
2: ਮੈਂ ਪੁੱਛਿਆ।
0: ਓ ਯਾਰ ਸੈਵੇਜ ਹੋ ਗਏ ਯਾਰ ਤੁਸੀਂ ਤਾਂ, ਏਦਾਂ ਥੋੜੀ ਗੱਲ ਹੋਈ ਸੀ ਆਪਣੀ। Not nice. ਮੈਂ ਹੁਣ ਰੋ ਕੇ, ਚਲੋ 4 ਮਿੰਟ ਬਾਅਦ ਰੋ ਕੇ ਦਿਖਾਉਂਗਾ, ਪਰ ਆਪਾਂ ਇਸ ਤਰ੍ਹਾਂ ਕਰਦੇ ਹਾਂ, ਆਪਾਂ ਨਾ ਅਸੀਸ ਨਾਲ ਪਹਿਲੇ ਗੱਲ ਕਰ ਲੈਂਦੇ ਹਾਂ। ਸੋ ਅਸੀਸ ਕੌਰ, ਤੁਸੀਂ ਔਨ 에ਅਰ ਹੋ ਬਈ।
5: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਵੀਰ ਜੀ ਤੇ ਨੋਨੀਆ ਆਂਟੀ ਜੀ।
2: ਓਏ ਓਏ ਓਏ ਯਾਰ, ਮੇਰਾ ਨਾ ਇਹਨਾਂ ਬ੍ਰੇਕਾਂ ਲਾ ਕੇ ਕਿਉਂ ਕਿਹਾ ਹੈ,
0: ਇਹ ਇਰੀਟੇਟਡ ਹੈ ਤੁਹਾਡੇ ਤੋਂ, ਦੇਖਿਆ ਸਹੀ ਹੈ, ਵੈਰੀ ਗੁੱਡ ਗੁੱਡ। ਓ ਅੱਛਾ,
2: ਮੈਨੂੰ ਲੱਗਦਾ ਤੁਸੀਂ ਕੁਛ ਖਾ ਰਹੀ ਰਹੇ ਸੀ, ਤੁਸੀਂ ਕੀ ਕਰਦੇ ਪਏ ਸੀ? ਉਹ ਪੁੱਤ ਕੁਛ ਵੀ ਕਹਿ ਲਾ ਤੂੰ, ਐਨੀਥਿੰਗ
0: ਜੋ ਮਰਜ਼ੀ ਕਹਿ, ਕਿਹਾ ਕਿ ਆਂਟੀ ਕਿੰਨਾ ਟਾਈਮ ਹੋ ਗਿਆ ਸੀ, $1,000 ਨਹੀਂ ਭੇਜੇ ਮੈਨੂੰ, ਜੋ ਮਰਜ਼ੀ
5: ਕਹਿੰਦੇ ਨੋਨੀਆ ਜੀ ਤੇ ਕ੍ਰਿਸ਼ਨਾ ਜੀ। ਮੇਰੇ ਇੱਥੇ ਇੱਕ ਛੋਟੀ ਸੱਟ ਵੱਜੀ ਤੰਗੂ, ਮੇਰਾ ਕੱਲ ਜੀ ਨਹੀਂ ਕਰ ਰਿਹਾ ਸੀ।
2: ਕਿੱਥੇ ਲੱਗੀ ਸੱਟ?
5: ਲੈਫਟ ਗੱਲ ਤੇ।
2: ਲੈਫਟ ਗੱਲ ਤੇ
0: ਕੀ ਚੱਕਰ ਹੋ ਗਿਆ? ਵਾਈ ਡਿਡ ਯੂ ਫੇਂਟ? ਖਾਦਾ ਨਹੀਂ ਸੀ ਸਵੇਰ ਦਾ ਕੁਝ?
5: ਨਹੀਂ।
2: ਅੱਛਾ, ਹੁਣ ਠੀਕ ਹੋ?
5: ਮੈਂ ਇੱਕ ਚੀਜ਼ ਕਰੀ ਸੀ, ਫਿਰ ਮੈਂ ਸਲਿਪ ਹੋ ਗਈ।
0: ਓਏ ਹੋਏ,
5: ਮੈਂ ਜੁਆਰਾ ਖਾ ਲਈ।
2: ਟ੍ਰਿਕਿੰਗ
0: ਛੇਤੀ ਛੇਤੀ ਠੀਕ ਹੋ ਜਾਣਾ, ਕੋਈ ਟਾਈਮ ਨੀ ਲੱਗਣਾ।
2: ਠੀਕ
0: I really like strong independent women. Very good, Aziz. 100 out of 100. Very good. ਇੱਦਾਂ ਹੀ ਰਹਿਣਾ life ਦੇ ਅੰਦਰ। ਠੀਕ ਹੈ ਯਾਰ, ਆਪਾਂ ਮਸਤੀ ਚ ਰਹੀਦਾ।
2: Exactly, ਸਾਡੇ ਸਾਰੇ ਬੱਚੇ ਬਹੁਤ strong ਨੇ।
0: ਕਿਆ ਬਾਤ।
2: ਅਸੀਂ ਉਹਨੂੰ ਡਿੱਗਦੇ ਸਾਰ ਸਿਖਾਇਆ ਹੁੰਦਾ, ਦੇਖੀ ਦੇਖੀ ਕੀੜੀ ਦੇ ਤਾਂ ਨਹੀਂ ਸੱਟ ਲੱਗੀ।
0: ਆ ਵੀ ਠੀਕ।
2: ਫਿਰ ਜਦੋਂ ਬਰੀਦ ਕਰ ਲਿਆ ਫਿਰ ਉਹ ਭੱਜ ਗਈ।
0: ਅਸੀਸ ਤੁਹਾਨੂੰ ਹਜੇ ਉੱਥੇ ਉਹ ਲੈਬ ਚ ਨੀ ਲੈਬ ਦਿਖਾਈ ਤੁਹਾਨੂੰ? ਇਹ ਤੱਕ ਉਹ ਕੈਮਿਸਟਰੀ ਵਗੈਰਾ ਵਾਲੀ ਲੈਬ ਹੁੰਦੀ, ਉੱਥੇ ਮਾਈਕਰੋਸਕੋਪ ਚ ਦਿਖਾਉਂਦੇ ਆ ਕਿ ਬਹੁਤ ਨਿੱਕੀ ਨਿੱਕੀ ਕੀੜੀਆਂ ਕੀ ਕਹਿੰਦੇ ਹੋ ਮਾਈਕਰੋ ਆਰਗੈਨਿਜ਼ਮਸ, ਉਹ ਹੁੰਦੇ ਹੀ ਹੁੰਦੇ ਹਮੇਸ਼ਾ। ਮਾਈਕਰੋਸਕੋਪ ਚ ਦਿਖਾਉਂਦੇ ਮਾਈਕਰੋ ਆਰਗੈਨਿਜ਼ਮ,
5: ਪਤਾ ਲਾਈਕ ਜਿਹੜੇ ਪਾਇਰੇਟਸ ਯੂਜ਼ ਕਰਦੇ ਆ।
2: That's binoculars.
0: ਅੱਛਾ, ਹਾਂ ਹਾਂ ਹਾਂ ਹਾਂ ਹਾਂ ਉਹ ਅਲੱਗ ਹੈ, ਇਹ ਵੱਖਰਾ।
5: ਮਾੜਾ ਮੋਟਾ ਦੁਖਿਆ ਸੀ, ਫਿਰ ਤੰਗੂ ਮੈਂ ਆਈਸ ਲਾ ਦੀ, ਉੱਥੇ ਆਈਸ ਪੈਕ ਮਿਲ ਗਿਆ।
2: ਹੁਣ ਠੀਕ ਹੋ?
5: ਸਕੂਲ
0: ਵੀ ਜਾਣਾ, ਸੱਟ ਵੱਖਰੀ ਲੱਗੀ ਆ।
2: ਠੀਕ ਆ, ਪੱਕਾ
0: ਹੋ ਗਿਆ, ਬੋਲੀ ਸੁਣਾਂਗੇ ਫਿਰ ਕਰਾਂਗੇ ਨਾਰੇ ਤੇ ਲਿਆਓ ਜੀ ਬੋਲੀ। ਫਿਰ ਇਹ ਕਿਹੜੀ ਬੋਲੀ ਹੈ ਬਈ? ਅੱਛਾ,
5: ਚਿਲ।
0: ਓਕੇ, ਯਾ ਬ੍ਰੋ,
2: ਮੈਂ ਕਹਿੰਦਾ ਮੈਂ ਟੈਨਸ਼ਨ ਨਹੀਂ ਲੈਣੀ, ਸ਼ੀ ਸਿਰ ਚਿਲ ਕਰੋ, ਚਿਲ। ਚਿਲ
0: ਬੇਬੀ ਸੁਣਾ ਦੋ ਬੋਲੀ ਸਾਨੂੰ।
5: ਓਕੇ, ਸੁਣਾ। ਬੋਲਿਆ ਦੀਤੂ ਗੱਲ ਕੀ ਕਰਦੀ? ਮੇਰੀ ਫੁੱਲ ਤਿਆਰੀ, ਜਦ ਮਿਹਨਤ ਚੂੰਗੀ ਧਰਤੀ ਕੰਬੂ ਸਾਰੀ,
2: ਜਦ ਮਿਹਨਤ ਚੂੰਗੀ ਧਰਤੀ ਕੰਬੀ ਸਾਰੀ, ਜਦ ਮਿਹਨਤ ਚੂੰਗੀ ਧਰਤੀ ਕੰਬੂ ਸਾਰੀ,
0: ਧਰਤੀ ਕੁਮਾਰੇ ਰਮਾਰੇ ਕੁਮਾਰੇ। ਡਿਗ ਜਿਮ ਡਿਗ ਜਿਮ ਓਏ ਸਾਡੇ ਨਾਲ ਜਿਗ ਜਿਗ ਜਿਗ ਸਾਡੇ ਨਾਲ ਬਾਏ ਬਾਏ ਬਾਏ ਬਾਏ ਸਾਡੇ ਨਾਲ ਬਾਏ ਬਾਏ ਬਾਏ ਸਾਡੇ ਨਾਲ
2: ਹੋਰ ਬੱਚੇ ਲੈ ਲਾ
0: ਅੱਛਾ ਯਾਰ ਬਾਏ ਯਾਰ ਬਾਏ ਸੋਰੀ ਯਾਰ ਓਕੇ ਓਕੇ ਯਾਰ ਓਕੇ ਯਾਰ ਮੈਂ ਤਾਂ ਇੱਕ ਤਾਂ ਮੈਂ ਵਾਈਬ ਕ੍ਰੀਏਟ ਕਰ ਰਿਹਾ ਸੀਗਾ ਮੈਂ ਤਾਂ ਹੁਣੇ ਵਾਈਬ ਕਰਨਾ ਸ਼ੁਰੂ ਕੀਤਾ ਸੀ ਯਾਰ ਅਸੀਂ ਬੰਦਾ ਸਕੂਲ ਇੱਕ ਵਾਰੀ ਲੇਟ ਚੱਲ ਜਾਂਦਾ ਮੈਂ ਤਾਂ ਹੁਣੇ ਜਿਗਜਮ ਜਿਗਜਮ ਜਿਗਜਮ ਸ਼ੁਰੂ ਹੀ ਕੀਤਾ ਸੀ ਚਲੋ ਕੋਈ ਗੱਲ ਨਹੀਂ ਯਾਰ ਇਟ ਇਜ਼ ਵਾਟ ਇਟ ਇਜ਼ ਤੁਸੀਂ ਨਾ ਸੀ ਉਹ ਬਹੁਤਾ ਹੈ ਮਾੜੀ ਗੱਲ ਹੈ ਯਾਰ ਹੈ ਡਿਗਜਮ ਡਿਗਜਮ ਅੱਜ ਅੱਜ 10 ਵਜੇ ਤੋਂ 12 ਵਜੇ ਮੈਂ ਡਿਗਜਮ ਡਿਗਜਮ ਹੀ ਕਰੀ ਆ ਇਕੱਲੇ ਹੀ ਬੋਲਿਓ ਅੱਜ ਤੁਸੀਂ
2: ਡਿਗਜਮ ਡਿਗਜਮ
0: ਰੇਡੀਓ ਹਾਂਜੀ ਤੇ ਤੁਹਾਡਾ ਸਵਾਗਤ ਡਿਗਜਮ ਡਿਗਜਮ ਡਿਗਜਮ
2: ਜਿਹੜਾ ਕਪੂਰ ਨਹੀਂ ਕੀ ਨਾਮ ਆ ਸ਼ੇਖਰ ਕਪੂਰ ਜਿਹੜਾ ਡਾਇਰੈਕਟਰ ਆ
0: ਮਿਸਟਰ ਇੰਡੀਆ ਵਾਲਾ
2: ਨੋ ਨੋ ਨੋ
0: ਸ਼ੇਖਰ ਕਪੂਰ ਨੇ ਬਣਾਈ ਮਿਸਟਰ ਇੰਡੀਆ ਬੈਂਡਡ ਕੁਈਨ
2: ਹਾਂ ਯੈਸ ਯੈਸ ਯੈਸ ਯੈਸ ਯੈਸ ਦੈਟ ਵਨ ਸੋ ਥੈਂਕ ਯੂ ਵੈਰੀ ਮਚ ਸੋ ਉਹ ਉਹ ਉਸ ਟਾਈਮ ਉਸ ਡਿਗ ਜੈਮ ਦੀ ਉਹਦੇ ਵਿੱਚ ਮਾਡਲਿੰਗ ਕੀਤੀ ਸੀ ਉਹਨੇ ਇਟ ਵਾਸ ਵੈਰੀ ਸਟਾਈਲਿਸ਼
0: ਅੱਛਾ ਕਿਆ ਬਾਤ ਹੈ ਤੁਸੀਂ ਜਿਸ ਤਰੀਕੇ ਨਾਲ ਬੋਲਿਆ ਨਾ ਆਈ ਗੈਟ ਇਟ ਵੈਲ ਡਨ ਬਾਈ ਮੈਂ ਤਾਂ ਸ਼ੇਖਰ ਅੰਕਲ ਨੂੰ ਬਹੁਤ ਹੀ ਬੇਚਾਰਿਆਂ ਨੂੰ ਇਸ ਤਰ੍ਹਾਂ ਹੀ ਦੇਖਿਆ ਤੰਗ ਹੀ ਦੇਖਿਆ ਨਾ ਕਦੀ ਇੱਧਰ ਕੰਮ ਆਇਆ ਨਾ ਉੱਧਰ ਆਇਆ ਪਰ ਅਸੀਂ ਬਈ ਬੱਚਿਆਂ ਨੂੰ ਵਿਹਲਿਆਂ ਕਰੀਏ ਸਾਡੀਆਂ ਤਾਂ ਗੱਲਾਂ ਚੱਲਦੀਆਂ ਰਹਿਣੀਆਂ ਤੇ ਸਾਡੇ ਨਾਲ ਨੈਕਸਟ ਕਾਲਰ ਨੇ ਜੀ ਤਵਨੀਤ ਐਂਡ ਸਿਬਲਿੰਗਸ
2: ਤਵਨੀਤ ਐਂਡ
0: ਹੈਲੋ
6: ਫੈਮਿਲੀ ਸਤਿ ਸ਼੍ਰੀ ਅਕਾਲ ਵੀ ਜੀ ਤੇ ਆਤੀ ਜੀ
2: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਛੋਣਿਓ ਮੋਣਿਓ
6: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
2: ਓਏ ਮੇਰਾ ਛੋਣਾ ਪੁੱਤੂ ਜਦੋਂ ਤੁਸੀਂ ਪੁੱਛ ਰਿਹਾ ਸੀ ਬਹੁਤ ਵਧੀਆ ਹੋ ਗਏ
6: ਕਿਤੇ ਅੱਜ ਸਾਨੂੰ ਛੁੱਟੀ ਹੈ ਜੇ ਹੋ ਕੋਈ ਬੱਚੇ ਦੇ ਪਹਿਲਾਂ ਤੁਸੀਂ ਉਹਨੂੰ ਨੂੰ ਲੈ ਲਓ
0: ਵਾਹ ਵਾਹ ਸੋ ਸਵੀਟ
6: ਲੈ ਲਓ
0: ਨਹੀਂ ਕੋਈ ਗੱਲ ਨਹੀਂ ਆਪਾਂ ਹੁਣ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰਦੇ ਤੁਹਾਡੇ ਨਾਲ ਹੀ ਕਰਾਂਗੇ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਛੁੱਟੀ ਕਿਉਂ ਹੋਵੇ ਤੁਹਾਨੂੰ
6: ਟੀਚਰ ਅੱਜ ਬਰਥਡੇ
0: ਅੱਛਾ ਟੀਚਰ ਦਾ ਬਰਥਡੇ ਹੈ
2: ਟੀਚਰ ਦਾ ਬਰਥਡੇ ਛੁੱਟੀ
0: ਚੱਕਰ ਵਾਲੀ ਗੱਲ ਸਟੋਪ ਹੈ ਅੱਛਾ ਗੱਲ ਕੌਣ ਕਰਦਾ ਪਹਿਲੇ ਇਹ ਤਾਂ ਦੱਸੋ ਪਤਾ ਕੌਣ ਗੱਲ ਕਰਦਾ ਪੈਨ ਉਹਨੇ ਜੀ ਤਵਨੀਤ ਕਰਦੇ ਪਈ
2: ਯੈਸ
0: ਓਹੋ ਮੈਨੂੰ ਪਹਿਲੇ ਗੈਸ ਤਾਂ ਕਰਨ ਦਿੰਦੇ ਤਵਨੀਤ ਨਾਮ ਕਿੰਨਾ ਵਧੀਆ ਲੱਗਦਾ ਨਾ ਤਵਨੀਤ ਐਂਡ ਸਿਬਲਿੰਗਸ ਇਦਾਂ ਲੱਗਦਾ ਕਿ ਜਿਸ ਤਰ੍ਹਾਂ ਤੁਹਾਡੀ ਕੋਈ ਰੀਅਲ ਅਸਟੇਟ ਕੰਪਨੀ ਸ਼ੁਰੂ ਹੋ ਚੁੱਕੀ ਹੈ ਬਿਲਡਰ ਬੁਲਡਰ ਦੇ ਸਾਰੇ ਵਧੀਆ ਲੱਗਦਾ ਤੁਹਾਨੂੰ ਜਦੋਂ ਮੈਂ ਸਾ ਕਹਿੰਦਾ ਤਵਨੀਤ ਐਂਡ ਸਿਬਲਿੰਗਸ ਇਜ਼ ਇਟ ਨਾਈਸ
6: ਹਾਂਜੀ
0: ਹਨਾ ਜਾਂ ਫਿਰ ਆਪਾਂ ਥ੍ਰੀ ਮਸਕੀਟੀਅਰਸ ਵੀ ਕਹਿ ਸਕਦੇ ਹਾਂ ਤੁਸੀਂ ਤੁਹਾਨੂੰ ਕੀ ਬੈਟਰ ਲੱਗਦਾ ਇਹ ਦੱਸੋ ਮੈਨੂੰ
6: ਵੀ ਸੈਕਿੰਡ ਵਾਲਾ ਕੀ ਸੀ
0: ਥ੍ਰੀ ਮਸਕੀਟੀਅਰਸ
2: ਮਸਕੀਟੀਅਰਸ
0: ਸੀਤਾ ਗੀਤਾ ਦਾ ਬਹੁਤ ਘੈਂਟ ਫਿਲਮ ਹੈ ਮੇਰੀ ਫੇਵਰੇਟ
6: ਰਾਮ ਸ਼ਾਮ ਦੇਖੀ
0: ਰਾਮ ਸ਼ਾਮ ਨਹੀਂ ਦੇਖੀ ਮੈਂ ਤੁਸੀਂ ਚਾਲਬਾਜ਼ ਦੇਖੀ ਮੈਂ ਤੁਹਾਨੂੰ ਕੱਲ ਕਿਹਾ ਸੀ ਚਾਲਬਾਜ਼ ਵੇਖਿਓ ਤੁਸੀਂ ਵੇਖੀ ਕਿ ਨਹੀਂ
2: ਓ ਮਾਈ ਗੋਡ ਯੂ ਸ਼ੁਡ ਵਾਚ
6: ਅੱਜ ਦੇਖੋ ਅੱਜ ਦੇਖੋਗੇ ਬਿਕੋ ਸਾਡੋ ਅੱਜ ਛੁੱਟੀ ਹੈ
0: ਪ੍ਰੋਮਿਸ ਕਰੋ ਅੱਜ ਵੇਖਿਓ ਫਿਰ ਤੁਸੀਂ ਜਦੋਂ ਮੈਂ ਨੈਕਸਟ ਵੀਕ ਆਉਂਗਾ ਤੁਸੀਂ ਦੱਸਣਾ ਤੁਹਾਨੂੰ ਕਿੱਦਾਂ ਹੀ ਲੱਗੀ ਸੀਤਾ ਗੀਤਾ ਵਧੀਆ ਲੱਗੀ ਜਿਆਦਾ ਕਿ ਚਾਲਬਾਜ਼ ਜਿਆਦਾ ਵਧੀਆ ਲੱਗੀ ਠੀਕ ਹੈ ਧਰਮਿੰਦਰ ਦੀ ਜਿਹੜੀ ਵਾਈਫ ਹੈ ਨਾ ਦੂਸਰੇ ਨੰਬਰ ਵਾਲੀ ਓਹਦੇ ਟਵਿਨ ਰੋਲ ਹੁੰਦਾ ਡਬਲ ਰੋਲ ਹੁੰਦਾ ਠੀਕ ਹੈ ਤੇ ਇੱਕ ਬਹੁਤ ਸਾਊ ਹੁੰਦੀ ਹੈ ਦੂਜੀ ਬਹੁਤ ਚਲਾਕੋ ਹੁੰਦੀ ਆ ਤੇ ਉਹ ਫਿਰ ਇੰਟਰਚੇਂਜ ਹੋ ਜਾਂਦੀਆਂ, ਫਿਰ ਉਹ ਜੋ ਪੰਗਾ ਪੈਂਦਾ ਨਾ ਉਹ ਸਾਰੀ ਫਿਲਮ ਉਹਦੇ ਤੇ ਹੈ। ਇਹ ਸਹੀ ਕਿਹਾ ਮੈਂ? ਬੜਾ ਵਧੀਆ ਤਰੀਕਾ ਹੈ, ਕਹਿੰਦੇ ਮੈਂ ਭੋਲਾ ਪਾਲਾ ਬੱਚਾ ਜੀ, ਮੈਂ ਤੇ ਕੁਛ ਕਰਦਾ ਹੀ ਨੀ। ਨੋ ਨੋ ਨੋ ਨੋ,
7: ਮੈਂ ਗੀਤਾ ਤੇ ਆਸ਼ੀ ਸੀਤਾ।
0: ਆਹ ਸੈਟਿੰਗ ਹੁਣ ਠੀਕ ਹੋਈ ਹੈ। ਫਿਰ ਗੀਤਾ ਜੀ ਕੀ ਸੁਣਾਓਗੇ ਅੱਜ ਸਾਨੂੰ?
7: ਇੱਕ ਬੋਲੀ
0: ਲਿਆਓ ਜੀ, ਲਿਆਓ।
7: ਢੋਲ ਵਾਲੇ ਨੇ ਢੋਲ ਵਜਾਇਆ, ਮੈਂ ਵੀ ਪਾਤੀ ਬੋਲੀ। ਢੋਲ ਵਾਲੇ ਨੇ ਢੋਲ ਵਜਾਇਆ, ਮੈਂ ਵੀ ਪਾਤੀ ਬੋਲੀ। ਦੇਖੋ ਨੱਚਣੀ ਆਉਂਦੀ ਹੈ ਨਾਨਕਿਆਂ ਦੀ ਟੋਲੀ, ਦੇਖੋ
2: ਨੱਚਣੀ ਆਉਂਦੀ ਹੈ ਨਾਨਕਿਆਂ ਦੀ ਟੋਲੀ,
7: ਨੱਚਣੀ ਆਉਂਦੀ ਹੈ ਨਾਨਕਿਆਂ
2: ਦੀ ਟੋਲੀ
7: ਟੋਲੀ।
2: ਬਲ ਬਲ
0: ਬਲ ਬਲ ਬਲ ਬਲ ਬਲ ਬਲ ਬਲ ਹੁਣ ਤੇ ਕਿੰਗ ਦੇ ਘਰ ਵੀ ਫੰਕਸ਼ਨ ਨਹੀਂ ਹੈ, ਪ੍ਰਾਈਮ ਮਿਨਿਸਟਰ ਦੇ ਘਰ ਵੀ ਫੰਕਸ਼ਨ ਨਹੀਂ ਹੈ, ਪਤਾ ਨੀ ਕੀ ਕਰਨ ਗਏ ਆ। ਐਕਚੁਅਲੀ ਉਹ ਨਾ ਮੈਨੂੰ ਕਹਿੰਦੇ ਸੀ,
7: ਮੈਂ ਤੁਹਾਨੂੰ ਇੱਕ ਸੀਕ੍ਰੇਟ ਦਿੱਤਾ ਸੀ ਤਾਂ ਤੁਸੀਂ ਉਹ ਕੀਤਾ?
0: ਉਹ ਯਾਰ ਉਹ ਮੈਂ ਫੜਿਆ ਗਿਆ ਤੁਹਾਨੂੰ ਪਤਾ। ਨਹੀਂ ਨਹੀਂ ਮੈਂ ਫੜਿਆ ਗਿਆ ਤਵਨੀਤ, ਇਹ ਨਾ ਸਾਡੀ ਗੱਲ ਲੀਕ ਹੋ ਗਈ ਪਹਿਲਾਂ ਹੀ, ਪਤਾ ਨੀ ਕਿੱਦਾਂ ਹੋ ਗਈ ਗੱਲ ਲੀਕ। ਮੈਨੂੰ ਮੈਨੂੰ ਲੱਗਦਾ ਨੂਨੀਆ ਆਂਟੀ ਰਲੇ ਪਏ ਆ, ਸ਼ਾਂਤੀ ਰੱਖੋ ਫਿਲਹਾਲ, ਨਾ ਦੱਸਿਓ
2: ਮੈਨੂੰ, ਦੱਸ ਦੋ।
0: ਨਹੀਂ ਨਹੀਂ ਨਹੀਂ ਇਹੀ ਰਲੇ ਪਏ, ਇਹਨਾਂ ਨੇ ਲੀਕ ਕੀਤੀ ਇਹ ਗੱਲ, ਮੈਂ ਸੱਚੀ ਕਹਿ ਰਿਹਾ
2: ਮੇਰੀ ਨੂੰ ਦੱਸ ਦੋ, ਮੈਂ ਕਿਸੇ ਨੂੰ ਨਹੀਂ ਦੱਸਣਾ।
0: ਨੋ ਨੋ ਨੋ ਨੋ ਨੋ,
2: ਬਲੀਵ ਮੀ ਪਲੀਜ਼।
0: ਠੀਕ ਹੈ
7: ਆਪਣੇ ਘਰ ਵਾਲੀ ਨੂੰ ਕਹਿੰਦੇ ਮੈਂ ਕੰਮ ਤੇ ਚੱਲਾ, ਕਿਤੇ ਹੋਰ ਵੀ
0: ਪਰ ਨਾ ਆਪਾਂ ਨਾ ਆਪਣਾ ਇਹ ਪਲਾਨ ਫਲੋਪ ਆ, ਪਤਾ ਕਿਉਂ? ਕਿਉਂਕਿ ਉਹ ਕਾਰ ਬਹੁਤ ਹੀ ਚਲਾਉਂਦੇ ਨੀ, ਉਹ ਚੱਲ ਉਹ ਤੁਰਦੇ ਹੀ ਆ ਜ਼ਿਆਦਾਤਰ, ਉਹ ਪੈਦਲ ਸੈਰ ਹੀ ਕਰਦੇ ਜਿੱਥੇ ਵੀ ਜਾਂਦੇ, ਹੀ ਜਸਟ ਵਾਕਸ।
7: ਜੁੱਤੀ ਦੇ ਲਾ ਦੋ।
0: ਆ ਠੀਕ ਹੈ, ਇਧਰ ਐਕਸੈਸ ਹੈ ਮੇਰੇ ਕੋਲ ਉਹਨਾਂ ਦੇ ਘਰ ਦਾ ਕਿ ਮੈਂ ਆਰਾਮ ਨਾਲ ਜਾਵਾਂ ਤੇ ਜੁੱਤੀਆਂ ਤੇ ਲਗਾ ਦੂੰਗਾ। ਇਹ ਤਾਂ ਮੇਰੇ ਮਾਈਂਡ 'ਚ ਹੀ ਨਹੀਂ ਆਇਆ ਤਵਨੀਤ, ਥੈਂਕ ਯੂ ਸੋ ਮੱਚ ਕੁੜੀਏ। ਹੁਣ ਕਿਹਦੇ ਨਾਲ ਗੱਲ ਕਰਾਉਂਗੇ? ਐਸ਼ਲੀ ਨਾਲ?
7: ਹਾਂਜੀ ਐਸ਼ਲੀ, ਮੈਂ ਉਸ ਤੋਂ ਪਹਿਲਾਂ ਜਦੋਂ ਵੀ ਜੋ ਤੱਕ ਆਫਿਸ ਜਾਂਦੇ ਥਰਸਡੇ ਨੂੰ ਆਪ ਤੁਸੀਂ ਆਪਾਂ ਟਰੈਕਟਰ ਲੈ ਕੇ ਆਉਣਾ, ਪੌੜੀਆਂ ਦੇ ਥਿੱਲੇ ਸਾਰੇ ਦੇ ਬੂਟ ਪਏ ਹੁੰਦੇ, ਤੇ ਫਿਰ ਜੋ ਤੱਕ ਦੇ ਬੂਟ ਦੇ ਥਿੱਲੇ ਟਰੈਕਟਰ ਲਾ ਦਿਓ।
0: ਬੱਲੇ ਬਾਈ ਬੱਲੇ,
2: ਓ ਵਾਹ,
0: ਗ੍ਰੇਟ ਆਈਡੀਆ ਬਾਈ,
2: ਸਮਾਰਟ,
0: ਥੈਂਕ ਯੂ ਸੋ ਮੱਚ ਕੁੜੀਏ, ਵੈਲ ਡਨ। ਸੀਤਾ ਨਾਲ ਗੱਲ ਕਰਾਓ।
7: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ ਬਈ, ਕੀ ਹਾਲ ਚਾਲ ਨੇ ਤੁਹਾਡੇ? ਠੀਕ ਠਾਕ? ਹੈਲੋ ਹੈਲੋ ਹੈਲੋ
7: ਹੈਲੋ
0: ਜੀ ਅਸ਼ਲੀਨ, ਕਿਵੇਂ ਹੋ? ਠੀਕ ਠਾਕ?
7: ਹਾਂਜੀ ਦਾਦਾ, ਕੀ ਹਾਲ ਹੈ?
0: ਸਾਡਾ ਵੀ ਵਧੀਆ, ਬੈਸਟ ਐਂਡ ਬੈਸਟ।
2: ਬਹੁਤ ਵਧੀਆ ਜੀ, ਬ੍ਰੇਕਫਾਸਟ ਹੋ ਗਿਆ ਤੁਹਾਡਾ?
7: ਨਹੀਂ
0: ਹਲੇ, ਕਿੱਥੇ, ਤਾਂ ਛੁੱਟੀ ਆ, ਅੱਜ ਤੇ ਆਰਾਮ ਨਾਲ ਖਾਵਾਂਗੇ।
2: ਮੰਮੀ ਨੇ ਬਣਾਇਆ ਨਹੀਂ ਕਿ ਤੁਸੀਂ ਇਹ ਲਿਖਾਇਆ ਨਹੀਂ?
7: ਖਾਦੇ
0: ਸੀਡਸ, ਖਾਦੇ ਸੀਡਸ, ਖਾਦੇ।
2: ਆਰ ਯੂ ਅ ਬਰਡ?
7: ਲੇਜ਼ਰ,
0: ਲੇਜ਼ਰ ਦੇ ਸੀਡਸ ਇਹ ਕਿਹੜੇ ਹੁੰਦੇ ਬਈ?
7: ਲੇਜ਼ਰ
0: ਰੇਜ਼ਨ। ਅੱਛਾ ਅੱਛਾ,
2: ਆਰ ਯੂ ਅ ਬਰਡ?
0: ਅੱਛਾ
7: ਨਹੀਂ,
2: ਇਹ ਲਿਟਲ ਲਿਟਲ ਬਰਡ ਦੇ ਈਟ small seeds and raisins.
0: ਇਹ ਜਾਣਕਾਰੀ ਤਾਂ ਮੈਨੂੰ ਸੀ ਨਹੀਂ।
7: That's a big ਖਾਵਾਂਗੇ।
0: ਹਾਂ ਨਹੀਂ, ਤੁਸੀਂ ਹਾਂ ਤੁਸੀਂ big ਗੱਲ raisin ਖਾਇਆ ਕਰੋ ਬਈ।
2: Alrighty,
0: done ਹੋ ਗਿਆ। ਕੀ ਸੁਣਾਉਂਗੇ ਅੱਜ ਸਾਨੂੰ?
7: ਇੱਕ ਬੋਲੀ।
0: Okay ਜੀ ਲਿਆਓ।
7: ਵੈਂਟ ਜਾ ਕੇ ਡਾਡਾ ਆਏ ਪਾ ਕੇ ਸੇਫਟੀ ਬੂਟ, ਵੀ ਡਾਡਾ ਨੇ ਮੁੱਛਾਂ ਕਾਲੇ ਬਿੱਲੀ ਦੀ ਪੂਛ ਵੀ ਜਾ ਰਹੇ ਕਾਲੇ ਬਿੱਲੀ ਦੀ
0: ਪੂਛ ਬੱਲੇ ਬੱਲੇ ਬਹੁਤ ਵਧੀਆ ਸੀ ਐਸ਼ਲੀ ਵੈਰੀ ਨਾਈਸ ਇਹ ਤੁਸੀਂ ਨਾ ਇਹ ਤਾਂ ਤੁਸੀਂ ਜਿੰਨੇ ਲੋਕਾਂ ਨੇ ਵੀ ਮੁੱਛਾਂ ਹੈਗੀਆਂ ਉਹ ਵਿਚਾਰੇ ਹੁਣ ਅੱਜ ਬਿੱਲੀ ਬਿੱਲੀ ਵਰਗੀ ਫੀਲਿੰਗ ਲੈਣਗੇ ਤੁਹਾਡੇ ਕਰਕੇ ਹੈ ਵੈਰੀ ਨਾਈਸ ਐਸ਼ਲੀਨ ਇਹ ਮੰਮੀ ਨੇ ਬਣਾਈ
2: ਮੈਨੂੰ ਪਤਾ ਲਿਰਿਕਿਸਟ ਕੀ ਹੁੰਦਾ ਨਾ ਉਹਨਾਂ ਨੂੰ ਪਤਾ
0: ਤੁਹਾਡੀ ਜਦੋਂ ਪਹਿਲੀ ਟੇਪ ਆਏਗੀ ਤੁਸੀਂ info@hanji.com.au ਤੇ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਪ੍ਰਮੋਸ਼ਨ ਵਾਸਤੇ
7: ਕੀ
0: ਚੱਲਦਾ ਪਿਆ ਬੜੇ ਕੰਮ ਹੈ ਬੇਚਾਰੇ ਵੀਰ ਜੀ ਤੁਹਾਨੂੰ ਫਿਰ ਆਪਾਂ ਜਰਾ ਤੰਗ ਨਹੀਂ ਕਰਾਂਗੇ ਮਿਸਤਰੀ
2: ਪਾਈਆ ਡਰਾ ਠੀਕ ਕਰ
7: ਜਾਣਾ ਮੇਰੀ ਹੈਲਪ ਨਹੀਂ ਕਰਦਾ ਪਿਆ
0: ਓਹ ਯਾਰ ਇੱਕ ਤਾਂ ਨਾ ਜਿੰਨੀ ਤਸ਼ੱਦਦ ਤੁਹਾਡੇ ਨਾਲ ਹੁੰਦੀ ਨਾ ਇਸ ਕਰਦੇ ਆ
2: ਅੰਦਰ ਤੋਂ ਸਾਰੇ ਆ ਕੇ ਹੈਲਪ ਕਰਨਗੇ
0: ਮੈਂ ਤੁਹਾਡੀ ਆਵਾਜ਼ ਨਾ ਉਠਾਵਾਂਗਾ ਤੁਸੀਂ ਇੱਕ ਵਾਰੀ ਸਾਡੇ ਫੇਵਰੇਟ ਸੈਨੇਟਰ ਨੂੰ ਆ ਲੈਣ ਦੋ ਪੌਲੀਨ ਆਂਟੀ ਨੂੰ ਆ ਲੈਣ ਦੋ ਤੁਹਾਡੀ ਗੱਲ ਮੈਂ ਜ਼ਰੂਰ ਲੈ ਕੇ ਜਾਊਂਗਾ ਅੱਗੇ ਤੱਕ
2: ਸੀਮਸ ਲਾਈਕ ਯੂ ਲਵ ਪੌਲੀਨ ਆਂਟੀ
0: ਵੈਰੀ ਮੱਚ ਵੈਰੀ ਮੱਚ ਤੇ ਫਿਰ ਕੀ ਸੁਣਾਉਂਗੇ ਸਰਦਾਰ ਜੀ ਸਾਨੂੰ
7: ਇੱਕ ਬੋਲੀ
0: ਲਿਆਓ ਜੀ ਲਿਆਓ
7: ਬਾਰੀ ਬਸੀ ਖੱਤਣ ਗਿਆ ਸੀ ਬਾਰੀ ਬਸੀ ਖੱਤਣ ਗਿਆ ਸੀ ਖੱਤੇ ਲੈਂਦਾ ਲੱਡੂ ਕਪਲੇ ਤੰਦੀ ਨੂੰ
0: ਅੱਖ ਮਾਰ ਗਿਆ ਡੱਡੂ ਕਪਲੇ ਤੰਦੀ ਨੂੰ ਅੱਖ ਮਾਰ ਗਿਆ ਡੱਡੂ
7: ਬੱਲੇ ਬੱਲੇ
0: ਬੱਲੇ
2: ਬੱਲੇ ਬੱਲੇ ਬੱਲੇ ਬੱਲੇ ਬੱਲੇ
0: ਸਰਦਾਰ ਜੀ ਜ਼ਿੰਦਾਬਾਦ
7: ਸਰਦਾਰ ਜੀ ਜ਼ਿੰਦਾਬਾਦ ਸਰਦਾਰ ਜੀ ਬੱਲੇ
0: ਬੱਲੇ ਬੱਲੇ
7: ਸ਼ਾਬਾਸ਼
0: ਹਮਾਰੇ ਸਰਦਾਰ ਜੀ ਜ਼ਿੰਦਾਬਾਦ ਹੈ
7: ਹਾਂ ਜੀ ਜ਼ਿੰਦਾਬਾਦ
0: ਹਮਾਰੇ ਰੇਡੀਓ ਅੰਜ ਜ਼ਿੰਦਾਬਾਦ ਹੈ
7: ਰਣਜੋਤ
0: ਅੰਕਲ ਛੋਟੀ ਛੋਟੀ
2: ਫਾਈਨ
0: ਰਣਜੋਤ ਅੰਕਲ ਤੇ ਜ਼ਿਲੀਅਨ ਡਾਲਰ ਦਾ ਫਾਈਨ ਹਾਂਜੀ ਬਿਊਟੀਫੁਲ ਸਰਦਾਰ ਜੀ ਜਿਉਂਦੇ ਵਸਦੇ ਰਹੋ ਥੈਂਕ ਯੂ ਫਾਰ ਦਿਸ ਵੈਰੀ ਪ੍ਰੀਟੀ ਪ੍ਰੀਟੀ ਬੋਲੀ ਚਾਮਲੇ ਉਹਨੇ ਕਹਿੰਦੇ ਤੂੰ ਕਿਉਂ ਜੰਮ ਲਿਆ ਬੱਚਾ ਠੀਕ ਹੈ ਤੂੰ ਇੱਧਰ ਆ ਤੂੰ ਕਿਉਂ ਜੰਮ ਲਿਆ ਹਾਂ ਇਹ ਤਾਂ ਗੱਲ ਸਹੀ ਹੈ ਬੋਸ ਪਰ ਥੈਂਕ ਯੂ ਸਰਦਾਰ ਜੀ ਹੈਵ ਅ ਨਾਈਸ ਨਾਈਸ ਡੇ ਯਾਰ ਰਣਜੋਤ ਅੰਕਲ ਦੇ ਫੈਨ ਨੇ ਬਈ ਬੱਚੇ ਇਹ ਹੈ ਤੇ ਸਾਡੇ ਨਾਲ ਜੀ ਨੈਕਸਟ ਕਾਲਰ ਹੈ ਜੀ
2: 0555
0: ਸਤਿ ਸ਼੍ਰੀ ਅਕਾਲ
2: ਇਹ ਆਵਾਜ਼ ਮੈਨੂੰ ਜਾਣੀ ਪਛਾਣੀ ਜੀ ਲੱਗਦੀ ਆ ਪਰ ਮੈਨੂੰ ਪਿੰਨ ਨਹੀਂ ਪੁਆਇੰਟ ਹੋ ਰਿਹਾ ਕਿ ਕੌਣ ਆ ਇਹ
0: ਦੱਸੋ ਬਈ ਤੁਸੀਂ ਕੌਣ ਹੋ ਆਂਟੀ ਤੋਂ ਪਿੰਨ ਪੁਆਇੰਟ ਨਹੀਂ ਹੋ ਰਿਹਾ
2: ਬਹੁਤ ਦਿਨਾਂ ਬਾਅਦ ਫੋਨ ਕੀਤਾ ਪੁੱਤੂ ਆਈ ਮਿਸ ਯੂ
0: ਪੁੱਤੂ ਤੁਹਾਡੀ ਨਾ ਆਵਾਜ਼ ਨਹੀਂ ਆਉਂਦੀ ਪਈ ਤਾਂ ਨਾ ਰੇਡੀਓ ਬੈਕ ਤੋਂ ਬੰਦ ਕਰ ਦੋ ਤੇ ਫੋਨ ਐਨ ਆਪਣੇ ਲਾਗੇ ਲਾ ਲਓ ਫਿਰ ਵਧੀਆ ਤਰੀਕੇ ਨਾਲ ਗੱਲ ਹੋਊਗੀ
8: ਥੈਂਕ ਯੂ
0: ਹਾਂ ਹੁਣ ਦੱਸੋ ਬਈ ਕੀ ਹਾਲ ਚਾਲ ਨੇ ਤੁਹਾਡੇ ਤਿਆਰੀ ਸਕੂਲ ਦੀ ਕਿ ਤੁਹਾਨੂੰ ਵੀ ਛੁੱਟੀ ਅੱਜ ਤੁਹਾਡੇ ਵੀ ਮੈਡਮ ਪੜ੍ਹੀ ਜਾਂਦੀ ਆ
8: ਸਕੂਲ ਜਾਣਾ ਆ
2: ਓਕੇ ਬ੍ਰੇਕਫਾਸਟ ਹੋ ਗਿਆ
8: ਅਭੀ ਮੈਂ ਕਰ ਰਹੀ
0: ਹਾਂ ਓਹ
2: ਕੀ ਕੀ ਕਰ ਰਹੇ ਹੋ ਕੀ ਖਾ ਰਹੇ
8: ਖਾਣਾ ਖਾ ਰਹੇ ਹੋ
2: ਕੀ ਖਾਣਾ ਖਾ ਰਹੇ
0: The sassiness that you have ek samay te mere andar hundi si ਵੈਰੀ ਗੁੱਡ, ਤੁਸੀਂ ਮੈਨੂੰ ਨਾ ਲੱਗਦਾ ਮੇਰੀ ਕੋਈ ਵਿਛੜੀ ਭੈਣ ਹੈ ਕੋਈ।
2: ਵੈਰੀ ਗੁੱਡ, ਦਿਸ ਸੈਸੀਨੈਸ ਆਈ ਪੁੱਟ ਮਾਈਸੈਲਫ ਇਨ ਟ੍ਰਬਲ ਔਨ 에어ਪੋਰਟ।
0: ਐਡੀਬਲ ਖਾਣਾ ਹੈ ਬਈ, ਨਲੇਕੋ ਤੁਸੀਂ ਗੈਸ਼ ਸਟੇਟ ਚ ਬੈਠੇ ਹੋ ਇੰਨੇ ਟਾਈਮ ਤੋਂ, ਮੈਂ ਐਡੀਬਲ ਖਾਣਾ ਖਾ ਲਿਆ। ਵਾਹ ਵਾਹ ਵਾਹ ਮੈਰਾ,
2: ਵਾਹ,
0: ਵੈਲ ਡਨ।
2: ਇਟਸ ਇਨ ਅ ਲਿਕੁਇਡ ਫਾਰਮ অর ਇਟਸ ਇਨ ਅ ਸੋਲਿਡ ਫਾਰਮ?
0: ਯਾਰ ਦੱਸ ਦੋ।
2: ਇਟਸ ਅ ਸੈਮੀ ਸੋਲਿਡ ਫਾਰਮ।
0: ਹੈ ਹੈ ਜਵਾਬ ਕਿ ਨਹੀਂ?
2: ਹਾਂ
0: ਨਹੀਂ ਨਹੀਂ ਨਹੀਂ। ਅੱਛਾ ਚਲੋ, ਇਹ ਦੱਸੋ ਸੁਣਾਓਗੇ ਕੀ ਸਾਨੂੰ ਅੱਜ, ਫਿਰ ਤੁਹਾਡੇ ਸਕੂਲ ਦਾ ਵੀ ਟਾਈਮ ਹੋ ਰਿਹਾ ਹੁਣ ਹੁੰਦੇ।
9: ਅੱਜ ਮੈਂ ਤੁਹਾਨੂੰ ਇੱਕ ਜੋਕ
0: ਸੁਣਾਵਾਂਗੀ। ਓਕੇ ਪਲੀਜ਼।
9: ਇੱਕ ਮੁੰਡਾ ਮੰਦਿਰ ਗਿਆ ਸੀ।
2: ਯੈਸ।
9: ਉਹ ਰੱਬ ਨੂੰ ਉਸਨੇ ਰੱਬ ਨੂੰ ਪੁੱਛਿਆ ਕਿ ਰੱਬ, ਪੰਜਾਬ ਦੀ ਰਾਜਧਾਨੀ ਦਿੱਲੀ ਕਰ ਦਿਓ। ਪੰਡਿਤ ਜੀ ਖੜੇ ਹੋਏ ਸੀ, ਉਹਨਾਂ ਨੇ ਕਿਹਾ ਕਿ ਇਹ ਕਿਉਂ ਪੁੱਛਦੇ ਹੋ? ਮੁੰਡੇ ਨੇ ਜਵਾਬ ਦਿੱਤਾ, ਪੰਡਿਤ ਜੀ ਇਗਜ਼ਾਮ ਵਿੱਚ ਪੁੱਛਿਆ ਸੀ ਕਿ ਪੰਜਾਬ ਦੀ ਰਾਜਧਾਨੀ ਕੀ ਆ, ਤੇ ਮੈਂ ਦਿੱਲੀ ਲਿਖਿਆ ਆ।
0: ਵਾਹ ਯਾਰ, ਇੱਦਾਂ ਤਾਂ ਮੈਂ ਕਦੇ ਸੋਚਿਆ ਹੀ ਨਹੀਂ, ਕਿੰਨੇ ਗਲਤ ਵਾਲੀ ਚੀਜ਼ਾਂ ਮੈਂ ਲਿਖਿਆ। ਵਾਹ, ਵੈਰੀ ਨਾਈਸ ਮਾਇਰਾ, ਬਹੁਤ ਵਧੀਆ ਸੁਣਾਇਆ, ਬਹੁਤ ਵਧੀਆ ਸੀਗਾ, ਬਹੁਤ ਵਧੀਆ। ਥੈਂਕ ਯੂ ਸੋ ਮਚ, ਥੈਂਕ ਯੂ,
9: ਥੈਂਕ ਯੂ,
2: ਥੈਂਕ ਯੂ, ਹੈਵ ਅ ਨਾਈਸ ਡੇ,
0: ਹੈਵ ਅ ਨਾਈਸ ਡੇ ਬਾਈ,
2: ਬਾਏ ਬਾਏ।
0: ਦੇਖ ਲੋ ਬਾਈ, ਇਹ ਬੜਾ ਕ੍ਰੀਏਟਿਵ ਜੋਕ ਸੀ। ਵਾਹ,
2: ਯੂ ਨੋ ਐਡੀਬਲ,
0: ਹਾਂ ਐਡੀਬਲ ਵਾਲਾ ਵੀ ਤਾਂ ਓਕੇ ਰਿਪੋਰਟ ਸੀਗਾ।
2: ਜਾਣ ਟਾਈਮ ਨਾ ਉਹਨਾਂ ਨੇ ਮੈਨੂੰ ਇੱਕ ਹੋਰ ਦਿੱਤੀ, ਕਹਿੰਦੇ ਕੀਪ ਇਟ ਵਿਦ ਯੂ, ਇਟ ਵਿਲ ਹੈਲਪ ਯੂ ਟੂ ਸੈਟਲ ਯੋਰ ਸਟਮਕ।
0: Good.
2: ਮੈਂ ਆਪਣੇ ਬੈਗ ਚ ਪਾ ਲਈ, ਬੈਗ ਚ ਪਾ ਕੇ ਜੋ ਕਸਟਮਰ ਨੇ ਨੰਗੇ ਨੇ ਜਾ ਕੇ ਕਹਿੰਦੇ ਡੂ ਯੂ ਹੈਵ ਐਨੀ ਐਡੀਬਲ ਸਟਫ, ਅਸੀ ਯੈਸ ਆਈ ਡੂ, ਸਾਰਾ ਮੇਰਾ ਬੈਗ ਪੱਤ ਪੱਤ ਕਰਤਾ, ਕਹਿੰਦੇ ਵਾਟ ਡੂ ਯੂ ਹੈਵ, ਅਜੇ ਦਿਸ ਇਜ਼ ਸਮ ਕੇਨ,
0: ਦਿਸ ਇਜ਼ ਯੂ ਨੋ ਮੈਡੀਸਿਨਲ ਜਿੰਜਰ ਬੀਅਰ। ਵਾਹ, ਪਰ ਇਹ ਮੈਨੂੰ ਪਤਾ ਨਹੀਂ ਸੀ। ਅੱਛਾ ਜਿੰਜਰ ਬੀਅਰ, ਅੱਛਾ ਹਾਂ, ਮਤਲਬ ਲਿਮਕਾ ਵਾਲਾ ਕੰਮ ਹੀ ਹੋ ਗਿਆ।
2: Yes, ਥੋੜਾ ਉੱਚ ਅਦਰਕ ਦਾ ਹੁੰਦਾ ਨਾ, ਕਿਉਂਕਿ ਅਦਰਕ ਸੈਟਲ ਯੋਰ ਸਟਮਕ ਨਾ, ਤਾਂ ਦੈਟਸ ਵਾਈ ਯੂ ਨੋ ਵੈਨੇਵਰ ਕਿਸੇ ਦਾ ਵੀ ਸਟਮਕ ਅਪਸੈਟ ਹੁੰਦਾ, ਦਿਲ ਉਰੇ ਵੀ ਦਿੰਦੇ ਨੇ ਜਿੰਜਰ ਬੀਅਰ।
0: ਹਾਂ, ਮੈਨੂੰ ਬਹੁਤ ਵਧੀਆ ਲੱਗਦੀ ਹੈ, ਇਟਸ ਵੈਰੀ ਨਾਈਸ। ਖਾਸ ਕਰੋ ਉਹ ਹੁੰਦਾ ਨਾ ਮੈਂਗੋ ਪੈਸ਼ਨ ਫਰੂਟ ਫਲੇਵਰ ਜਿਹੜਾ ਹੁੰਦਾ,
2: ਯੈਸ ਯੈਸ,
0: ਆਈ ਲਵ ਇਟ।
2: ਪਰ ਆਈ ਐਮ ਸਟਿਲ, ਜੇ ਮੈਨੂੰ ਉਦਾਂ ਲੈਣੀ ਹੋਵੇ ਤਾਂ ਯੂ ਨੋ ਜਿਹਨੂੰ ਕਹਿੰਦੇ ਕਿ ਲਿਮਕੇ ਵਾਲਾ ਇਲਾਜ ਕਰਨਾ ਹੋਵੇ, ਦੈਨ ਆਲ ਗੋ ਫੋਰ ਪਲੇਨ ਜਿੰਜਰ ਬੀਅਰ।
0: ਲਿਮਕਾ ਮਤਲਬ, ਲਿਮਕਾ ਨੇ ਇੱਕ ਇੱਕ ਪਾਸੇ ਸਾਰੀ ਦੁਨੀਆ, ਡਾਕਟਰ ਇੱਕ ਪਾਸੇ ਲਿਮਕਾ, ਪੇਟ ਪੇਟ ਆਪਣਾ ਅਟਕਿਆ ਪਿਆ ਜੀ, ਕੰਮ ਲਿਮਕਾ ਪੀ ਲੋ,
2: ਲਿਮਕਾ ਪੀ ਲੋ,
0: ਬੀਪੀ ਹਾਈ ਹੈ ਜੀ, ਲਿਮਕਾ ਪੀ ਲੋ, ਹੈਨਾ, ਹਰ ਚੀਜ਼ ਅੰਦਰ ਹੀ, ਹਰ ਚੀਜ਼ ਚ ਲੱਗ ਜਾਂਦੀ ਲਿਮਕਾ ਬਾਈ, ਕੀ ਬਾਤ ਹੈ, ਜਿਉਂਦੀ ਰਹਿ ਲਿਮਕਾ।
2: ਓਕੇ ਕ੍ਰਿਸ਼ਨ ਜੀ,
0: ਹਾਂਜੀ,
2: ਇੱਕ ਮੇਰੀ ਸ਼ਾਇਰੀ ਆ,
0: ਹਾਂਜੀ ਪਲੀਜ਼,
2: ਤੁਸੀਂ ਉਹਨੂੰ ਪੇਸ਼ ਕਰਨਾ ਹਿੰਦੀ ਦੇ ਵਿੱਚ।
0: ਅੱਛਾ, ਮੈਂ ਹਿੰਦੀ ਚ ਪੇਸ਼ ਕਰਨਾ, ਪਰ ਸ਼ਾਇਰੀ ਤੁਹਾਡੀ ਹੈ?
2: ਸ਼ਾਇਰੀ ਮੇਰੀ ਹੈ।
0: ਅੱਛਾ, ਇਹ ਕਿਸ ਤਰ੍ਹਾਂ ਤੁਸੀਂ ਬੋਲੋਗੇ ਫਿਰ ਮੈਂ ਅੱਗੋਂ ਹਿੰਦੀ ਚ ਬੋਲਾਂਗਾ, ਇਹ ਇਹ ਕਰਨਾ ਚਾਹੁੰਦੇ ਤੁਸੀਂ?
2: ਹਾਂ ਹਾਂ,
0: ਪਲੀਜ਼ ਆਓ ਆਓ ਆਓ,
2: ਠੀਕ ਹੈ,
0: ਆਈਲਸ 8.5 ਬੈਂਚ, ਪਰ ਇੱਥੇ ਖਰਾਬ ਹੋ ਗਈ ਹੈ, ਠੀਕ ਹੈ, ਤੁਹਾਨੂੰ ਜ਼ਿਆਦਾ ਤਰੀਕੇ।
2: ਯੂ ਵੇਕਨ ਦ ਪੇਨ ਆਫ ਮਾਈ ਹਾਰਟ,
0: ਤੁਮ ਦਿਲ ਕੀ ਧੜਕਨ ਮੇ ਰਹਤੇ ਹੋ, ਰਹਤੇ ਹੋ,
2: ਐਂਡ ਦ ਪੇਨ ਆਫ ਸੋਲ ਇਨਸਾਈਡ ਮੀ,
0: ਮੇਰੀ ਆਤਮਾ ਮੈਂ ਬਹੁਤ ਦਰਦ ਹੈ।
2: ਬਿਫੋਰ ਦਿਸ ਆਈ ਵਾਜ਼ ਓਨਲੀ ਅ ਪੋਇਟ,
0: ਉਤਰੀ ਮੈਂ ਸੇ ਪਹਿਲੇ ਸਿਰਫ ਇੱਕ ਸ਼ਾਇਰ ਥਾ ਯਾਰ, ਸ਼ਾਇਰ ਥਾ,
2: ਬਟ ਯੂ ਟਰਨ ਮੀ ਇਨ ਟੂ ਅ ਲਵਰ,
0: ਪਰ ਤੁਮਨੇ ਮੁਝੇ ਇੱਕ ਆਸ਼ਿਕ ਬਣਾ ਲਿਆ।
2: ਨਹੀਂ ਕ੍ਰਿਸ਼ਨ,
0: ਕਰਤੀ ਖਰਾਬ ਕਿ ਨਹੀਂ, ਮੈਨੂੰ ਇਹ ਦੱਸੋ,
2: ਮੈਂ ਪੂਰੀ ਤਰ੍ਹਾਂ ਦਿਲ ਲਾ ਕੇ, ਰੀਝਾ ਲਾ ਕੇ,
0: ਪਰ ਮੈਨੂੰ ਨਾ ਇਹ ਸੀਗਾ ਕਿ ਤੁਸੀਂ ਸ਼ਾਇਦ ਨਾ ਤੁਮ ਦਿਲ ਕੀ ਧੜਕਨ ਮੇ ਰਹਤੇ ਹੋ ਗਾਣਾ ਹੀ ਬੋਲਦੇ ਪਏ ਹੋ, ਮੈਂ ਪਹਿਲੇ ਖੁਸ਼ ਹੋ ਗਿਆ, ਮੈਂ ਕਿਹਾ ਲੈ ਕ੍ਰਿਸ਼ਨਾ ਲੱਕੀ ਡੇ,
2: ਦਿਲ
0: अच्छा दर्दे जिगर, अरे यार
2: शायर बनाया
0: नहीं दिल में जगाया ना, पर देखो ये देखा ये देखो
2: पहले
0: ये
2: तो मैं शायर था आशिक बनाया आपने।
0: वाह वाह वाह क्या बात। ऋषि कपूर भी बड़ी ना, ऋषि को बड़ा अच्छा लगता है इधर गाने में ना।
2: एग्जैक्टली लंबे लंबे मफरल जे पाके बेल बॉटम पैंट्स पाके हाथ च गिटार फड़ के
0: एक पक्की एक जे किसी वादियां जाना उनने पक्के 10-12 स्वेटर रखे सके वो वाले बर्फी डिजाइन वाले
2: स्ट्राइपी बर्फी यू नो ऑल द स्टैंडर्ड। ਉਹ ਜਦੋਂ ਜਦੋਂ ਵੀ ਉਹ ਆਉਂਦਾ ਸੀ ਨਾ ਸਾਡੇ ਲੁਧਿਆਣੇ ਚ ਬਹਾਰ ਲੱਗ ਜਾਂਦੀ ਸੀ ਬਿਕਾਜ਼ ਵੀ ਆਰ ਹੌਜ਼ਰੀ ਕਿੰਗ।
0: ਸਹੀ ਗੱਲ ਗੱਲ ਸਹੀ, ਅੱਜ ਤੱਕ ਬਰਫੀ ਬਣਦੀ ਪਈ। ਸਹੀ ਗੱਲ ਹੈ, ਸਹੀ ਗੱਲ ਹੈ, ਯੂ ਆਰ ਐਬਸੋਲੂਟਲੀ ਰਾਈਟ। ਇਹ ਗੱਲ ਸਹੀ ਹੈ ਬਈ। ਤੇ ਹੁਣ ਆਪਾਂ ਕਰਦੇ ਹਾਂ ਧਿਆਨ ਮੈਸੇਜਸ ਵੱਲ ਤੇ ਫਿਰ ਬਾਅਦ ਚੋਂ ਛੋਟੀ ਜਿਹੀ ਮੋਟੀ ਜਿਹੀ ਬ੍ਰੇਕ ਲਵਾਂਗੇ ਜੀ। ਹਰਮਨ ਸਿੰਘ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੰਦਰੁਸਤੀ ਬਖਸ਼ੇ। ਥੈਂਕ ਯੂ ਸੋ ਮਚ ਜੀ। ਜਿੰਮੀ ਸਿੰਘ ਮੁਲਤਾਨੀ ਜੀ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਉਧਰੋਂ ਰਾਕੇਸ਼ ਕੁਮਾਰ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਰਬਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਨੇ ਕਿ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸੰਪੂਰਨ ਹੋਣ। ਸੁਖਰਾਜ ਬਾਠ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਕਹਿੰਦੇ ਨੇ ਕਿ ਕਹਾਣੀ ਉਹਨਾਂ ਨੂੰ ਬਹੁਤ ਵਧੀਆ ਲੱਗੀ ਜੀ। ਇੱਦਾਂ ਹੀ ਹੈ, ਬੌਸ ਮੰਨਦੇ ਸਾਡੇ ਕਿਤੇ ਕਿਹੜੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਆ। ਮਨਿੰਦਰ ਕੌਰ ਰਾਖੜਾ ਜੀ ਬਹੁਤ ਵਧੀਆ ਜੀ ਤਸਵੀਰ 'ਚ ਇੱਕ ਗੁੱਡ ਮਾਰਨਿੰਗ ਦਾ ਮੈਸੇਜ ਭੇਜਦੇ ਨੇ ਜੀ। ਥੈਂਕ ਯੂ ਸੋ ਮੱਚ। ਰਜਿੰਦਰ ਬਾਵਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਕਹਿੰਦੇ ਨੇ ਕਿ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਇੱਧਰ ਰਿਚਰਡ ਜੀ ਕਹਿੰਦੇ ਨੇ ਕਿ ਅਸੀਸ ਜੀ ਪਾਇਰੇਟਸ ਟੈਲੀਸਕੋਪ ਯੂਜ਼ ਕਰਦੇ ਆ।
2: ਥੈਂਕ ਯੂ ਵੈਰੀ ਮਚ। ਮੈਂ ਬਿਨੋਕੁਲਰ ਕਹਿਤਾ ਸੀਗਾ।
0: ਅੱਛਾ, ਹਾਂ ਹਾਂ ਹਾਂ। ਜਾਂ ਫਿਰ ਕਹਿੰਦੇ ਹੈਂਡਮੇਡ ਸਪਾਈ ਗਲਾਸ। ਯਾਰ ਬੱਚਿਆਂ ਨੂੰ ਚਿਲ ਕਰਨ ਦਿਆ ਕਰੋ ਰਿਚਰਡ ਜੀ, ਠੀਕ ਹੈ ਨਾ, ਐਵੇਂ ਬਿਨਾਂ ਗੱਲੋਂ ਪ੍ਰੈਸ਼ਰ ਪਾਇਆ। ਤੇ 000 ਵਾਲੇ ਜੀ ਸਾਡੇ ਜਿਹੜੇ ਮਿਸਟਰ ਬਜਾਜ ਨੇ, ਨਹੀਂ ਜੀ ਪੁਲਿਸ ਵਾਲੇ ਨਹੀਂ, ਜਿਹੜੇ ਮਿਸਟਰ ਬਜਾਜ ਨੇ, ਉਹ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ।
2: ਸਤਿ ਸ਼੍ਰੀ ਅਕਾਲ ਜੀ।
0: ਇਧਰੋਂ ਦਿੱਲੀ ਜੁਲਰ ਵਾਲੇ ਕਹਿੰਦੇ ਕਿ ਆ ਜਾਓ ਬਈ, ਅੱਜ ਤਾਂ ਹੋਰ ਸਸਤਾ ਕਰਤਾ ਗੋਲਡ ਤੁਹਾਡੇ ਲਈ। ਅੱਜ ਦਾ ਰੇਟ ਹੈ ਜੀ $22 ਕੈਰੇਟ ਗੋਲਡ ਦਾ, $185 ਪਰ ਗ੍ਰਾਮ। ਕਿਆ ਬਾਤ ਹੈ। ਗੋਲਡ ਨੂੰ ਨਾ ਸਕਿਜ਼ੋਫਰੇਨੀਆ ਹੋ ਗਿਆ, ਉਹਨੂੰ ਸਮਝ ਨਹੀਂ ਆ ਰਿਹਾ ਮੈਂ ਕਰਨਾ ਕੀ ਨਹੀਂ ਕਰਨਾ। ਤੇ ਲੱਕੀ ਜੀ ਕਹਿੰਦੇ ਨੇ ਕਿ ਲੜਕਾ ਇਹ ਸੁਨੀਤਾ, ਹਮ ਕੈਸੇ ਮਾਨ ਲੇ ਕਿ ਤੁਮ ਹਮਕਾ ਪਿਆਰ ਕਰਤੀ ਹੋ। ਲੜਕੀ, ਯਾਦ ਕਰੋ 2 ਸਾਲ ਪਹਿਲੇ ਤੁਮ ਆਪਣੀ ਜੀਜੀ ਸੰਗ ਹਮਾਰੇ ਘਰ ਆਏ ਥੇ ਔਰ ਹਮਰੇ ਆਂਗਨ ਕੇ ਕੋਨੇ ਮੇ ਤੁਮ ਗੁਟਖਾ ਖਾਏ ਥੂਕ ਰਹੇ ਥੇ, ਕਾਫੀ ਲੋ ਬਜਟ ਜਾਂ ਜੋ ਕਿਆ। ਲੜਕਾ, ਹਾਂ ਤੋ। ਲੜਕੀ, ਹਮ ਆਜ ਤੱਕ ਉਹ ਜਗ੍ਹਾ ਗੋਬਰ ਸੇ ਨਾ ਹੀ ਲੀਪੇ ਰਹੇ ਕਿ ਕਹੀਂ ਤੁਮਸੇ ਪਿਆਰ ਕੀ ਨਿਸ਼ਾਨੀ ਨਾ ਮਿਟ ਜਾਏ। ਵਾਹ ਕਿਆ ਬਾਤ ਹੈ। ਅਨੁਰਾਗ ਕਸ਼ਯਪ ਇਹਦੇ ਉੱਤੇ ਫਿਲਮ ਬਣਾ ਦੇਗਾ ਬਾਈ ਜੀ, ਤੁਸੀਂ ਜਿਹੜਾ ਭੇਜਿਆ ਨਾਲ ਸਾਨੂੰ ਸਾਰਿਆਂ ਨੂੰ।
2: ਗੁੱਡ ਮਾਰਨਿੰਗ ਕਸ਼ਯਪ ਸਟਾਈਲ ਸਟੋਰੀ ਹੈ, ਲਵ ਸਟੋਰੀ ਹੈ।
0: ਮੈਨੂੰ ਲੱਗਾ ਗੈਂਗਸ ਆਫ ਵਾਸਪੁਰ 3 ਆ ਗਈ ਹੈ। ਤੇ ਇਧਰੋਂ ਮਨਦੀਪ ਜੀ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਕਹਿੰਦੇ ਨੇ ਕਿ 5 more days ਟੂ ਗੋ ਫੋਰ ਹੋਲੀਡੇ। ਯੀ, ਮੈਂ ਇਹਦੇ ਨਾਲ ਬਿਲਕੁਲ ਰਿਲੇਟ ਨਹੀਂ ਕਰ ਪਾ ਰਿਹਾ, ਪਰ ਚਲੋ ਤੁਸੀਂ ਵੀ ਤੇ ਮੈਂ ਵੀ।
2: ਨਹੀਂ ਦੇਖੋ, ਦੂਸਰਿਆਂ ਦੀ ਖੁਸ਼ੀ 'ਚ ਖੁਸ਼ ਹੋਵੋਗੇ ਤਾਂ ਹੀ ਖੁਸ਼ ਤੁਹਾਨੂੰ ਚਾਂਸ ਮਿਲਣਗੇ।
0: ਯੈਸ ਯੈਸ ਯੈਸ, ਯੂ ਆਰ ਐਬਸੋਲੂਟਲੀ ਰਾਈਟ। ਤੇ ਰਾਕੇਸ਼ ਕਾਜਲ ਜੀ ਵੀ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਇਧਰੋਂ ਰਿਆਸਤ ਤੇ ਬੈਰਿਕ ਦੇ ਪਾਣੀਆਂ ਤੋਂ ਹਰਚੰਦ ਸਿੰਘ ਢਿੱਲੋਂ ਜੀ ਵੀ ਸਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਕਹਿੰਦੇ ਨੇ ਕਿ ਬਾਈ ਜਾਓ ਹੁਣ ਬ੍ਰੇਕ ਲੈ ਲਓ। ਨਹੀਂ, ਇਹ ਮੈਂ ਕਹਿ ਰਿਹਾ ਗੋ ਫੋਰ ਬ੍ਰੇਕ ਬੋਇਸ। ਤੇ ਜੀ ਹੁਣੇ ਆਪਾਂ ਬ੍ਰੇਕ ਲੈ ਕੇ ਗਏ ਤੇ ਤੁਹਾਡੇ ਨਾਲ ਛੇਤੀ ਛੇਤੀ ਰਾਬਤਾ ਕਰਦੇ ਹਾਂ। ਤੁਸੀਂ ਸੁਣਦੇ ਰਹੋ, ਬਣੇ ਰਹੋ ਸਾਡੇ ਨਾਲ ਰੇਡੀਓ ਹਾਂਜੀ 1674 ਤੇ ਐਮ। ਮਾਈਕ ਟੈਲ ਅਸ ਵਾਟ ਯੂਵ ਗਾਟ
10: ਔਰ ਸਮਥਿੰਗ ਰੀਅਲੀ ਹਾਟ ਇਜ਼ ਇਟ ਅ ਨੌਕ ਨੌਕ ਜੌਬ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨਿਨਾ ਵਿੱਚ।
11: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਆ ਸੀਕ੍ਰੇਟ।
12: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
11: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
13: ਕਿੱਥੇ ਵੱਜ

0: paint. Free loan car di service mildi hai. All private and insurance authorized kaam hai. Free legal advice like call karo. 0383857748 te. Sink Smash Repair. 8 Grace Way, Raven Hall.
1: Opaji, ek paase mortgage utte grocery. Te hun electricity bills bhi rocket ban gaye ne.
2: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
1: ਫਿਰ ਲਵਾਈਏ ਕਿੱਥੋਂ
2: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
3: यार तू इतने इनी चेती आके पक्का भी हो गया की जुगाड़ लाया है
4: जुगाड़ नहीं ए है 8 साल तो भी वड्डा तजुर्बा बंसल इमीग्रेशन दा जिन्होंने वधिया कोर्स विच एडमिशन कराई अते फिर मेनू पीआर दी राह भी दिखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
3: नंबर ता दे बंसल इमीग्रेशन वालियां दा
4: हां जी अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au
5: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
6: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰੁਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ ਡੈਂਡੀਨੋਂਗ ਤੁੰਨਾ ਜੁਐਲਰਸ ਭਰੋਸੇ ਦੀ ਨਿਸ਼ਾਨੀ
1: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
7: Sona chahida?
8: Parosa chahida hai.
7: Quality te buyback vi chahida. Chale aao. Delhi Jewelers, Stockland, Point Cook Vikhe. Jithe buy carat gold, classy silver, dazzling diamonds, ate gemstones. Custom jewelry, thwaade order te ready. Purana sona buyback and exchange turant. Cash chahida? Gold loan, easy and safe. Repair, bullion buying, selling, sab ek hi jaga. Te ovi wajab rate te. Delhi Jewelers, 310/2, Main Street, Point Cook. Call 0493-536-042.

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਸ਼ੁੱਕਰਵਾਰ ਦਾ ਦਿਨ 11 ਸਤੰਬਰ 2026। ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਇੰਟਰਨੈਸ਼ਨਲ ਨਿਊਜ਼ ਸੈਗਮੈਂਟ ਦੇ ਨਾਲ। ਸਭ ਤੋਂ ਪਹਿਲਾਂ ਸ਼ੁਰੂਆਤ ਹਾਦਸਿਆਂ ਤੇ ਜੰਗਾਂ ਦੇ ਨਾਲ ਜੁੜੀਆਂ ਸ਼ੁਰੂਆਤੀ ਕੁਝ ਖਬਰਾਂ। ਸਵਿਟਜ਼ਰਲੈਂਡ ਤੋਂ ਪਹਿਲੀ ਖਬਰ, ਜਿੱਥੇ ਡੱਚ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਦੁਰਘਟਨਾ ਗ੍ਰਸਤ ਹੋ ਗਈ, ਜਿਸ ਦੇ ਚਲਦਿਆਂ ਕਈ ਲੋਕਾਂ ਦੀ ਮੌਤ ਤੇ ਕਈਆਂ ਹੋਰਾਂ ਦੇ ਜ਼ਖਮੀ ਹੋਣ ਦੀ ਸੂਚਨਾ ਹਾਸਲ ਹੋਈ ਹੈ। ਇਹ ਹਾਦਸਾ ਗ੍ਰੋਮੇਡੂਨ ਦੇ ਵਿੱਚ ਦੂਰ ਦੁਰਾਡੇ ਦੇ ਇਲਾਕੇ ਕੈਂਟੇਨ ਦੇ ਵਿੱਚ ਵਾਪਰਿਆ। ਕੱਲ੍ਹ ਸ਼ਾਮ 5:45 ਦੇ ਆਸ ਪਾਸ ਇਹ ਘਟਨਾ ਵਾਪਰੀ, ਜਦੋਂ ਬੱਸ ਪਲਟਣ ਤੇ ਢਲਾਨ ਤੋਂ ਥੱਲੇ ਡਿੱਗਣ ਦੇ ਚਲਦਿਆਂ ਇੱਕ ਸੇਫਟੀ ਬੈਰੀਅਰ ਦੇ ਨਾਲ ਜਾ ਟਕਰਾਈ। ਡੱਚ ਫੈਡਰੇਸ਼ਨ ਆਫ ਟਰੈਵਲ ਏਜੰਸੀਜ਼ ਯਾਨੀ ANVR ਨੇ ਖ਼ਬਰ ਏਜੰਸੀ AFP ਨੂੰ ਦੱਸਿਆ ਹੈ ਕਿ ਬੱਸ ਟੂਰ ਕੰਪਨੀ OAD ਦੀ ਸੀ, ਜਿਸ ਦੇ ਵਿੱਚ 48 ਯਾਤਰੀ ਸਵਾਰ ਸੀ। ਸਾਰੇ ਦੇ ਸਾਰੇ ਨੀਦਰਲੈਂਡ ਦੇ ਰਹਿਣ ਵਾਲੇ ਸੀ। ਕੈਂਟੇਨ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਦੁਰਘਟਨਾ ਦੇ ਵਿੱਚ ਸਾਰਿਆਂ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇਸ ਬੱਸ ਦੇ ਟਕਰਾਉਣ ਤੋਂ ਬਾਅਦ ਕੁਝ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਸਪਸ਼ਟ ਗਿਣਤੀ ਹਾਲੇ ਖ਼ਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਸਾਹਮਣੇ ਨਹੀਂ ਆ ਸਕੀ। ਉੱਥੇ ਯੂਕਰੇਨ ਦੇ ਅਧਿਕਾਰੀਆਂ ਦੇ ਮੁਤਾਬਕ ਨਿਪ੍ਰੋਤਵਸਕ ਖੇਤਰ ਦੇ ਵਿੱਚ ਇੱਕ ਸ਼ਾਪਿੰਗ ਮਾਲ ਦੇ ਉੱਤੇ ਰੂਸੀ ਡਰੋਨ ਹਮਲੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ, 67 ਲੋਕ ਹੋਰ ਜ਼ਖਮੀ ਹੋਏ ਨੇ। ਯੂਕਰੇਨ ਦੇ ਗ੍ਰਹਿ ਮੰਤਰੀ ਇਵਾਨ ਵਿਸਕੀ ਨੇ ਦੱਸਿਆ ਕਿ ਦਿਨ ਦੇ ਵਿੱਚ ਹੋਏ ਇਸ ਹਮਲੇ ਦੀ ਚਪੇਟ ਦੇ ਵਿੱਚ ਦੁਕਾਨਾਂ ਤੇ ਕਈ ਵਾਹਨ ਵੀ ਆ ਗਏ। ਹਮਲਾ ਉਸ ਵੇਲੇ ਹੋਇਆ ਜਦੋਂ ਸੜਕਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਸੀ। ਯੂਕਰੇਨੀ ਮੀਡੀਆ ਦੇ ਮੁਤਾਬਕ ਇਸ ਹਫ਼ਤੇ ਦੀ ਸ਼ੁਰੂਆਤ 'ਚ ਜ਼ਾਪੋਰੋਜ਼ੀਆ ਅਤੇ ਸੂਮੀ ਸ਼ਹਿਰਾਂ ਦੇ ਵਿੱਚ 2 ਹੋਰਨਾਂ ਸ਼ਾਪਿੰਗ ਮਾਲਜ਼ ਨੂੰ ਵੀ ਰੂਸ ਨੇ ਪਹਿਲਾਂ ਵੀ ਹਵਾਈ ਹਮਲਿਆਂ ਦੇ ਵਿੱਚ ਨਿਸ਼ਾਨਾ ਬਣਾਇਆ ਸੀ। ਰੂਸ ਨੇ ਦੱਸਿਆ ਹੈ ਕਿ ਬੁੱਧਵਾਰ ਰਾਤ ਰਿਜ਼ੋਰਟ ਸ਼ਹਿਰ ਸੋਚੀ ਦੇ ਵਿੱਚ ਯੂਕਰੇਨ ਦੇ ਸਮੁੰਦਰ ਤੋਂ ਛੱਡੇ ਗਏ ਡਰੋਨਸ ਦੇ ਨਾਲ ਹਮਲਾ ਹੋਇਆ ਸੀ, ਜਿਸ ਦੇ ਜਵਾਬ ਦੇ ਵਿੱਚ ਰੂਸ ਨੇ ਹੁਣ ਇਹ ਕਾਰਵਾਈ ਕੀਤੀ ਹੈ। ਰੂਸ ਦੇ ਅੰਦਰ ਯੂਕਰੇਨ ਦੇ ਕਿਤੇ ਹਮਲੇ 'ਚ 28 ਲੋਕ ਜ਼ਖਮੀ ਹੋ ਗਏ ਸੀ। ਰੂਸ ਨੇ ਯੂਕਰੇਨੀ ਹਮਲਿਆਂ 'ਚ 3 ਹੋਰਨਾਂ ਲੋਕਾਂ ਦੇ ਮਾਰੇ ਜਾਣ ਦੀ ਖਬਰ ਵੀ ਸਾਂਝੀ ਕੀਤੀ ਸੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 4.5 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲ ਰਹੀ ਯੂਕਰੇਨ ਜੰਗ ਦੇ ਵਿੱਚ ਹੁਣ ਯੂਕਰੇਨ ਦੇ ਸਿਵਲੀਅਨ ਇਲਾਕਿਆਂ ਦੇ ਉੱਤੇ ਹਮਲੇ ਸ਼ੁਰੂ ਕਰ ਚੁੱਕੇ ਨੇ। ਐਤਵਾਰ ਦੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰਫ ਤੋਂ ਭੇਜੇ ਗਏ ਦੂਤਾਂ ਦੀ ਨਵੀਂ ਸ਼ਾਂਤੀ ਪਹਿਲ ਦੀ ਕੋਸ਼ਿਸ਼ ਦੇ ਫਿਲਹਾਲ ਠੋਸ ਨਤੀਜੇ ਨਿਕਲਦੇ ਸਾਹਮਣੇ ਨਹੀਂ ਆ ਰਹੇ। ਯੂਕਰੇਨ ਦੇ ਦਮਾਦ ਤੇ ਸਟੀਵ ਵਿਟਕੋਫ ਨੇ ਮਾਸਕੋ ਦੇ ਵਿੱਚ ਪੁਤਿਨ ਤੇ ਕੀਵ ਦੇ ਵਿੱਚ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਨਾਲ ਅਲੱਗ ਤੋਂ ਮੁਲਾਕਾਤ ਕੀਤੀ ਸੀ, ਪਰ ਉਸ ਮੁਲਾਕਾਤ ਦਾ ਹਾਲੇ ਤੱਕ ਕੋਈ ਨਤੀਜਾ ਨਿਕਲਿਆ ਸਾਹਮਣੇ ਨਹੀਂ ਆਇਆ। ਵੈਸੇ ਰੂਸ ਦੇ ਰਾਸ਼ਟਰਪਤੀ ਭਾਰਤ ਦੌਰੇ ਤੇ ਨੇ ਤੇ ਪਿੱਛੋਂ ਰੂਸ ਯੂਕਰੇਨ ਦੇ ਉੱਤੇ ਤਾਬੜਤੋੜ ਹਮਲੇ ਕਰ ਰਿਹਾ। ਭਾਰਤ ਦੀ ਅਗਵਾਈ ਦੇ ਵਿੱਚ ਹੋਣ ਜਾ ਰਹੇ ਬ੍ਰਿਕਸ ਸਿਖਰ ਸਮਿਟ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅੱਜ ਯਾਨੀ ਸ਼ੁੱਕਰਵਾਰ ਦੇ ਦਿਨ ਹੀ ਨਵੀਂ ਦਿੱਲੀ ਪਹੁੰਚ ਗਏ। ਫਰਵਰੀ 2022 ਤੋਂ ਬਾਅਦ ਯਾਨੀ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸ ਤੋਂ ਬਾਅਦ ਕਿਸੇ ਵੀ ਬ੍ਰਿਕਸ ਸਮਿਟ ਦੇ ਦਰਮਿਆਨ ਉਹਨਾਂ ਦੀ ਇਹ ਪਹਿਲੀ ਸ਼ਮੂਲੀਅਤ ਹੈ। ਬ੍ਰਿਕਸ ਸਮਿਟ 2022 ਤੋਂ ਬਾਅਦ ਲਗਾਤਾਰ ਹੁੰਦੇ ਰਹੇ ਨੇ, ਪਰ ਰੂਸੀ ਰਾਸ਼ਟਰਪਤੀ ਕਿਸੇ ਵੀ ਦੇਸ਼ ਦੇ ਵਿੱਚ ਹਿੱਸਾ ਲੈਣ ਨਹੀਂ ਸੀ ਪਹੁੰਚੇ। ਉਸਦਾ ਇੱਕ ਕਾਰਨ ਇਹ ਵੀ ਸੀ ਕਿ ਉਦੋਂ ਤੱਕ ਇਜ਼ਰਾਈਲ ਨੇ ਵੀ ਇੰਨੇ ਖੁੱਲ੍ਹ ਕੇ ਈਰਾਨ ਜਾਂ ਦੂਸਰੇ ਦੇਸ਼ਾਂ ਦੇ ਉੱਤੇ ਹਮਲਾ ਨਹੀਂ ਸੀ ਕੀਤਾ। ਹੁਣ ਈਰਾਨ ਜਦੋਂ ਬ੍ਰਿਕਸ ਮੈਂਬਰ ਹੈ ਅਤੇ ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਮਿਨ ਨੇਤਨਯਾਹੂ ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਤਾਂ ਰੂਸ ਦੇ ਰਾਸ਼ਟਰਪਤੀ ਦੇ ਉੱਤੇ ਕੌਣ ਕਾਰਵਾਈ ਕਰੇਗਾ, ਉਹ ਵੀ ਭਾਰਤ ਦੇ ਵਿੱਚ ਜਿੱਥੇ ਰੂਸ ਦੇ ਰਾਸ਼ਟਰਪਤੀ ਸਭ ਤੋਂ ਸੁਰੱਖਿਅਤ ਮਹਿਸੂਸ ਕਰ ਸਕਦੇ ਨੇ। ਏਅਰਪੋਰਟ ਦੇ ਉੱਤੇ ਰੂਸੀ ਰਾਸ਼ਟਰਪਤੀ ਪੁਤਿਨ ਦਾ ਸਵਾਗਤ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕੀਤਾ। ਪੁਤਿਨ ਦੇ ਨਾਲ ਇੱਕ ਵਫਦ ਵੀ ਰੂਸ ਤੋਂ ਭਾਰਤ ਪਹੁੰਚਿਆ ਹੈ। ਇਸ ਵਫਦ ਦੇ ਵਿੱਚ ਕਈ ਮੰਤਰੀ ਅਧਿਕਾਰੀ ਤੇ ਕਾਰੋਬਾਰੀ ਵੀ ਸ਼ਾਮਲ ਨੇ। ਦੁਪਹਿਰ ਦੇ ਕਰੀਬ 3 ਵਜੇ ਭਾਰਤੀ ਸਮੇਂ ਦੇ ਮੁਤਾਬਕ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਵੀ ਕਰਨੀ ਹੈ। ਜਿਸ ਵੇਲੇ ਲਾਈਵ ਖਬਰਾਂ ਪੜ੍ਹ ਰਹੇ ਹਾਂ ਇਸ ਵਕਤ ਤੱਕ ਦੁਪਹਿਰ ਦੇ 3 ਨਹੀਂ ਵਜੇ ਨੇ। ਇਸ ਮੀਟਿੰਗ ਦੇ ਦਰਮਿਆਨ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਹੈ। ਨਵੀਂ ਦਿੱਲੀ ਦੇ ਵਿੱਚ ਹੋਣ ਵਾਲੇ ਇਸ ਸੰਮੇਲਨ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ, ਜਿਹਨੇ ਖਾਸ ਤੌਰ ਦੇ ਉੱਤੇ ਰੂਸ ਯੂਕਰੇਨ ਜੰਗ, ਪੱਛਮ ਏਸ਼ੀਆ ਦੇ ਵਿੱਚ ਸੰਕਟ ਜਿਸ 'ਚ ਈਰਾਨ ਦੇ ਦੁਆਰਾ ਜਾਂ ਈਰਾਨ ਦੇ ਉੱਤੇ ਹੋ ਰਹੇ ਹਮਲੇ, ਇਸ ਤੋਂ ਇਲਾਵਾ ਊਰਜਾ ਦੀ ਸਪਲਾਈ ਕਿਸ ਤਰੀਕੇ ਦੇ ਨਾਲ ਬਣੀ ਰਹੇ, ਫਿਊਲ ਜਿਸ ਦੇ ਵਿੱਚ ਤੇਲ ਗੈਸ ਸ਼ਾਮਲ ਨੇ, ਅਤੇ ਕੌਮਾਂਤਰੀ ਵਪਾਰ ਨੀਤੀਆਂ ਜਿਸ ਦੇ ਵਿੱਚ ਖਾਸ ਤੌਰ 'ਤੇ ਅਮਰੀਕਾ ਦੇ ਟੈਰਿਫ ਸਭ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ, ਉਹਨਾਂ ਦੀ ਚਰਚਾ ਕਿਵੇਂ ਹੋਵੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸ਼ੁੱਕਰਵਾਰ ਦੇ ਦਿਨ 3 ਦਿਨਾਂ ਦੌਰੇ ਦੇ ਲਈ ਭਾਰਤ ਪਹੁੰਚੇ ਨੇ। ਇਸ ਦਰਮਿਆਨ ਅੱਜ, ਕੱਲ੍ਹ ਅਤੇ ਪਰਸੋਂ ਉਹ ਭਾਰਤ ਦੇ ਵਿੱਚ ਹੀ ਰਹਿਣਗੇ, ਯਾਨੀ 13 ਸਤੰਬਰ ਤੱਕ ਲਗਭਗ 60 ਘੰਟੇ ਪੁਤਿਨ ਭਾਰਤ ਦੇ ਵਿੱਚ ਬਿਤਾਉਣਗੇ। ਇਸ ਦਰਮਿਆਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ 18ਵੇਂ ਬ੍ਰਿਕਸ ਸਮਿਟ ਦੇ ਵਿੱਚ ਰੂਸੀ ਰਾਸ਼ਟਰਪਤੀ ਦੇ ਭਾਰਤ ਪਹੁੰਚਣ ਦੇ ਉੱਤੇ ਸਵਾਗਤ, ਦਵੱਲੀਆਂ ਬੈਠਕਾਂ ਵੀ ਹੋਣੀਆਂ ਨੇ ਮੋਦੀ ਦੇ ਨਾਲ ਅੱਜ ਸ਼ਾਮ ਨੂੰ ਬੈਠਕ ਹੋਣੀ ਆ ਉਸ ਤੋਂ ਬਾਅਦ ਸ਼ਾਮੀ 6:30 ਉਹ ਇਰਾਨ ਦੇ ਰਾਸ਼ਟਰਪਤੀ ਦੇ ਨਾਲ ਵੀ ਮੁਲਾਕਾਤ ਕਰਨਗੇ ਮਸੂਦ ਪਜ਼ਿਸ਼ਕਿਆਂ ਦੇ ਨਾਲ ਤੇ ਫਿਰ ਸ਼ਨੀਵਾਰ ਦੇ ਦਿਨ ਜਦੋਂ ਸਾਰੇ ਨੇਤਾ ਪਹੁੰਚਣਗੇ ਖਾਸ ਤੌਰ ਦੇ ਉੱਤੇ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ ਵੀ ਉਹਨਾਂ ਦੀ ਬੈਠਕ ਹੋਣੀ ਹੈ ਆਖਰੀ ਸਮੇਂ ਦੇ ਵਿੱਚ ਜਾ ਕੇ ਚੀਨ ਨੇ ਆਪਣੀ ਹਰੀ ਝੰਡੀ ਦਿੱਤੀ ਹੈ ਕਿ ਜ਼ੀ ਜਿਨਪਿੰਗ ਭਾਰਤ ਆ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਤੋਂ ਇਲਾਵਾ ਪੁਤਿਨ ਦੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਬ੍ਰਿਕਸ ਨਿਊ ਡਿਵੈਲਪਮੈਂਟ ਬੈਂਕ ਦੀ ਪ੍ਰਮੁੱਖ ਦਿਲਮਾ ਰੂਸੇਫ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਸੋਫਾ ਦੇ ਨਾਲ ਅਲੱਗ ਅਲੱਗ ਮੁਲਾਕਾਤਾਂ ਵੀ ਹੋ ਰਹੀਆਂ ਇਸ ਤੋਂ ਇਲਾਵਾ ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਿਹ ਅਲ ਸੀਸੀ ਦੇ ਨਾਲ ਵੀ ਮੁਲਾਕਾਤ ਹੋ ਸਕਦੀ ਹੈ ਮੋਦੀ ਦੀ ਅਲੱਗ ਤੋਂ ਵੈਸੇ ਬ੍ਰਿਕਸ ਸਮਿਟ ਦੇ ਵਿੱਚ ਦੁਨੀਆ ਭਰ ਦੇ ਜਦੋਂ ਨੇਤਾ ਸ਼ਾਮਲ ਹੋ ਰਹੇ ਨੇ ਇਥੋਪੀਆ ਮਿਸਰ ਮਲੇਸ਼ੀਆ ਵੀਅਤਨਾਮ ਇੰਡੋਨੇਸ਼ੀਆ ਸਾਊਥ ਅਫਰੀਕਾ ਰਸ਼ੀਆ ਇਰਾਨ ਚਾਈਨਾ ਭਾਰਤ ਬ੍ਰਾਜ਼ੀਲ ਇਸ ਦਰਮਿਆਨ ਇਹ ਸਾਰੇ ਨੇਤਾ ਜਿਹੜੇ ਨੇ ਬ੍ਰਾਜ਼ੀਲ ਦੀ ਹਾਲਾਂਕਿ ਅਗਵਾਈ ਉੱਥੋਂ ਦੇ ਰਾਸ਼ਟਰਪਤੀ ਨਹੀਂ ਕਰ ਰਹੇ ਇਸ ਵਾਰ ਉੱਥੋਂ ਦੀ ਅਗਵਾਈ ਵਿਦੇਸ਼ ਮੰਤਰੀ ਮਾਓਰੋ ਵੀਏਰਾ ਕਰਨਗੇ ਜਦਕਿ ਥਾਈਲੈਂਡ ਦੇ ਵੀ ਉਪ ਪ੍ਰਧਾਨ ਮੰਤਰੀ ਪਹੁੰਚਣਗੇ ਪ੍ਰਧਾਨ ਮੰਤਰੀ ਇੱਥੇ ਨਹੀਂ ਪਹੁੰਚ ਰਹੇ ਸਿਹਾਸਕ ਫੂੰਗਾ ਇੱਕ ਤੋਂ ਉੱਧਰ ਉਜ਼ਬੇਕਿਸਤਾਨ ਦੇ ਵੀ ਉਪ ਪ੍ਰਧਾਨ ਮੰਤਰੀ ਜਮਸ਼ੀਦ ਕੁਚਾਰੋਵ ਇੱਥੇ ਪਹੁੰਚ ਰਹੇ ਨੇ ਯੁਗਾਂਡਾ ਦੀ ਉਪ ਰਾਸ਼ਟਰਪਤੀ ਜੈਸੀਕਾ ਰੋਜ਼ ਉਪੇਲ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਫਿਲੀਪੀਨਸ ਦੇ ਰਾਸ਼ਟਰਪਤੀ ਫਰਨੈਂਡ ਆਰ ਮਾਰਕੋਸ ਬਰੂੰਡੀ ਦੇ ਰਾਸ਼ਟਰਪਤੀ ਐਵਰਿਸ ਨਦਮਿਸ਼ੇ ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਾਸਿਮ ਜ਼ੋਮਾਟ ਤੇ ਆਸੀਆਨ ਅਫਰੀਕਨ ਯੂਨੀਅਨ ਤੇ EAEU ਯਾਨੀ ਕਿ ਯੂਰੇਸ਼ੀਅਨ ਇਕਨੋਮਿਕ ਯੂਨੀਅਨ ਦੀ ਅਗਵਾਈ ਕਰਦੇ ਵੀ ਜਿਹੜੇ ਗੁੱਟ ਨੇ ਉਹ ਇੱਥੇ ਪਹੁੰਚ ਰਹੇ ਨੇ ਬ੍ਰਿਕਸ ਦੀ ਸ਼ੁਰੂਆਤ ਦੇ ਵਿੱਚ ਬ੍ਰਾਜ਼ੀਲ ਰੂਸ ਭਾਰਤ ਚੀਨ ਤੇ ਸਾਊਥ ਅਫਰੀਕਾ ਹੀ ਮੋਢੀ ਮੈਂਬਰ ਸੀ ਪਰ 2024 ਚ ਮਿਸਰ ਇਥੋਪੀਆ ਇਰਾਨ UAE ਤੇ ਸਾਊਦੀ ਅਰਬ ਵੀ ਇਸ ਦੇ ਮੈਂਬਰ ਬਣੇ ਜਦਕਿ ਇੰਡੋਨੇਸ਼ੀਆ 2025 ਚ ਸ਼ਾਮਲ ਹੋਇਆ ਬਾਕੀ ਦੇ ਮੁਲਕਾਂ ਨੂੰ ਭਾਰਤ ਨੇ ਗੈਸਟ ਮੁਲਕ ਦੇ ਤੌਰ ਦੇ ਉੱਤੇ ਗੈਸਟ ਕੰਟਰੀ ਦੇ ਤੌਰ ਦੇ ਉੱਤੇ ਸੱਦਿਆ ਹੈ ਭਾਰਤ ਬ੍ਰਿਕਸ ਦਾ ਫਾਊਂਡਰ ਮੁਲਕ ਹੈ ਇਸ ਤੋਂ ਪਹਿਲਾਂ 2012 2016 2021 ਦੇ ਵਿੱਚ ਵੀ ਭਾਰਤ ਇਸ ਦੀ ਅਗਵਾਈ ਕਰ ਚੁੱਕਿਆ ਹੈ ਇਸ ਵਾਰ ਚੌਥੀ ਵਾਰ ਭਾਰਤ ਨੂੰ ਸਾਲ 2026 ਦੇ ਦਰਮਿਆਨ ਬ੍ਰਿਕਸ ਦੀ ਅਗਵਾਈ ਮਿਲੀ ਹੈ ਬ੍ਰਿਕਸ ਦੀ ਅਗਵਾਈ ਸਾਰੇ ਦੇਸ਼ਾਂ ਨੂੰ ਬਦਲ ਬਦਲ ਕੇ ਮਿਲਦੀ ਰਹਿੰਦੀ ਹੈ ਇਸ ਵਾਰ ਬ੍ਰਿਕਸ ਦੇ ਵਿੱਚ ਇਨੋਵੇਸ਼ਨ ਰਿਜ਼ਾਇਲੈਂਸ ਕੋਆਪਰੇਸ਼ਨ ਐਂਡ ਸਸਟੇਨੇਬਿਲਟੀ ਸ਼ੇਪਿੰਗ ਦੀ ਫਿਊਚਰ ਵਰਗੇ ਮੁੱਦੇ ਜਿਹੜੇ ਨੇ ਉਹ ਰੱਖੇ ਗਏ ਨੇ ਨਵੀਂ ਦਿੱਲੀ ਐਲਾਨਨਾਮੇ ਦੇ ਉੱਤੇ ਖਾਸ ਤੌਰ ਦੇ ਉੱਤੇ ਅਮਰੀਕਾ ਦੀ ਵੀ ਨਿਗਾਹ ਰਹੇਗੀ ਕਿ ਇਸ ਐਲਾਨਨਾਮੇ ਦੇ ਵਿੱਚ ਕਿਹੜੀ ਗੱਲ ਹੋ ਰਹੀ ਹੈ ਬ੍ਰਿਕਸ ਦੇਸ਼ ਪਹਿਲਾਂ ਵੀ ਡਿਜੀਟਲ ਕਰੰਸੀ ਦੀ ਗੱਲ ਕਰ ਚੁੱਕੇ ਨੇ ਜਿਸ ਦੇ ਚੱਲਦਿਆਂ ਅਮਰੀਕਾ ਨੇ ਸਾਰਿਆਂ ਦੇਸ਼ਾਂ ਖਾਸ ਤੌਰ 'ਤੇ ਬ੍ਰਾਜ਼ੀਲ ਤੇ ਭਾਰਤ ਦੇ ਉੱਤੇ ਪਾਬੰਦੀਆਂ ਲਗਾਈਆਂ ਸੀ ਚੀਨ ਨੂੰ ਅਲੱਗ ਥਲੱਗ ਵਪਾਰਕ ਤੌਰ 'ਤੇ ਕਰਨ ਦੀ ਕੋਸ਼ਿਸ਼ ਕੀਤੀ ਸੀ ਇਰਾਨ ਦੇ ਉੱਤੇ ਹਮਲੇ ਕਰਕੇ ਅਤੇ ਰੂਸ ਨੂੰ ਤਾਂ ਇੱਕ ਜੰਗ ਦੇ ਵਿੱਚ ਉਲਝਾ ਹੀ ਰੱਖਿਆ ਇਸ ਦਰਮਿਆਨ ਹੋਣ ਵਾਲੇ ਸਮਿਟ ਦੇ ਵਿੱਚ ਬ੍ਰਿਕਸ ਦੇਸ਼ਾਂ ਦੀ ਸੈਂਟਰਲ ਬੈਂਕ ਡਿਜੀਟਲ ਕਰੰਸੀ ਯਾਨੀ CBDC ਨੂੰ ਕ੍ਰਾਸ ਬਾਰਡਰ ਪੇਮੈਂਟ ਦੇ ਲਈ ਆਪਸ ਦੇ ਵਿੱਚ ਜੋੜਨ ਦੇ ਉੱਤੇ ਜ਼ੋਰ ਦਿੱਤਾ ਜਾਏਗਾ ਜੇਕਰ ਭਾਰਤ ਇਸ ਦੀ ਅਗਵਾਈ ਕਰਦਾ ਤਾਂ ਇੱਕ ਵੱਡਾ ਮੌਕਾ ਹੋਏਗਾ ਨਾ ਸਿਰਫ ਭਾਰਤ ਦੇ ਲਈ ਬਲਕਿ ਬ੍ਰਿਕਸ ਨੇਸ਼ਨਸ ਦੇ ਲਈ ਕ੍ਰਾਸ ਬਾਰਡਰ ਟ੍ਰੇਡ ਨੂੰ ਆਸਾਨ ਬਣਾਉਣ ਦੇ ਲਈ ਇੱਕ ਡਿਜੀਟਲ ਕਰੰਸੀ ਦੇ ਵਿੱਚ ਭਾਰਤ ਰੂਸ ਚੀਨ ਤੇ ਸਾਊਥ ਅਫਰੀਕਾ ਨੂੰ ਤਾਂ ਕੋਈ ਸਮੱਸਿਆ ਹੋਏਗੀ ਨਹੀਂ ਬਲਕਿ ਮਿਸਰ ਇਥੋਪੀਆ ਇੰਡੋਨੇਸ਼ੀਆ ਇਰਾਨ ਤੇ ਸਾਊਦੀ ਅਰਬ ਤੇ UAE ਵੀ ਇਸ ਦੇ ਵਿੱਚ ਜੇਕਰ ਸ਼ਾਮਲ ਹੋ ਜਾਂਦੇ ਨੇ ਤਾਂ ਇਹ ਅਮਰੀਕਾ ਦੇ ਲਈ ਵੀ ਇੱਕ ਵੱਡਾ ਝਟਕਾ ਹੋਏਗਾ ਕਿਉਂਕਿ ਸਾਰੇ ਮੁਲਕ ਇੱਕ ਤਰੀਕੇ ਦੇ ਨਾਲ ਅਮਰੀਕਾ ਦੇ ਹਮਾਇਤੀ ਮੁਲਕ ਨੇ 7 ਸਾਲਾਂ ਦੇ ਵਿੱਚ ਪਹਿਲੀ ਵਾਰ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਭਾਰਤ ਆ ਰਹੇ ਨੇ ਔਰ ਜ਼ੀ ਜਿਨਪਿੰਗ ਦੀ 12-13 ਸਪਤੰਬਰ ਨੂੰ ਬ੍ਰਿਕਸ ਸਮਿਟ ਦੇ ਵਿੱਚ ਸ਼ਮੂਲੀਅਤ ਭਾਰਤ ਦੀ ਇੱਕ ਪਹਿਲਾਂ ਹੀ ਕਾਮਯਾਬੀ ਮੰਨਿਆ ਜਾ ਰਿਹਾ ਇਸ ਤੋਂ ਪਹਿਲਾਂ 2019 ਚ ਵੀ ਜ਼ੀ ਜਿਨਪਿੰਗ ਚੇਨਈ ਦੇ ਮਾਮਲਾਪੁਰਮ ਇਲਾਕੇ ਦੇ ਵਿੱਚ ਹੋਈ ਇੱਕ ਸਿਖਰ ਸਮਿਟ ਦੇ ਲਈ ਉੱਥੇ ਸ਼ਮੂਲੀਅਤ ਕਰਨ ਆਏ ਸੀ ਇਸ ਯਾਤਰਾ ਨੂੰ ਇੱਕ ਅਹਿਮ ਕੂਟਨੀਤਕ ਪਹਿਲ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਦੋਹਾਂ ਦੇਸ਼ਾਂ ਦੇ ਦਰਮਿਆਨ ਮਾਹੌਲ ਕੋਈ ਬਹੁਤਾ ਵਧੀਆ ਤਾਂ ਨਹੀਂ ਕਿਹਾ ਜਾ ਸਕਦਾ ਹਾਲਾਂਕਿ ਉਨੇ ਤਣਾਅਪੂਰਨ ਵੀ ਨਹੀਂ ਨੇ ਪਰ ਇਹ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਮੱਧ ਪੂਰਬ ਦੇ ਵਿੱਚ ਸੰਘਰਸ਼ ਜਾਰੀ ਹੈ ਰੂਸ ਯੂਕਰੇਨ ਜੰਗ ਚੱਲ ਰਹੀ ਹੈ ਅਲੱਗ ਤੋਂ ਐਨਰਜੀ ਸਿਕਿਉਰਿਟੀ ਦੇ ਉੱਤੇ ਨਾ ਸਿਰਫ ਭਾਰਤ ਬਲਕਿ ਚੀਨ ਵੀ ਪਛੜ ਰਿਹਾ ਇਹਨਾਂ ਮੁਲਕਾਂ ਨੂੰ ਸਿਰ ਜੋੜ ਕੇ ਹੁਣ ਕੋਈ ਵੱਡੇ ਕਦਮ ਚੁੱਕਣੇ ਹੋਣਗੇ ਭਾਵੇਂ ਕਿ ਅਮਰੀਕਾ ਨੂੰ ਨਾਰਾਜ਼ ਕਰਕੇ ਜਾਂ ਫਿਰ ਅਮਰੀਕਾ ਨੂੰ ਇਗਨੋਰ ਕਰਕੇ ਸਖ਼ਤ ਨਿਯਮਾਂ ਦੇ ਚੱਲਦਿਆਂ ਨਿਵੇਸ਼ ਇਸ ਵਕਤ ਰੁਕਿਆ ਪਿਆ ਸਾਰੇ ਦੇਸ਼ਾਂ ਦੇ ਵਿੱਚ ਵੈਸੇ ਦੱਸ ਦਈਏ ਕਿ ਸਾਲ 2020 ਚ ਭਾਰਤ ਚੀਨ ਸਰਹੱਦ ਦੇ ਉੱਤੇ ਗਲਵਾਨ ਦੇ ਵਿੱਚ ਹੋਈ ਝੜਪ ਤੋਂ ਬਾਅਦ ਤੇ 20 ਭਾਰਤੀ ਫੌਜੀਆਂ ਦੀ ਮੌਤ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਦਰਮਿਆਨ ਰਿਸ਼ਤੇ ਖਰਾਬ ਹੋ ਗਏ ਸੀ ਹਾਲਾਂਕਿ ਉਸ ਵਕਤ ਚੀਨ ਨੇ ਦਾਅਵਾ ਕੀਤਾ ਸੀ ਕਿ ਉਸ ਸੰਘਰਸ਼ 'ਚ ਉਹਨਾਂ ਦੇ 4 ਫੌਜੀ ਮਾਰੇ ਗਏ ਸੀ ਭਾਰਤ ਦਾ ਵੱਧ ਨੁਕਸਾਨ ਹੋਇਆ ਸੀ ਵਿਰੋਧੀ ਧਿਰਾਂ ਕਾਂਗਰਸ ਇਹ ਵੀ ਕਹਿ ਚੁੱਕੀ ਹੈ ਕਿ ਚੀਨ ਨੇ ਉਸ ਤੋਂ ਬਾਅਦ ਭਾਰਤ ਦੀ ਕਈ ਕਿਲੋਮੀਟਰ ਤੱਕ ਜ਼ਮੀਨ ਦੇ ਉੱਤੇ ਕਬਜ਼ਾ ਵੀ ਕਰ ਲਿਆ। ਭਾਰਤ ਇਸ ਗੱਲ ਨੂੰ ਖੁੱਲ੍ਹ ਕੇ ਨਹੀਂ ਮੰਨ ਰਿਹਾ, ਹਾਲਾਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਜਾਂ ਕੁਝ ਕੁ ਮਹੀਨਿਆਂ ਦੇ ਵਿੱਚ ਹੀ ਸੰਬੰਧ ਇੱਕ ਵਾਰ ਫਿਰ ਤੋਂ ਸੁਖਾਵੇਂ ਕਰਨ ਦੇ ਲਈ ਬੈਠਕਾਂ ਹੋ ਰਹੀਆਂ ਨੇ। ਅਜਿਹਾ ਇਸ ਕਰਕੇ ਵੀ ਹੋ ਰਿਹਾ ਹੈ ਕਿਉਂਕਿ ਅਮਰੀਕਾ ਨੇ ਭਾਰਤ ਦੇ ਉੱਤੇ 50% ਜਿਹੜਾ ਟੈਰਿਫ ਲਗਾਇਆ ਸੀ ਉਸ ਦੇ ਲਈ ਵੀ ਹੁਣ ਭਾਰਤ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਚੀਨ ਵਰਗੇ ਮੁਲਕ ਦੇ ਨਾਲ ਰਲ ਕੇ ਚੱਲਣਾ ਹੋਏਗਾ। ਸਾਲ 2024 ਦੇ ਵਿੱਚ ਰੂਸ ਦੇ ਕਜ਼ਾਨ ਦੇ ਵਿੱਚ ਵੀ ਬ੍ਰਿਕਸ ਸਮਿਟ ਹੋਇਆ ਸੀ, ਜਦੋਂ ਮੋਦੀ ਤੇ ਜਿਨਪਿੰਗ ਦੇ ਦਰਮਿਆਨ 5 ਸਾਲਾਂ ਬਾਅਦ ਮੁਲਾਕਾਤ ਹੋਈ ਸੀ। ਦੋਹਾਂ ਨੇਤਾਵਾਂ ਨੇ LAC ਦੇ ਉੱਤੇ ਫੌਜੀਆਂ ਦੇ ਪਿੱਛੇ ਹਟਣ ਤੇ 2020 'ਚ ਜਿਹੜਾ ਵਿਵਾਦ ਸ਼ੁਰੂ ਹੋਇਆ ਸੀ ਉਸ ਨੂੰ ਸੁਲਝਾਉਣ ਦੀ ਉਦੋਂ ਗੱਲ ਕੀਤੀ ਸੀ, ਹਾਲਾਂਕਿ ਇਹ ਗੱਲ ਕਿਸੇ ਸਿਰੇ ਨਹੀਂ ਚੜ੍ਹ ਸਕੀ ਹੈ। ਭਾਰਤ ਤੇ ਚੀਨ ਦੇ ਵੱਡੇ ਮੁੱਦੇ ਵੀ ਨੇ। ਭਾਰਤ ਦਾ ਇਸ ਵਕਤ ਚੀਨ ਦੇ ਨਾਲ ਲਗਭਗ $100 ਅਰਬ ਤੋਂ ਵੱਧ ਦਾ ਆਦਾਨ ਪ੍ਰਦਾਨ ਹੁੰਦਾ ਹੈ। ਰੂਸ ਦੇ ਨਾਲ ਲਗਭਗ $61 ਅਰਬ, UAE ਦੇ ਨਾਲ $48 ਅਰਬ, ਜਦਕਿ ਅਮਰੀਕਾ ਦੇ ਨਾਲ $42 ਅਰਬ ਦਾ ਭਾਰਤ ਦੀ ਤਰਫ ਤੋਂ ਐਕਸਪੋਰਟ ਕੀਤਾ ਜਾਂਦਾ ਹੈ। ਸਾਊਦੀ ਅਰਬ ਦੇ ਵਿੱਚ $32, ਇਰਾਕ ਦੇ ਵਿੱਚ $29 ਅਰਬ ਤੇ ਇੰਡੋਨੇਸ਼ੀਆ 'ਚ $23 ਅਰਬ ਦਾ ਐਕਸਪੋਰਟ ਹੁੰਦਾ ਹੈ। ਅਜਿਹੇ ਦੇ ਵਿੱਚ ਭਾਰਤ ਚੀਨ ਦੇ ਨਾਲ ਆਪਣੇ ਵਪਾਰਕ ਸੰਬੰਧਾਂ ਨੂੰ, ਖਾਸ ਤੌਰ ਦੇ ਉੱਤੇ ਚੀਨ ਤੇ ਰੂਸ ਦੋਹਾਂ ਦੇ ਨਾਲ ਆਪਣੇ ਵਪਾਰਕ ਸੰਬੰਧਾਂ ਮਜ਼ਬੂਤ ਹੀ ਰੱਖਣਾ ਚਾਹੇਗਾ। ਉੱਧਰ ਬੰਗਲਾਦੇਸ਼ ਭਾਰਤ ਦੇ ਗੁਆਂਢ ਦੇ ਵਿੱਚ ਪੈਂਦਾ ਹੈ। ਪਾਕਿਸਤਾਨ ਦੇ ਨਾਲ ਤਾਂ ਭਾਰਤ ਦੇ ਸੰਬੰਧ ਸੁਖਾਵੇਂ ਹੈ ਹੀ ਨਹੀਂ, ਪਰ ਜਦੋਂ ਤੋਂ ਸ਼ੇਖ ਹਸੀਨਾ ਭਾਰਤ ਦੇ ਵਿੱਚ ਪਨਾਹ ਲੈ ਕੇ ਬੈਠੀ ਹੈ, ਬੰਗਲਾਦੇਸ਼ ਦੇ ਨਾਲ ਵੀ ਸੰਬੰਧ ਗੈਰ ਸੁਖਾਵੇਂ ਹੋ ਗਏ ਨੇ। ਬੰਗਲਾਦੇਸ਼ ਦੇ ਰੱਖਿਆ ਮੰਤਰੀ ਦੀ ਤਰਫ ਤੋਂ ਤੇ ਪ੍ਰਧਾਨ ਮੰਤਰੀ ਦੀ ਤਰਫ ਤੋਂ ਕਿਹਾ ਗਿਆ ਕਿ ਉਹ ਇਸ ਸਮਝੌਤੇ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ। ਹਾਲਾਂਕਿ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ ਦੇ ਮੱਕਾ ਰੱਖਿਆ ਸਮਝੌਤੇ ਦੇ ਵਿੱਚ ਵੀ ਬੰਗਲਾਦੇਸ਼ ਨੇ ਜਨਤਕ ਤੌਰ ਦੇ ਉੱਤੇ ਸ਼ਾਮਲ ਹੋਣ ਦੀ ਗੱਲ ਪਹਿਲਾਂ ਹੀ ਮੰਨੀ ਹੈ, ਪਰ ਬ੍ਰਿਕਸ ਦੇ ਵਿੱਚ ਤਾਂ ਭਾਰਤ ਘੱਟੋ ਘੱਟ ਬੰਗਲਾਦੇਸ਼ ਨੂੰ ਹਾਲੇ ਸ਼ਾਮਲ ਨਹੀਂ ਕਰੇਗਾ। ਤਾਰਿਕ ਰਹਿਮਾਨ ਇਸ ਸਾਲ ਫਰਵਰੀ ਮਹੀਨੇ 'ਚ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸੀ। ਹੁਣ ਉਹਨਾਂ ਦੇ ਦਫ਼ਤਰ ਦੀ ਤਰਫ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਤਰਫ ਤੋਂ ਜਾਂ ਨਵੀਂ ਦਿੱਲੀ ਦੀ ਤਰਫ ਤੋਂ ਉਹਨਾਂ ਨੂੰ ਕੋਈ ਸੱਦਾ ਨਹੀਂ ਭੇਜਿਆ ਗਿਆ, ਇਸ ਲਈ ਰਹਿਮਾਨ ਨਹੀਂ ਆ ਰਹੇ। ਔਰ ਉਹ ਆਪਣੇ ਵਿਦੇਸ਼ੀ ਦੌਰੇ ਦੇ ਲਈ ਵੀ ਭਾਰਤ ਦੀ ਬਜਾਏ ਮਲੇਸ਼ੀਆ ਗਏ ਸੀ। ਆਮ ਤੌਰ ਦੇ ਉੱਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਅਕਸਰ ਭਾਰਤ ਹੀ ਆਉਂਦੇ ਨੇ, ਭਾਰਤ ਉਸ ਗੱਲ ਤੋਂ ਵੀ ਨਾਰਾਜ਼ ਹੈ। ਵੀਰਵਾਰ ਦੇ ਦਿਨ ਬੰਗਲਾਦੇਸ਼ ਦੇ ਵਿਦੇਸ਼ ਰਾਜ ਮੰਤਰੀ ਹਮਾਯੂ ਕਬੀਰ ਨੇ ਕਿਹਾ ਕਿ ਭਾਰਤ 'ਚ ਹੋ ਰਹੇ ਬ੍ਰਿਕਸ ਸਮਿਟ 'ਚ ਨਾ ਤਾਂ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਜਾਣਗੇ ਅਤੇ ਨਾ ਹੀ ਕੋਈ ਹੋਰ ਵਫਦ ਜਾਂ ਕੋਈ ਵੀ ਹੋਰ ਮੰਤਰੀ ਉਹਨਾਂ ਦੀ ਅਗਵਾਈ ਕਰਨ ਦੇ ਲਈ ਉੱਥੇ ਪਹੁੰਚ ਰਿਹਾ ਹੈ। ਯਾਨੀ ਇਸ ਕਿਸਮ ਦੀ ਕੋਈ ਖਬਰ ਸਾਹਮਣੇ ਹੀ ਨਹੀਂ ਆ ਰਹੀ। ਵੈਸੇ ਭਾਰਤ ਦੇ ਨਾਲ ਜੁੜੀਆਂ ਇਹ ਸਾਰੀਆਂ ਖਬਰਾਂ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਸ਼ਨੀਵਾਰ ਦੇ ਦਿਨ ਕੁਝ ਹੋਰਨਾ ਖਬਰਾਂ ਦੀ ਵੀ ਸਾਂਝ ਤੁਹਾਡੇ ਨਾਲ ਪਾਵਾਂਗੇ। ਇੱਕ ਆਖਰੀ ਖਬਰ ਸਾਂਝੀ ਕਰਦੇ ਚੱਲੀਏ, ਜਿੱਥੇ ਸੋਸ਼ਲ ਮੀਡੀਆ ਇਸ ਵਕਤ ਦੁਨੀਆ ਭਰ ਦੇ ਦੇਸ਼ਾਂ ਦੇ ਲਈ ਇੱਕ ਸਮੱਸਿਆ ਬਣਿਆ ਹੋਇਆ। ਸੁਪਰੀਮ ਕੋਰਟ ਨੇ ਨਾਬਾਲਗਾਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਦੇ ਦਰਮਿਆਨ ਸੁਰੱਖਿਆ ਯਕੀਨੀ ਬਣਾਉਣ ਨੂੰ ਲੈ ਕੇ ਹੁਣ ਇੱਕ ਨਵਾਂ ਹੁਕਮ ਦਿੱਤਾ। ਦੱਸ ਦਈਏ ਕਿ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਭਾਰਤ ਦੇ ਅੰਦਰ ਇਲੈਕਟ੍ਰੋਨਿਕਸ, ਸੂਚਨਾ ਤਕਨਾਲੋਜੀ ਤੇ ਕਾਨੂੰਨ ਨਿਆਂ ਮੰਤਰਾਲਾ ਇਹ ਜਵਾਬ ਦੇਵੇ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਕਿਉਂ ਸੋਸ਼ਲ ਮੀਡੀਆ ਦਾ ਇਸਤੇਮਾਲ ਇਸ ਤਰੀਕੇ ਦੇ ਨਾਲ ਕਰ ਰਹੇ ਨੇ, ਜਦਕਿ ਆਸਟ੍ਰੇਲੀਆ, ਯੂਰਪ ਵਰਗੇ ਮੁਲਕਾਂ ਦੇ ਵਿੱਚ ਇਸ ਦੀਆਂ ਪਾਬੰਦੀਆਂ ਲੱਗ ਰਹੀਆਂ ਨੇ। ਚੀਫ ਜਸਟਿਸ ਜਮੀਲੀਆ ਬਾਗਚੀ ਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਗੈਰ ਸਰਕਾਰੀ ਸੰਗਠਨ ਜਸਟ ਰਾਈਟਸ ਫਾਰ ਚਿਲਡਰਨ ਅਲਾਇੰਸ ਦੀ ਤਰਫ ਤੋਂ ਦਾਇਰ ਇਸ ਪਟੀਸ਼ਨ ਦੇ ਉੱਤੇ ਦੋਵਾਂ ਮੰਤਰਾਲਿਆਂ ਨੂੰ ਹੁਣ ਸਵਾਲ ਕੀਤਾ ਹੈ ਔਰ ਇਹ ਪੁੱਛਿਆ ਜਾਏਗਾ ਕਿ ਭਾਰਤ ਦੇ ਵਿੱਚ ਇਸ ਦੇ ਲਈ ਕੀ ਢੁੱਕਵੇਂ ਕਦਮ ਚੁੱਕੇ ਜਾ ਰਹੇ ਨੇ ਕਿ 18 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਤੱਕ ਸੋਸ਼ਲ ਮੀਡੀਆ ਦੇ ਰਾਹੀਂ ਜਿਸ ਕਿਸਮ ਦੀ ਗੰਦਗੀ ਪਰੋਸੀ ਜਾ ਰਹੀ ਹੈ ਉਸ ਨੂੰ ਰੋਕਣ ਦੇ ਲਈ ਭਾਰਤ ਦੇ ਇਹ ਮਹਿਕਮੇ ਆਖਿਰਕਾਰ ਕੀ ਕਦਮ ਚੁੱਕ ਰਹੇ ਨੇ। ਖੈਰ ਇਹਨਾਂ ਦਿਨਾਂ ਦੇ ਵਿੱਚ ਤਾਂ ਬ੍ਰਿਕਸ ਸਮਿਟ ਦੇ ਨਾਲ ਜੁੜੀਆਂ ਹੀ ਖਬਰਾਂ ਜ਼ਿਆਦਾਤਰ ਚਰਚਾ ਦੇ ਵਿੱਚ ਰਹਿਣਗੀਆਂ ਕਿਉਂਕਿ ਭਾਰਤ ਦੇ ਮੀਡੀਆ ਨੂੰ ਹਾਲੇ ਫਿਲਹਾਲ ਕੋਈ ਹੋਰ ਖਬਰਾਂ ਦਿਖਾਈ ਨਹੀਂ ਦੇ ਰਹੀਆਂ। ਪਰ ਉੱਧਰ ਦੂਸਰੇ ਪਾਸੇ ਆਸਟ੍ਰੇਲੀਆ ਦੀ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਵੱਡਾ ਔਰ ਖਤਰਨਾਕ ਖੁਲਾਸਾ ਆਸਟ੍ਰੇਲੀਆ ਦੀ ਖੁਫੀਆ ਘਰੇਲੂ ਏਜੰਸੀ ਜਿਹੜੀ ਹੈ ASIO ਉਸ ਦੇ ਚੀਫ ਮਾਈਕ ਬਰਗਿਸ ਦੀ ਤਰਫ ਤੋਂ ਇੱਕ ਨਵਾਂ ਖੁਲਾਸਾ ਕੀਤਾ ਗਿਆ। ਕਿਹਾ ਗਿਆ ਹੈ ਕਿ ਜਦੋਂ ਤੋਂ ਬੰਡਾਈ ਹਮਲਾ ਵਾਪਰਿਆ ਹੈ ਉਸ ਤੋਂ ਬਾਅਦ 9 ਮਹੀਨਿਆਂ ਦੇ ਵਿੱਚ ਹੀ 16 ਦੇ ਕਰੀਬ ਅੱਤਵਾਦੀ ਹਮਲਿਆਂ ਦੀਆਂ ਧਮਕੀਆਂ ਆਸਟ੍ਰੇਲੀਆ ਨੇ ਨਾਕਾਮ ਕੀਤੀਆਂ ਨੇ। ਇਸ ਦੇ ਵਿੱਚ ਐਂਟੀ ਸੈਮੈਟਿਕ ਅਟੈਕ, ਇੱਥੋਂ ਤੱਕ ਕਿ ਮੁਸਲਮਾਨਾਂ ਨੂੰ ਮਾਰ ਦੇਣ, ਨਫ਼ਰਤ ਦੇ ਨਾਲ ਭਰੇ ਹੋਏ ਇੱਕ ਦੂਸਰੇ ਧਰਮਾਂ ਦੇ ਉੱਤੇ ਹਮਲੇ ਕਰਨ ਦੀਆਂ ਕੋਸ਼ਿਸ਼ਾਂ ਸ਼ਾਮਲ ਨੇ, ਜਿਸ ਦੇ ਵਿੱਚ ਹਥਿਆਰ ਅਤੇ ਕੁਝ ਹੋਰ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ। ਆਸਟ੍ਰੇਲੀਅਨ ਸਿਕਿਉਰਿਟੀਜ਼ ਐਂਡ ਇੰਟੈਲੀਜੈਂਸ ਔਰਗਨਾਈਜੇਸ਼ਨ ਦੇ ਡਾਇਰੈਕਟਰ ਜਨਰਲ ਮਾਈਕ ਬਰਗਿਸ ਦੀ ਤਰਫ ਤੋਂ ਯੂਨਾਈਟਿਡ ਸਟੇਟਸ ਅਮਰੀਕਾ ਦੇ ਉੱਤੇ 9/11 ਦੇ ਹੋਏ ਹਮਲੇ ਦੀ 25ਵੀਂ ਵਰੇਗੰਢ ਦੇ ਮੌਕੇ ਦੇ ਉੱਤੇ ਇਹ ਗੱਲ ਸਾਂਝੀ ਕੀਤੀ ਗਈ। ਕਿਹਾ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਵੀ ਕਦੇ ਵੀ ਦਹਿਸ਼ਤਗਰਦੀ ਦੀ ਜਿਹੜੀ ਕੋਸ਼ਿਸ਼ ਆ ਉਹ ਹਮੇਸ਼ਾ ਹੁੰਦੀ ਰਹੀ ਹੈ, ਔਰ ਏਦਾਂ ਨਹੀਂ ਹੈ ਕਿ ਆਸਟ੍ਰੇਲੀਆ ਦੇ ਵਿੱਚ ਦਹਿਸ਼ਤਗਰਦੀ ਹਮਲਿਆਂ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ, ਪਰ ਇਸ ਦਰਮਿਆਨ ਆਸਟ੍ਰੇਲੀਆ ਦੀ ਖੁਫੀਆ ਏਜੰਸੀ ਦੀ ਤਰਫ ਤੋਂ ਬੜੀਆਂ ਸਾਰੀਆਂ ਘਟਨਾਵਾਂ ਨੂੰ ਮੌਕੇ ਤੇ ਹੀ ਨੱਪ ਲਿਆ ਗਿਆ। ਬਰਗਿਸ ਦੀ ਤਰਫ ਤੋਂ ਇਹ ਵੀ ਗੱਲ ਦੱਸੀ ਗਈ ਕਿ ਇਸ ਦਰਮਿਆਨ ਸਾਲ 2014 ਤੋਂ ਲੈ ਕੇ ਹੁਣ ਤੱਕ ਜੇਕਰ ਮੇਜਰ ਟੈਰਰਿਸਟ ਪਲੋਟਸ ਦੀ ਗੱਲ ਕੀਤੀ ਜਾਵੇ, ਯਾਨੀ ਕਿ ਐਸੇ ਦਹਿਸ਼ਤਗਰਦੀ ਹਮਲਿਆਂ ਦੀਆਂ ਸਾਜ਼ਿਸ਼ਾਂ ਜਿਹੜੀਆਂ ਕਿ ਆਸਟ੍ਰੇਲੀਆ ਦੇ ਵਿੱਚ ਵੱਡਾ ਨੁਕਸਾਨ ਪਹੁੰਚਾ ਸਕਦੀਆਂ ਸੀ, ਤਾਂ ਉਹਨਾਂ ਦੀ ਗਿਣਤੀ 33 ਹੈ। ਯਾਨੀ ਕਿ ਇੱਕ ਬਹੁਤ ਵੱਡਾ ਅੰਕੜਾ ਹੈ ਆਸਟ੍ਰੇਲੀਆ ਵਰਗੇ ਇੱਕ ਅਲੱਗ ਥਲੱਗ ਮੁਲਕ ਦੇ ਵਿੱਚ ਵੀ ਜਿੱਥੇ ਇਸ ਕਿਸਮ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਉਧਰ ਦੂਸਰੇ ਪਾਸੇ ਸੈਰਾ ਹੈਂਸਨ ਯੰਗ ਨੇ, ਜਿਹੜੇ ਕਿ ਗ੍ਰੀਨਸ ਪਾਰਟੀ ਦੇ ਸੈਨੇਟਰ ਨੇ, ਉਹਨਾਂ ਨੇ ਕਿਹਾ ਕਿ ਇਸ ਵਕਤ ਐਂਥਨੀ ਐਲਬਨੀ ਸਰਕਾਰ ਨੇ ਡਿਜੀਟਲ ਡਿਊਟੀ ਆਫ ਕੇਅਰ ਦਾ ਜਿਹੜਾ ਲੈਜਿਸਲੇਸ਼ਨ ਤਿਆਰ ਕੀਤਾ ਉਹ ਨਾਕਾਫੀ ਹੈ। ਇਹ ਜੰਗ ਇਸ ਵਕਤ ਸਾਡੀ ਅਗਲੀ ਜਨਰੇਸ਼ਨ ਨੂੰ ਬਚਾਉਣ ਦੀ ਜੰਗ ਹੈ, ਔਰ ਇਸ ਨੂੰ ਸਰਕਾਰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ। ਸੋਸ਼ਲ ਮੀਡੀਆ ਦੇ ਜ਼ਰੀਏ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਕਿਸ ਕਿਸ ਕਿਸਮ ਦਾ ਜ਼ਹਿਰ ਘੋਲਿਆ ਜਾ ਰਿਹਾ, ਇਸ ਦੇ ਲਈ ਸਰਕਾਰ ਨੂੰ ਹੋਰ ਗੰਭੀਰ ਹੋਣਾ ਹੋਏਗਾ। ਉਧਰ ਵਨ ਨੇਸ਼ਨ ਪਾਰਟੀ ਦੇ ਸੈਨੇਟਰ ਚੀਨ ਬੈਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਇਸ ਗੱਲ ਦੇ ਉੱਤੇ ਬਿਲਕੁਲ ਵੀ ਮੁਆਫ਼ੀ ਨਹੀਂ ਮੰਗੇਗੀ ਕਿ ਐਂਡਰਿਊ ਹੇਸਟੀ ਜਾਂ ਉਹਨਾਂ ਦੇ ਨਾਲ ਜੁੜਿਆ ਹੋਇਆ ਕੋਈ ਇਸ ਕਿਸਮ ਦਾ ਵੀਡੀਓ ਉਹਨਾਂ ਦੇ ਸੋਸ਼ਲ ਮੀਡੀਆ ਖਾਤੇ ਤੋਂ ਪੋਸਟ ਕੀਤਾ ਗਿਆ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਦਰਮਿਆਨ ਵੀ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਹਵਾਈ ਫੌਜ ਦੇ ਵਿੱਚ ਸਾਬਕਾ ਫੌਜੀ ਦੇ ਤੌਰ ਦੇ ਉੱਤੇ ਸੇਵਾ ਨਿਭਾ ਚੁੱਕੇ ਅਤੇ ਮੌਜੂਦਾ ਸਮੇਂ 'ਚ ਲਿਬਰਲ ਪਾਰਟੀ ਦੇ MP ਐਂਡਰਿਊ ਹੇਸਟੀ ਦੇ ਨਾਲ ਜੁੜੀ ਇੱਕ ਕਾਰਟੂਨ ਵੀਡੀਓ ਜਿਸ ਨੂੰ ਬੜੇ ਘਨੌਨੇ ਤਰੀਕੇ ਦੇ ਨਾਲ ਵਨ ਨੇਸ਼ਨ ਪਾਰਟੀ ਦੇ ਸੋਸ਼ਲ ਮੀਡੀਆ ਖਾਤੇ ਤੋਂ ਅਧਿਕਾਰਕ ਖਾਤੇ ਤੋਂ ਪੋਸਟ ਕੀਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਐਂਡਰਿਊ ਹੇਸਟੀ ਨੂੰ ਇੱਕ ਟ੍ਰੇਟਰ ਕਰਾਰ ਦਿੱਤਾ ਗਿਆ ਸੀ। ਵਜ੍ਹਾ ਇਹ ਕਿ ਪੌਲਿਨ ਹੈਂਸਨ ਇਹ ਮੰਨਦੇ ਨੇ ਕਿ ਬੈਨ ਰੌਬਰਟ ਸਮਿਥ ਦੇ ਮਾਮਲੇ ਦੇ ਵਿੱਚ ਐਂਡਰਿਊ ਹੇਸਟੀ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ, ਜਦਕਿ ਬੈਨ ਰੌਬਰਟ ਸਮਿਥ ਆਸਟ੍ਰੇਲੀਆ ਦੇ ਕਾਨੂੰਨ ਦੇ ਮੁਤਾਬਕ ਇੱਕ ਜੰਗੀ ਅਪਰਾਧੀ ਹੋ ਸਕਦਾ ਹੈ, ਪਰ ਪੌਲਿਨ ਹੈਂਸਨ ਤੇ ਵਨ ਨੇਸ਼ਨ ਪਾਰਟੀ ਦੇ ਮੁਤਾਬਕ ਉਹ ਦੇਸ਼ ਦਾ ਇੱਕ ਗੌਰਵ ਹੈ। ਅਜਿਹੇ ਦੇ ਵਿੱਚ ਉਹਨਾਂ ਦੇ ਨਾਲ ਨਾ ਖੜਨਾ ਅਦਾਲਤੀ ਮਤਕਦਮੇ ਦੇ ਵਿੱਚ ਐਂਡਰਿਊ ਹੇਸਟੀ ਦੀ ਕਾਇਰਤਾ ਦਾ ਇੱਕ ਪ੍ਰਤੀਕ ਸੀ। ਐਂਡਰਿਊ ਹੇਸਟੀ ਨੇ ਜਦੋਂ ਟ੍ਰੇਟਰ ਕਹਿਣ ਤੇ ਉਹਨਾਂ ਨੂੰ ਵਨ ਨੇਸ਼ਨ ਪਾਰਟੀ ਨੂੰ ਮਾਫ਼ੀ ਮੰਗਣ ਤੇ ਉਸ ਵੀਡੀਓ ਨੂੰ ਹਟਾਉਣ ਦੀ ਗੱਲ ਕੀਤੀ, ਉਸੇ ਦੇ ਉੱਤੇ ਹੁਣ ਸ਼ੌਨ ਬੈਲ ਦੀ ਇਹ ਤਾਜ਼ਾ ਟਿੱਪਣੀ ਸਾਹਮਣੇ ਆਈ ਹੈ। ਉਹਨਾਂ ਕਹਿਣਾ ਹੈ ਕਿ ਇਸ ਕਰਕੇ ਉਹ ਬਿਲਕੁਲ ਵੀ ਕੋਈ ਮਾਫ਼ੀ ਨਹੀਂ ਮੰਗਦੇ ਅਤੇ ਨਾ ਹੀ ਇਸ ਕਿਸਮ ਦੇ ਨਾਲ ਕੋਈ ਵੀਡੀਓ ਉਹ ਹਟਾਉਣਾ ਚਾਹੁੰਦੇ ਨੇ, ਜੋ ਹੋਇਆ ਉਹ ਉਸ ਵੀਡੀਓ ਦੇ ਵਿੱਚ ਦਰਸਾਇਆ ਗਿਆ ਹੈ। ਉੱਥੇ ਨੈਸ਼ਨਲ ਪਾਰਟੀ ਦੇ ਨੇਤਾ ਮੈਟ ਕੈਨੇਵਿਨ ਨੇ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਦੇ ਦੁਆਰਾ ਇਹ ਕਿਹਾ ਜਾਣਾ ਕਿ ਇੱਕ ਪੋਲੀਟੀਕਲ ਰੇਸ ਚੱਲੀ ਹੋਈ ਹੈ ਮਾਈਗ੍ਰੇਸ਼ਨ ਨੂੰ ਕੋਸਣ ਦੀ, ਚਾਹੇ ਉਹ ਸੱਤਾਧਾਰੀ ਧਿਰ ਦੇ ਵਿੱਚ ਹੋਵੇ ਅਤੇ ਚਾਹੇ ਖੱਬੇ ਪੱਖੀ ਸੱਜੇ ਪੱਖੀ ਪਾਰਟੀਆਂ 'ਚ। ਖਾਸ ਤੌਰ ਦੇ ਉੱਤੇ ਐਕਸਟ੍ਰੀਮਿਸਟ ਐਲੀਮੈਂਟ ਦੀ ਤਰਫ ਤੋਂ ਇਸ ਨੂੰ ਬਹੁਤ ਵੱਡਾ ਮੁੱਦਾ ਬਣਾਇਆ ਜਾ ਰਿਹਾ। ਦੱਸ ਦਈਏ ਕਿ ਪਿਛਲੇ ਦਿਨ ਹੀ ਸਿਡਨੀ ਇੰਸਟੀਚਿਊਟ ਦੇ ਵਿੱਚ ਆਪਣੇ ਭਾਸ਼ਣ ਦੇ ਦਰਮਿਆਨ ਪੀਟਰ ਮੈਲਿਸਕਾਸ ਨੇ, ਜੋ ਕਿ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਨੇ, ਸਾਰੀਆਂ ਪਾਰਟੀਆਂ ਨੂੰ ਨਿਸ਼ਾਨੇ ਦੇ ਉੱਤੇ ਲਿਆ ਅਤੇ ਕਿਹਾ ਕਿ ਐਂਟੀ ਇਮੀਗ੍ਰੇਸ਼ਨ ਦਾ ਇੱਕ ਮਾਹੌਲ ਬਣਾ ਕੇ ਆਸਟ੍ਰੇਲੀਅਨ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ। ਇਸੇ ਦੇ ਉੱਤੇ ਹੁਣ ਨੈਸ਼ਨਲ ਪਾਰਟੀ ਦੇ ਨੇਤਾ ਮੈਟ ਕੈਨੇਵਿਨ ਨੇ ਕਿਹਾ ਕਿ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਇਹ ਗੱਲ ਬਿਲਕੁਲ ਨਹੀਂ ਕਹਿ ਸਕਦੇ ਕਿ ਕੋਈ ਧਿਆਨ ਭਟਕਾਇਆ ਜਾ ਰਿਹਾ। ਮਾਈਗ੍ਰੇਸ਼ਨ ਇੱਕ ਸਮੱਸਿਆ ਜ਼ਰੂਰ ਹੈ, ਆਸਟ੍ਰੇਲੀਆ 'ਚ ਘਰਾਂ ਦੀ ਕਿੱਲਤ ਜ਼ਰੂਰ ਹੈ, ਆਰਥਿਕਤਾ ਨੂੰ ਸੱਟ ਵੱਜੀ ਹੈ, ਸਾਡੀ ਸੋਸਾਇਟੀ ਨੂੰ ਸੱਟ ਵੱਜੀ ਹੈ, ਔਰ ਇਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਉੱਥੇ AI ਡੇਟਾ ਸੈਂਟਰਸ ਦੇ ਨਿਰਮਾਣ ਦੀਆਂ ਖਬਰਾਂ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਈਆਂ ਸੀ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਚਾਹੁੰਦੇ ਨੇ ਕਿ ਆਸਟ੍ਰੇਲੀਆ ਨੂੰ ਡੇਟਾ ਸੈਂਟਰਸ ਦੀ ਇੱਕ ਧਰਤੀ ਬਣਾ ਦਿੱਤਾ ਜਾਵੇ ਤਾਂ ਕਿ ਵਿਦੇਸ਼ੀ ਮੁਲਕ AI ਦਾ ਇਸਤੇਮਾਲ ਜਿਵੇਂ ਮਰਜ਼ੀ ਕਰਨ, ਪਰ ਡੇਟਾ ਸੈਂਟਰਸ ਦੀ ਵਰਤੋਂ ਉਹ ਆਸਟ੍ਰੇਲੀਆ 'ਚੋਂ ਕਰਨ, ਔਰ ਇਸ ਦੇ ਜ਼ਰੀਏ ਆਸਟ੍ਰੇਲੀਆ ਇੱਕ ਵੱਡੀ ਕਮਾਈ ਕਰੇ। ਭਾਵੇਂ ਕਿ ਉਸ ਦੇ ਨਾਲ ਵਾਤਾਵਰਣ ਨੂੰ ਨੁਕਸਾਨ ਪੁੱਜਣ ਦੀਆਂ ਖਬਰਾਂ ਅਲੱਗ ਤੋਂ ਤੁਰ ਰਹੀਆਂ ਨੇ, ਪਰ ਹੁਣ ਇਹ ਪਤਾ ਚੱਲ ਰਿਹਾ ਹੈ ਕਿ ਸਰਕਾਰ ਦੀ ਤਰਫ ਤੋਂ ਪਾਸ ਕੀਤੇ ਗਏ ਲਾਅ ਦੇ ਤਹਿਤ ਸਾਲ 2027 ਤੱਕ ਜਿਹੜੇ 25 ਦੇ ਕਰੀਬ ਡੇਟਾ ਸੈਂਟਰਸ ਦਾ ਨਿਰਮਾਣ ਸ਼ੁਰੂ ਹੋ ਜਾਣਾ ਹੈ ਜਾਂ ਕਈ ਉਸ 'ਚੋਂ ਬਣ ਕੇ ਵੀ ਤਿਆਰ ਹੋ ਜਾਣੇ ਨੇ। ਉਹਨਾਂ ਦੇ ਨਾਲ ਜੁੜੀਆਂ ਹੋਈਆਂ ਲਿਸਟਾਂ ਇੱਕ ਸੂਚੀਆਂ ਜਾਰੀ ਕਰ ਦਿੱਤੀਆਂ ਗਈਆਂ ਨੇ। ਵਿਕਟੋਰੀਆ ਦੇ ਵਿੱਚ ਫੈਰਿਸ ਰੋਡ ਡੇਟਾ ਸੈਂਟਰ AWS ਕੰਪਨੀ ਦੀ ਤਰਫ ਤੋਂ ਬਣਾਇਆ ਜਾ ਰਿਹਾ, ਜਦਕਿ ਲੈਵਰਟਨ ਦੇ ਵਿੱਚ ਵਿਕਟੋਰੀਆ ਦੇ ਅੰਦਰ CDC ਡੇਟਾ ਸੈਂਟਰ ਲੈਵਰਟਨ ਕੈਂਪਸ ਦੇ ਵਿੱਚ ਤਿਆਰ ਹੋ ਰਿਹਾ। ਇਸ ਤੋਂ ਇਲਾਵਾ NSW ਦੇ ਵਿੱਚ ਈਸਟਰਨ ਕ੍ਰੀਕ, ਗ੍ਰੈਗਰੀ ਹਿਲਸ ਦੇ ਵਿੱਚ ਤੇ ਹੰਟਿੰਗ ਵੁੱਡ ਦੇ ਵਿੱਚ ਇੱਕ ਇਸ ਕਿਸਮ ਦਾ ਵੱਡਾ ਡੇਟਾ ਸੈਂਟਰ ਬਣ ਰਿਹਾ। ਇਹਨਾਂ 'ਚੋਂ ਇੱਕ ਐਮਾਜ਼ਨ ਦਾ ਜਿਹੜਾ ਗ੍ਰੈਗਰੀ ਹਿਲ 'ਚ ਤਿਆਰ ਹੋ ਰਿਹਾ ਤੇ ਬਾਕੀ ਦੇ ਦੋ AWS ਤੇ ਏਅਰ ਟਰੰਕ ਦੇ ਨੇ। ਇਸੇ ਤਰੀਕੇ ਦੇ ਨਾਲ ਕੈਨਬਰਾ ਦੇ ਵਿੱਚ CDC ਦਾ ਡੇਟਾ ਸੈਂਟਰ ਜਿਹੜਾ ਬੀਅਰਡ ਕੈਂਪਸ ਦੇ ਵਿੱਚ ਤਿਆਰ ਕੀਤਾ ਜਾ ਰਿਹਾ। ਇਹਨਾਂ ਸਭ ਦੇ ਵਿੱਚੋਂ ਜ਼ਿਆਦਾਤਰ ਸਾਰੇ ਬਹੁਤ ਵੱਡੇ ਡੇਟਾ ਸੈਂਟਰਸ ਨੇ, ਪਰ ਹੰਟਿੰਗਵੁੱਡ ਜਿਹੜਾ ਕਿ NSW ਦੇ ਖੇਤਰੀ ਇਲਾਕੇ 'ਚ ਤਿਆਰ ਹੋ ਰਿਹਾ ਇੱਕ SID-3 ਕਰਕੇ ਡੇਟਾ ਸੈਂਟਰ ਹੈ। 400+ ਮੈਗਾਵਾਟ ਦੇ ਟੋਟਲ ਕਪੈਸਿਟੀ ਜਿਹੜੀ ਹੈ ਬਿਜਲੀ ਖਰਚ ਕਰੇਗਾ ਜਾਂ ਕੰਜ਼ਿਊਮ ਕਰੇਗਾ। ਇਸ ਤੋਂ ਇਲਾਵਾ ਲੈਵਰਟਨ ਵਿਕਟੋਰੀਆ ਦਾ 150 ਮੈਗਾਵਾਟ ਔਰ ਗ੍ਰੈਗਰੀ ਹਿਲਸ ਦਾ 61 ਮੈਗਾਵਾਟ, ਈਸਟਰਨ ਕ੍ਰੀਕ ਨਿਊ ਸਾਊਥ ਵੇਲਸ ਦਾ 35 ਮੈਗਾਵਾਟ, ਜਦਕਿ ਕੋਬਲ ਬੈਂਕ ਵਿਕਟੋਰੀਆ ਦੇ ਵਿੱਚ ਜਿਹੜਾ ਫੈਰੀ ਰੋਡ ਦੇ ਉੱਤੇ ਬਣ ਰਿਹਾ ਡੇਟਾ ਸੈਂਟਰ ਹੈ ਉਸ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹ ਕਿੱਥੇ ਤਿਆਰ ਹੋ ਰਿਹਾ। ਵੈਸੇ ਦੱਸ ਦਈਏ ਕਿ ਮੌਜੂਦਾ ਸਮੇਂ 'ਚ ਜ਼ਿਆਦਾਤਰ ਡੇਟਾ ਸੈਂਟਰ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਦੇ ਵਿੱਚ ਹੀ ਮੌਜੂਦ ਨੇ। ਇਹਨਾਂ ਦਾ ਵਿਸਥਾਰ ਹੁਣ ਤਸਮੇਨੀਆ ਅਤੇ ਕੁਇਨਜ਼ਲੈਂਡ ਦੇ ਵਿੱਚ ਵੀ ਕੀਤਾ ਜਾਣਾ, ਜਦਕਿ ਪ੍ਰਪੋਜ਼ ਡੇਟਾ ਸੈਂਟਰ ਦੇ ਵਿੱਚੋਂ ਕੁਝ ਇੱਕ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਵੀ ਪ੍ਰਪੋਜ਼ ਕੀਤੇ ਗਏ ਨੇ। ਵਿਕਟੋਰੀਆ ਦੀਆਂ ਸੜਕਾਂ ਨੂੰ ਫਿਕਸ ਕਰਨ ਦੇ ਲਈ ਇੱਕ ਵੱਡੀ ਯੋਜਨਾ ਦੀ ਲੋੜ ਹੋਏਗੀ। ਪਿਛਲੇ ਕਈ ਦਿਨਾਂ ਤੋਂ ਵਿਕਟੋਰੀਆ ਦੀਆਂ ਸੜਕਾਂ ਦੀ ਖਸਤਾ ਹਾਲਤ ਦੇ ਬਾਰੇ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ। ਲਗਾਤਾਰ ਇਹ ਖਬਰਾਂ ਅਸੀਂ ਸੁਣੀਆਂ ਨੇ, ਪੜ੍ਹੀਆਂ ਨੇ, ਜਾਣੀਆਂ ਨੇ, ਪਰ ਵਿਕਟੋਰੀਆ ਦੇ ਵਿੱਚ ਹੁਣ ਆਡੀਟਰ ਜਨਰਲ ਦੀ ਰਿਪੋਰਟ ਇਹ ਗੱਲ ਕਹਿ ਰਹੀ ਹੈ ਕਿ 48% ਸੜਕਾਂ ਦੀ ਹਾਲਤ ਬੇਹੱਦ ਖਸਤਾ ਹੈ ਔਰ ਸੜਕਾਂ ਦੀ ਗਿਣਤੀ ਵੀ ਵਧੀ ਹੈ। ਅਜਿਹੇ ਦੇ ਵਿੱਚ ਸੜਕਾਂ ਨੂੰ ਤੁਰੰਤ ਫਿਕਸ ਕਰਨ ਦੀ ਹੁਣ ਇੱਕ ਮੁਹਿੰਮ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਤੇ ਚਲਾਈ ਜਾ ਰਹੀ ਹੈ। ਉੱਥੇ ਟਾਊਨਸਵਿਲ ਦੇ ਵਿੱਚ ਸ਼ਹਿਰ ਦਾ ਸਭ ਤੋਂ ਪੁਰਾਣਾ ਇੱਕ ਪੱਬ ਅੱਗ ਦੀ ਭੇਂਟ ਚੜ ਕੇ ਸਵਾਹ ਹੋ ਗਿਆ। ਦੱਸ ਦਈਏ ਕਿ ਕੁਇਨਜ਼ਲੈਂਡ ਦੇ ਟਾਊਨਸਵਿਲ ਇਲਾਕੇ ਦੇ ਵਿੱਚ ਇੱਕ ਖੇਤਰੀ ਇਲਾਕਾ ਹੈ ਜਿੱਥੇ ਗ੍ਰੇਟ ਨਾਰਦਰਨ ਹੋਟਲ ਜਿਹੜਾ ਕਿ ਲਗਭਗ 125 ਸਾਲ ਤੋਂ ਵੀ ਵੱਧ ਪੁਰਾਣਾ, ਸਾਲ 1900 ਦੇ ਵਿੱਚ ਇਹ ਸਟਰਕਚਰ ਖੜੀ ਕੀਤੀ ਗਈ ਸੀ ਔਰ ਇੱਕ ਅੱਗ ਲੱਗਣ ਦੀ ਘਟਨਾ ਦੇ ਚੱਲਦਿਆਂ ਇਹ ਇਮਾਰਤ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਰਾਖ ਹੋ ਗਈ। ਦੱਸ ਦਈਏ ਕਿ ਇਸ ਨੂੰ 1992 ਦੇ ਵਿੱਚ ਕੁਇਨਜ਼ਲੈਂਡ ਹੈਰੀਟੇਜ ਦਾ ਦਰਜਾ ਵੀ ਦੇ ਦਿੱਤਾ ਗਿਆ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਬਹਿਰਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।
1: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0206।
2: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ। ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
5: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
6: ਹਾਂਜੀ ਰੇਡੀਓ
7: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ आओ श्री गुरु ग्रंथ साहिब महाराज जी दे पहले प्रकाश दे इतिहास बारे जानने की कोशिश करते हाँ कि गुरु अर्जन देव महाराज जी नू गुरु ग्रंथ साहिब महाराज जी की बीड़ तैयार करने की लोड़ क्यों पई, उस समय दे हालात किस तरह के सन, किस किस की बाणी गुरु अर्जन देव महाराज जी ने गुरु ग्रंथ साहिब महाराज दे विच दर्ज की, ते वो केड़े लखारी सन जिन्हां दी बाणी गुरु ग्रंथ साहिब महाराज विच दर्ज करन तों गुरु अर्जन देव महाराज जी ने इनकार कर दिता सी। गुरु अर्जन देव महाराज जी का प्रकाश 1563 ईस्वी दे विच होया। गुरु साहिब जी ने अपने जीवन दौरान महान कार्ज किते, करतारपुर, तरन तारन, श्री हरिमंदर साहिब की स्थापना की, गुरसिखी का प्रचार करन दे लई वख वख खेत्रां दे विच जा के संगतां नूं दर्शन दित्ते, ते सिक्खी का प्रचार करके गुरसिखी दे फुल दी महक सारी लुकाई तक पहुँचाई। इन्हां महान कारजां दे विचों ही एक विशेष ते महत्वपूर्ण कारज है गुरु ग्रंथ साहिब महाराज जी की बीड़ लिखवाउणी, ते उसनूं सचखंड श्री हरिमंदर साहिब दे विच प्रकाश करना, क्योंकि गुरु ग्रंथ साहिब महाराज जी का पहला प्रकाश इसे घटना दे नाल संबंधित है जदों गुरु अर्जन देव महाराज जी ने गुरु ग्रंथ साहिब महाराज जी की पीड़ का पहला प्रकाश सचखंड श्री हरिमंदर साहिब विखे किया सी। 1601 ईस्वी दे विच जदों गुरु अर्जन देव महाराज प्रचार दौरे तो वापस अमृतसर साहिब आउंदे ने, ते इत्थे फिर अपना सारा ध्यान गुरबाणी की सांभ संभाल दे विच लगा दिंदे ने। गुरु अर्जन देव महाराज जी दे कोल उन्हां तों पहलां गुरु नानक देव महाराज, गुरु अंगद देव जी, गुरु अमरदास जी ते गुरु रामदास जी, चार गुरु साहिब जी की बाणी उन्हां दे कोल सी। इस तों इलावा गुरु नानक देव महाराज जी ने अपनियां उदासियां दे दौरान जिन्हां भगतां की बाणी एकत्र कीती सी, भगत बाणी की पोथी भी गुरु अर्जन देव महाराज जी दे कोल सी। इस तरह गुरु अर्जन देव महाराज जी तो पहला जिहड़े गुरु साहिब होए हन, ते भगत साहिब की बाणी दीआं पोथियां गुरु अर्जन देव महाराज जी दे कोल सन, ते गुरु अर्जन देव महाराज जी का यह विचार सी कि इस सारी बाणी नूं एक ग्रंथ दे विच एकत्र कर दिता जाए। इसका कारण की सी, आओ थोड़ा जा उस बारे विचार करन दी कोशिश करते हाँ, क्योंकि गुरु अमरदास महाराज जी ने ही अपनी बाणी दे विच सिखां नूं इह संकेत कर दिता सी कि जिथे सच्ची बाणी है उत्थे कच्ची बाणी भी रची जा रही है। जदों गुरु अमरदास महाराज जी दे पावन बोल असी पढ़ते हाँ, आवो सिख सतगुरु के प्यारेओ गावो सच्ची बाणी, उत्थे सच्ची बाणी वल गुरु अमरदास महाराज जी ने संकेत किया है। गुरु अर्जन देव महाराज जी का समा आया है, उस समय गुरु अर्जन देव महाराज जी दे भरा पृथ्वी चंद का पुत्र मेहरबान कच्ची बाणी रचन लग पिया सी। जिथे ये कच्ची बाणी रचदा सी उत्थे अपने वल्लों रची गई बाणी का भोग भी गुरु नानक साहिब के नाम ते पाउंदा सी। इतिहासक स्रोतों के अंदर ये बचन मौजूद हैं, मेहरबान पुत पृथ्वी दा कबीसरी करे, पारसी हिंदवी सहस्कृति नाले गुरमुखी पढ़े, तीन भी बाणी बहुत बनाई, भोग गुरु नानक जी दा ही पाई। कि अपने वलों रची गई कच्ची बाणी दी अखीली तुक दे विच गुरु नानक नाम दी वरतों करदा सी। इस करके गुरु साहिब जी ने समय की नज़ाकत नूं समझदिआं होइआं गुरबाणी नूं इकत्र करन दा फैसला कीता, ते इस महान कारज दे लई गुरु अर्जन देव महाराज जी ने भाई गुरदास जी की सेवा लगाई कि इस सारी बाणी नूं लिखिया जावे। सो गुरबाणी की लिखाई की सेवा भाई गुरदास जी वल्लों कीती गई। बचन कीता, भाई गुरदास गुरु की बाणी जुदा करिए, मीणे पान लगे नी रला सो न्यारी कर धरिए, सो साहिब अगे ही बाणी उचार करत से भए, सो भाई गुरदास सब एकत्र कर ले। कि भाई गुरदास जी नूं गुरु अर्जन देव महाराज जी ने हुक्म कीता कि जेड़ी भी बाणी गुरु साहिब जी ने उचारण कीती है जां सिद्धांतक तौर दे उपर ਗੁਰਮਤਿ ਦੀ ਕਸਵੱਟੀ ਦੇ ਉੱਪਰ ਜਿਹੜੀ ਬਾਣੀ ਖਰੀ ਉਤਰਦੀ ਹੈ ਉਹਨਾਂ ਭਗਤ ਸਾਹਿਬ ਦੀ ਬਾਣੀ ਇੱਕ ਗ੍ਰੰਥ ਦੇ ਵਿੱਚ ਇਕੱਤਰ ਕਰ ਲਈ ਜਾਵੇ। ਸੋ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨ ਕੇ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮੁੱਚੀ ਲਿਖਾਈ ਦਾ ਮਹਾਨ ਕਾਰਜ ਕੀਤਾ। ਜਿਸ ਸਮੇਂ ਇਹ ਮਹਾਨ ਕਾਰਜ ਆਰੰਭ ਕੀਤਾ ਗਿਆ ਸਾਡਾ ਇਤਿਹਾਸ ਦੱਸਦਾ ਹੈ ਕਿ ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਭਗਤ ਕਾਨਾ, ਛੱਜੂ, ਪੀਲੂ ਅਤੇ ਸ਼ਾਹ ਹੁਸੈਨ ਵੀ ਆਏ ਸਨ ਕਿ ਸਾਡੀ ਬਾਣੀ ਵੀ ਇਸ ਗ੍ਰੰਥ ਦੇ ਵਿੱਚ ਦਰਜ ਕੀਤੀ ਜਾਵੇ। ਪਰ ਜਦੋਂ ਉਹਨਾਂ ਦੇ ਵੱਲੋਂ ਉਚਾਰਨ ਕੀਤੀ ਗਈ ਕਵਿਤਾ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਣਦੇ ਨੇ ਤੇ ਇਸ ਦੇ ਵਿੱਚ ਸਿਧਾਂਤਕ ਵਖਰੇਵਾਂ ਬਹੁਤ ਜ਼ਿਆਦਾ ਸੀ, ਇਸ ਕਰਕੇ ਇਹਨਾਂ ਚਵਾਂ ਨੂੰ, ਭਗਤ ਕਾਨੇ ਨੂੰ, ਛੱਜੂ ਨੂੰ, ਪੀਲੂ ਨੂੰ ਅਤੇ ਸ਼ਾਹ ਹੁਸੈਨ ਨੂੰ ਗੁਰੂ ਸਾਹਿਬ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਇਹ ਬਾਣੀ ਇਸ ਗ੍ਰੰਥ ਦੇ ਵਿੱਚ ਦਰਜ ਨਹੀਂ ਹੋ ਸਕਦੀ। ਇਸ ਬੀੜ ਦੇ ਵਿੱਚ ਸੱਚੀ ਬਾਣੀ ਦੀ ਇਕੱਤਰਤਾ ਹੋਣੀ ਹੈ ਜਿਹੜੀ ਕੇਵਲ ਅਤੇ ਕੇਵਲ ਉਸ ਪਰਮੇਸ਼ਰ ਦੀ ਉਸਤਤੀ ਵਿੱਚ ਉਚਾਰਨ ਕੀਤੀ ਗਈ ਹੈ। ਸੋ ਇਸ ਪ੍ਰਕਾਰ 1601 ਤੋਂ ਲੈ ਕੇ 1604 ਈਸਵੀ ਤੱਕ ਆਦਿ ਗ੍ਰੰਥ ਸਾਹਿਬ ਦੀ ਲਿਖਾਈ ਦਾ ਕਾਰਜ ਸੰਪੂਰਨ ਹੋਇਆ। ਹੁਣ ਸਮਾਂ ਸੀ ਇਸ ਤਿਆਰ ਕੀਤੇ ਹੋਏ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਜਾਵੇ। ਇਸ ਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਦੀ ਸੇਵਾ ਲਗਾਈ। ਰਾਮਸਰ ਸਾਹਿਬ ਦੇ ਸਰੋਵਰ ਦੇ ਕੰਢੇ ਜਿੱਥੇ ਗੁਰੂ ਸਾਹਿਬ ਜੀ ਨੇ ਲਿਖਾਈ ਦਾ ਕਾਰਜ ਕੀਤਾ ਉੱਥੋਂ ਹੀ ਆਦਿ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਬਾਬਾ ਬੁੱਢਾ ਜੀ ਨੇ ਆਪਣੇ ਪਾਵਨ ਸੀਸ 'ਤੇ ਟਿਕਾਈ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਚੌਰ ਕਰਦੇ ਹੋਏ ਗੁਰਬਾਣੀ ਦੇ ਸ਼ਬਦ ਪੜ੍ਹਦਿਆਂ ਹੋਇਆਂ ਸਮੂਹ ਸੰਗਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਦੀ ਹੈ ਅਤੇ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੁੰਦਾ ਹੈ। ਇਤਿਹਾਸਕ ਸਰੋਤਾਂ ਅੰਦਰ ਦਰਜ ਹੈ ਕਿ ਗੁਰੂ ਸਾਹਿਬ ਜੀ ਨੇ ਬਚਨ ਕੀਤੇ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣੈ ਸਭ ਪੰਥ। ਉਸ ਸਮੇਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਅਤੇ ਪਹਿਲਾ ਹੁਕਮਨਾਮਾ ਇਹ ਆਇਆ ਸੀ, ਸੰਤਾਂ ਕੇ ਕਾਰਜ ਆਪ ਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਤੇ ਲਿਖਾਈ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ, ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਹੋਏ ਹਨ। ਸਾਡੇ ਇਤਿਹਾਸ ਵਿੱਚ ਇਹ ਵੀ ਦਰਜ ਹੈ ਕਿ ਜਿਸ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਗਿਆ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਮੇਂ ਤੋਂ ਆਪਣਾ ਆਸਣ ਥੱਲੇ ਲਾਉਣਾ ਸ਼ੁਰੂ ਕਰ ਦਿੱਤਾ, ਜੋ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੋਠਾ ਸਾਹਿਬ ਦਾ ਅਸਥਾਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਹੀ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁੱਖ ਆਸਣ ਹੁੰਦਾ ਰਿਹਾ ਹੈ ਅਤੇ ਅੱਜ ਤੱਕ ਉਹੀ ਮਰਿਆਦਾ ਜਿਉਂ ਦੀ ਤਿਉਂ ਬਰਕਰਾਰ ਹੈ। ਸੋ ਇਸ ਪ੍ਰਕਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਦੌਰਾਨ ਇਹ ਮਹਾਨ ਕਾਰਜ ਗੁਰੂ ਸਾਹਿਬ ਜੀ ਨੇ ਕੀਤੇ ਅਤੇ ਇਹਨਾਂ ਮਹਾਨ ਕਾਰਜਾਂ ਦੇ ਵਿੱਚੋਂ ਆਦਿ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨਾ ਇੱਕ ਵੱਡਾ ਕਾਰਜ ਸੀ ਜਿਹੜਾ ਗੁਰੂ ਸਾਹਿਬ ਜੀ ਨੇ ਕਰਕੇ ਸਮੁੱਚੀ ਸੰਗਤ ਨੂੰ ਗੁਰਬਾਣੀ ਦੇ ਲੜ ਲਾਇਆ ਅਤੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਸੋਝੀ ਬਖਸ਼ਿਸ਼ ਕੀਤੀ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਾ ਸੰਖੇਪ ਜਿਹਾ ਇਤਿਹਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
6: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ।
10: बिल्कुल प्योर है कि प्लास्टिक दे डब्बियां च नहीं बल्कि ग्लास कंटेनर च पैक हुंदा है।
11: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
12: सोना चाहिदा,
13: भरोसा चाहिदा,
12: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर बुलियन बाइंग सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493536042।

0: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ ਤਾਂ ਮਾਈ ਕੇਅਰ ਦੇ ਸਾਡੇ ਕੇਅਰਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆਈ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-2733 ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICARE।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1-300-1516-16 signage.com.au।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ये है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਸਮਿਥਸ ਲੇਨ ਬਾਈ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026

0: ਚੀ ਰੇਡੀਓ ਹਾਂਜੀ 1674 ਦੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ। ਟਾਈਮ ਹੋ ਚੁੱਕਾ ਖੁੱਲਿਆ ਖੜੇ ਦਾ, ਕਿਉਂਕਿ ਅੱਜ ਸ਼ੁੱਕਰਵਾਰ। ਥੈਂਕ ਗੋਡ ਇਟਸ ਫਰਾਈਡੇ। ਐਂਡ ਫਰਾਈਡੇ ਦੇ ਮੇਰੇ ਨਾਲ ਮੇਰੇ ਕੋ ਹੋਸਟ ਨੇ, ਮੇਰੇ ਦੋਸਤ ਨੇ, ਨੋਨੀਆ ਜੀ। ਵੈਲਕਮ ਵੈਲਕਮ ਜੀ ਆਇਆਂ ਨੂੰ। ਛਿੱਛੀ
1: ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਨੋਨੀਆ ਪੀ ਦਿਆਲ, ਜੋ ਰੱਖਦੀ ਹੈ ਸਭ ਦੇ ਹਾਸਿਆਂ ਦਾ ਖਿਆਲ।
2: ਵਾਹ ਵਾਹ ਵਾਹ, ਕਿਆ ਬਾਤ ਹੈ।
1: ਸਾਰਿਆਂ ਦਾ ਫਿਰ ਤੋਂ ਸਵਾਗਤ ਫਰਾਈਡੇ ਮਸਤੀ ਦੇ ਵਿੱਚ, ਫਨ ਫਰਾਈਡੇ, ਫੈਂਟੈਸਟਿਕ ਫਨ ਫਰਾਈਡੇ ਚ।
2: ਹਾਂ ਵਾਹ, ਟ੍ਰਿਪਲ ਐਫ,
1: ਟ੍ਰਿਪਲ ਐਫ, ਯੈਸ,
2: ਆਫਟਰ ਟ੍ਰਿਪਲ ਐਚ ਇਟਸ ਟ੍ਰਿਪਲ ਐਫ,
1: ਯੈਸ, ਫੈਂਟੈਸਟਿਕ, ਯੂ ਨੋ, ਮੈਗਨੀਫੀਸੈਂਟ, ਮਾਰਵਲਸ ਮੰਡੇ, ਟੈਰਿਫਿਕ ਟਿਊਜ਼ਡੇ, ਯੂ ਨੋ,
2: ਸਾਰੇ ਵੈਨਸਡੇ ਕੀ ਹੋਇਆ, ਵੰਡਰਫੁਲ ਵੈਨਸਡੇ,
1: ਵੰਡਰਫੁਲ ਵੈਨਸਡੇ, ਯੈਸ,
2: ਟੈਰਿਬਲ ਨਹੀਂ, ਕੀ ਹੋਏਗਾ
1: ਸ਼ੁੱਕਰ
2: ਆ ਸੈਟਰਡੇ,
1: ਯੈਸ,
2: ਸੋ ਜਾਓ ਸੰਡੇ,
1: ਕ੍ਰਿਸ਼ਨਾ ਜੀ, ਯੂ ਆਰ ਫੈਂਟੈਸਟਿਕ। ਐਂਡ ਸਭ ਤੋਂ ਜ਼ਿਆਦਾ ਜਿਹੜੇ ਸਾਡੇ ਨਾਲ ਆ ਕੇ ਸ਼ਿਰਕਤ ਕਰਦੇ ਨੇ, ਆਪਣੀਆਂ, ਯੂ ਨੋ, ਚੁਟਕਲੇ ਬੁਝਾਰਤਾਂ, ਗਾਣੇ ਸੁਣਾਉਂਦੇ ਨੇ, ਉਹਨਾਂ ਸਾਰਿਆਂ ਦੇ ਇੰਤਜ਼ਾਰ ਕਰਦੇ ਕਰਦੇ ਦਿਨ ਕੀ ਪੂਰਾ ਹਫਤਾ ਕਦੋਂ ਨਿਕਲ ਜਾਂਦਾ ਕੁਛ ਪਤਾ ਹੀ ਨਹੀਂ ਚੱਲਦਾ,
2: ਹਨਾ। ਸੋ ਜੀ, ਅਸੀਂ ਤੁਹਾਡਾ ਇੰਤਜ਼ਾਰ ਕਰਦੇ ਪਏ ਹਾਂ, ਤੁਸੀਂ ਜਾਣ ਦਿਓ ਤੁਹਾਡਾ, ਤੁਹਾਨੂੰ ਕਾਲ ਕਿੱਥੇ ਕਰਨੀ ਹੈ, ਨਹੀਂ ਨਹੀਂ ਕਰਦੇ ਇੰਤਜ਼ਾਰ। ਸੌਰੀ ਯਾਰ, ਮੈਂ ਵਾਪਸ ਲੈ ਲੈਣਾ, ਕੰਟਰੋਲ ਜ਼ੈਡ, ਕੰਟਰੋਲ ਜ਼ੈਡ, ਅਨਡੂ ਅਨਡੂ। ਹਾਂਜੀ ਬੋਲੋ।
1: ਸਭ ਤੋਂ ਪਹਿਲਾਂ ਮੇਰੇ ਨਾ ਦਿਲ ਚ ਸ਼ਰਾਰਤ ਆ ਰਹੀ ਹੈ।
2: ਹਾਂ ਨਹੀਂ, ਕਰ ਲਓ ਤੁਸੀਂ, ਤੁਸੀਂ ਅੱਗੇ ਕੰਮ ਨਹੀਂ ਕਰਨਾ, ਤੁਸੀਂ ਸ਼ਰਾਰਤ ਕਰ ਲਓ ਪਹਿਲਾਂ।
1: ਇੱਕ ਕੈਲਕੂਲੇਟਰ ਦੂਜੇ ਕੈਲਕੂਲੇਟਰ ਨੂੰ ਕੀ ਪੁੱਛੂਗਾ, ਕਿੱਦਾਂ ਬੁਲਾਊਗਾ,
2: ਇੱਕ ਕੈਲਕੂਲੇਟਰ ਦੂਸਰੇ ਕੈਲਕੂਲੇਟਰ ਨੂੰ ਕਿੱਸਾ ਬੁਲਾਊਗਾ, ਪਤਾ ਨਹੀਂ 2+2 ਇੱਦਾਂ ਕਰ ਲਓ ਕੀ। ਇਸ ਤੋਂ ਬਹੁਤ ਬੈਟਰ ਤੁਸੀਂ ਸਾਨੂੰ ਕੁਛ ਨਾ ਕੁਛ ਸੁਣਾ ਹੀ ਦੋਗੇ, ਇਸ ਕਰਕੇ ਤੁਸੀਂ ਝਕਣਾ ਨਹੀਂ ਹੈ। ਤੁਸੀਂ ਕਾਲ ਕਰਨੀ ਹੈ 044-7-17-1674 ਤੇ ਤੁਸੀਂ ਸਾਨੂੰ ਗਾਣੇ ਸੁਣਾਉਣੇ, ਚੁਟਕਲੇ ਸੁਣਾਉਣੇ, ਸ਼ਾਇਰੀ ਸੁਣਾਉਣੀ ਹੈ, ਕਹਾਣੀ ਸੁਣਾਉਣੀ ਹੈ, ਤੁਹਾਡੇ ਨਾਲ ਪੂਰੇ ਹਫਤੇ ਚ ਇੱਕ, ਓਨਲੀ ਵਨ ਐਂਡ ਟੌਪ ਮੋਸਟ ਘੈਂਟ ਚੀਜ਼ ਕਿਹੜੀ ਹੋਈ ਹੈ, ਇਹ ਵੀ ਸਾਨੂੰ ਜ਼ਰੂਰ ਦੱਸਣਾ ਤੁਸੀਂ, ਠੀਕ ਹੈ। ਸੋ ਅਗੇਨ ਤੁਹਾਨੂੰ ਨੰਬਰ ਦੱਸ ਦੇਣਾ, 044-7-17-1674, ਮੈਨੂੰ ਯਾਦ ਹੋ ਚੁੱਕਾ, ਤੁਹਾਨੂੰ ਯਾਦ ਹੋ ਜਾਣਾ ਚਾਹੀਦਾ,
1: ਸਦਕੇ
2: ਯੈਸ ਯੈਸ ਯੈਸ
1: ਕ੍ਰਿਸ਼ਨਾ ਜੀ, ਸਦਕੇ।
2: ਆਈ ਗੋਟ, ਆਮ, ਯੂ ਨੋ, ਜਸਟ, ਯੂ ਨੋ, ਦ ਵਾਈਬ ਇਸ ਸ਼ਿਸ਼ੀ ਟੂਡੇ, ਯਾ,
1: ਨਾ ਨਾ, ਸਿਰਫ ਇੱਕ ਗੱਲ ਦਾ ਖਿਆਲ ਰੱਖਿਓ ਕਿ ਕਰਨੀ ਆਪਾਂ ਪਿਓਰ ਮਸਤੀ, ਪਰ ਸਿਰਫ ਸੁਣਿਓ ਸੁਣਾਇਓ ਉਹੀ ਜੋ ਅਸੀਂ ਸਾਰੇ ਜਾਣਿਆਂ ਚ ਬਹਿ ਕੇ ਸੁਣ ਸੁਣਾ ਸਕੀਏ। ਕਿਤੇ ਸਾਨੂੰ ਐਂ ਨਾ ਕਹਿਣੇ ਪੈਣ ਬੱਚਿਆਂ ਦੇ ਕੰਨ ਬੰਦ ਕਰੋ ਜਾਂ ਰੇਡੀਓ ਬੰਦ ਕਰੋ, ਏਦਾਂ ਦੀ ਗੱਲ ਨੀ। ਹਾਂ, ਉਹ ਸੁਣਾਇਓ ਜਿਹੜਾ ਸਾਰਿਆਂ ਦੇ ਵਿੱਚ ਬਹਿ ਕੇ ਸੁਣ ਸਕੀਏ, ਸੁਣਾ ਸਕੀਏ। ਇੱਕ ਜਿਹੜਾ ਹੁੰਦਾ ਨਾ ਪਰਿਵਾਰ, ਇਹ ਸਾਡਾ ਇੱਕ ਬਹੁਤ ਵੱਡਾ ਪਰਿਵਾਰ ਆ, ਉਸ ਪਰਿਵਾਰ ਦਾ ਇੱਕ ਦਾਇਰਾ ਜਿਹੜਾ ਨਾ ਉਹ ਹਰ ਮੈਂਬਰ ਉਹ ਚ ਕੰਫਰਟੇਬਲ ਰਵੇ।
2: ਛੋਟੇ
1: ਹੁੰਦੇ ਪੜ੍ਹੇ ਸੀਗੇ, ਯੂ ਨੋ, ਪਾਸਟ ਐਂਡ

0: teacher tens.
1: Haan, haan, mainu school pe jaa kar dene. Emjin Public School, jis te putthe se the rule.
0: Calculator da ki hooga?
1: Past tense?
0: Na, present.
1: Calculator da matlab noun ho gaya na, oda ki past tense present tense hoega. Calculator, main samajh gaya kal ta koi putthi honi hai. Nahi, mainu socha do. Idda kidda jaan da maange, aaj ta lab ke rahunga.
0: Chalo, theek hai.
1: Calculator. Nahi, sorry.
0: Later da ki hooga? Calculator na ho.
1: ਇਹ ਵੀ ਅੱਛਾ ਸੀ ਯਾਰ ਵੈਸੇ ਨਹੀਂ ਨਹੀਂ ਇਹ ਮੇਰੀ ਗਲਤੀ ਇਟ ਵਾਜ਼ ਰਾਈਟ ਇਨ ਫਰੰਟ ਆਫ ਮੈਨੂੰ ਨਾ ਆਪਣੇ ਤੇ ਨਾ ਇੰਨਾ ਯਕੀਨ ਜਿਹਾ ਨਹੀਂ ਹੈ ਕਿ ਮੈਂ ਇੱਦਾਂ ਦੀ ਇੰਨੀ ਤਗੜੀ ਚੀਜ਼ਾਂ ਜੋ ਸ਼ਾਇਦ ਇੱਕ ਰੋ ਏਜੰਟ ਨੂੰ ਪਤਾ ਹੋਣੀਆਂ ਚਾਹੀਦੀਆਂ ਜਾਂ CIA ਏਜੰਟ ਨੂੰ ਪਤਾ ਹੋਣੀਆਂ ਚਾਹੀਦੀਆਂ ਹਨਾ ਨੋਨੀਆ ਜੀ KGB ਲਈ ਕੰਮ ਕਰਦੇ ਵੈਸੇ ਮੈਂ ਤੁਹਾਨੂੰ ਸਾਰਾ ਦੱਸ ਦਵਾਂਗਾ ਇਹ ਰਸ਼ੀਅਨ ਮਾਫੀਆ ਨਾਲ ਜੁੜੋ ਸੋਰੀ ਰਸ਼ੀਅਨ ਮਾਫੀਆ ਕਹਿ ਰਸ਼ੀਅਨ ਸੀਕਰੇਟ ਇੰਟੈਲੀਜੈਂਸ ਏਜੰਸੀ ਨਾਲ ਜੁੜੇ ਪਏ ਆ ਪੁਤਿਨ ਨਾਲ ਸਿੱਧਾ ਇਹਨਾਂ ਦਾ ਰਾਬਤਾ ਉਹਨੂੰ ਹੀ ਕੱਲ ਕਰੇ ਨੋਕ ਨੋਕ ਖੂਸ ਦੇ ਉਸਦੇ ਬਲੌਕ ਕਰਤਾ ਉਹਨੇ ਕਿ ਜਾਓ ਬਸ ਬਹੁਤ ਹੋ ਗਿਆ ਕਹਿੰਦਾ
0: ਪੁਤਿਨ ਤੋਂ ਯਾਦ ਆ ਗਿਆ
1: ਜੀ
0: ਕਹਿੰਦਾ ਹਮਨੇ ਪਤੀਲਾ ਭਰ ਭਰ ਕੇ ਪਿਆਰ ਕੀਆ
1: ਹਾਂ ਹਾਂ ਬਿਲਕੁਲ ਬਿਲਕੁਲ
0: ਹਮਨੇ ਪਤੀਲਾ ਭਰ ਭਰ ਕੇ ਪਿਆਰ ਕੀਆ ਔਰ ਵੋ ਇਤਨੇ ਖੁਦਗਰਜ ਨਿਕਲੇ ਕਿ ਚਮਚਾ ਪੀ ਕੇ ਚਲੇ ਗਏ
1: ਯਾਰ ਨਹੀਂ ਦੇਖੋ ਖੁਰਾਕ ਅਗਲੇ ਦੀ ਨਹੀਂ ਲੋੜ ਹੋਣੀ ਹੈ ਇਹ ਵੀ ਤੇ ਗੱਲ ਆ ਨਾ ਹੁਣ ਅਗਲਾ ਸਿਕਨੈਸ ਕਰ ਲੈ ਤੁਹਾਡੇ ਚੱਕਰ ਚ ਹੈ ਨਹੀਂ ਨਹੀਂ ਇਹ ਗੁੱਡ ਆ ਇਹ ਗੁੱਡ ਆ ਗਾਇਸ ਇਸ ਤਰੀਕੇ ਸੇ ਆਪਕੋ ਹਮ ਬਤਾ ਰਹੇ ਕਿ ਬਾਉਂਡਰੀਜ਼ ਵੀ ਜ਼ਰੂਰੀ ਹੈ ਰਿਸ਼ਤੋਂ ਮੇਂ ਜਿਹੜਾ ਸ਼ੋਅ ਹੈ ਉਹ ਨਾ ਕੀ ਕਹਿੰਦੇ ਆ ਰੀਡਿੰਗ ਬਿਟਵੀਨ ਦਾ ਲਾਈਨਸ ਚੱਲੇਗਾ ਤੇ ਰੀਡਿੰਗ ਬਿਟਵੀਨ ਦਾ ਲਾਈਨਸ ਦੇ ਅੰਦਰ ਆਪਾਂ ਤੁਹਾਨੂੰ ਲੋਕਾਂ ਨੂੰ ਲਾਈਫ ਸਕਿੱਲ ਸਿਖਾਉਂਦੇ ਰਹਾਂਗੇ ਸੋ ਜਿਸ ਤਰ੍ਹਾਂ ਪਤੀਲੇ ਦੇ ਥਰੂ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਗਾਇਸ ਪਤੀਲਾ ਭਰ ਕੇ ਪਿਆਰ ਨਾ ਕਰੋ ਐਂਡ ਜੇ ਕੋਈ ਚਮਚਾ ਲੈ ਕੇ ਜਾ ਰਿਹਾ ਤਾਂ ਉਹਦੀ ਬਾਉਂਡਰੀਜ਼ ਨੂੰ ਰਿਸਪੈਕਟ ਕਰੋ ਗਾਇਸ ਪਲੀਜ਼ ਕੋਈ ਹੁਣ ਕਿਸੇ ਨੇ ਜੇ ਹੁਣੇ ਕਰ ਲਿੱਤਾ ਸਮਝੋ ਹੁਣੇ ਹੁਣੇ ਜਸਟ ਆਨ ਕੀਤਾ ਹੋਵੇ ਆਹ ਗੱਲ ਸੁਣੀ ਹੋਵੇ ਨਾ ਰੇਡੀਓ ਕਹਿ ਨਹੀਂ ਕਿ ਇਹ ਭੰਡਾਰੇ ਦੀ ਗੱਲ ਕਰੀ ਜਾਂਦੇ ਪਏ ਸਰ ਕਹਿੰਦਾ ਲੰਗਰ ਨੀਅਰ ਮੀ ਕਿੱਥੇ ਲੱਗ ਰਿਹਾ ਬਈ ਪਤੀਲਾ ਚਮਚਾ ਹੋਇਆ ਪਿਆ ਹੈ ਹਰ ਪਾਸੇ
0: ਜਦੋਂ ਲੁਧਿਆਣੇ ਦੇ ਵਿੱਚ ਯੂ ਨੋ ਬਹੁਤ ਇੱਕ ਟਾਈਮ ਸੀਗਾ ਨਾ ਕਿ ਬਹੁਤ ਸਾਰੇ ਸਿੰਗਰ ਉੱਥੇ ਹੀ ਹੁੰਦੇ ਸੀਗੇ
1: ਲੁਧਿਆਣੇ
0: 'ਚ ਨਾ ਇੱਕ ਟਾਈਮ ਤਾਂ ਇੱਕ ਇੱਕ ਸਾਡੇ ਉੱਥੇ ਹੁੰਦੇ ਸੀਗੇ ਇੱਕ ਤਾਂ ਉਹ ਕਾਫੀ ਮਸ਼ਹੂਰ ਨੇ ਫੋਰਗੋਟ ਦੇ ਨੇਮ ਇੱਕ ਅਨਦਰ ਵਨ ਹੁੰਦੇ ਸੀ ਕਮਲ ਡਾਂਸਰ ਕਰਕੇ
1: ਓਕੇ ਕਮਲ ਡਾਂਸਰ
0: ਹਾਂ ਉਹਨਾਂ ਦਾ ਨਾਮ ਕਮਲ ਸੀ ਹੀ ਵਾਸ ਵੈਰੀ ਫੇਮਸ ਦੈਟ ਟਾਈਮ ਵੈਰੀ ਵੈਰੀ ਫੇਮਸ ਤੇ ਉਹਨਾਂ ਦੇ ਨਾਲ ਹੁੰਦੇ ਸੀਗੇ ਫੋਰਗੋਟ ਦਾ ਨੇਮ ਯਾਦ ਆਊਗਾ ਫਿਰ ਦੱਸੂਗੀ ਉਹ ਜਿਨ੍ਹਾਂ ਨੇ ਗਾਣਾ ਨੀ ਲਿਖਿਆ
1: ਰੋਜ਼ ਸਿੰਗਰ
0: ਨੋ ਜਿਨ੍ਹਾਂ ਨੇ ਜਿਨ੍ਹਾਂ ਦਾ ਬੜਾ ਬੜਾ ਫੇਮਸ ਗਾਣਾ ਸੀਗਾ ਗਿੱਧੇ ਵਿੱਚ ਕੁੜੀਆਂ ਹਜ਼ਾਰ ਨੱਚੀਆਂ ਇੱਕ ਅੱਧੀ ਨਹੀਂ ਬੇਸ਼ੁਮਾਰ ਨੱਚੀਆਂ ਖਾੜਾ ਲੱਗਿਆ ਹੋਇਆ ਸੀਗਾ ਕਿਤੇ ਮਹੱਲੇ ਚ ਕਿਤੇ ਹੋਣਾ ਹੈ ਨਾ
1: ਓਕੇ
0: ਛੁਪ ਛੁਪਾ ਕੇ ਘਰਦਿਆਂ ਤੋਂ ਚੋਰੀ ਨਹੀਂ ਨਹੀਂ
1: ਤੇ
0: ਉਹਨਾਂ ਹੁੰਦੇ ਸੀ ਉਹਨਾਂ ਨੇ ਵੀ ਨਾ ਇੱਕ ਵਾਰੀ ਖਾੜਾ ਲੱਗਿਆ ਹੋਇਆ ਸੀਗਾ ਕਿਤੇ ਮਹੱਲੇ ਚ ਕਿਤੇ ਹੋਣਾ ਹੈ ਨਾ
1: ਓਕੇ
0: ਛੁਪ ਛੁਪਾ ਕੇ ਘਰਦਿਆਂ ਤੋਂ ਚੋਰੀ
1: ਪਹੁੰਚ ਗਏ ਆਪਾਂ
0: ਪਹੁੰਚ ਗਏ ਉੱਥੇ ਗਾਣਾ ਕਿਹੜਾ ਚੱਲਿਆ ਸੀ ਜਦ ਪਤੀ ਪਤੀਲਾ ਹੋਵੇ ਤਾਂ ਰੇਤਾ ਲੈ ਕੇ ਮਾਂਜ ਦਿਓ ਜੀ ਹੋ
1: ਬੱਲੇ ਲਾਈਫ ਲੈਸਨਸ ਬਾਏ ਕਮਲ ਡਾਂਸਰ ਲਵ ਯੂ ਕਮਲ ਭਾਈ ਲਵ ਯੂਰ ਡਾਂਸਿੰਗ ਆਲਸੋ ਕਾਫੀ ਕ੍ਰਾਂਤੀਕਾਰੀ ਲਿਰਿਕਸ
0: ਕਾਫੀ ਕਾਫੀ
1: ਪਤੀ ਪਤੀਲਾ ਹੋਵੇ
0: ਤਾਂ ਰੇਤਾ ਲੈ ਕੇ ਮਾਂਜ ਦਿਓ
1: ਯਾਰ ਇਹ ਗਾਣਾ ਤਾਂ ਮੈਂ ਲੱਭੂੰਗਾ ਅੱਜ ਇਹ ਸੁਣਨਾ ਆਪਾਂ ਕਿਸੇ ਤਰੀਕੇ ਆਈ ਰੀਲੀ ਹੋਪ ਇਹ ਕਿਤੇ ਨਾ ਕਿਤੇ ਪਿਆ ਹੋਵੇ ਹੈ
0: ਮਸਟ ਬੀ ਯੂ ਨੋ ਕਿਉਂਕਿ ਸਾਰੇ ਜਾਣੇ ਪੁਰਾਣੀਆਂ ਫਾਈਲਸ ਨੂੰ ਫਰੋਲ ਰਹੇ ਨੇ ਤਾਂ ਕਿਸੇ ਨੇ ਤਾਂ ਅਪਰੋਚ ਕੀਤੀ ਹੋਣੀ ਆ
1: ਹਾਂ ਪੁਰਾਣੀ ਫਾਈਲਸ ਤੋਂ ਮੈਨੂੰ ਯਾਦ ਆ ਮੈਂ ਇਸ ਵੀਕ ਕਾਫੀ ਸਾਰੇ ਐਪੀਸੋਡਸ ਦੇਖੇ ਫਲੌਪ ਸ਼ੋਅ ਦੇ
0: Oh my God.
1: ਇੰਨਾ ਮਜ਼ੇਦਾਰ ਸ਼ੋਅ ਹੈ ਨਾ
0: ਇੰਨਾ ਮਜ਼ੇਦਾਰ ਮਤਲਬ ਕਾਮੇਡੀ ਸੀਗੀ ਨਾ ਇੱਕ ਇਟਸ ਅ ਡਿਫਰੈਂਟ ਲੈਵਲ ਕਾਮੇਡੀ
1: ਬਹੁਤ ਮਜ਼ੇਦਾਰ ਸੀ ਖਾਸ ਕਰ ਜਿਹੜੀ ਉਹਦੀ ਸਟਾਰਟਿੰਗ ਹੈ ਨਾ ਸਿਰਫ ਮਿਸ ਡਾਇਰੈਕਟਡ ਬਾਈ ਜਸਪਾਲ ਬੱਟੀ ਪੂਰਲੀ ਐਕਟਡ ਬਾਈ ਇਸ ਤਰ੍ਹਾਂ ਕਰਕੇ ਸਾਰਾ ਮਤਲਬ ਐਡੀਟਰ ਪੂਰਲੀ ਐਡੀਟਡ ਬਾਈ ਵਗੈਰਾ
0: ਮਤਲਬ ਉਹਨਾਂ ਨੇ ਹਰ ਦੇਖੋ ਉਹਨਾਂ ਦੀ ਸੈਂਸ ਆਫ ਹਿਊਮਰ ਦੇਖੋ ਉਹਨਾਂ ਨੇ ਪਹਿਲੇ ਵਰਡ ਤੋਂ ਜਿਹੜੀ ਸਕਰੀਨ ਤੇ ਪਹਿਲੀ ਚੀਜ਼ ਆਉਣੀ ਹੈ ਉਹ ਤੋਂ ਹੀ ਕੈਚੀ ਬਣਾਤਾ ਉਹਨਾਂ
1: ਕੀ ਤਿਆਰੀ ਕੀਤੀ ਹੋਈ ਕਿ ਬਾਈ ਤੂੰ 0.00 ਤੋਂ ਹੱਸੇਗਾ
0: ਸਾਨੂੰ ਕੋਈ ਉਮੀਦ ਨਹੀਂ ਰੱਖਣੀ ਹੈਗੀ
1: ਹਾਂ ਹਾਂ ਹਾਂ ਹੋਰ ਵਾਟ ਵਾਸ ਦ ਬੈਸਟ ਥਿੰਗ ਦੈਟ ਹੈਪਨ ਟੂ ਯੂ ਦਿਸ ਵੀਕ
0: ਵਾਟ ਵਾਸ ਦ ਬੈਸਟ ਥਿੰਗ ਇਹ ਮੈਨੂੰ ਸੋਚਣਾ ਪੈਣਾ ਕਿਉਂਕਿ ਮੇਰੇ ਲਈ ਸਾਰੀਆਂ ਫਿਰ ਯੂ ਨੋ ਯੂ ਵਿਲ ਸੇ ਕਿ ਨਹੀਂ ਨਹੀਂ ਸਾਰੀਆਂ ਨਹੀਂ ਕਹਿਣੀਆਂ ਮੇਰੇ ਲਈ ਸਾਰੀਆਂ ਚੀਜ਼ਾਂ ਬਹੁਤ ਵਧੀਆ ਹੁੰਦੀਆਂ ਨੇ
1: ਯਾਰ ਨਹੀਂ ਪਰ ਇੱਕ ਤਾਂ ਹੋਣਾ ਚਾਹੀਦਾ ਨਾ ਟੌਪ ਮੂਵਮੈਂਟ
0: ਟੌਪ
1: ਇੱਦਾਂ ਦੀ ਮੂਵਮੈਂਟ ਹੋਵੇ ਚਲੋ ਬੈਸਟ ਵੀ ਨਹੀਂ ਪਰ ਇੰਪੈਕਟਫੁਲ ਇਸ ਤਰ੍ਹਾਂ ਇੰਪੈਕਟਫੁਲ ਕੀ ਯਾਦ ਹੈ ਫਿਲਹਾਲ ਹੈ ਨਾ ਕਿ ਚਲੋ ਘੈਂਟ ਤਾਂ ਕਿੰਨਾ ਕੁਛ ਹੁੰਦਾ
0: ਇੰਪੈਕਟਫੁਲ ਸਾਡਾ ਡੌਗੀ ਭੱਜ ਗਿਆ ਸੀਗਾ ਸਾਡਾ ਖੁੱਲਾ ਰਹਿ ਗਿਆ
1: ਉਹ ਯਾਰ
0: ਡੌਗੀ

0: फट गया।
1: आई रियली होप ये सेकंड पार्ट देना तुसे ठीक गल कर दूंगे।
0: पूरा पूरी रात शटर खुला रहा।
1: अच्छा।
0: सवेरे जब मैं उठ के देखा अचानक ही मैं पता नहीं क्यों लगे कि कैमरे चेक किते जान ना। कैमरे चेक किते शटर खुला सीगा।
1: ओहो।
0: पूरे घर च पैनिक। डॉगी कौन, डॉगी कौन है। पर डॉगी बेचारा रात भर घूम घुमा आया। फिर जाके पिछे साढ़े एक बहुत बड़ा ट्री है बेलीफ का।
1: हाँ।
0: थले रुकया बैठा सी।
1: इन्हें
0: कोई भरोसा नहीं। दरवाजा बंद करन ना करन। मैं जाके पिछे लोग
1: यार
0: साई ऑफ रिलीफ सी ना। दैट वॉज Thank God.
1: बड़ा फ्रांस काफ्का इसके डॉगी है थोड़ा।
0: yes.
1: रुख दे थले जाके बैठ गया आराम ना कि कुछ नहीं रखा दुनिया के अंदर। नाम क्या कुत्ते था?
0: निकी।
1: वाह बड़ा प्यारा नाम है।
0: yeah.
1: मेरा ना बचपन का सपना
0: yeah.
1: मैं कुत्ता रखांगा। नाम रखांगा कुत्ता।
0: कुत्ता
1: कुत्ता ही रखांगा।
0: किन्नी उन्हों तुसी वो अहमियत दोगे ना बंदे दा नाम बंदा रख दो।
1: नहीं तो किन्ने लोगों का नाम मानव हुंदा ही है।
0: ओ यस।
1: सारे मानव वाले आई एम रियली सॉरी कर देने के था। मुंडा है की रखिए। ह्यूमन स्पीशीज ही है मानव भी कर देने।
0: बिल्ली का नाम मैं बिल्ली रखे देखे।
1: देखो और कुड़िया नाल किन्ना माड़ा हुंदा। कुड़ी हुई है यार ए टू एब्स्ट्रैक्ट फॉर मी अनामिका। अनामिका जी 70 साल हो गए तक नाम दा नहीं पता की है जी अनामिका।
0: अच्छा, मैंने काफी काफी सालां बाद जाके पता चलिया कि जिहड़ा नाम हुंदा ना रजी पंजाबी रजी ओ कहंदे हुंदे ने कि गॉड नूं मैसेज देना हुंदा है भी असीं इत्थों रज चुके हुण बस कर हुण सानूं वैरायटी दे।
1: अच्छा यार ए तां देखो कई कई बच्चे ना बेचारे इस तरह ही निकल जांदे लाइफ चो ना नाम। चलो काफी नाम हट भी गए किन्ने पुराने बुजुर्गां दे नाम किस तरह सीगे। साडी कलोनी दा नाम कपूतला च नाम सीगा ऑब्वियसली कोई नेता ही होणगे अपने टाइम ते जिन्हां दे नां ते कलोनी दा नाम होना। नाम सीगा आत्मा सिंह। मैं ना कदी अच्छा किते दिसंबर दे टाइम रात नूं दुकान वधा के जा रहे ना 9:15 ते धुंध पई होवे कल्ला आत्मा सिंह सा शाइन कर दे उहनां दे अंदर क्योंकि वो पुड्डा कलोनी 1.25 किलोमीटर तां कुछ भी नहीं है। तुसीं मतलब बस लैके जा रहे हो कार स्कूटर जो भी फिर घर शुरू हुंदे आ। कहिंदा ना कहिंदा रह नहीं दवां इह तां स्टार्टिंग च ही कि भाई तेरा कुछ नहीं बनना तू वापस।
0: शुक्र करो आत्मा सिंह सी आत्मा राम नहीं होया।
1: ये भी गल सही है।
0: और थोड़ा
1: और बंदा घबरा जाना
0: सीगा कि यार आ की हुंदा पिया है।
1: हां नहीं मतलब ओही ना किन्ना टाइम मतलब कईयां दे नाम इन्ने मकबूल हो जांदे आ एंड देन यू डोंट रियली कंसिडर इट कि यार ये नाम तो अपने लेवल पे बेचारा इदा नहीं है। मैं चुपके चुपके सुन रहा हूँ क्या वधिया गाना है ना क्या लिखिया यार क्या बोलिया गुलाम अली पे। मैं गुलाम नाम रखता यार मतलब ये कदों थोड़े माइंड च वो तो गुलाम अली नूं आपां हुण देखदे क्योंकि मैं तो ज्यादा देख रहा बेचारे बुजुर्ग ही ने ए के हंगल तो गुलाम अली मैं नहीं जानता कि कदी जवान भी सीगे बेचारे।
0: मैं कदे भी देखा जवान।
1: हाँ नहीं
0: जवानी के टाइम बुढ़ापे
1: चौथी क्लास जस्ट जिन्हों नहीं पता बलराज सानी मेरी जोहरा जबीन वाले है ना। तो खैर गुलाम अली साहब ऐदा देख दो ना क्योंकि इना बुजुर्ग वेख्या तद सर जचदा है ना बेस है नाम से गुलाम अली। पर देखो बच्चा पैदा हो नाम गुलाम रख दो यार मतलब ये वड्डा हो के कि सवाल ना करे तेरा नाम गुलाम है।
0: नहीं नहीं
1: की की होएगा रे पीछे कारण
0: अली दा गुलाम ਉੱਪਰ ਵਾਲੇ ਦਾ ਗੁਲਾਮ।
1: ਅੱਛਾ ਦੇਖੋ ਦੇਖੋ ਆਹੀ ਫਾਇਦਾ ਹੁੰਦਾ ਨਾ।
0: ਤੇ ਜਿਹੜੇ ਹੁੰਦੇ ਨੇ ਨਾ ਜਿਹੜੇ ਪੁਰਾਣੇ ਨਾਮ ਵੀ ਰੱਖੇ ਜਾਂਦੇ ਸੀ ਨਾ ਰੁਲਦੂ
1: ਮੰਗਦਾ
0: ਇਹ ਹੁੰਦੇ ਸੀਗੇ ਕਿ ਜਿਹੜਾ ਕੋਈ ਬਹੁਤ ਹੀ ਨਾਯਾਬ ਚ ਹੁੰਦਾ ਨਾ ਫਿਰ ਉਹ ਕਹਿੰਦੇ ਹੁੰਦੇ ਸੀ ਇਹਨੂੰ ਨਾ ਕੋਈ ਵਧੀਆ ਨਾਮ ਨਾ ਦਿਓ ਇਹਨੂੰ ਨਾਮ ਘਟੀਆ ਕਰ ਦਿਓ ਘਟੀਆ ਇਨ ਦਾ ਸੈਂਸ ਕਿ ਬਹੁਤ ਹੀ ਮਾਮੂਲੀ ਜਿਹਾ ਕਰ ਦਿਓ ਤਾਂ ਕਿ ਇਹਨੂੰ ਕੋਈ ਨਜ਼ਰ ਵਜ਼ਰ ਨਾ ਲੱਗੇ।
1: अच्छा जिस तरह वो चलता अज कल लेटेस्ट थू थू थू थू थू है ना।
0: लेटेस्ट नहीं बहुत पुराना है थू थू।
1: अच्छा नहीं मैं रीलां ते देखे ना बहुत जरा काफी लोग वो करते हैं
0: ग्रीक इट्स अ ग्रीक थिंग ना।
1: अच्छा
0: इट्स अ ग्रीक थिंग।
1: आई डिड नॉट नो इट। ए रीलां ते ना इस तरह दिखांदियां कुड़ियां की वो आंदे ना साउथ दिल्ली गर्ल साउथ बॉम्बे गर्ल तो ऐसा कहने के वो कहेगा गर्ल यू लुकिंग सो नाइस वो कहेगा थू थू थू थू ऐसा करके करते
0: हैं। इट्स अ ग्रीक थिंग ग्रीक करते ने वो तो लिटरली स्पिट करते ने।
1: अच्छा
0: हाँ अपने नजर ला के हथे कर दे अजकल खाली हथ ऐ करके ऐ कर दें। ओदो की हुंदा सीगा कि नकल जो कड़काया जांदा सीगा ਤਾਂਕਿ
1: ਹਾਂ
0: ਉਹ ਜਾਂਦਾ ਸੀ ਕਿ
1: ਨਜ਼ਰ ਉਤਰ ਜਾਏ
0: ਹਾਂ ਨਜ਼ਰ ਉਤਰਨ ਲਈ
1: ਨਹੀਂ ਹੁਣ ਤੇ ਉਹ ਇਮੋਜੀ ਕਿੰਨੀ ਮਸ਼ਹੂਰ ਹੋ ਗਈ ਉਹ ਨਜ਼ਰ ਵਾਲੀ ਇਮੋਜੀ ਹੈ ਉੱਪਰੋਂ ਉਹਦੇ ਬ੍ਰੇਸਲੇਟ ਵਿਕ ਰਹੇ ਯਾਰ
0: ਯੈਸ ਮੈਂ ਦੇਖਿਆ ਕਿਸੇ ਦੇ ਜੋਕਰ ਦੇ ਵੀ ਪਏ ਨੇ ਬ੍ਰੇਸਲੇਟ ਕੇ ਕੀ ਰਿੰਗ ਵੀ
1: ਅੱਛਾ ਮਤਲਬ ਹੱਦ ਹੈ ਯਾਰ ਕੋਈ ਕੋਈ ਹੈ ਹੀ ਨਹੀਂ ਹੈ ਨਾ ਬੰਦਾ ਕੀ ਕਵੇ
0: ਕੀ ਕਵੇ
1: ਇਹ ਜੋ ਹੈ ਸੋ ਹੈ ਬਈ ਬਾਕੀ ਤੁਸੀਂ ਦੱਸੋ ਤੁਹਾਡੇ ਕੋਲ ਜੇ ਕੋਈ ਨਜ਼ਰ ਬੱਟੂ ਵਾਲਾ ਕੋਈ ਬ੍ਰੇਸਲੇਟ ਹੈਗਾ ਤੇ ਸਾਨੂੰ
0: ਨਜ਼ਰ ਬੱਟੂ ਵਾਲਾ ਬ੍ਰੇਸਲੇਟ
1: ਲੌਕਟ ਲੌਕਟ ਬਹੁਤ ਵਿਕਦਾ ਉਹਦਾ
0: ਹਾਂ ਲੌਕਟ ਬਹੁਤ ਵਿਕਦੇ
1: ਨੇ ਕਾਫੀ ਨਿਕਲਦਾ ਐਂਡ ਉਹ ਵੀ ਬੜਾ ਐਸਥੈਟਿਕ ਜੇ ਪੇਜ ਹੋਣਗੇ ਇੰਸਟਾਗ੍ਰਾਮ ਤੇ
0: ਨੋ ਨੋ ਨੋ ਨੋ ਡਿਡ ਯੂ ਰੀਅਲਾਈਜ਼ ਲੇਟਲੀ ਮੈਂ ਦੇਖਿਆ ਕਿ ਬਹੁਤ ਸਾਰੇ ਰਿੰਗਸ ਔਰ ਪੈਂਡੈਂਟਸ ਮਤਲਬ ਆਈ ਲਵ ਟਰਟਲਸ ਐਨੀ ਰਿਗਾਰਡਲੈਸ ਆਈ ਯੂਜ਼ ਟੂ ਹੈਵ ਅ ਵੈਰੀ ਬਿਗ ਓਸ਼ਨ ਦੀ ਪਿਕਚਰ ਹੁੰਦੀ ਸੀਗੀ ਹਿਊਜ ਵਨ ਇਨ ਮਾਈ ਹੋਮ ਉਹਦੇ ਚ ਟਰਟਲ ਯੂ ਨੋ ਤੈਰ ਰਿਹਾ ਹੁੰਦਾ ਸੀਗਾ ਓਕੇ ਦੈਟ ਅੰਡਰਸਟੈਂਡੇਬਲ ਵਧੀਆ ਲੱਗਦੀ ਹੈ ਤੁਸੀਂ ਘਰ ਚ ਲਾ ਲਈ ਪਿਕਚਰ ਹੈਨਾ
1: ਹੁਣ
0: ਮੈਂ ਦੇਖਿਆ ਲੋਕਾਂ ਨੇ ਅੰਗੂਠੀਆਂ ਵੀ ਪਾਈਆਂ ਹੋਈਆਂ ਨੇ
1: ਟਰਟਲ ਵਾਲੀਆਂ
0: ਟਰਟਲ ਵਾਲੀਆਂ ਅੰਗੂਠੀਆਂ ਗਲੇ ਚ ਲੋਕਟ ਵੀ ਪਾਏ ਹੋਏ ਨੇ
1: ਬੜਾ ਕੁਝ ਚੱਲ ਪਿਆ ਹੁਣ ਨਾ ਮਤਲਬ ਕਈ ਲੋਕ ਤਾਂ ਉਹ ਗਜਨੀ ਬਣੇ ਪਏ ਨਾ ਅੱਜ ਕੱਲ ਉਹਨੇ ਨੰਬਰ ਵਗੈਰਾ ਵਾਲਾ ਨੀ ਬੜਾ ਸੀਨ ਪਿੱਛੇ ਜੇ ਹਿੱਟ ਹੋਇਆ ਸੀਗਾ ਨਿਊਮਰੋਲੋਜੀ ਦੇ ਅੰਦਰ ਕਿ ਹਰੇ ਪੈਸੇ ਇਹ ਲਿਖ ਲੈ ਨੰਬਰ ਆਪਣੇ ਹੱਥ ਤੇ ਬਾਜ਼ੂ ਤੇ ਉਹ ਲਿਖ ਲੈ ਲੋਕੀ ਟੈਲੀਫੋਨ ਡਾਇਰੈਕਟਰੀ ਬਣੇ ਪਏ ਭਰਾਵਾ
0: ਸਹੀ ਗੱਲ
1: ਪੈਸਾ ਆਏਗਾ ਐਸਾ ਹੀ ਆਏਗਾ ਪੈਸਾ ਮੇਰੇ ਮੂੰਹ ਤੋਂ ਲੈ ਕੇ ਕੀ ਕਹਿੰਦੇ ਆ ਆਹ ਟੋ ਤੱਕ ਲਿਖ ਕੇ ਚੱਲ ਜਾਓ ਮੈਂ ਆਰਾਮ ਨਾਲ ਘਰ ਜਾ ਕੇ ਸੋਵਾਂ ਕਦੀ ਨਾ ਕਦੀ ਤਾਂ ਆਏਗਾ
0: ਨਹੀਂ ਦੇਖੋ ਜਿਸ ਚੀਜ਼ ਦੀ ਆਸ ਉਮੀਦ ਲਾਉਂਦੇ ਹੋ ਆ ਜ਼ਰੂਰ ਜਾਂਦੀ ਹੈ ਪਰ ਉਹਦੀ ਮਿਹਨਤ ਕਰਨੀ ਪੈਂਦੀ
1: ਹੈ ਮਿਹਨਤ ਕਰਨੀ ਪਰ ਉਹ ਦੇਖੋ ਨਾ ਨੰਬਰ ਆ ਗਿਆ
0: ਦੇਰ ਇਜ਼ ਅ ਬਟ ਦੇਰ ਇਜ਼ ਅ ਪਰ
1: ਤੁਸੀਂ ਤੁਸੀਂ ਸੱਚੀ ਨਹੀਂ ਦੇਖਿਆ ਉਹ ਮੈਂ ਦੱਸਦਾ ਇੱਕ ਕਪਲ ਹੈ ਦੇ ਆਰ ਵੈਰੀ ਮਤਲਬ ਪਤਾ ਨਹੀਂ ਮੇਰੇ ਕੋਲ ਅੱਛਾ ਵਰਡ ਨਹੀਂ ਆ ਰਿਹਾ ਕ੍ਰਿੰਜ ਕਹਿ ਲੈਣਾ ਚਲੋ ਬੜੇ ਨਾ ਇਸ ਮਤਲਬ ਇਸ ਤਰ੍ਹਾਂ ਤਿਆਰ ਹੋ ਕੇ ਆਉਂਦੇ ਆ ਪੋਡਕਾਸਟਾਂ ਵਗੈਰਾ ਤੇ ਕਿ ਬਸ ਇਸ ਤੋਂ ਬਾਅਦ ਸਿੱਧੇ ਉਹਨਾਂ ਦੇ ਮੁੰਡੇ ਦਾ ਵਿਆਹ ਤੇ ਉੱਥੇ ਵੀ ਲੋਕ ਇਹਨਾਂ ਨੂੰ ਜੱਜ ਕਰਨਗੇ ਕਿ ਇਹ ਕਿੱਦਾਂ ਦੇ ਕੱਪੜੇ ਪਾਏ ਕਿ ਇਨੋਵਾ ਡਰੈਸ ਕਿਉਂ ਕਿ ਆਏ ਮਤਲਬ ਇਸ ਲੈਵਲ ਦੇ
0: ਓ ਯਾ ਯਾ ਦਾ ਲੇਡੀਜ਼ ਵੀਰਿੰਗ ਰੀਲੀ ਬਿਗ ਹੈਵੀ ਗੋਲਡ ਜੂਲਰੀ
1: ਹਾਂ ਉਹ ਫਿਰ ਕਹਿੰਦੇ ਕਨਵਲੈਕਸਾ ਮੈਂ ਬੋਲਿਆ ਤਿੰਨ ਚਾਰ ਵਾਰੀ ਕੁਛ ਨਹੀਂ ਹੋਇਆ ਉਲਟਾ ਚਲਾਨ ਵੱਖਰਾ ਹੋ ਗਿਆ ਫਾਈਨਲ ਵਾਰਨਿੰਗ ਆ ਗਈ ਉਹਦੀ ਅੱਛਾ ਉਸ ਤੋਂ ਪਹਿਲੇ ਕੋਈ ਟਿਕਟ ਸੀਗੀ ਪਾਰਕਿੰਗ ਵਾਲੀ ਉਹਦੀ ਉਸ ਦਿਨ ਘਰ ਟਿਕਟ ਆ ਗਈ ਕਿ ਤੂੰ ਹਜੇ ਤੱਕ ਪੈਸੇ ਨਹੀਂ ਦਿੱਤੇ ਮੈਂ ਕਿਹਾ ਮੋਇਆਂ ਦੀ ਮੰਡੀ ਤੁਹਾਡਾ ਕੌਨਫਲੈਕਸ ਆ ਬਈ ਪੰਗਾ ਲੈ ਰਿਹਾ
0: ਕੌਨਫਲੈਕਸ ਆ ਛੱਡੋ ਅੱਜ ਕੱਲ੍ਹ ਤਾਂ ਇੱਕ ਨੀ ਲੇਟੈਸਟ ਨਿਊਜ਼ ਪੜ੍ਹੀ ਹੋਣੀ ਹੈ ਸਾਰਿਆਂ ਨੇ ਨਾ ਕਹਿੰਦੇ ਬੁੱਗੇ ਬੱਚੇ ਕਹਿਣਾ ਬੜਾ ਭਾਰੀ ਪੈ
1: ਜਾਂਦਾ ਪੰਗਾ ਪੈਗਾ ਬੁੱਗੇ ਸਾਈਡ ਕਰੀ ਯਾਰ ਠੀਕ ਹੈ ਗਰਮੀ ਬਹੁਤ ਆ ਉੱਥੇ ਯਾਰ ਸਮਝਿਆ ਕਰੋ ਜਨਤਾ ਬੰਦਲੀ ਪਈ ਆ ਇੰਨਾ ਕੁ ਤਾਂ ਬੈਨੀਫਿਟ ਆਫ ਡਾਊਟ ਦੇਣਾ ਪਏਗਾ ਲੋਕਾਂ ਨੂੰ ਪਰ ਬੁੱਗੇ ਦੇਖੋ ਮਤਲਬ ਮੈਂ ਸੋਚ ਰਿਹਾ ਉਹ ਆਦਮੀ ਦੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਹੋਏਗੀ ਮਤਲਬ ਪੂਰਾ ਦਿਨ ਕਿਸ ਤਰੀਕੇ ਨਾਲ ਰਹਿੰਦਾ ਹੋਏਗਾ ਉਹ ਇਸ ਤਰ੍ਹਾਂ ਰਹਿੰਦਾ ਹੋਏਗਾ ਕਿ ਨਾ ਆਸੇ ਪਾਸੇ ਉਹਦੇ ਕੈਮਰਾਜ਼ ਉਹਨੂੰ ਵੇਖ ਰਹੇ ਹੋ ਇੱਕ ਸਿਨੇਮਾ 'ਚ ਰਹਿ ਰਹੇ ਹੋ ਸੰਜੇ ਦੱਤ ਆਪਣੇ ਏਰੀਆ
0: ਦਾ ਇੱਦਾਂ
1: ਦੀ ਪਰਸਨੈਲਿਟੀ ਹੁੰਦੀ ਕਿ ਦੇਖੋ ਮਤਲਬ ਕਿੰਨੇ ਆਰਾਮ ਨਾਲ ਉਹਨੇ ਕਿਹਾ ਤਾਂ ਕਿਸੇ ਦੀ ਵਾਈਫ ਨੂੰ ਬੁੱਗੇ ਮਾੜਾ ਸਾਈਡ ਵਾਹ ਯਾਰ ਮਤਲਬ ਆਡੈਸਿਟੀ ਯਾਰ
0: ਇਹ ਤਾਂ ਲੋਕਾਂ ਦੇ ਸਿਰਾਂ 'ਚ ਚੌਲ ਪਾਉਣ ਵਾਲੀ ਗੱਲ ਹੋ ਗਈ ਨਾ
1: ਹਾਂ ਹੈ ਇਹ ਮੈਨੂੰ ਕਹਾਵਤ ਦਾ ਪਤਾ ਨਹੀਂ ਆਪ ਬਹੁਤਿਆਂ ਥਾਂ ਦੀ ਥਾਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦਾ ਮੈਨੂੰ ਦੱਸਣਾ
0: ਸਰਪ੍ਰਾਈਜ਼ਿੰਗ
1: ਸਰਪ੍ਰਾਈਜ਼ਿੰਗ ਦਾ
0: ਸਰਪ੍ਰਾਈਜ਼ ਸਿਰ ਤੇ ਚੌੜ
1: ਹਾਂ ਮੈਨੂੰ ਤਾਂ ਵਿਆਕਰਨ ਯਾਦ ਆ ਗਈ
0: ਵਿਆਕਰਨ ਯਾਰ ਸਾਡੀ ਨਾ ਹਿੰਦੀ ਵਾਲੀ ਟੀਚਰ ਮੈਨੂੰ ਬੜੀ ਯਾਦ ਆਉਂਦੀ ਹੈ ਉਹਨਾਂ ਦੇ ਨਾ ਇੱਕ ਸਟਾਈਲ ਹੁੰਦਾ ਸੀਗਾ ਉਹਨਾਂ ਦਾ ਨਾਮ ਸੀ ਮੈਨੂੰ ਅੱਜ ਦਿਨ ਤੱਕ ਯਾਦ ਆ ਤਾਰਾ ਦੇਵੀ
1: ਵਾਹ ਤਾਰਾ ਦੇਵੀ ਆ ਦੇਖੋ ਆ ਵੀ ਕਿੰਨਾ ਪਿਆਰਾ ਨਾਮ ਅੱਜ ਕਿਸੇ ਦਾ ਨਾਮ ਤੁਸੀਂ ਤਾਰਾ ਦੇਵੀ ਰੱਖ ਸਕਦੇ ਨਹੀਂ ਰੱਖ ਸਕਦੇ ਪਰ ਕੀ ਪਰਸਨੈਲਿਟੀ ਹੈ ਤਾਰਾ ਦੇਵੀ ਦੀ ਤਾਰਾ ਦੇਵੀ 3 ਸਾਲ ਦੀ ਵੀ ਜਦੋਂ ਸੀਗੀ ਦੇਵੀ ਸੀ
0: ਦੇਵੀ ਸੀ
1: ਉਹ ਵੀ ਤਾਰਾ
0: ਐਗਜ਼ੈਕਟਲੀ
1: ਉਹਨੇ ਫਿਰ ਹਿੰਦੀ ਟੀਚਰ ਹੀ ਬਣਨਾ ਸੀਗਾ
0: ਯੈਸ ਉਹਨਾਂ ਨੇ ਜਦੋਂ ਬੋਲਣਾ ਹੁੰਦਾ ਸੀ ਨਾ ਨੱਕ 'ਚ ਥੋੜਾ ਬੋਲਦੀ ਸੀ ਲੜਕੀਆਂ ਅੱਜ ਹਮ ਸੰਗਿਆ ਕੀ ਬਾਤ ਕਰੇਂਗੇ ਸੋਰੀ ਮੇਰਾ ਗਲਾ ਖਰਾਬ ਆ
1: ਬੱਲੇ ਸੰਗਿਆ ਵਿਚਾਰੀ ਕਿ ਘਬਰਾ ਜਾਂਦੀ ਹੋਣੀ ਕਿ ਆਹ ਕਰੀ ਜਾਂਦੇ ਮੈਡਮ ਸੰਗ ਤੋਂ ਸਹੀ ਤਰ੍ਹਾਂ ਆਵਾਜ਼ ਕੱਢੋ
0: ਆਪਣੇ ਸਾਰੇ ਟੀਚਰ ਨੂੰ ਰਿਸਪੈਕਟ ਕਰਦੀ ਹਾਂ ਮੈਂ ਨੀ ਪਰ ਇੱਕ ਹੁੰਦਾ ਕਿ ਥੋੜੀ ਉਹਨਾਂ ਨੂੰ ਸਾਨੂੰ ਇੰਨਾ ਪਤਾ ਹੁੰਦਾ ਸੀਗਾ ਕਿ ਉਹਨਾਂ ਦਾ ਪੀਰੀਅਡ ਆਉਂਦਾ ਸੀ ਲੰਚ ਤੋਂ ਬਾਅਦ ਤੇ ਲੰਚ ਤੋਂ ਬਾਅਦ ਹਿਸਟਰੀ ਦਾ ਪੀਰੀਅਡ ਸੁਸਤੀ ਔਰ ਉਹਨਾਂ ਨੇ ਨਾ ਏਦਾਂ ਕਰਕੇ ਰੱਖਣਾ ਡੈਸਕ ਤੇ ਆਪਣੇ ਹੱਥ ਰੱਖਣਾ ਖੱਬਾ ਹੱਥ ਐਂ ਰੱਖਣਾ ਤੇ ਬੁੱਕ ਤੇ ਐਂ ਉਂਗਲੀ ਰੱਖੀ ਹੋਣੀ ਜਿੱਦਾਂ ਉਹਨਾਂ ਨੂੰ ਪਤਾ ਕੀ ਸੁਣ ਰਹੇ ਨੇ
1: ਅੱਛਾ ਆਪੇ ਲੱਗੇ ਰਹੋ ਚੰਦਰ ਗੁਪਤ ਮੌਰਿਆਂ ਨੂੰ ਲੈ ਕੇ
0: ਮੇਰਾ ਹਿਸਟਰੀ ਚ ਲੀਸਟ ਇੰਟਰਸਟ ਸੀਗਾ ਔਰ ਰਾਈਟ ਮੈਂ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਕਹਾਣੀਆਂ ਨਹੀਂ ਸੁਣਾਈਆਂ ਸਾਰੀ ਕਲਾਸ ਹੱਸਦੀ ਹੁੰਦੀ ਸੀ, ਬੜੀ ਛੋਟੇ ਨੂੰ ਕੁਛ ਨਹੀਂ ਸੀ ਪਤਾ ਲੱਗਦਾ,
1: ਪਤਾ ਨਹੀਂ ਲੱਗਦਾ ਸੀ ਮੈਡਮ ਨੂੰ।
0: ਮੈਂ ਸਾਰੀਆਂ ਮੋਹਾਂਦੜੋ ਜੋਂਦੜੋ ਦੇ ਟਾਈਮ ਦੀਆਂ ਕਿ ਉਹਨਾਂ ਦੀਆਂ ਸ਼ਕਲਾਂ ਕਿਹੋ ਜਿਹੀ ਹੁੰਦੀਆਂ ਸੀ, ਜਿਵੇਂ ਟਾਂਗੇ ਵਾਲਿਆਂ ਨੇ ਅੰਬ ਚੂਪ ਕੇ ਸੁੱਟਿਆ ਹੋਵੇ। ਲਿਟਰਲੀ
1: ਅੱਛਾ
0: ਲਿਟਰਲੀ
1: ਮੈਡਮ ਦਾ ਕੋਈ ਧਿਆਨ ਹੀ ਨਹੀਂ,
0: ਕੋਈ ਧਿਆਨ ਨਹੀਂ।
1: ਮਾਈ ਕਾਈਂਡ ਆਫ ਪੀਪਲ ਗੋਇੰਗ ਥਰੂ ਦਾ ਡੇ, ਵੈਰੀ ਗੁੱਡ।
0: ਅੱਛਾ ਜੇ ਜਿਨ੍ਹਾਂ ਦਾ ਉਹਨੂੰ ਪਤਾ ਹੈ ਵੀ ਇਹ ਥੋੜੇ ਜੇ ਨਹੀਂ ਹੈਗੇ ਇੰਟਰਸਟ ਚ, ਜਿਨ੍ਹਾਂ ਦੇ ਨੰਬਰ ਘੱਟ ਆਉਂਦੇ ਨੇ, ਉਹਨਾਂ ਤੇ ਪੂਰਾ ਧਿਆਨ ਆ। ਜਿਹੜਾ ਨੰਬਰ ਠੀਕ ਆ ਪਰ ਇੰਟਰਸਟ ਨਹੀਂ ਹੈਗਾ, ਉਹਨਾਂ ਵੱਲ ਕੋਈ ਧਿਆਨ ਨਹੀਂ ਹੈਗਾ।
1: ਹਰ ਕਲਾਸ ਬਦਲ ਰਹੀ ਹੈ, ਮਤਲਬ ਕਿੰਨਾ ਹੀ ਤੁਸੀਂ ਤਵੱਜੋ ਦੇ ਦੋਗੇ ਹਰ ਕਲਾਸ ਨੂੰ। ਮੈਡਮ ਦਾ ਮਾਇੰਡ ਚਾਹੀਦਾ 8 ਪੀਰੀਅਡ ਮਗਰ 2 ਪੀਰੀਅਡ ਐਵੇਂ, ਚਲੋ ਕੋਈ ਨੀ ਕੱਢ ਦਿੰਦੇ। ਉਹ ਹਰ ਵਾਰੀ ਤੁਹਾਡੇ ਨਿਕਲ ਜਾਂਦੇ ਉਹਨੇ ਬੇਚਾਰਿਆਂ ਦੇ, ਪਤਾ ਲੱਗੇ ਫਸਟ ਪੀਰੀਅਡ ਵਾਲੇ ਕਹਿੰਦੇ ਨੀ ਯਾਰ ਮੈਡਮ ਨੇ ਜੋ ਸਾਨੂੰ ਸਿਖਾਇਆ, ਮੈਂ ਤਾਂ ਹਿਸਟੋਰੀਅਨ ਬਣ ਗਿਆ, ਰਾਮ ਚੰਦਰ ਗੁਹਾ ਮੈਂ ਹੀ ਹਾਂ।
0: ਪੰਜਾਬੀਆਂ ਨੂੰ ਗੁਹਾ ਵੀ ਨੀ ਕਹਿਣਾ ਹੁੰਦਾ। ਇੱਕ ਕੁੜੀ ਆਈ ਮਾਈ ਨੇਫਿਊ ਦੇ ਗਰੁੱਪ ਚੋਂ ਨਾ, ਸ਼ੀ ਸੈਡ ਮੀਨੂੰ ਸਾਰਿਆਂ ਨੂੰ ਉਹਨੇ ਘਰੇ ਬੁਲਾਇਆ ਨਾ ਕਿ ਲੈਟਸ ਗੋ ਟੂ ਮਾਈ ਬੁਆਸ ਹਾਊਸ, ਤੇ ਘਰੇ ਆਏ ਕਹਿੰਦੀ ਮੇਰਾ ਨਾਮ ਨਾ ਸੋਨਾਲੀ ਗੁਹਾ ਹੈ।
1: ਸੋਨਾਲੀ ਗੁਹਾ ਹੈ,
0: ਅੱਛਾ ਡੱਕੇ, ਨਾਈਸ ਟੂ ਮੀਟ ਯੂ ਸੋਨਾਲੀ। ਤੇ ਮੇਰਾ ਭਤੀਜਾ ਅੱਗੋਂ ਬੋਲਿਆ ਪੂਆ ਗੁਹਾ ਨੋਟ ਗੋਹਾ। ਅਜੇ ਕਵੀ ਨੇ ਮੈਂ ਤਾਂ ਬੋਲਿਆ ਨੀ, ਤੂੰ ਕਿਦਾਂ
1: ਬੋਲਿਆ ਨੀ ਭਰਾ, ਮਤਲਬ ਇਹ ਤਾਂ ਬੁਲਟ ਡੌਜ ਹੋ ਗਈ ਸੀਗੀ, ਇਹ ਤਾਂ ਆਪ ਅੱਗੇ ਸਿਰ ਕੀਤਾ ਕਿ ਨਹੀਂ ਮਾਰ ਗੋਲੀ।
0: ਅੱਜ ਦਿਨ ਤੱਕ ਮੈਂ ਬਹੁਤ ਨਾਮ ਸਰਵ ਕੀਤਾ ਗੋਹਾ
1: ਗੋਹਾ ਹੈ। ਯੈਸ ਇਹ ਹੁੰਦਾ, ਮੇਰੇ ਫਾਦਰ ਸਾਹਿਬ ਨੇ ਨਾ ਸਰ ਸ਼ੋਰਟ ਚ ਲਿਖ ਲੈਣੇ ਨਾਮ, ਹਨਾ, ਤੇ ਨਾ ਪਤਾ ਨੀ ਵੈਸੇ ਇੰਨਾ ਬੇਵਕੂਫ ਨੀ ਹੋਣਾ ਚਾਹੀਦਾ ਜਿਸ ਉਮਰ ਚ ਮੈਂ ਵੈਸੇ ਕੀਤੀ ਹੋਣੀ ਆ, ਜਾਂ ਫਿਰ ਮੈਨੂੰ ਲੱਗਦਾ ਮੇ ਬੀ ਕਿ ਮੈਂ ਜਾਣ ਕੇ ਕਿਆ ਹੋਣਾ, ਮੈਨੂੰ ਲੱਗਦਾ ਗਾਇਸ, ਠੀਕ ਹੈ ਮੈਨੂੰ ਜੱਜ ਨਾ ਕਰਨਾ। ਉਹਨਾਂ ਦਾ ਕੋਈ ਮਿੱਤਰ ਸੀ, ਉਹ ਫਰੀਦਾਬਾਦ ਹੋ ਗਏ ਉਹਨੇ ਸ਼ਿਫਟ, ਹਨਾ, ਤੇ ਉਹ ਫਰੀਦਾਬਾਦ ਜਦੋਂ ਸ਼ਿਫਟ ਹੋ ਗਏ ਤੇ ਉਹਨਾਂ ਨੇ ਨਵਾਂ ਨੰਬਰ ਲੈ ਲਿਆ ਹੋਣਾ, ਪਤਾ ਨੀ ਕਿਉਂ ਅੰਕਲ ਦੀ ਪ੍ਰੋਬਲਮ, ਠੀਕ ਹੈ ਉਹਨਾਂ ਲੈ ਲਿਆ। ਤੇ ਪਾਪਾ ਨੇ ਅੱਗੋਂ ਨਾਮ ਲਿਖ ਦਿੱਤਾ ਕਿ ਲੈਟ ਸਪੋਜ਼ ਹਿਸ ਨੇਮ ਵਾਸ ਕੋਹਲੀ, ਸੋ ਪਾਪਾ ਨੇ ਅੱਗੇ ਲਿਖਤਾ ਕੋਹਲੀ ਐਫ ਆਰ ਏ ਡੀ, ਆਪਣੇ ਵੱਲੋਂ ਫਰੀਦਾਬਾਦ, ਪੜ੍ਹਨ ਚ ਲੱਗੇ ਫਰੋਡ। ਆਪਾਂ ਤਾਂ ਗੇਮ ਖੇਲ ਰਹੇ ਨਾ ਫੋਨ ਤੇ, ਹਨਾ, ਮੈਂ ਚੱਕ ਕੇ ਸਰਾ ਦਿੱਤਾ ਕਿ ਹਨਾ ਕੋਈ ਫਰੋਡ ਦਾ ਫੋਨ ਆਇਆ ਪਾਬੰਦ ਹੋਏ। ਉਹ ਕਹਿ ਰਿਹਾ ਉਮ ਜੀ ਕੀ ਕਹਿ ਰਿਹਾ ਬੇਟਾ, ਕੁਛ ਨੀ। ਇਹ ਤਾਂ ਹੁੰਦਾ ਹੀ ਹੈ
0: ਉਹਦੇ ਫੋਨ ਵਾਲੀਆਂ ਵੀ ਅਲੱਗ। ਅੱਛਾ ਇੱਕ ਹੋਰ ਮੈਥ ਮੈਥਸ ਦੇ ਟੀਚਰ ਮਿਸਟਰ ਓਮ ਪ੍ਰਕਾਸ਼।
1: ਓ ਵਾਹ ਕੀ ਬਾਤ ਹੈ,
0: ਮਤਲਬ ਹੀ ਵਾਸ ਸੋ ਜੀਨੀਅਸ, ਵੈਰੀ ਸਲੈਂਡਰ ਬੋਡੀ, ਲੰਬੇ, ਉਹਨਾਂ ਨੇ ਐਵਰੀ ਡੇ ਉਹਨਾਂ ਦਾ ਇੱਕ ਹੀ ਹੇਅਰ ਸਟਾਈਲ ਹੁੰਦਾ ਸੀਗਾ, ਉਹਨਾਂ ਨੇ ਨਹਾ ਕੇ ਸਿਰ ਤੇ ਤੇਲ ਲਾ ਕੇ ਨਾ ਪਿੱਛੇ ਬਾਏ ਹੁੰਦੇ ਸੀ ਵਾਲ।
1: ਓ ਸੰਜੇ ਦੱਤ ਸਟਾਈਲ।
0: ਯੈਸ
1: ਨਾਈਸ,
0: ਤੇ ਹੀ ਵਾਸ ਵੈਰੀ ਵੈਰੀ ਇੰਟੈਲੀਜੈਂਟ, ਮਤਲਬ ਉਹਨਾਂ ਨੂੰ ਕਿਸੇ ਵੀ ਬੁੱਕ ਚੋਂ ਨਾ ਇਹ ਦੱਸ ਦਿਓ ਕਿ ਫਲਾਂ ਪੇਜ ਤੇ ਫਲਾਂ ਕੁਐਸਚਨ ਨੰਬਰ ਆ ਉਹਦਾ ਆਨਸਰ ਕੀ ਆ, ਤੁਹਾਨੂੰ ਆਨਸਰ ਦੱਸ ਦੇਣਗੇ।
1: ਅੱਛਾ ਇਦਾਂ ਹੀ ਮੈਥ ਵੀ ਰੱਟਿਆ ਪਿਆ ਹੈ, ਵਾਹ ਕੀ ਬਾਤ।
0: ਤੇ ਉਹਨਾਂ ਚੋਂ ਫਿਰ ਇਹਨੂੰ ਕਲਾਸ ਚ ਹੁੰਦਾ ਕਦੇ ਨਾ ਕਦੇ ਕੋਈ ਨਾ ਕੋਈ ਤਾਂ ਇਹੋ ਜਿਹੀ ਗੱਲਬਾਤ ਕਰ ਹੀ ਦਿੰਦਾ ਨਾ, ਉਹਨਾਂ ਦੀ ਗੱਲ ਕੀ ਹੋਈ ਸੀ ਉਹ ਮੈਨੂੰ ਯਾਦ ਨਹੀਂ ਆ। ਉਹਨਾਂ ਨਾ ਬੜੇ ਫੇਮਸ ਹੁੰਦੇ ਸੀ, ਉਹਨਾਂ ਨੇ ਚੌਕ ਤੋੜਨਾ ਥੋੜਾ ਜਿਹਾ, ਐਨ ਤਾਨਾ ਕੱਸ ਕੇ ਮਾਰਨਾ, ਵੱਜਣਾ ਵੀ ਕੰਨ ਤੇ।
1: ਹਾਂ ਯਾਰ ਇਹ ਪਤਾ ਨਹੀਂ ਬੜੀ ਪ੍ਰੋਬਲਮ ਹੁੰਦੀ ਹੈ ਸਾਇੰਸ ਮੈਥ ਵਾਲਿਆਂ ਨੂੰ, ਇਹ ਪਤਾ ਨਹੀਂ ਕਿਉਂਕਿ ਤੁਹਾਡੇ ਮੈਥ ਇਹਨਾਂ ਨੰਬਰ ਨੰਬਰ ਪੜੇ ਹੁੰਦਾ ਕਿ ਯਾਰ ਡਿਸਟੈਂਸ ਕਿਲੋਮੀਟਰ ਮੀਟਰ ਮੈਂ ਅੱਜ ਇੱਦਾਂ ਹੀ ਸਿਖਾਊਂਗਾ ਇਹਨਾਂ ਲੋਕਾਂ ਨੂੰ।
0: ਯੈਸ ਉਹਨਾਂ ਨੇ ਇਹਨੂੰ ਚੌਕ ਮਾਰਿਆ, ਕਹਿੰਦੇ ਅੰਧੇ ਕੋ ਅੰਧੇਰੇ ਮੈਂ ਬੜੀ ਦੂਰ ਕੀ ਸੂਝੀ।
1: ਵਾਹ ਗੱਲ ਸਰ,
0: ਉਹ ਮੈਨੂੰ ਅੱਜ ਦਿਨ ਤੱਕ ਯਾਦ ਆ ਉਹਨਾਂ ਦੀ ਗੱਲ ਕਿ ਅੰਧੇ ਕੋ ਅੰਧੇਰੇ ਮੈਂ ਬੜੀ ਦੂਰ ਕੀ ਸੂਝੀ। ਜਿੱਦਾਂ ਕਹਿ ਦੋ ਨਾ ਵੀ ਯਾਰ 2 ਜਮ੍ਹਾਂ 2 ਕਿੰਨੇ ਦੇ, ਯਾਰ ਚੱਲ ਕੈਲਕੂਲੇਟਰ ਕੱਢ ਕੇ ਦੇਖ ਲੈ ਨਾ, ਅੰਧੇ ਕੋ ਅੰਧੇਰੇ ਮੈਂ ਬੜੀ ਦੂਰ ਕੀ ਸੂਝੀ।
1: ਵਾਹ ਕੀ ਬਾਤ ਹੈ, ਇਹ ਨਾ ਅੱਛਾ ਅਗੇਨ ਹੈ ਨਾ ਇਹ ਟ੍ਰੇਡਸ ਹੁੰਦੀਆਂ। ਮੈਨੂੰ ਹਜੇ ਤੱਕ ਯਾਦ ਆ ਸਾਡੀ ਬਾਇਓਲੋਜੀ ਦੀ ਜਿਹੜੀ ਮੈਡਮ ਸੀ, ਉਹਨਾਂ ਦਾ ਸਭ ਤੋਂ ਪਤਾ ਨਹੀਂ ਹੁਣ ਤੁਹਾਨੂੰ ਸਾਰਿਆਂ ਨੂੰ ਕੀ ਲੱਗੇ ਹਨਾ, ਪਰ ਉਹਨਾਂ ਦਾ ਸਭ ਤੋਂ ਤਗੜਾ ਤਰੀਕਾ ਹੁੰਦਾ ਸੀਗਾ, ਮੇਰੇ ਖਿਆਲ ਨਾਲ ਹੁਣ ਉਹ ਸ਼ਿਫਟ ਹੋ ਚੁੱਕੇ ਹੋਏ, ਸ਼ਾਇਦ ਸਿਡਨੀ ਵਗੈਰਾ ਵਾਲੀ ਸਾਈਡ ਰਹਿੰਦੇ ਆ, ਮੁੰਡੇ ਹੀ ਤਾਂ ਖੱਪ ਕਰਦੇ ਕਲਾਸ 'ਚ, ਐਂਡ ਉਹ ਵੀ ਸਾਡੀ ਵਰਗੀ ਕਲਾਸਾਂ ਜਿਹਨਾਂ 'ਚ ਮਤਲਬ ਰੇਸ਼ੀਓ ਹੁੰਦਾ ਸੀਗਾ ਬੋਏ ਟੂ ਗਰਲ, ਮੇਰੇ ਖਿਆਲ ਨਾਲ ਅਸੀਂ ਕੁਛ 26-27 ਮੁੰਡੇ ਹੁੰਦੇ ਸੀ ਕਲਾਸ 'ਚ, ਅਤੇ 8 ਜਾਂ 9 ਕੁੜੀਆਂ, ਐਂਡ ਇਹ 6ਵੀਂ ਤੋਂ ਲੈ ਕੇ 10ਵੀਂ ਤੱਕ ਮਤਲਬ ਸੇਮ ਸਿਮਿਲਰ ਕਲਾਸ ਹੀ ਚੱਲਦੀ ਨਾ, ਉਹੀ ਸੀ। ਸੋ 10ਵੀਂ 'ਚ 10ਵੀਂ ਦੇ ਬੱਚਿਆਂ ਨੂੰ ਪੜ੍ਹਾਉਣਾ ਆ ਮੈਡਮ, ਠੀਕ ਹੈ, ਹੁਣ ਬੱਚੇ ਗੱਲ ਕਰ ਰਹੇ ਆ ਜਾਂ ਫਿਰ ਇੱਧਰ ਉੱਧਰ ਮੂੰਹ ਕੀਤਾ ਹੋਇਆ, ਮੈਡਮ ਨੇ ਪਤਾ ਸੀ ਦੇਖਣਾ, ਓਏ मैं इतनी सुंदर हूँ मुझे क्यों नहीं देख रहे हो, बच्चा ना ले। एक ही हो गया इस चीज का की जवाब देना है। एंड सर नौवीं दसवीं के मुंडे क्योंकि एनर्जी पूरी है पर पता नहीं हूँ एदा की जवाब देना ना ही अखा नीवी है। ओ जिनू कहता ना द कॉल आउट करता ओ हफ्ता नहीं अख उपर करता गया यार। ये बड़ा खतरनाक मतलब तरीका मैडम का चुप कराने का। शायरी तो भी मैं कॉलेज चला गया, एक तो कॉलेज भी वैसे मतलब क्या ही सी, पर मैं कॉलेज गया तो साड़ी जी लैक्चरर सी फॉर केड़ा एक सब्जेक्ट हुंदा ओ चाह सेट्स सिखांदे आ फाइव दे अंदर सेट करके कोई समथिंग रिलेटेड टू मर्केंट समथिंग रिलेटेड टू अकाउंट्स हुंदा सी
0: कुछ ओच की हुंदा आ
1: ਮੈਨੂੰ ਖਿਆਲ ਆ ਰਿਹਾ ਹੁਣ
0: ਕੋਡੀਫਿਕੇਸ਼ਨ
1: ਤੇ ਹਾਂ ਇਦਾਂ ਕੁਝ
0: ਕੋਡੀਫਿਕੇਸ਼ਨ ਦੇ ਇੱਕ ਉੱਚ ਗ੍ਰਾਫ ਜੇ ਬਣਾਉਣੇ ਹੁੰਦੇ ਨੇ ਕੋਡਿੰਗ ਕਰਕੇ
1: ਹਾਂ ਉਹ ਵਾਲਾ ਸਬਜੈਕਟ ਹੈ ਨਾ। ਸੋ ਤੁਸੀਂ ਕੀ ਐਕਸਪੈਕਟ ਕਰ ਰਹੇ ਹੋ ਨਾ ਕਲਾਸ ਸ਼ੁਰੂ ਹੋਈ ਹੈ ਮੈਡਮ ਨੇ ਕਿਹਾ ਹਾਏ ਮਾਈ ਨੇਮ ਇਜ਼ ਅਪਰਾ ਹਾਂਜੀ ਤੋ ਮੈਂ ਸ਼ੁਰੂ ਕਰਤਾ ਬੱਚੋ ਹਾਂ ਠੀਕ ਹੈ ਇੰਡਕਸ਼ਨ ਕਲਾਸ ਹਾਂ ਤੋ ਬਸ਼ੀਰ ਬਦਰ ਨੇ ਕਿਹਾ ਹੈ ਜੋ ਗੁਜ਼ਰ ਗਿਆ ਸੋ ਗੁਜ਼ਰ ਗਿਆ ਮੈਂ ਦੁਬਾਰਾ ਦੇਖਿਆ ਮੈਂ ਕਿਹਾ ਮੈਂ ਪਰਫਾਰਮਿੰਗ ਆਰਟਸ ਵਾਲੀ ਕਲਾਸ 'ਚ ਆ ਗਿਆ ਕਿਤੇ ਇਹੀ ਚੱਲ ਰਿਹਾ ਮੈਡਮ ਸ਼ਾਇਰੀਆਂ ਸੁਣਾਉਂਦੀ ਚਲੇ ਜਾਂਦੀ ਸੀ ਇੱਕ ਵਾਰੀ ਹੋ ਗਿਆ ਦੋ ਵਾਰੀ ਹੋ ਗਿਆ ਫਿਰ ਬਾਅਦ 'ਚੋਂ ਮੈਂ ਨਹੀਂ ਲੈਕਚਰ ਲਾਇਆ ਮੈਂ ਕਿਹਾ ਤਾਂ ਮੈਂ ਵੀ ਪੜ੍ਹੀ ਜਾਂਦਾ ਸਪੈਸ਼ਲੀ ਸਵੇਰੇ ਸਵੇਰੇ ਕਿਉਂ ਆਵਾਂ ਬਾਈ ਮੈਡਮ ਦਾ ਲੈਕਚਰ ਲਗਾ ਸਹੀ ਕਰੇ। ਸੋ ਹਾਂ ਇਹ ਇੱਦਾਂ ਦੇ ਕਈ ਹੈ ਨਾ ਪਰਸਨੈਲਿਟੀਜ਼ ਹੁੰਦੀਆਂ ਤੁਹਾਨੂੰ ਫਿਰ ਸਾਰੀ ਉਮਰ ਯਾਦ ਰਹਿੰਦੀਆਂ ਹੈ ਨਾ ਵਾਟਐਵਰ ਯੂ ਡੂ
0: ਸਾਰੇ ਸਾਰੇ ਟੀਚਰਾਂ ਦੇ ਸੋਰੀ ਟੂ ਸੇ ਸਭ ਨੇ ਪੁੱਠੇ ਨਾਮ ਪਾਏ ਹੁੰਦੇ ਆ।
1: ਹਾਂ ਓਬਵੀਅਸ ਹੈ ਉਹ ਤਾਂ ਹੈ ਬਿਲਕੁਲ ਸਹੀ ਗੱਲ ਹੈ ਇਹ ਚ ਤਾਂ ਕੋਈ ਦੋ ਰਾਏ ਨਹੀਂ
0: ਹੈ। ਯੂ ਨੋ ਇੱਕ ਪ੍ਰੋਫੈਸਰ ਸੀਗੇ ਉਹ ਉਹਨਾਂ ਨੂੰ ਰਾਸ਼ਟਰ ਪੁਰਸਕਾਰ ਮਿਲਿਆ ਸੀ ਸਾਡੇ ਮਿਊਜ਼ਿਕ ਦੇ ਟੀਚਰ ਸੀਗੇ ਤੇ ਉਹਨਾਂ ਨੂੰ ਜਦੋਂ ਵੀ ਮੂੰਹ ਤੇ ਤਾਂ ਸਾਰੇ ਜਾਣੇ ਕਹਿੰਦੇ ਸੀ ਪ੍ਰੋਫੈਸਰ ਸਾਹਿਬ ਕਰਤਾਰ ਸਿੰਘ ਸੀਗਾ ਉਹਨਾਂ ਦਾ ਨਾਮ ਪਰਮਾਤਮਾ ਜਿੱਥੇ ਵੀ ਉਹਨਾਂ ਦੀ ਆਤਮਾ ਹੈਗੀ ਉਹਨਾਂ ਨੂੰ ਸ਼ਾਂਤੀ ਦੇਵੇ ਚੰਗੀ ਥਾਂ ਰੱਖੇ ਤੇ ਉਹਨਾਂ ਨੇ ਜਦੋਂ ਵੀ ਆਉਣਾ ਨਾ ਹੀ ਵਾਜ਼ ਵੈਰੀ ਈਜ਼ੀ ਗੋਇੰਗ ਪਰਸਨ ਜਦੋਂ ਵੀ ਆਉਣਾ ਸਾਰਿਆਂ ਨੇ ਕਹਿਣਾ ਚਿੜਾ ਗਿਆ
1: ਯਾਰ
0: that was the bad one aur jado muh te kade nikal jaye na phir aur gur pura hunda
1: ਹਾਂ ਇਹ ਹੈ ਨਾ ਇੱਕ ਪਤਾ ਨਹੀਂ ਹੈ ਨਾ ਇਹ ਉਮਰ ਹੈ ਤੁਹਾਨੂੰ ਲੱਗਦਾ ਵੀ ਆਰ ਵੈਰੀ ਕੂਲ ਮੈਨੂੰ ਇੰਨਾ ਕਈ ਵਾਰੀ ਬੁਰਾ ਲੱਗਦਾ ਹੈ ਨਾ ਇਹਦੇ ਉੱਤੇ ਕਿ ਸਾਡਾ ਇਕਨੋਮਿਕਸ ਦੇ ਜਿਹੜੇ ਪ੍ਰੋਫੈਸਰ ਸੀਗੇ ਅਤੇ ਅਸੀਂ ਯੂਜਲੀ ਤਦ ਲੈਕਚਰ ਲਗਾਉਣ ਜਾਣਾ ਮਤਲਬ ਜਦੋਂ ਯੂਥ ਫੈਸਟ ਵਗੈਰਾ ਹੋਣੇ ਭੰਗੜੇ ਦੇ ਹੈ ਨਾ ਅਤੇ ਜਿਹੜੀ ਹੋ ਗਈ ਰਿਹਰਸਲ ਟਾਈਮਿੰਗਸ ਉਹ ਇਸ ਤਰ੍ਹਾਂ ਸੈਟਅਪ ਹੁੰਦੀ ਸੀ ਕਾਲਜ ਅੰਦਰ ਕਿ ਯੂਜਲੀ ਉਹਨਾਂ ਦਾ ਹੀ ਲੈਕਚਰ ਜ਼ਿਆਦਾਤਰ ਲਗਾਉਣ ਹੁੰਦਾ ਸੀ ਅਤੇ ਜਦੋਂ ਉਹਨਾਂ ਦੇ ਲੈਕਚਰ 'ਤੇ ਪਹੁੰਚਣਾ ਤਾਂ ਉਹਨਾਂ ਨੂੰ ਆਦਤ ਸੀ ਆਪਣਾ ਨਾ ਸ਼ੋਲਡਰ ਚੱਕਣ ਦੀ ਕੋਈ ਵੀ ਗੱਲ ਕਰਨੀ ਐਵਰੀ 3 seconds ਨਾ ਉਹ ਸ਼ੋਲਡਰ ਚੱਕਣਗੇ ਦਾ ਟੱਕ ਕਰਕੇ ਝਟਕਾ ਦੇਣਗੇ ਤੇ ਸਾਰਿਆਂ ਨੇ ਕਹਿਣਾ ਜਦੋਂ ਇੱਕ ਸਰ ਨੇ ਕਹਿਣਾ ਇਹ ਰੱਖ ਡਿਮਾਂਡ ਸਪਲਾਈ ਕਰਵ ਕਾਲ ਮਾਰਕਸ ਹੈਗਾ ਫਿਰ ਇਹ ਰੱਖ ਫਿਰ ਦੇਖ ਰਿਹਾ ਪਿੱਛੇ ਕੀ ਹੋਇਆ ਹਟਦੇ ਹੀ
0: ਨਹੀਂ he was a fine arts the teacher see mrs randhawa manful naam nahi hunda yaad mrs randhawa jinna ne jehde ludhiane ch padhe ne guran girls college unna nu pata hoga
1: okay
0: te unde sige mrs randhawa unna ne na matlab aake class ch hardly unna ne sanu ek ya do strokes khaye hone ne
1: acha
0: ke you know fine arts ch kede strokes kidda laune ne
1: kidda ki karna ha ha theek hai
0: she will talk she will talk what she'll talk about her cooking
1: acha
0: all right
1: oh ho
0: cooking jehdi unna nu aundi nahi si
1: acha eh theek hai
0: she said you know what my husband came and you know unna da na oh england to padh ke aaye ho sige
1: acha to ek thoda accent ja vi hona
0: accent ta not so much but english ch thoda ja oh hunda si unna da na you know what my husband came he said I'm hungry cook something
1: okay
0: kehndi mainu bhi idea aaya samne main dekha chholiyan di ready sigi kehndi main nu kya ke edda karo tusi utho chhole leke aao main naal di dukan to ban leke aunni ha dekho main tuhanu kinna swad dinner khilwani ha matlab ਉਸ ਟਾਈਮ ਦੇ ਵਿੱਚ, ਅੱਜ ਕੱਲ ਤਾਂ ਵੈਰੀ ਕਾਮਨ ਆਊਟਸਾਈਡ ਫੂਡ ਨਾ, ਉਸ ਟਾਈਮ ਸਾਨੂੰ ਯਾਰ ਇਹ ਕੀ ਕਰਦੀ ਹੋਊਗੀ,
1: ਮਤਲਬ ਆਪਣੇ ਟਾਈਮ ਤੋਂ ਤਾਂ ਅੱਗੇ ਸੀਗੇ ਮੈਡਮ ਫਿਰ ਤੇ, ਸਹੀ ਕਿ ਨਹੀਂ?
0: ਸਿਰਫ ਅਸੀਂ ਨਾ ਸਾਰੀਆਂ ਉਹਦੀਆਂ ਗੱਲਾਂ ਕਿਉਂ ਸੁਣਦੇ ਸੀ, ਬਿਕਾਜ਼ ਸ਼ੀ ਯੂਜ਼ ਟੂ ਗਿਵ ਹਰ ਜੀਪ ਟੂ ਅਸ ਟੂ ਡਰਾਈਵ, ਉਹਦੇ ਕੋਲ ਓਪਨ ਜੀਪ ਹੁੰਦੀ ਸੀਗੀ।
1: ਅੱਛਾ, ਓ ਯਾਰ ਮੈਮ ਤਾਂ ਬਹੁਤ ਟਾਲ ਹੋਣੀ
0: ਹੈ। ਯੈਸ,
1: ਟੂ ਗੁੱਡ। ਐਂਡ ਦਿਸ ਇਜ਼ ਵਾਟ ਇਅਰ ਦਿਸ ਇਜ਼?
0: ਆਈ ਐਮ ਟਾਕਿੰਗ ਅਬਾਊਟ ਸਮਵੇਅਰ 89 90s 1899 80 89 ਛੇੜਨ ਨੂੰ ਮੈਂ ਤੇਰੇ ਹਾਣ ਦੀ ਆ।
1: 1990 ਸਨ ਦੀ ਗੱਲ ਆ ਉਹ ਮੈਡਮ, ਤਦ ਅੱਛਾ ਓਪਨ ਜੀਪ ਚਲਾਉਂਦੇ ਸੀ, ਗੱਲਬਾਤ ਹੈ ਯਾਰ, ਵੈਰੀ ਗੁੱਡ ਵੈਰੀ ਗੁੱਡ।
0: देयर आर मेनी टीचर्स यूज्ड टू ਬ੍ਰਿੰਗ देयर ਓਨ ਥਿੰਗਸ ਯੂ نو, ਸਾਰੇ ਦੇ ਸਾਰੇ ਆਪਣੇ ਹੀ ਉਹ ਚਾਉਂਦੇ ਸੀਗੇ।
1: ਹਾਂ ਮਤਲਬ
0: ਫਰਕ ਇਹਨਾਂ ਸੀ ਕਿ ਕੋਈ ਹੱਥ ਨਹੀਂ ਸੀ ਲਾਉਣ ਦਿੰਦਾ, ਉਹ ਲਾਉਣ ਦਿੰਦੀ ਸੀ। ਔਰ ਉਹ ਜਿਹੜੇ ਨਾ ਪਤਾ ਨਹੀਂ ਜਿਹੜੇ ਨਹੀਂ ਓਪਨ ਜੀਪ ਹੁੰਦੀ ਹੈ ਨਾ, ਬੜੀ ਰੈਗਡ ਜੀ ਹੁੰਦੀ ਹੈ ਨਾ ਸੋਲਿਡ, ਤਾਂ ਉਹਨਾਂ ਦੇ ਬੋਨਟ ਦੇ ਨਾਲ ਨਾ ਸਾਨੂੰ ਉਹ ਖੋਲਣੇ ਹੁੰਦੇ ਸੀਗੇ, ਜਿਹੜੇ ਡਾਲੇ ਨਹੀਂ ਸੀ ਹੁੰਦੇ, ਡਾਲੇ ਪਏ ਹੁੰਦੇ ਸੀ ਬਾਹਰ ਕੈਂਟੀਨ ਦੇ।
1: ਅੱਛਾ,
0: ਬੋਟਲਾਂ।
1: ਹਾਂ ਮੈਂ ਸਮਝ ਗਿਆ, ਓਕੇ।
0: ਓਪਨਰ ਤੋਂ ਬਿਨਾਂ ਖੁੱਲਣਗੀਆਂ ਨਹੀਂ, ਓਪਨਰ ਕਿੱਦਾਂ ਬਣਾਵਾਂਗੇ? ਜਿਹੜੀ ਬਾਰ ਨਹੀਂ ਹੁੰਦੀ ਉਹਨੂੰ ਰੱਖ ਕੇ
1: ਠਕ ਠਕ ਠਕ। ਤੁਸੀਂ ਤੁਸੀਂ ਉਹਨਾਂ ਦੀ ਕੰਪ੍ਰੀਹੈਂਸਿਵ ਇੰਸ਼ੋਰੈਂਸ ਖਰਾਬ ਕੀਤੀ ਆ ਮੈਡਮ, ਲੱਭਦੀ ਅੱਜ ਤੱਕ ਕੌਣ ਸੀਗੇ ਬੋਨਟ ਖਰਾਬ ਕਰਕੇ।
0: ਨਹੀਂ ਨਹੀਂ, ਉਹਨਾਂ ਨੂੰ ਦੇਣੀ ਹੁੰਦੀ ਸੀ ਇੱਕ ਈਜ਼ੀ ਰੈਸਪੀ।
1: ਅੱਛਾ, ਬਸ ਉਹ ਫਿਰ ਉਹਨਾਂ ਦਾ ਦਿਨ ਸੈੱਟ ਹੋ ਗਿਆ ਹਨਾ। ਇਹ ਵੀ ਇੱਕ ਤਰੀਕਾ ਹੁੰਦਾ ਸੀ ਮੈਡਮਾਂ ਨੂੰ ਭਰਮਾ ਕੇ ਰੱਖਣ ਦਾ, ਕਿ ਬਸ
0: ਉਹਨਾਂ ਦੀ ਹੁੰਦੀ ਸੀਗੀ
1: ਗੁਬਾਰ ਜਿਹਾ ਕੱਢ ਲੈਣ ਆਪਣਾ ਇੱਕ ਵਾਰੀ
0: ਈਜ਼ੀ ਰੈਸਪੀ, ਤੇ ਜਦੋਂ ਐਗਜ਼ਾਮ ਦੇ ਦਿਨ ਆ ਜਾਣ ਨਾ ਉਦੋਂ ਉਹਨਾਂ ਦੀ ਖੁੱਲ ਕੇ ਤਾਰੀਫ ਕਰੋ।
1: ਹਾਂ,
0: ਉਹ ਮੈਡਮ ਤੁਸੀਂ ਕਿੰਨੇ ਵਧੀਆ ਹੋ। ਇੱਕ ਦਿਨ ਪੁੱਠਾ ਕਮੀਜ਼ ਪਾ ਕੇ ਆ ਗਏ।
1: ਅੱਛਾ,
0: ਫਰੰਟ ਸਾਈਡ ਬੈਕ, ਮਤਲਬ ਪਤਾ ਲੱਗ ਰਿਹਾ ਕਿ ਨੈਕ ਲਾਈਨ ਪੁੱਠੀ ਪਾਈ ਹੋਈ ਹੈ। ਆਲਰਾਈਟ, ਸ਼ੀ ਸੇਡ ਲੁੱਕ ਆਈ ਐਮ ਅ ਟ੍ਰੈਂਡ ਸੈਟਲਰ।
1: ਪੈਰਾਂ ਦੇ ਪਾਣੀ ਨਹੀਂ ਪੈਂਦਾ। ਵਾਹ ਵਾਹ ਵਾਹ।
0: ਐਂਡ ਦੈਨ ਵੀ ਡਿਡ ਇਟ ਔਨ ਚਣਿਆਂ ਦਾ ਝਾੜ ਤੇ ਚੜਾਤਾ। ਉਦੋਂ ਫਿਰ ਸਾਰਿਆਂ ਦੇ ਨਾਲ ਗਿੱਠਾ ਮਿਣ ਮਿਣ ਨੰਬਰ ਲਾਏ।
1: ਬੱਲੇ ਬੱਲੇ ਬੱਲੇ, ਕਿਆ ਬਾਤ ਹੈ।
0: ਕਈਆਂ ਨੇ ਨਾ ਅੰਬ ਦਾ ਦਰਖਤ ਵੀ ਐਂ ਬਣਾਇਆ ਹੋਇਆ ਸੀ ਜਿਹਦਾ ਸਫੇਦਾ ਹੁੰਦਾ।
1: ਚਲੋ ਦਰਖਤ ਤੇ ਹੈ, ਐਟਲੀਸਟ ਰੁੱਖ ਤੇ ਹੈ। ਗਾਇਜ਼, ਦੈਟ ਇਜ਼ ਵਾਟ ਮੈਟਰਸ, ਐਂਡ ਵਾਟ ਮੈਟਰਸ ਇਜ਼ ਕਿ ਤੁਸੀਂ ਸਾਨੂੰ ਕਾਲ ਕਰੋ। ਸੋ ਤੁਸੀਂ ਕਾਲ ਕਰ ਸਕਦੇ ਹੋ 044-717-1674 ਤੇ ਅੱਜ ਖੁੱਲ੍ਹਾ ਅਖਾੜਾ ਜੀ, ਅੱਜ ਖੁੱਲ੍ਹਾ ਅਖਾੜਾ ਫੋਰ ਦਾ ਫਰਾਈਡੇ ਹੈ। ਥੈਂਕ ਗੋਡ ਇਟਸ ਫਰਾਈਡੇ ਹੈ। ਸੋ ਸਾਨੂੰ ਕਾਲ ਕਰੋ, ਸਾਨੂੰ ਵੀ ਆਪਣੇ ਕਿੱਸੇ ਕਹਾਣੀਆਂ ਸੁਣਾਓ, ਅਸੀਂ ਸੁਣਨ ਨੂੰ ਬਹੁਤ ਬੇਕਰਾਰ ਹਾਂ। ਅਤੇ ਉਸ ਤੋਂ ਪਹਿਲਾਂ ਹੁਣ ਆਪਾਂ ਥੋੜ੍ਹੇ ਥੋੜ੍ਹੇ ਜਿਹੇ ਮੈਸੇਜ ਲਵਾਂਗੇ, ਫਿਰ ਮੈਸੇਜ ਲੈਣ ਤੋਂ ਬਾਅਦ ਆਪਾਂ ਛੋਟੀ ਜਿਹੀ ਬ੍ਰੇਕ ਲਵਾਂਗੇ, ਫਿਰ ਆ ਕੇ ਅਸੀਂ ਆਪਣੇ ਕਾਲਰਸ ਲੈਣੇ ਸ਼ੁਰੂ ਕਰਾਂਗੇ। ਅਤੇ ਜੀ, ਸਾਨੂੰ ਮੈਸੇਜਸ ਆਹ, ਮੈਨੂੰ ਹਮੇਸ਼ਾ ਜਿਨ੍ਹਾਂ ਤੋਂ ਡਰ ਲੱਗਦਾ ਉਹਨਾਂ ਦਾ ਫਿਰ ਤੋਂ ਆ ਗਿਆ ਜੀ ਮੈਸੇਜ। ਜਸ ਅਮਰਜੀਤ ਸਿੰਘ ਜੀ ਕਹਿੰਦੇ ਨੇ ਕਿ ਬਾਈ ਜੀ ਕੋਈ ਟ੍ਰਿਪਲ ਐਚ ਦਾ ਕੋਈ ਗਾਣਾ ਲਾਓ। ਯਾਰ ਟ੍ਰਿਪਲ ਐਚ ਦਾ ਗਾਣਾ ਯਾਰ ਕਿੱਦਾਂ ਲਗਾਉਂਗਾ ਯਾਰ, ਕਿਉਂ ਕਰ ਦੋ ਮੇਰੇ ਨਾਲ ਹਰ ਵਾਰੀ? ਟ੍ਰਿਪਲ ਐਚ ਦਾ ਗਾਣਾ ਕਿੱਦਾਂ ਲੱਗੇਗਾ ਯਾਰ?
0: ਪਾਪਾ ਬੋਲੇ
1: ਖੁਸ਼ ਹੋ, ਹੈਪੀ ਨਾ ਲੈ। ਉਪਰੋ ਉਪਰੋ ਕੀ ਕਹਿੰਦੇ ਨੇ ਕਿ ਦੇਸ਼ ਬੰਧੂ ਭਾਰਦਵਾਜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ,
0: ਸਤਿ ਸ਼੍ਰੀ ਅਕਾਲ
1: ਸਾਰਿਆਂ ਨੂੰ। ਕਹਿੰਦੇ ਨੇ ਹੈਪੀ ਫਰਾਈਡੇ, ਤੇ ਕਹਿੰਦੇ ਨੇ ਗੰਜੀ ਨੇ ਐਂਟੀ ਡੈਂਡਰਫ ਟ੍ਰੀਟਮੈਂਟ ਕਰਾ ਲਿਆ ਕਿਆ? ਠੀਕ ਨਹੀਂ ਹੈ ਇਹ? ਕੀ ਹੁਣ ਵਿਚਲੀ
0: ਇਹ ਸਾਡਾ ਇੱਕ ਸੈਗਮੈਂਟ ਹੁੰਦਾ ਸੀਗਾ, ਆਈ ਵਾਸ ਥਿੰਕਿੰਗ ਦਿਸ ਮਾਰਨਿੰਗ ਟੂ ਸਟਾਰਟ।
1: ਅੱਛਾ,
0: ਗੰਜੀ ਦੀ ਖੁਰਕ। ਹਾਂ, ਇੱਕ ਇੱਕ ਪਰਸਨੈਲਿਟੀ ਮੈਂ ਸੋਚ ਕੇ ਆਉਣੀ ਹੁੰਦੀ ਆ ਕਰੋ।
1: ਹਾਂ,
0: ਐਂਡ ਦੈਨ ਉਹਦੇ ਲਈ ਸਾਨੂੰ 10 ਕੁਐਸਚਨ ਦਿੱਤੇ ਜਾਂਦੇ ਨੇ।
1: ਅੱਛਾ,
0: ਉਹ 10 ਕੁਐਸਚਨਾਂ ਨੂੰ ਫਟਾਫਟ ਹਾਂ ਜਾਂ ਨਾ ਚ ਜਵਾਬ ਦੇਣਾ ਹੁੰਦਾ ਤੁਸੀਂ।
1: ਅੱਛਾ,
0: ਹਾਂ, ਜਿੱਦਾਂ ਫੋਰ ਐਗਜ਼ਾਮਪਲ ਮੈਂ ਸੋਚਿਆ ਕਿ ਮੈਂ ਕੋਈ ਕਰੈਕਟਰ ਸੋਚਿਆ ਨਾ, ਤੁਸੀਂ ਪੁੱਛੋਗੇ ਮੇਲ ਔਰ ਫੀਮੇਲ।
1: ਅੱਛਾ,
0: ਤੁਸੀਂ ਕਹੋਗੇ ਮੇਲ,
1: ਓਕੇ,
0: ਆਈਲ ਸੇ ਯੈਸ ਔਰ ਨੋ। ਮੇਲ ਨੂੰ ਯੈਸ ਕਹਿਤਾ ਤਾਂ ਇਟਸ ਆਫ ਕੋਰਸ ਇਟਸ ਅ ਮੇਲ, ਜੇ ਨਹੀਂ ਕਹਿਤਾ ਤਾਂ ਇਟਸ ਅ ਫੀਮੇਲ।
1: ਉਹ ਬੁੱਝਣਾ ਫਿਰ ਅਲਟੀਮੇਟਲੀ।
0: ਹਾਂਜੀ, ਹਾਂ
1: ਹਾਂ ਹਾਂ ਹਾਂ, ਅਸੀਂ ਵੀ ਖੇਲਦੇ ਹੁੰਦੇ 20 ਕੁਐਸਚਨਸ ਨੂੰ ਕਹਿੰਦੇ, ਪਰ ਉਹਦੇ ਅੰਦਰ ਆਪਾਂ ਐਸਾ ਕਰਨਾ ਕਿ ਮਤਲਬ ਕੋਈ ਸੈਲੀਬ੍ਰਿਟੀ ਹੋਣਾ ਚਾਹੀਦਾ, ਮਸ਼ਹੂਰ ਬੰਦਾ ਹੋਣਾ ਚਾਹੀਦਾ।
0: ਜੀ ਜੀ ਜੀ, ਦੈਟਸ ਵਾਟ ਵੀ ਯੂਜ਼ਡ ਟੂ। ਅੱਜ ਅੱਜ ਆਈ ਵਾਸ ਥਿੰਕਿੰਗ ਟੂ ਸਟਾਰਟ ਦੈਟ ਵਨ।
1: ਹਾਂ, ਖੇਡਾਂਗੇ ਖੇਡਾਂਗੇ, ਮੈਨੂੰ ਵੀ ਬੜਾ ਮਜ਼ਾ ਆਉਂਦਾ।
0: ਯੈਸ, ਆਪਾਂ ਨੈਕਸਟ ਵੀਕ ਤੋਂ ਖੇਡਦੇ ਹਾਂ ਜਾਂ ਫਿਰ ਦੇਖਦੇ ਹਾਂ ਅੱਜ
1: ਠੀਕ ਹੈ
0: ਅੱਜ ਕਿੰਨਾ ਕੁ ਟਾਈਮ ਬਚਿਆ ਹੈ।
1: ਸੌਰੀ ਸੌਰੀ ਸੌਰੀ ਬਾਈ। ਤੇ ਸਾਨੂੰ ਸੈਨ ਸਿੰਘ ਜੀ ਭੇਜਦੇ ਨੇ ਸਾਜਨ ਰਾਏ ਕੋਟੀ ਨੂਨੀਆਂ ਜੀ।
0: ਯੈਸ, ਸਾਜਨ ਰਾਏ ਕੋਟੀ, ਹਾਂਜੀ ਹਾਂਜੀ ਹਾਂਜੀ,
1: ਥੈਂਕ ਯੂ ਜੀ,
0: ਦੇ ਯੂਜ਼ਡ ਟੂ ਬੀ ਆਰ ਨੇਬਰਸ।
1: ਕਿਆ ਬਾਈ ਜੀ, ਨਾਮ ਬੜਾ ਘੈਂਟ ਹੈ, ਸੈਨ ਸਿੰਘ। ਵਾਹ, ਕਿਆ ਬਾਤ ਹੈ, ਸੈਨ ਸਨਾ ਨਾ ਨਾ ਨਾ। ਤੇ ਸੁਖਦੀਪ ਸਿੰਘ ਘੁੰਮਣ ਸਾਹਿਬ ਨੇ ਜੀ ਕੁਝ ਲਾਈਨਾਂ ਲਿਖੀਆਂ, ਕਹਿੰਦੇ ਕੱਲ ਦੇ ਡਰਿੰਕ ਡਰਾਈਵਿੰਗ ਟੌਪਿਕ ਤੇ ਲਿਖੀਆਂ ਕਮਲੀਆਂ, ਕਹਿੰਦੇ ਵੀਰੋ ਇਹ ਗਲਤੀ ਕਦੇ ਨਾ ਕਰਿਓ, ਜੇਕਰ ਪੀਤੀ ਹੋਵੇ ਦਾਰੂ ਤਾਂ ਫਿਰ ਗੱਡੀ ਦਾ ਸਟੇਅਰਿੰਗ ਕਦੇ ਨਾ ਫੜਿਓ,
0: ਕਦੇ ਨਾ ਫੜਿਓ, ਕਦੇ ਨਾ ਫੜਿਓ, ਕਦੇ ਨਾ ਫੜਿਓ।
1: ਜਾਨ ਹੈ ਤੇ ਜਹਾਨ ਹੈ, ਇਹ ਗੱਲ ਪੱਲੇ ਬੰਨ ਲਿਓ, ਆਪਣੇ ਤਾਂ ਆਪਣੇ ਪਰਿਵਾਰ ਦੀ ਖਾਤਰ ਸੜਕ ਸੁਰੱਖਿਆ ਦੇ ਕਾਨੂੰਨ ਪੂਰੇ ਮੰਨ ਲਿਓ, ਪੂਰੇ ਮੰਨ ਲਿਓ, ਪੂਰੇ ਮੰਨ ਲਿਓ, ਪੂਰੇ ਮੰਨ ਲਿਓ। ਕਹਿੰਦਾ ਘੁੰਮਣ ਜੇਕਰ ਫਿਰ ਵੀ ਕਰਨੀਆਂ ਆਪਣੀਆਂ ਮਨਮਾਨੀਆਂ, ਤਾਂ ਫਿਰ ਆਪਣੀ ਫੋਟੋ ਉੱਤੇ ਫੁੱਲਾਂ ਦਾ ਹਾਰ ਜੜਵਾ ਕੇ ਖੁਦ ਹੀ ਟੰਗ ਲਿਓ, ਟੰਗ ਲਿਓ, ਟੰਗ ਲਿਓ। ਇਹ ਤੁਹਾਡਾ ਅਖੀਰਲਾ ਮਿਸਰਾ ਨੀ ਪੜਿਆ ਸੀਗਾ, ਨਹੀਂ ਤਾਂ ਆਪਣੀ ਇੱਕੋ ਨੀ ਕਰਨੀ ਸੀਗੀ। ਦੇਖੋ ਪਰ ਦੇਖੋ, ਜਿੱਦਾਂ ਦੀ ਗੱਲ ਆ ਉਦਾਂ ਦਾ ਹੀ ਫਿਰ ਗੱਲ ਕਰਨਗੇ ਨਾ। ਇਹ ਤੇ ਹੈ, ਇਹ ਲੋਕਾਂ ਨੂੰ ਏਦਾਂ ਸਮਝ ਆਉਂਦਾ। ਜਤਿੰਦਰ ਪਾਲ ਜੀ ਨੇ ਕਿਹਾ ਜੀ ਟ੍ਰਮੈਂਡਸ ਥਰਸਡੇ ਵੀ ਕਹਿ ਸਕਦੇ ਸੀ, ਆਈ ਲਾਈਕ ਦਿਸ ਵਨ ਜਤਿੰਦਰ ਜੀ, ਆਪਾਂ ਅੱਗੇ ਤੋਂ ਟ੍ਰਮੈਂਡਸ ਹੀ ਕਵਾਂਗੇ। ਤੇ ਗੁਰਜੀਤ ਕੌਰ ਗਿੱਲ ਜੀ ਵੀ ਕਹਿੰਦੇ ਕਿ ਬੱਚਿਆਂ ਨੇ ਪੂਰਾ ਇੰਜੋਏ ਕੀਤਾ, ਡੀਜੇ ਵਿਦ ਭੰਗੜਾ, ਕਿ ਡੀਜੇ ਬਹੁਤ ਘੈਂਟ ਸੀ। ਥੈਂਕ ਯੂ, ਥੈਂਕ ਯੂ, ਚੜ੍ਹ ਚੜ੍ਹ ਚੜ੍ਹ ਓਰਕੈਸਟਰਾ ਵਿਆਹ ਸ਼ਾਦੀ ਲਈ ਬੁਕਿੰਗ ਕਰੀਏ, ਥੈਂਕ ਯੂ, ਥੈਂਕ ਯੂ। ਮਨ ਸਾਹਿਬ ਨੇ ਫੋਟੋ ਭੇਜਤੀ ਹੈ ਜੀ ਅੱਜ, ਫਿਰ ਤੋਂ ਮੈਂ ਹੁਣ ਦੁਬਾਰਾ ਨਹੀਂ ਦੇਖੋ, ਮੈਂ ਹੁਣੇ ਨਹੀਂ, ਜਦੋਂ ਫੋਨ ਕਰੋਗੇ ਮੈਂ ਤੁਹਾਡੀ, ਮੈਂ ਤੁਹਾਡੀ ਦੱਸਾਂਗਾ।
0: ਪਹਿਲਾਂ ਮੈਨੂੰ ਦੱਸ ਦਿਓ ਕੀ ਕੀ ਹੈ।
1: ਨਹੀਂ, ਇਹਨਾਂ ਨੂੰ ਵੀ ਦੱਸੂਗਾ। ਮਨ ਸਾਹਿਬ ਮੈਂ ਪਹਿਲਾਂ ਹੀ ਦੱਸ ਦਵਾਂ, ਮੈਂ ਇਹਨਾਂ ਨੂੰ ਕੁਛ ਨਹੀਂ ਕਹਿ ਰਿਹਾ, ਇਹ ਬਸ ਕੀਲੀ ਲਾਣਗੇ, ਇਹ ਬੜਾ ਗਲਤ ਕਹਿ ਰਿਹਾ ਸੀਗਾ, ਠੀਕ ਹੈ। ਮੈਂ ਅਸ਼ਾ ਬੱਚਾ ਹੂੰ, ਠੀਕ ਹੈ। ਤੇ ਅਸ਼ਾ ਬੱਚੇ ਨੇ,
0: ਅਸ਼ਾ ਬੱਚਾ ਹੂੰ,
1: ਅਸ਼ਾ ਬੱਚਾ ਹੂੰ, ਜਾਤਾ ਜਾਤਾ ਆਪਕੋ ਅਸ਼ਾ ਅਸ਼ਾ ਸਾ ਗਾਣਾ ਸੁਣਾਤਾ ਹੈ, ਫਿਰ ਜਾਤਾ ਹੈ, ਫਿਰ ਵਾਪਸ ਆਤਾ ਹੈ। ਆਪ ਬਿੰਦਰਖਿਆ ਸਾਹਿਬ ਕੇ ਸਾਥ ਥੋੜਾ ਵਾਈਬ ਕਰੇ।

0: ਵੈਲਕਮ ਬੈਕ ਔਨ ਰੇਡੀਓ ਹਾਂਜੀ 1674 AM ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ ਅੱਜ ਫਰਾਈਡੇ ਦਾ ਦਿਨ ਫਰਾਈਡੇ ਦੇ ਦਿਨ ਚ ਮਸਤੀ ਹੋ ਰਹੀ ਹੈ ਤੇ ਕ੍ਰਿਸ਼ਨਾ ਜੀ ਇੰਨਾ ਨਾ ਤੁਸੀਂ ਡੀਜੇ ਉੱਚਾ ਨਾ ਕਰਿਆ ਕਰੋ ਮੈਂ ਗੁੰਮ ਹੋ ਜਾਂਦੀ ਹੁੰਦੀ ਹਾਂ ਮੈਂ ਯੂ ਨੋ ਆ ਤੁਹਾਡੇ ਸੇ ਡਾਂਸ ਫਲੋਰ
1: ਮੈਂ ਆਪ ਖੜਾ ਹੋ ਕੇ ਬਸ ਕਰਨ ਲੱਗਾ ਤੁਰੰਤ ਤੁਰੰਤ ਇੱਕ ਪੈਰ ਤੇ ਕਰਨਾ ਹੀ ਲੱਗਾ ਹੈਗਾ ਫਿਰ ਉਹ ਹੈਡਫੋਨ ਦੀ ਤਾਰ ਅਟਕ ਗਈ ਮੇਰੇ ਪੈਰ ਤੇ ਮੈਂ ਕਿਹਾ ਰਹਿ ਨਹੀਂ ਦਵਾਂ ਬੋਸ ਬਾਅਦ ਚ ਮੈਨੂੰ ਤੁਣਕ ਤੁਣਕ ਕਰਨਗੇ ਨਾ ਹੀ ਪੰਗਾ ਲੈ ਕ੍ਰਿਸ਼ਨਾ ਤੂੰ ਬੈਠਾ ਹੀ ਰਹਿ ਤੂੰ ਛਿਲ ਕਰ ਥੋੜਾ ਛਿਲ ਕਰ
0: ਛਿਲ ਕਰੀਏ ਤੈਨੂੰ
1: ਪਰ ਪਤਾ ਮੈਂ ਅੱਜ ਧਿਆਨ ਦਿੱਤਾ ਵੀਡੀਓ ਤੇ ਤੁਸੀਂ ਤੁਸੀਂ ਤੁਹਾਨੂੰ ਤੁਣਕ ਤੁਣਕ ਦਿਨ ਵੀਡੀਓ ਯਾਦ ਆ ਤੁਹਾਨੂੰ ਸਟਾਰਟਿੰਗ ਯਾਦ ਆ ਉਹਨਾਂ ਨੇ ਕੀ ਦਿਖਾਇਆ ਕਿ ਅਰਥ ਦੇ ਅੰਦਰ ਬਾਹਰੋਂ ਪਰਸਪੈਕਟਿਵ ਲਿੱਤਾ ਅਰਥ ਦਾ ਅਰਥ ਤੇ ਕੁਛ ਸ਼ਕਤੀਆਂ ਆਈਆਂ ਜੂ ਜੂ ਜੂ ਕਰਕੇ ਤੇ ਉਹਨਾਂ ਵਿੱਚੋਂ ਦਲੇਰ ਮਹਿੰਦੀ ਨਿਕਲੇ ਆ
0: ਐਂਡ
1: ਕਿੰਨੇ ਸਾਰੇ ਦਲੇਰ ਮਹਿੰਦੀ ਨਿਕਲ ਕੇ ਕਰ ਰਿਹਾ ਤੁਨਕ ਤੁਨਕ ਤੁਨ ਤੁਨਕ ਤੁਨਕ ਤੁਨ ਤੁਨਕ ਤੁਨਕ ਤੁਨ ਨਾਰਾ ਰਾ
0: ਘੈਂਟ ਪਰ ਜਿਹੜੀ ਐਨਰਜੀ ਆ ਤਾਂ ਉਹ
1: ਇਟਸ ਅਮੇਜ਼ਿੰਗ
0: ਦੈਟਸ different different energy
1: mainu to lagda ki daleer mehndi sahab na although bahut maqbool hoye hai bahut naam shohrat paisa inna ne kamaya par mainu haje vi lagda ki he is still very underrated in respect to jidda de gaane inna ne ditte hoye hai pop culture wise still very much underrated
0: because jinna da background classical music to aunde ne na ohna oh kade bhi na ਥੱਲੇ ਨਹੀਂ ਜਾਂਦੇ ਉਹਨਾਂ ਦੀ ਆਵਾਜ਼ ਥੱਲੇ ਉੱਪਰ ਨਹੀਂ ਰਹਿੰਦੀ ਹੈ ਇੱਕ ਉਹਨਾਂ ਨੇ ਪ੍ਰੈਕਟਿਸ ਇੰਨਾ ਰਿਆਜ਼ ਇੰਨਾ ਕੀਤਾ ਹੁੰਦਾ ਨਾ ਉਹ ਉੱਥੇ ਉੱਥੇ ਉਹਨਾਂ ਨੂੰ ਪਤਾ ਹੁੰਦਾ ਕਿ ਉਹਨੂੰ ਇੱਥੇ ਮੇਨਟੇਨ ਕਿੱਦਾਂ ਕਰਕੇ ਰੱਖਣਾ ਹੈ ਪਰ ਜਿਹੜੇ ਕਲਾਸੀਕਲ ਬੈਕਗਰਾਉਂਡ ਤੋਂ ਨਹੀਂ ਆਉਂਦੇ ਉਹਨਾਂ ਦਾ ਤੁਸੀਂ ਦੇਖੋਗੇ ਆਫਟਰ ਸਮ ਈਅਰਸ ਆਵਾਜ਼ 'ਚ ਫਰਕ ਪੈਂਦਾ ਆ
1: ਬਿਲਕੁਲ ਬਿਲਕੁਲ ਉਹ ਤਾਂ ਮਤਲਬ ਹੁਣ ਤਾਂ ਇੱਕ ਪ੍ਰੋਪਰ ਸ਼ਬਦਾਵਲੀ ਹੋ ਗਈ ਨਾ ਪਰਪਲ ਪੈਚ
0: ਯੈਸ
1: ਕਿ ਆ ਸਿੰਗਰ ਦਾ ਪਰਪਲ ਪੈਚ ਚੱਲ ਰਿਹਾ ਕਿ ਪੀਕ ਟਾਈਮ ਚੱਲ ਰਿਹਾ ਸੋ ਬੇਸਿਕਲੀ ਜਦੋਂ ਤੁਸੀਂ ਪੀਕ ਟਾਈਮ ਕਹਿ ਦਿੰਦੇ ਹੋ ਵਾਟ ਡਸ ਦੈਟ ਮੀਨ ਇਹਦਾ ਮਤਲਬ ਇਹ ਹੈ ਕਿ ਬਈ ਇਹ ਹੁਣ ਇਹਦਾ ਚੱਲ ਰਿਹਾ ਟੈਲੈਂਟ ਇੰਨਾ ਨਹੀਂ ਹੈ ਪਰ ਕਿਸਮਤ ਅੱਛੀ ਆ ਸੋ ਹੁਣ ਓਕੇ ਰਿਪੋਰਟ ਆ ਬਾਅਦ ਦਾ ਪਤਾ ਨਹੀਂ
0: ਐਗਜ਼ੈਕਟਲੀ
1: ਇਹ ਗੱਲ ਤਾਂ
0: ਹੈ ਇਹ ਤਾਂ ਜਿੱਦਾਂ ਸ਼ਾਹਰੁਖ ਖਾਨ ਨੇ ਜਦੋਂ ਆਪਣੇ ਪੀਕ ਤੇ ਸੀਗਾ ਹੀ ਡਿਡ negative movies the way we talked last week as well par unnu inna ke yakeen siga ke whatever energy I'll carry na oh chalugi so unne us time bhi fikr nahi kiti ke main negative shade ch ja reha ya mera you know career kharab ho sakda ya par unne oh ek jehdi energy di consistency rakhi na oh ajj bhi so called you know self proclaimed king
1: ਬਿਲਕੁਲ ਬਿਲਕੁਲ ਇਹ ਫਲੋ ਸਟੇਟ ਹੈ ਨਾ ਮਤਲਬ ਕਿਸ ਕਿਸ ਨੂੰ ਕਿਸ ਤਰ੍ਹਾਂ ਮਿਲਦੀ ਹੋਏਗੀ ਮੈਂ ਕਈ ਵਾਰੀ ਸੋਚਦਾ ਕਿ ਮਤਲਬ ਜਿੱਦਾਂ ਦੀ ਇੰਡਸਟਰੀ ਹੈਗੀ ਆ ਜੇ ਆਪਾਂ ਸਿਰਫ ਸਿਰਫ ਹਿੰਦੀ ਫਿਲਮਾਂ ਦੀ ਗੱਲ ਕਰੀਏ ਆਪਾਂ ਪੰਜਾਬੀ ਵਗੈਰਾ ਸਾਊਥ ਸਭ ਕੱਢ ਦਈਏ ਜੋ ਪ੍ਰਿਸਾਈਸਲੀ ਇਹ ਬਾਲੀਵੁੱਡ ਇੰਡਸਟਰੀ ਹੈ ਉਹਦੇ ਅੰਦਰ ਆਮਿਰ ਖਾਨ ਵਰਗੇ ਨੇ ਕਿੰਨਾ ਵੱਡਾ ਰਿਸਕ ਲਿੱਤਾ ਉਹਨਾਂ ਉਸ ਟਾਈਮ 'ਚ ਕਿ ਉਹਨੇ ਕਿਹਾ ਕਿ ਬਈ ਮੈਂ ਵੀਹ ਬਾਈ ਬਾਈ ਸਾਲ ਦੀ ਕੁੜੀਆਂ ਦਾ ਫਾਦਰ ਬਣ ਜਾਊਂਗਾ ਐਂਡ ਅਖਾੜੇ ਦੀ ਫਿਲਮ ਹੈ ਹਰਿਆਣੇ ਦੀ ਫਿਲਮ ਹੈ ਐਂਡ ਕੀ ਹੈ ਜੀ ਭਲਵਾਨਾਂ ਦੀ ਫਿਲਮ ਹੈ ਐਂਡ ਕਿਆ ਪੈਸਾ ਕਮਾਇਆ ਫਿਲਮ ਨੇ ਹਨਾ ਐਂਡ ਉਸ ਤੋਂ ਬਾਅਦ ਹੀ ਅਗੇਨ ਹੀ ਡਿਡ ਅ ਵੈਰੀ ਮੱਚ ਉਹ ਸਾਈਡ ਵਾਲਾ ਸਪੋਰਟਿਵ ਰੋਲ ਕੀਤਾ ਉਹ ਕਿਹੜੀ ਫਿਲਮ ਸੀ ਜਿਹੜੀ ਐਕਟਰੈਸ ਨੇ ਹੁਣ ਕੰਮ ਹੀ ਕਰਨਾ ਬੰਦ ਕਰ ਦਿੱਤਾ ਕਸ਼ਮੀਰੀ ਸੀ ਕੁੜੀ ਜੋ ਹੈ ਸੋ ਹੈ ਉਹ ਫਿਲਮ ਨੇ 1000 crore ਦਾ ਬਿਜ਼ਨਸ ਕੀਤਾ ਹੋਇਆ ਜਿਹਦੇ ਵਿੱਚੋਂ 900 ਚਾਈਨਾ ਦੇ ਅੰਦਰ ਹੈ ਪਤਾ ਨੀ ਕਿਉਂ ਕਿਸ ਤਰ੍ਹਾਂ ਪਰ ਉਹ ਕਾਫੀ ਮਸ਼ਹੂਰ ਹੋਈ ਫਿਲਮ ਬਾਅਦ ਚੋ ਐਕਟਰੈਸ ਜਿਹੜੀ ਹੈ ਖੁਦ
0: ਉਹਨੇ
1: ਕਿਹੜੀ ਵਾਲੀ
0: ਬੋਲ ਭਾਵੇਂ ਨਾ ਬੋਲ
1: ਮੇਰੀ ਮਿਸ ਹੋ ਗਈ ਮੈਂ ਜਾਣਾ ਇਸ ਵੀਕੈਂਡ ਮੈਂ ਮਿਰਜ਼ਾਪੁਰ ਦੇਖ ਕੇ ਆਇਆ ਬਸ
0: ਮੈਂ ਹਾਊਸ ਮਿਰਜ਼ਾਪੁਰ
1: ਉਹੀ ਸਿਟੀ ਮਾਰ ਬਿਲਕੁਲ ਮਤਲਬ ਜੇ ਤੁਸੀਂ ਉਹ ਸੀਜ਼ਨ 1 ਦੇਖਿਆ ਤੇ ਬਸ ਉਹ ਸੀਜ਼ਨ 1 ਦੀ ਹੀ ਵਾਈਬ ਹੈ ਉਹਦੇ ਅੰਦਰ ਤੇ ਸੀਜ਼ਨ 1 ਦੀ ਹੀ ਸਟੋਰੀ ਹੈ ਕਹਿ ਲਓ
0: ਮੈਂ ਸੀਜ਼ਨ 1 ਵੀ ਨਹੀਂ ਦੇਖਿਆ
1: ਅੱਛਾ ਪਰ ਹਾਂ ਮਤਲਬ ਉਹੀ ਮਤਲਬ ਇਟ ਫੈਲਟ ਲਾਈਕ ਕਿ ਮੈਂ ਸ਼ਾਇਦ ਵਾਸਤਵ ਵਗੈਰਾ ਨਹੀਂ ਦੇਖੀਆਂ ਹੋਈਆਂ ਨਾ ਥੀਏਟਰ 'ਚ
0: ਵਾਸਤਵ ਵਾਲੀ ਤਾਂ
1: ਯੈਸ ਸੋ ਮਤਲਬ ਕਿ ਉਹ ਸ਼ਾਇਦ ਥੀਏਟਰ ਇਦਾਂ ਦਾ ਲੱਗਦਾ ਹੋਏਗਾ ਜਦੋਂ ਇਦਾਂ ਦੇ ਮੇਨ ਡਾਇਲੋਗ ਕਿ ਪੂਰੀ ਡਾਇਲੋਗ ਬਾਜ਼ੀ ਆ ਹਨਾ ਜਿਸ ਤੋਂ ਪਹਿਲਾਂ ਸਿਸਟਮ ਹੁੰਦੇ ਸੀ ਕਿ ਕੈਮਰੇ ਵੱਲ ਦੇਖ ਕੇ ਐਕਟਰ ਗੱਲ ਕਰਦਾ ਪਿਆ ਇੱਕ ਦੂਸਰੇ ਦੇ ਸਾਹਮਣੇ ਨਹੀਂ ਗੱਲ ਕਰ ਰਿਹਾ ਹੈਵੀ ਹੈਵੀ ਡਾਇਲੋਗ ਮਾਰ ਰਿਹਾ ਮਤਲਬ ਗੁੱਡ ਹਿਊਮਰ ਓਨੀ ਹੀ ਮਤਲਬ ਐਕਸ਼ਨ ਵਗੈਰਾ ਅੱਛਾ ਸੀ ਗੁੱਡ ਟਾਈਮ ਪਾਸ ਮਤਲਬ 3.5 ਘੰਟੇ ਨਿਕਲ ਕਿੱਦਾਂ ਗਏ ਪਤਾ ਨਹੀਂ ਲੱਗੇ ਇਹ ਇਹ ਮੇਨ ਗੱਲ ਹੁੰਦੀ ਹੈ ਪਰ ਅਗੇਨ ਉਹੀ ਕਿ ਜੇ ਤੁਸੀਂ ਦੇਖਿਆ ਹੋਵੇ ਸ਼ੋਅ ਤਾਂ ਹੀ ਮਜ਼ਾ ਆਏਗਾ ਅਦਰਵਾਈਜ਼ ਤਾਂ ਤੁਹਾਨੂੰ ਕੋਈ ਸੈਂਸ ਨਹੀਂ ਆਉਂਦੀ ਪਰ ਆਹ ਦੇਖਣੀ ਹੈ ਮੈਂ ਸੁਣਿਆ ਬੋਲ ਭਾਵੇਂ ਨਾ ਬੋਲ ਵੀ ਬਹੁਤ ਵਧੀਆ
0: ਲੁੱਕ ਆਈ ਲਾਈਕ ਇਟ ਵੈਰੀ ਮੱਚ ਮਤਲਬ ਪਹਿਲੀ ਵਾਲੀ ਮੂਵੀ ਸੀ ਜਿਹ 'ਚ ਦੇਖਿਆ ਕਿ ਛੋਟੇ ਬੱਚੇ ਮਤਲਬ ਬੱਚੇ ਇਨ ਦਾ ਸੈਂਸ 19-20 ਸਾਲਾਂ ਵਾਲੇ ਦੇ ਵਰ ਫੀਲਿੰਗ ਦਾ ਇਮੋਸ਼ਨਸ
1: ਫਿਰ ਮਤਲਬ ਵਾਕਈ ਫਿਰ ਪਾਸ ਹੈ ਜੀ ਮਤਲਬ ਰੋਮਾਂਟਿਕ ਫਿਲਮ ਜੇ ਛੋਟੀ ਉਮਰ ਦੇ ਬੱਚਿਆਂ ਤੱਕ ਨੂੰ ਹਨਾ ਆ ਜਾਵੇ ਪਤਾ ਨੀ ਕੀ ਹੋ ਜਾਵੇ ਉਹਦੇ ਅੰਦਰ ਹਨਾ ਟੱਚ ਕਰ ਜਾ ਮੈਂ ਤਾਂ ਬੜਾ ਐਕਸਾਈਟਡ ਹਾਂ ਕਾਕਾ ਨੂੰ ਦੇਖਣ ਲਈ ਮੈਨੂੰ ਕਾਕਾ ਬਹੁਤ ਪਸੰਦ ਆ
0: ਕਾਕਾ ਤੋਂ
1: ਕਾਲੇ ਜਲੇ ਪਾਸੇ ਆ ਸ਼ਕੀਨੇ ਨੇ ਕੁੜੀ
0: ਨਹੀਂ ਨਹੀਂ ਮੈਨੂੰ ਉਹਦਾ ਬੜਾ ਵਧੀਆ ਲੱਗਦਾ ਟਾਣੇ ਟਿੰਡਾਣੇ ਟਿੰਡਾਣੇ ਦੇ ਪਿੱਛੇ ਬਾਬੇ ਨੇ ਇੱਕ ਫੁੱਲ ਰੱਖਿਆ ਸਮਥਿੰਗ ਮੈਨੂੰ ਆਈ ਡੋਂਟ ਨੋ ਆਮ ਫੋਰਗੇਟਿੰਗ
1: ਇਹ ਤਾਂ ਮੈਨੂੰ ਸਗੋ ਇਸਾ ਲੱਗਾ ਸੀ ਕਿ ਅਕੇਲੇ ਨਾ ਬਾਜ਼ਾਰ ਜਾਇਆ ਕਰੋ
0: ਠੰਡ ਲੱਗ ਜਾਏਗੀ
1: ਨਜ਼ਰ ਲੱਗ ਜਾਏਗੀ ਯਾਰ ਇੱਕ ਤੇ ਨਾ ਹੁਣ ਤਾਂ ਮੌਸਮ ਚਲਾ ਗਿਆ
0: ਕੋਟੀ ਪਾ ਕੇ ਘਰ ਸੇ ਬਾਹਰ ਜਾਇਆ ਕਰੋ ਵਰਨਾ ਖਾਂਸੀ ਲੱਗ ਜਾਏਗੀ
1: ਹਾਂ ਇਹ ਪਤਾ ਲੱਗਦਾ ਕਿ ਹੌਜਰੀ ਵਾਲੇ ਸ਼ਹਿਰ ਤੋਂ ਨੇ ਇਹਨਾਂ ਇਹਨਾਂ ਨੇ ਬੜੀਆਂ ਐਡਾਂ ਇਸ ਤਰ੍ਹਾਂ ਦੀ ਲੋਕਲ ਲੈਵਲ ਤੇ ਸੁਣੀਆਂ ਹੋਣੀਆਂ
0: ਐਂਡ ਐਂਡ ਦੈਨ ਯੂ ਨੋ ਜਿਹੜਾ ਐਕਟਰ ਫੈਂਟੈਸਟਿਕ
1: ਅੱਛਾ ਵਧੀਆ ਕੰਮ ਕੀਤਾ
0: ਹਾਂ ਪਹਿਲੀ ਵਾਰੀ ਇਦਾਂ ਲੱਗਿਆ ਕਿ ਐਕਟਰ ਭਾਰੀ ਹੋ ਰਿਹਾ ਆ ਹੀਰੋਇਨ ਤੇ
1: ਅੱਛਾ ਓਕੇ
0: ਆਈ ਫਾਈਂਡ ਇਟ
1: ਅੱਛਾ ਗੁੱਡ ਗੁੱਡ
0: ਕੁਆਈਟ ਕੁਆਈਟ ਨਾਈਸ ਐਕਚੁਅਲੀ ਆਈ ਗਾਟ ਕਨਫਿਊਜ਼ਡ ਆਈ ਹੈਵ ਵਾਚਡ ਟੂ ਮੂਵੀਜ਼ ਨਾਟ ਬੈਕ ਟੂ ਬੈਕ ਇਨ ਅ ਵੀਕ ਦੈਟ ਵਨ ਐਂਡ ਕਣਕਾਂ ਦੇ ਓਲੇ
1: ਉਹ ਕਿੱਦਾਂ ਦੀ ਸੀਗੀ ਅੱਛੀ ਸੀ
0: ਕਣਕਾਂ ਦੇ ਓਲੇ ਵੀ ਵੈਰੀ ਨਾਈਸ ਆਈ ਲਾਈਕ ਇਟ ਵੈਰੀ ਨਾਈਸ ਵੈਰੀ ਵੈਰੀ ਗੁੱਡ
1: ਮੈਂ ਸੁਣਿਆ ਕਿ ਮਤਲਬ ਉਹ ਫਿਲਮ ਆਬਵੀਅਸਲੀ ਕੁਡਨਟ ਡੂ ਦਾ ਬਿਜ਼ਨਸ
0: ਬਿਜ਼ਨਸ ਨਹੀਂ ਕੀਤਾ ਪਰ
1: ਕਹਿੰਦੇ ਫਿਲਮ ਵਧੀਆ ਸੀ ਇਦਾਂ ਹੀ ਨਿਕਲ ਗਈ ਵਿਚਾਰੀ
0: ਹਾਂ ਹਾਂ ਹਾਂ ਫਿਲਮ ਵਧੀਆ ਆ ਮਤਲਬ ਇਟਸ ਸ਼ੋ ਕੀਤਾ ਗਿਆ ਕਿ ਹਿਊਮੈਨਿਟੀ ਕੀ ਹੁੰਦੀ ਹੈ ਐਂਡ ਹਾਓ ਜਦੋਂ ਕਿਸੇ ਨੇ ਜਦੋਂ ਤੁਸੀਂ ਕਿਸੇ ਨੂੰ ਕੋਈ ਇਮੋਸ਼ਨਸ ਫੋਰਵਰਡ ਕਰਦੇ ਹੋ ਨਾ ਤਾਂ ਦੂਸਰਾ ਜਾਣਾ ਵੀ ਰਿਗਾਰਡਲੈਸ ਉਹ ਕਿੰਨਾ ਵੱਡਾ ਜਾਂ ਛੋਟਾ ਹੋਵੇ ਉਹ ਤੁਹਾਡੀਆਂ ਸੈਂਸਿਸ ਪਿੱਕ ਕਰਦਾ ਉਹਨੂੰ ਨਿਭਾਉਂਦਾ ਆ ਜੇ ਫੋਰ ਐਗਜ਼ਾਮਪਲ ਯੂ ਨੋ ਇਫ ਆਈ ਟ੍ਰੀਟ ਯੂ ਲਾਈਕ ਮਾਈ ਯੰਗ ਬ੍ਰਦਰ ਔਰ ਮਾਈ ਨੇਫਿਊ ਵੁਡਨ ਚਾਹੇ ਮੈਂ ਉਹਨਾਂ ਤੁਹਾਨੂੰ ਕਵਾਂ ਨਾ ਕਵਾਂ ਰਿਗਾਰਡਲੈਸ ਪਰ ਜੇ ਮੈਂ ਇਮੋਸ਼ਨ ਇਹ ਰੱਖ ਕੇ ਤੁਹਾਡੇ ਨਾਲ ਗੱਲ ਕਰੂੰਗੀ ਤਾਂ ਯੂ ਵਿਲ ਫੀਲ ਦੈਟ ਐਨਰਜੀ ਨਾ ਇਟਸ ਲਾਈਕ ਦੈਟ ਬਟ ਵੈਰੀ ਨਾਈਸ ਮਸਟ ਵਾਚ ਐਜ਼ ਵੈਲ
1: ਚਲੋ ਗੁੱਡ ਹੋ ਗਿਆ ਆਪਾਂ ਰਿਕਮੈਂਡੇਸ਼ਨਸ ਦੇ ਦਿੱਤੀਆਂ ਵਧੀਆ ਵਧੀਆ ਮੈਂ ਕੀ ਦੇਖਿਆ ਇਸ ਹਫਤੇ ਮੈਂ ਪਹਿਲੇ ਤਾਂ ਦੇਖੇ
0: ਪਹਿਲੇ ਦੇਖੇ ਨੈਣ ਤੇਰੇ ਮੈਂ
1: ਹਾਂ ਨਹੀਂ ਥੈਂਕ ਯੂ ਵੈਰੀ ਮਚ ਮੈਂ ਇਸ ਹਫਤੇ ਗਿਆ ਜੀ ਜ਼ੂ ਆਈ ਵਾਸ ਫੀਲਿੰਗ ਲਾਈਕ ਗੋਇੰਗ ਟੂ ਜ਼ੂ ਮੈਂ ਕਿਹਾ ਜ਼ੂ ਚੱਲਦੇ ਆ ਮੇਰੀ ਵਾਈਫ ਨੇ ਕਾਫੀ ਮੈਨੂੰ ਜੱਜ ਕੀਤਾ ਮੈਂ ਕਿਹਾ ਮਜ਼ਾ ਆਏਗਾ ਚੱਲ ਤੇ ਸਹੀ ਇੱਕ ਵਾਰੀ ਹਨਾ ਮਨ ਤੇ ਸਹੀ ਯਾਰ ਕਿੰਨੀ ਦੇਰ ਤੱਕ ਇਨਸਾਨਾਂ ਨੂੰ ਦੇਖੀ ਜਾਵਾਂਗੇ ਜਾਨਵਰ ਦੇਖੋ ਪੁਰਾਣੇ ਹਨਾ ਕਿੱਥੇ ਗਏ ਕਿੱਥੇ ਨਹੀਂ ਐਕਸਟੈਂਡਡ ਫੈਮਿਲੀ ਤੋਂ ਯਾਦ ਆਇਆ ਉੱਥੇ ਨਾ ਕੋਈ ਬਾਂਦਰਾਂ ਦਾ ਸ਼ੋਅ ਸੀਗਾ ਜਿਸ ਟਾਈਮ ਆਪਾਂ ਪਹੁੰਚੇ ਹਾਂ ਉਹ ਸਾਰੇ ਬਾਂਦਰ ਚੱਕ ਕੇ ਲੈ ਗਏ ਉਹ ਸ਼ੋਅ ਕਰਨ ਲਈ ਜਦ ਤੱਕ ਅਸੀਂ ਆਏ ਉਹ ਸ਼ੋਅ ਖਤਮ ਹੋ ਗਿਆ ਸੀ ਉਹ ਬਾਂਦਰ ਵਾਪਸ ਛੱਡ ਆਏ ਅਸੀਂ ਬਾਂਦਰ ਹੀ ਨਹੀਂ ਦੇਖ ਪਾਏ ਇਹ ਮਾੜੀ ਹੋਈ ਬਹੁਤ ਜ਼ਿਆਦਾ ਨਹੀਂ ਨਹੀਂ ਸੱਚੀ ਬਾਂਦਰ ਨੇ ਸ਼ੀਸ਼ੇ ਲਾਏ ਸੀਗੇ ਉਹਨਾਂ ਨੇ ਪਰ ਕਹਿੰਦੇ ਕਿ ਨਹੀਂ ਇਤਨਾ ਹੈਂਡਸਮ ਨਹੀਂ ਨਾ ਥੋੜੇ ਮਤਲਬ ਪੁਰਾਣੇ ਵਾਲੇ ਮਤਲਬ ਬਹੁਤ ਪੜਦਾਦੇ ਦੇ ਪੜਦਾਦੇ ਵਾਲੇ ਦੇਖਣੇ ਸੀ ਗੁਰੀਲਾ ਸ਼ੋਅ ਮੈਨੂੰ ਬੜਾ ਚਾਅ ਮੈਂ ਗੁਰੀਲਾ ਦੇਖਾਂਗੇ ਮੈਂ ਮਿਸ ਕਰ ਗਿਆ ਗੁਰੀਲਾ ਦੇਖਣਾ ਪਰ ਮੈਂ ਸ਼ੇਰ ਦੇਖੇ ਐਂਡ ਮੈਨੂੰ ਇੰਨਾ ਮਜ਼ਾ ਆਇਆ ਕਿਉਂਕਿ ਉਹ ਸੀਗੇ ਦੋ ਭਰਾ ਜਿਹੜੇ ਪਾਕਵਲ ਜ਼ੂ ਚ ਨੇ
0: ਇਹਨਾਂ ਨੇ ਗਾਣਾ ਸੁਣਿਆ ਹੋਣਾ
1: ਕਿਹੜਾ
0: ਇਸ ਜੰਗਲ ਮੇ ਹਮ ਦੋ ਸ਼ੇਰ ਇਮਲੀ ਕਾ ਬੂਟਾ ਬੇਰੀ ਕਾ ਬੇਰ
1: ਇਹ ਹੁਣ ਮੈਂ ਜਦੋਂ ਕਦੀ ਨੈਕਸਟ ਟਾਈਮ ਗਿਆ ਨਾ ਇਹ ਮੈਂ ਨਾ ਇਹ ਵਾਲੀ ਅੱਜ ਦੀ ਆਡੀਓ ਕਲਿੱਪ ਜਦੋਂ ਰਾਤ ਨੂੰ ਆਏਗਾ ਇਹ ਮੈਂ ਸੇਵ ਕਰ ਲੈਣੀ ਹੈ ਮੈਂ ਉਹਨਾਂ ਨੂੰ ਸੁਣਾਊਂਗਾ ਫਿਰ ਤੁਹਾਡੀ ਫੋਟੋ ਦਿਖਾਊਂਗਾ ਇਹ ਫੇਰ ਨਿਕਲਣਗੇ ਦੇਖਿਓ ਇਹ ਸ਼ੇਰ ਪਿੰਜਰੇ ਤੋਂ ਤਦ ਬਾਹਰ ਨਿਕਲਣੇ ਇਹਨਾਂ ਕੋਲ ਮੋਟੀਵੇਸ਼ਨ ਨਹੀਂ ਹੈ ਅਜੇ ਤੱਕ ਇਹ ਕਹਿੰਦੇ ਸੋਨੂ ਮੋਨੂ ਚੱਲ ਬਦਲਾ ਲੈਣਾ ਪੈਣਾ ਨਹੀਂ ਪਰ ਇੰਨਾ ਸਿਬਲਿੰਗ ਬਿਹੇਵੀਅਰ ਸੀਗਾ ਉਹਨਾਂ ਦਾ
0: ਰੀਲੀ
1: ਹਾਂ ਕਿਉਂਕਿ ਉਹ ਨਾ ਉਹਨਾਂ ਨੇ ਲਿਖਿਆ ਪਿਆ ਕਿ ਜਦੋਂ ਮੈਂ ਪਹੁੰਚਿਆ ਦੋਨੋਂ ਨਾ ਇੱਕਦਮ ਸਟੇਬਲ ਇੱਕਦਮ ਸਥਿਰ ਬੈਠੇ ਪਏ ਕਿ ਸਭ ਪੋਜ਼ ਕਰ ਰਹੇ ਪੇਂਟਿੰਗ ਵਾਸਤੇ ਫੋਟੋ ਵਾਸਤੇ ਵੀ ਨਹੀਂ ਹਿੱਲ ਹੀ ਨਹੀਂ ਰਹੇ ਤੇ ਇੱਕ ਅੱਗੇ ਬੈਠਾ ਤੇ ਇੱਕ ਪਿੱਛੇ ਬੈਠਾ ਪਿਆ ਉਹਦੇ ਠੀਕ ਹੈ ਤੇ ਉਹਦੇ ਜਿਹੜਾ ਅੱਗੇ ਬੈਠਾ ਸੀਗਾ ਉਹ ਵੱਡਾ ਭਰਾ ਸੀ ਜਿਹੜਾ ਪਿੱਛੇ ਸੀਗਾ ਉਹ ਛੋਟਾ ਸੀ ਤੇ ਉਹਨਾਂ ਨੇ ਬਾਹਰ ਡਿਸਕ੍ਰਿਪਸ਼ਨ ਲਿਖੀ ਹੁੰਦੀ ਨਾ ਕਿ ਇਹਨਾਂ ਦੀ ਕਿਸ ਤਰ੍ਹਾਂ ਦੀ ਪਰਸਨੈਲਿਟੀ ਕਿਹਾ ਕਿ ਵੱਡੇ ਵਾਲਾ ਥੋੜਾ ਸੀਰੀਅਸ ਜਿਹਾ ਬੰਦਾ ਹਰ ਚੀਜ਼ ਬੜੀ ਨਾਪ ਤੋਲ ਕੇ ਕਰਦਾ ਖਾਣਾ ਵੀ ਖਾਂਦਾ ਤਾਂ ਪਹਿਲੇ ਦੋ ਕੁ ਵਾਰੀ ਚੈੱਕ ਕਰਦਾ ਕਿ ਹੈ ਮੇਰੇ ਲਾਇਕ ਕਿ ਨਹੀਂ ਤੇ ਟ੍ਰੇਨਿੰਗ ਵੀ ਇਸ ਤਰ੍ਹਾਂ ਹੀ ਕਰਦਾ ਕਿ ਚਲੋ ਕਰ ਲੈਂਦੇ ਹਾਂ ਕੋਈ ਗੱਲ ਨਹੀਂ ਇਹ ਛੋਟਾ ਥੋੜਾ ਮਸਕਰਾ ਤੇ ਚਿਲ ਕਰਦਾ ਬਹੁਤ ਜ਼ਿਆਦਾ ਬਹੁਤ ਐਕਸਾਈਟਿਡ ਰਹਿੰਦਾ ਤੇ ਉਹਨਾਂ ਨੇ ਇੱਕ ਸਪੈਸ਼ਲ ਨੋਟ ਪਾਇਆ ਹੋਇਆ ਸੀਗਾ ਕਿ ਵੱਡੇ ਵਾਲਾ ਛੋਟੇ ਵਾਲੇ ਨੂੰ ਬਹੁਤ ਸਪੇਸ ਦਿੰਦਾ ਕਿਉਂਕਿ ਉਹਨੂੰ ਪਤਾ ਕਿ ਇਹ ਥੋੜਾ ਹਾਈਪਰ ਜਿਹਾ ਹਾਂ ਕਿ ਕੋਈ ਨਹੀਂ ਕਰ ਲਾ ਉਹ ਨਾ ਇੱਦਾਂ ਮੈਂ ਪੜ੍ਹਿਆ ਪੰਜ ਸੱਤ ਮਿੰਟ ਆਈ ਐਮ ਲੁਕਿੰਗ ਐਂਡ ਕਿਆ ਬਿਊਟੀਫੁਲ ਕ੍ਰੀਚਰ ਹੈ ਨਾ ਤੁਸੀਂ ਦੇਖੀ ਜਾ ਰਹੇ ਹੋ, ਬਾਅਦ ਚੋਂ ਨਾ ਪਤਾ ਨੀ ਕੀ ਹੋਇਆ, ਹੁਣ ਅੰਨਾ ਦੇ ਆਪਸ ਚ ਗੱਲ ਹੋਈ ਹੋਣੀ, ਉਹਨਾਂ ਨੇ ਪਿੱਛੇ ਮੂੰਹ ਕੀਤਾ ਉਹਨੂੰ, ਮਤਲਬ ਆਪਣੇ ਵਾਲੇ ਸਜਾ ਕਿਹਾ ਕਿ ਬਸ ਬਹੁਤ ਹੋ ਗਿਆ ਤੇਰੇ ਨਾਲ, ਵੱਡੇ ਵਾਲੇ ਭਰਾ ਨੇ ਉਹ ਅੱਗੇ ਚਲਾ ਗਿਆ, ਉਹ ਅੱਗੇ ਪੱਥਰ ਜੇ ਪਏ ਸੀਗੇ ਉਹ ਤੇ ਨਾ ਉਹਨੇ ਸਿਰ ਰੱਖਿਆ ਆਪਣਾ ਕਰਵਟ ਲੈ ਕੇ ਨਾ ਪਾਸਾ ਜਾ ਲੈ ਕੇ ਉਹ ਲੇਟ ਗਿਆ, ਠੀਕ ਹੈ, ਇਹ ਆਇਆ ਛੋਟੇ ਵਾਲਾ ਇਹ ਉਹਦੇ ਆ ਕੇ ਨਾ ਮੂੰਹ ਤੇ ਮੂੰਹ ਮਾਰਨਾ ਸ਼ੁਰੂ ਹੋ ਗਿਆ, ਉਹਨੇ ਫਿਰ ਗਰ ਕੀਤਾ, ਪਰੇ ਉਹ ਦੁਖੀ ਕੀਤਾ ਪਿਆ, ਉਹ ਨੀ ਹਟਿਆ, ਉਹਨੇ ਫਿਰ ਬਾਅਦ ਚੋ ਛੋਟੇ ਨੇ ਲੱਤ ਮਾਰੀ, ਠੀਕ ਹੈ, ਫਿਰ ਪਿੱਛੇ ਚਲਾ ਗਿਆ ਪਾਣੀ ਪੀਣ ਲਈ। ਮੈਂ ਕਿਹਾ ਯਾਰ ਇੰਨਾ ਸਿਬਲਿੰਗ ਬਿਹੇਵੀਅਰ ਹੈ ਕੋਈ ਹੱਦ ਸਾਹਿਬ ਹੀ ਨਹੀਂ। ਉਹ ਫਿਰ ਗਰ ਗਰ ਕਰੀ ਗਿਆ ਵੱਡੇ ਵਾਲਾ, ਉਹ ਛੋਟੇ ਨੇ ਤਾਂ ਉਹਨੂੰ ਪਰਵਾਹ ਹੀ ਨੀ, ਕਹਿੰਦੇ ਦਫ਼ਾ ਹੋ ਗਏਗਾ ਨੀ, ਜੋ ਕਰਨਾ ਹੈ ਕਰ ਲੈ। ਉਸ ਤੋਂ ਬਾਅਦ ਆਹੀ ਮੇਰੀ ਹਾਈਲਾਈਟ ਸੀ ਕਿਹਾ, ਤੇ ਉਸ ਤੋਂ ਬਾਅਦ ਮੈਂ ਬਾਹਰ ਆਇਆ, ਇੱਕ ਮੈਂ ਪਹਿਲੀ ਵਾਰੀ ਆ ਜਾਨਵਰ ਦੇਖਿਆ, ਟੈਸਮੇਨੀਅਨ ਡੈਵਲ ਨਾਮ ਸੀਗਾ ਉਹਨਾਂ ਦਾ, ਕੋਈ ਡੈਵਲ ਨਹੀਂ ਆ, ਬੇਵਕੂਫ ਜਾਨਵਰ ਹੈ, ਵੱਡਾ ਚੂਹਾ ਕਹਿ ਲੋ, ਠੀਕ ਹੈ,
0: ਕੁੱਤੇ ਦਾ ਨਾਮ,
1: ਹਾਂ ਜਾਂ ਫਿਰ ਕਹਿ ਲੋ
0: ਚਾਰ ਲੱਤਾਂ ਨੇ ਮੂੰਹ ਦਿਖਾ ਦਿੱਤਾ ਹੋਇਆ,
1: ਅਜੀਬ ਜਿਹਾ ਜਾਨਵਰ ਹੈ। ਪੰਜ ਜਾਣੇ ਰਲ ਕੇ ਨਾ ਉਹਨਾਂ ਨੂੰ ਪਾਈ ਹੋਈ ਰੋਟੀ ਨਹੀਂ ਖਾ ਪਾ ਰਹੇ ਸੀਗੇ, ਇੰਨੇ ਬੇਵਕੂਫ ਸੀਗੇ, ਇੱਕ ਦੂਸਰੇ ਨੂੰ ਗਰ ਗਰ ਕਰੀ ਜਾ ਰਹੇ, ਕੋਈ ਤੇ ਖਾ ਲੈ, ਕੋਈ ਤੇ ਖਾ ਲੋ ਯਾਰ, ਖਾ ਹੀ ਨਹੀਂ ਰਹੇ ਦੂਸਰੇ, ਗਰ ਗਰ ਕਰੀ ਜਾਂਦੇ ਪਏ ਯਾਰ, ਹੱਦ ਹੈ, ਕੋਈ ਹੱਦ ਹਿਸਾਬ ਨਹੀਂ। ਇਹ ਮੇਰਾ ਮਤਲਬ ਮੇਰਾ ਪੀਕ ਮੂਮੈਂਟ ਆਫ ਦਾ ਵੀਕ ਇਹੀ ਸੀਗਾ।
0: ਬਟਰਫਲਾਈ ਇਨਕਲੋਜ਼ਰ ਚ ਨਹੀਂ ਗਏ?
1: ਪਤਾ ਨੀ ਮੈਂ, ਨਹੀਂ ਨਹੀਂ ਉੱਥੇ ਨੀ ਮੈਂ ਗਿਆ, ਉੱਥੇ ਨੀ ਗਿਆ
0: ਮੈਂ ਮੈਲਬਨ
1: ਜ਼ੂ ਚ ਗਿਆ ਸੀਗਾ,
0: ਮੈਂ ਮਾਈ ਫੇਵਰੇਟ,
1: ਫਿਰ ਆਹ ਪਾਇਥਨ ਪੁਇਥਨ ਦੇਖ ਲਏ, ਵੋਮਬੈਟ ਦੇਖੇ, ਬੜਾ ਭੈੜੇ ਲੱਗੇ ਮੈਨੂੰ, ਆਸਟ੍ਰਿਚਸ ਕਿੰਨੀ ਪਿਆਰੀ, ਈਮੂ ਉਹ ਯਾਰ ਉਹ ਵੀ ਬੜੇ, ਮਤਲਬ ਮੈਨੂੰ ਨਾ ਇਹ ਈਮੂ ਤੇ ਆਹ ਜਿਰਾਫ ਕਿਆ ਗ੍ਰੇਸਫੁਲ ਐਨੀਮਲ ਆ,
0: ਤੁਰਨਗੇ ਨਾ ਬੜੇ ਸਟਾਈਲ ਦੇ ਨਾਲ,
1: ਮੈਂ ਖੜੇ ਵੀ ਇਸ ਤਰ੍ਹਾਂ ਕਿ ਹਾਂ ਬਈ
0: ਜਿਰਾਫ ਕਰਦਾ ਕੈਟ ਵਾਕ, ਦਿਸ ਵਨ ਯੂ ਨੋ ਦੇ ਫੀਲ ਲਾਈਕ ਦੇ ਨੋ ਹਾਊ ਟੂ ਯੂ ਨੋ
1: ਉੱਥੇ ਵੀ ਨਾ ਉਹ ਚਾਰ ਜਿਰਾਫ ਇਕੱਠੇ ਰਲ ਕੇ ਖਾਣਾ ਖਾਂਦੇ ਪਏ, ਇੱਕ ਬਹੁਤ ਦੂਰ ਨਾ ਉਹਨਾਂ ਤੋਂ ਪਾਸਾ ਕਰਕੇ ਸਿਰ ਜਾ ਆਪਣਾ ਥੱਲੇ ਸੁੱਟ ਕੇ ਨਾ ਰੁੱਖ ਤੇ ਸਿਰ ਸੁੱਟਿਆ ਪਿਆ, ਮੈਂ ਮਤਲਬ ਏਦਾਂ ਫੀਲ ਆਇਆ ਕਿ ਕੋਈ ਹੋ ਤਾਂ ਜਿਸ ਕੋ ਆਪਣਾ ਹਮ ਆਪਣਾ ਕਹਿ ਲੇ ਤੇ ਯਾਰੋ, ਮੈਨੂੰ ਬੜਾ ਬੁਰਾ ਫੀਲ ਹੋਇਆ, ਮੇਰੀ ਵਾਈਫ ਨੇ ਕਿਹਾ ਤੂੰ ਐਵੇਂ ਜ਼ਿਆਦਾ ਜਜ਼ਬਾਤੀ ਨਾ ਅੱਗੇ ਚੱਲ ਕੇ ਉਹ ਬੰਦ ਹੋਣਾ, ਆਪਾਂ ਗਏ ਲੇਟ ਸੀਗੇ ਨਾ, ਮੈਂ ਪਤਾ ਨਹੀਂ, ਮੈਂ ਯਾਰ ਬੜਾ ਸਿੰਪਥੀ ਫੀਲ ਕੀਤੀ ਜਿਰਾਫ ਭਰਾ ਲਈ, ਆਈ ਹੋਪ ਯੂ ਆਰ ਡੂਇੰਗ ਵੈਲ ਮਾਈ ਫਰੈਂਡ, ਪਰ ਆਹ ਸੀਗਾ ਮੇਰਾ ਜੀ ਇਸ ਵੀਕ ਦਾ ਗੁੱਡ।
0: ਨੈਕਸਟ ਟਾਈਮ ਜਾਓਗੇ ਨਾ,
1: ਹਾਂ
0: ਬਟਰਫਲਾਈ ਇਨਕਲੋਜ਼ਰ ਚ ਜ਼ਰੂਰ ਜਾ ਕੇ ਆਇਓ,
1: ਅੱਛਾ,
0: ਐਂਡ ਉੱਥੇ ਸਟੇ ਦੇਰ ਥੋੜੀ ਦੇਰ,
1: ਅੱਛਾ,
0: ਟੋਪੀ ਲਾ ਕੇ,
1: ਓ ਨਹੀਂ
0: ਯੂ ਨੋ ਯੂ ਨੋ ਜਦੋਂ ਬਟਰਫਲਾਈਜ਼ ਆ ਕੇ ਤੁਹਾਡੇ ਸਿਰ ਤੇ ਨੱਕ ਤੇ ਕੰਨ ਤੇ ਪੈਂਦੀਆਂ ਨੇ,
1: ਅੱਛਾ,
0: ਯੂ ਫੀਲ ਲਾਈਕ ਯੂ ਆਰ ਅ ਡਿਵਾਈਨ,
1: ਅੱਛਾ, ਬੰਦਾ ਫੀਲਿੰਗ ਐ ਵੀ ਓਸ਼ੋ ਟਾਈਪ ਫੀਲਿੰਗ ਚੱਕ ਲੈਂਦਾ,
0: ਓ ਯੈਸ ਯੈਸ,
1: ਤੁਮ ਜਹਾਂ ਵੀ ਹੋ ਸਭ ਅੱਛਾ ਹੈ, ਸਭ ਆਸਕ ਯੋਰ ਸੈਲਫ ਕਿਆ ਹੈ ਭਗਵਾਨ, ਕਹਾਂ ਹੈ ਤੁਮਹਾਰਾ ਭਗਵਾਨ,
0: ਸ਼ਰਮੀਲਾ
1: ਟੈਗੋਰ ਨਾਲ ਰਲਾਤਾ ਅਰਾਧਨਾ ਮੂਵੀ, ਮਾਈ ਫੇਵਰੇਟ ਫਿਲਮ, ਕਿਆ ਬਾਤ ਹੈ, ਗੱਲ ਨੀ ਮੈਨੂੰ ਸਮਝ ਆਈ, ਪਰ ਵੈਲ ਡਨ, ਮੈਨੂੰ ਸ਼ਰਮੀਲਾ ਟੈਗੋਰ ਦੀ ਫੇਵਰੇਟ ਫਿਲਮ ਮੇਰੀ, ਮਤਲਬ ਮੈਨੂੰ ਪਤਾ ਕਿਹੜੀ ਅੱਛੀ ਲੱਗਦੀ ਆ, ਧਰਮਿੰਦਰ ਐਂਡ ਅਮਿਤਾਭ ਬੱਚਨ ਵਾਲੀ ਜਿਹੜੀ ਹੈ ਚੁਪਕੇ ਚੁਪਕੇ, ਪਰਿਮਲ ਤ੍ਰਿਪਾਠੀ, ਓ ਯਾਰ ਮਾਲਿਕ ਟੀ ਓ ਟੂ ਹੋਤਾ ਹੈ ਤੋ ਜੀ ਓ ਗੂ ਕਿਉਂ ਨਹੀਂ ਹੋਤਾ, ਅਰੇ ਤੁਮ ਮੈਂ ਅਭੀ ਅਭੀ ਆਇਆ ਹੂੰ, ਤੁਮ ਨਿਕਲ ਜਾਓ, ਪਰੀ ਕਿਆ ਕੀ ਨਾਮ ਸੀਗਾ ਉਹਦਾ, ਪਿਆਰੇ
0: ਪਿਆਰੇ
1: ਅਭੀ ਅਭੀ ਮੇਰਾ ਸਿਰ ਦੁਖ ਰਿਹਾ ਹੈ, ਅਭੀ ਮੇਰੇ ਸੇ ਬਾਤ ਮਤ ਕਰੋ ਜੀ, ਸ਼ਮਾ ਪ੍ਰਾਪਤੀ ਸ਼ਮਾ ਪ੍ਰਾਪਤੀ, ਕਿਆ ਐਂਡ ਫਿਲਮਾਂ ਹੁੰਦੀਆਂ ਇਹ, ਹਨਾ,
0: ਯੈਸ,
1: ਐਕਚੁਅਲੀ ਮੈਂ ਲੋਕਾਂ ਨੂੰ ਇਹੀ ਕਹੂੰਗਾ, ਅੱਜ ਜਾ ਕੇ ਚੁਪਕੇ ਚੁਪਕੇ ਦੇਖੋ,
0: ਯੈਸ,
1: ਜਿਹਨਾਂ ਨੇ ਨਹੀਂ ਦੇਖੀ, ਵੈਸੇ ਤੁਹਾਨੂੰ ਲੱਗਦਾ ਕਾਫੀ ਲੋਕਾਂ ਨੇ ਦੇਖੀ ਹੋਣੀ ਹੈ, ਦੇਖੀ ਹੋਣੀ ਹੈ, ਇਟਸ ਕਾਫੀ ਮਸ਼ਹੂਰ ਫਿਲਮ ਹੈ, ਹਨਾ,
0: ਯੈਸ, ਬਹੁਤ
1: ਆਪਣੇ ਆਪਣੇ ਟਾਈਮ ਦੇ ਹਿਸਾਬ ਨਾਲ ਤਾਂ ਬਹੁਤ ਮਸ਼ਹੂਰ ਆ,
0: ਦੇਖੋ ਜਿਹਨਾਂ ਨੂੰ ਮਜ਼ਾ ਆਉਂਦਾ ਹੁੰਦਾ ਨਾ ਇਵੇਂ ਦੀਆਂ ਫਿਲਮਾਂ ਦੇਖ ਕੇ, ਉਹਨਾਂ ਨੂੰ ਮਜ਼ਾ ਆਉਂਦਾ ਹੁੰਦਾ ਹੈ, ਉਹਨਾਂ ਨੂੰ ਫਿਰ ਨਾ ਜਾ ਕੇ ਡਰਿਲ ਕਰਨਾ ਹੁੰਦਾ ਪਿੱਛੇ ਪਿੱਛੇ ਜਾ ਕੇ, ਕਿਹੜੀ ਕਿਹੜੀ ਫਿਲਮ ਕਿਵੇਂ ਦੀ ਆ, ਕਦੋਂ ਵਧੀਆ ਲੱਗੀ, ਐਂਡ ਦੈਨ ਯੂ ਨੋ ਦੇਰ ਇਜ਼ ਵਨ ਮੂਵੀ ਇਨ ਆਰ ਫੈਮਿਲੀ, ਵੈਨ ਐਵਰ ਆਰ ਸਿਬਲਿੰਗਸ ਵਿਲ ਸਿਟ ਵੀ ਮਸਟ ਵਾਚ,
1: ਉਹ ਕਿਹੜੀ,
0: ਪ੍ਰਤਿਗਿਆ,
1: ਉਹ ਮੈਂ ਜੱਟ ਜਮਲਾ ਵਾਲੀ, ਹਾਂ ਉਹ ਵੀ ਬਹੁਤ ਘੈਂਟ ਫਿਲਮ ਹੈ,
0: ਆਈ ਡੋਨਟ ਨੋ ਵਾਈ, ਵਿਲ ਜਸਟ ਸਿਟ ਐਂਡ ਸੋ, ਉਹਦੇ ਪਤਾ ਲੱਗਿਆ ਉਹਦੇ ਵਿੱਚ ਮੇਲ ਮਿੱਤਰ ਨੇ ਵੀ ਕੰਮ ਕੀਤਾ ਹੋਇਆ,
1: ਅੱਛਾ, ਮੈਂ ਨਹੀਂ ਸਰ ਕਦੇ
0: ਕੰਮ ਕੀਤਾ, ਮਾਈ ਬ੍ਰਦਰ ਸੈਡ ਯੂ ਨੋ ਇਨ ਮੇਲ ਮਿੱਤਰ ਨੇ ਕੰਮ ਕੀਤਾ, ਆਈ ਸੈਡ ਨਹੀਂ then he fast forward forward forward and then he showed me, he said, you know jithe onu bandook chalona nahi sikhaunda hunda hai mamali nu,
1: ha ha ha,
0: utthe utthe hunda mel mitar.
1: Acha, eh ta fir revisit karna payega bhai, done ho gaya.
0: Yes,
1: okay, good good good.
0: Ode vich mel mitar vi jaise kuch kuch movie hundiyan sab diyan praniyan dekhan waliyan. Ajkal de bacche ajkal diyan dekh rahe ne, jidda one of my kids, they like she can't even pronounce properly. Achha. You know, when she start watching kabhi kuch kab gam.
1: ਅੱਛਾ ਯਾਰ ਪਤਾ ਨਹੀਂ ਲੋਕੀ ਕਿਉਂ ਇੰਨਾ ਪਸੰਦ ਕਰਦੇ ਉਸ ਫਿਲਮ ਨੂੰ, ਹਨਾ, ਪਰ ਮੈਂ ਇੰਨੀ ਵਾਰੀ ਉਹ ਨਾ ਮੈਂ ਉਸ ਫਿਲਮ ਨੂੰ ਅਨਹੈਲਥੀ ਅਮਾਊਂਟ ਆਫ ਟਾਈਮ ਸਿਰਫ ਇਸ ਕਰਕੇ ਦੇਖ ਚੁੱਕਾ ਕਿਉਂਕਿ ਹਰ ਵਾਰੀ ਹਰ ਸੀਨ ਚੋਂ ਕੁਛ ਇੱਦਾਂ ਦਾ ਇਲੋਜੀਕਲ ਚੀਜ਼ ਨਵੀਂ ਮਿਲਦੀ ਹੈ ਨਾ। ਕਰਨ ਜੋਹਰ ਬ੍ਰੋ ਕਿਆ ਫੂਕ ਰਹੇ ਥੇ ਤੁਮ ਜਬ ਯੇ ਫਿਲਮ ਬਣਾ ਰਹੇ ਥੇ, ਮਤਲਬ ਕੋਈ ਚੀਜ਼ ਕਿਸੇ ਨਾਲ ਰਾਜ਼ੀ ਨਹੀਂ ਹੈ। ਤੈਨੂੰ
0: ਕਿਹਾ ਸੀ ਨਾ
1: ਮਾਲ ਤੇਜ਼ ਆ ਮਾਈ ਫਰੈਂਡ, ਮਤਲਬ
0: ਉਹਨਾਂ ਨੇ ਤੇਜ਼ ਕੁਝ ਪੀਤਾ ਹੋਣਾ ਹੈ।
1: ਵਾਕਈ ਵਾਕਈ ਇਹ ਮਤਲਬ ਇਹ ਤਾਂ
0: ਸਟਰੋਂਗ ਟੀ ਕਾਫੀ,
1: ਵਾਕਈ ਮਤਲਬ ਉਸ ਫਿਲਮ ਦੇ ਅੰਦਰ ਲੌਜਿਕ ਹੀ ਨਹੀਂ ਰਲਦਾ ਕਿਤੇ। ਬਟ ਆਈ ਡੋਂਟ ਨੋ ਵਾਈ, ਬਟ ਯੂ ਆਰ ਰਾਈਟ, ਕਾਫੀ ਲੋਕਾਂ ਨੂੰ ਖਾਸ ਕਰ ਜਿਹੜੀ ਆਹ ਜਨਰੇਸ਼ਨ ਆ ਹੂ ਇਜ਼ ਬੋਰਨ ਐਂਡ ਬ੍ਰੌਟ ਅਪ ਹੇਅਰ, ਉਹਨਾਂ ਨੂੰ ਪਤਾ ਨਹੀਂ ਇਹ ਫਿਲਮ ਬਹੁਤ ਪਸੰਦ ਆ। ਮਤਲਬ ਹੁਣ ਤੇ ਇੱਕ ਜਨਰੇਸ਼ਨ ਚੇਂਜ ਹੋ ਗਈ ਆ ਕਿਉਂਕਿ ਹਨਾ ਉਸ ਫਿਲਮ ਨੂੰ ਵੀ ਕਾਫੀ ਸਾਲ ਹੋ ਗਏ।
0: ਆਈ ਡੋਂਟ ਨੋ ਵਾਟ
1: ਕੱਲ ਹੋ ਨਾ ਹੋ ਐਂਡ ਕਭੀ ਖੁਸ਼ੀ ਕਭੀ ਗਮ, ਆਹ ਦੋਨੋਂ ਹਨਾ ਐਵਰੀਵਨਸ ਫੇਵਰਿਟ ਐਸ ਵੈਲ,
0: ਐਵਰੀਵਨਸ ਫੇਵਰਿਟ। ਤੇ ਇੱਕ ਉਹ ਜਿਹੜੀ ਅਮਿਤਾਭ ਬੱਚਨ ਐਂਡ ਸਲਮਾਨ ਖਾਨ ਦੀ ਹੁੰਦੀ ਜਿਹੜਾ ਆਪਾਂ ਅਦਰ ਡੇ ਵੀ ਵਰ ਟਾਕਿੰਗ ਅਬਾਊਟ
1: ਬਾਗਵਾਨ, ਅਬੇ ਯਾਰ ਟੌਕਸਿਕ ਅੰਕਲ ਯਾਰ ਮੋਟਾ ਭਾਈ, ਉਹ ਤਾਂ ਰਹਿ ਨਹੀਂ ਦੋ
0: ਮੋਟਾ, ਉਹ ਮੋਟਾ ਭਾਈ ਅੱਜ ਆਪਾਂ ਸ਼ੇਅਰ ਤਾਂ ਸੁਣਾਈ ਨਹੀਂ ਮੋਟਾ ਭਾਈ,
1: ਪਲੀਜ਼ ਪਲੀਜ਼ ਪਲੀਜ਼। ਮੈਂ ਯਾਦ ਕਰ ਲਵਾਂ ਸਾਰੇ ਵਿਚਾਰੇ ਜਿਹੜੇ ਵਿਛੜ ਗਏ ਸਾਡੇ ਤੋਂ ਸ਼ਾਇਦ ਨਹੀਂ, ਪਰ ਪਿਛਲੀ ਵਾਰੀ ਤੁਸੀਂ ਬੜਾ ਮਤਲਬ ਵਧੀਆ ਸੁਣਾਇਆ ਸੀਗਾ।
0: ਦੇਖੋ ਮੈਂ ਬੜੀ ਮੁਸ਼ਕਿਲ ਨਾਲ ਲੱਭ ਕੇ ਲੈ ਕੇ ਆਉਂਦੀ ਹੁੰਦੀ ਹਾਂ ਜਿਹੜੇ ਮੈਂ ਸੁਣਾ ਸਕਾਂ ਅਤੇ ਲਾਣ ਤੱਕ ਖਾ ਸਕਾਂ।
1: ਨਹੀਂ ਨਹੀਂ ਪਲੀਜ਼ ਪਲੀਜ਼।
0: ਓਕੇ, ਕਹਿੰਦੇ ਨਿਕਾਬ ਵਾਲੋਂ ਸੇ ਮਿਲਤਾ ਹੂੰ ਨਕਾਬ ਰੱਖ ਕਰ,
1: ਵਾਹ
0: ਨਿਕਾਬ ਵਾਲੋਂ ਸੇ ਮਿਲਤੇ ਹੈ ਨਕਾਬ ਰੱਖ ਕਰ, ਮੈਂ ਕਾਂਟੇ ਵੀ ਚਬੋਤਾ ਹੂੰ ਗੁਲਾਬ ਰੱਖ ਕਰ,
1: ਵਾਹ ਵਾਹ ਬਹੁਤ ਸੋਹਣਾ।
0: ਆਦਮੀ ਸਾਰੇ ਪਹਿਚਾਨ ਲੀਏ ਮੈਨੇ, ਆਜ ਬੈਠਾ ਹੂੰ ਸਭ ਕਾ ਹਿਸਾਬ ਕਰਕੇ।
1: ਹੋਏ ਹੋਏ ਹੋਏ ਹੋਏ ਹੋਏ,

0: shayari si hai wali na.
1: Yes.
0: Very so nice. So
1: always, you know, keep whatever is inside you.
0: Haan. Ek gal sahi hai bhai.
1: Jadon kisi nu dikhana hove sirf odo hi dikhao ke who you are.
0: Sahi hai.
1: Aim kham kha apne hunar da.
2: हाँ नहीं प्रदर्शन नहीं करना चाहिए बिल्कुल
1: करनी
2: बिल्कुल बिल्कुल, बिल्कुल ये बिल्कुल सही गल है
1: यस
2: दैट्स नाइस दैट्स नाइस ओ अपना की कहंदे दा आहा ओदे अंदर भी आ जांदा ना ये वाला बहुत वेल एक्सप्लेन्ड अपना जे महाभारत का एग्जाम्पल ले लिए कि कृष्ण सिर्फ अपना रूप उदो ही दिखाया जो व्हेन ही इज लाइक कि हाँ इतने हूँ बहुत जरूरी है भाई
1: yes.
2: दिखाना अदरवाइज ही इज लाइक ऑल चिल ही इज लाइक नहीं मैं तो लड़ भी नहीं रहा मैं तो भाई आई एम अ कॉन्सिलियर हियर मैं तो सिर्फ एडवाइजर हूँ
1: ये सीरियस जीन सीरियस मदर्स ने ना वो इन रूल्स नु बहुत सुन तरीके ना फॉलो कर दिए पहले कहंदी ने पुत समझ जा
2: हाँ
1: ये जब मैं कुछ नहीं कहती सिरे ना चढ़ी चल
2: आ कल से ये देख क्या एंगल लेके आंदा गुड ओनली अ मदर कैन फाइंड दिस एंगल मेरे माइंड से नहीं एंगल आना सेगा ये तुसी अपनी आप बीती है ना उधर तो कितो काट के लेके आके बेटा बहुत ज्यादा हो रहा है तुम्हारा ज्यादा ही कर रहे हो तुम
1: यस
2: बट नाइस नाइस नाइस नाइस नाइस
1: मैं तेनू कह रही हूँ सुधर जा नहीं,
2: मैं सुधर गई हूँ
1: सुधर गई
2: मैं सुधर गई हूँ मैं बिगड़ी नहीं सीखी शो केड़ा कोई देखा वधिया जा मजेदार जा शो नहीं कोई आ रहा आजकल क्या
1: ये सम वेटिंग फॉर शो नहीं आई थिंक इट वाज अ मूवी व्हिच आई एक्सप्लेन लास्ट टाइम ने मूवी शो नहीं मैं देखा हाले कोई
2: शो आई नहीं
1: बिकॉज
2: मैं देख रहा हूँ वो शो अपना ब्रेकिंग बैड क्योंकि वो बहुत सालों तो बहुत ज्यादा मशहूर शो है आईएमडीबी ते हाँ आईएमडीबी ते नंबर वन रैंक करता बट मतलब वो स्टोरी मतलब इफ यू लाइक क्राइम क्राइम तो रिलेटेड कहानी ये नहीं है कि मार थाड़ नहीं है बट इट्स अ सिंगल लाइन स्टोरी है कि एक बहुत ही ज्यादा वेरी गुड मिडिल क्लास बहुत होनहार स्कूल टीचर केमिस्ट्री टीचर एक मुंडा है उन्होंने सेरेब्रल पाल्सी एक वाइफ है सब कुछ ठीक है लाइफ के अंदर अचानक उन्होंने पता लगा कि उन्होंने कैंसर हो गया एंड वो वाला कैंसर है कि उसके पास महीने ही है कुछ जिंदा रहने ले सो अपनी केमिस्ट्री की ताकत यूज करके ड्रग डीलर बन जाता ड्रग्स बनाने शुरू कर दिया एंड वो अगे अगे लाइफ से की होंगे वो उपर कहानी है अगेन मतलब जे तुम ए वाले नोट्स पसंद कर दो तो पहला सीजन देखने बैठोगे तुसी रुकना नहीं है थानू मतलब फितूर चढ़ जाना कि आगे की हो रहा है आगे की हो रहा है आगे की हो रहा है हां उस गल्लो बढ़िया
1: आई फॉरगॉट द नेम बट आई एम वाचिंग वन चाइनीज ड्रामा
2: चाइनीज
1: यस
2: तुसी कोरियन भी पार कर गए हो मना राम ये तो गल ना है
1: ओते च फैमिली हैगी है लाइक मम एक दो बच्चे ने एक मम दे नाल एक डैड दे नाल आ जेड़ा मम दे नाल आ वो थोड़ा इमोशनल जिनु आपा आम भाषा च कहंदे लल्लू आ पर पढ़ाई च स्मार्ट आ ਜਿਹੜਾ ਡੈਡ ਦੇ ਨਾਲ ਆ ਹੀ ਇਜ਼ ਆਫ ਕੋਰਸ ਇਨ ਗੈਂਗ ਮਾਫੀਆ ਟਾਈਪ ਚ ਐਕਸਪਰਟ ਆ
2: ਓਕੇ ਓਕੇ
1: ਤੇ ਉਹ ਹਲੇ ਪੂਰਾ ਹੋਇਆ ਨਹੀਂ ਹੈ ਡੈਡ ਗੋਟ ਸ਼ਾਟ ਹੀ ਇਜ਼ ਇਨ ਅ ਕੋਮਾ ਤੇ ਮਮ ਹੁਣ ਮੁੰਡਾ ਦੂਜਾ ਕਹਿੰਦਾ ਮਮ ਨੂੰ ਉਹਦਾ ਡੈਡ ਕਹਿੰਦਾ ਆਪਣੀ ਮਮ ਨੂੰ ਜਾ ਕੇ ਲੱਭ ਉਹ ਮਮ ਕੋਲੇ ਜਾਂਦਾ ਐਂਡ ਦੈਨ ਇਟਸ ਬਿਟ ਕਾਮੇਡੀ ਐਜ਼ ਵੈਲ
2: ਬਿਕਾਜ਼ ਕੀ ਹੁੰਦਾ ਉਹ ਤੇ ਨਾਈਸ
1: ਪੂਰਾ ਮੈਂ ਦੇਖਿਆ ਨਹੀਂ ਇੱਥੇ ਤੱਕ ਦੇਖਿਆ ਇੱਥੇ ਤੱਕ ਮੈਂ ਤੁਹਾਨੂੰ ਐਕਸਪਲੇਨ ਕੀਤਾ ਨਾਮ ਮੈਨੂੰ ਪਤਾ ਨਹੀਂ
2: ਨਹੀਂ ਸਾਨੂੰ ਅੱਗੋਂ ਵੀ ਆ ਗਿਆ ਜੀ 956 ਜੀ ਅੰਮ੍ਰਿਤਪਾਲ ਸਿੰਘ ਜੀ ਕਹਿੰਦੇ ਨੇ ਕਿ ਬਈ ਨੈਟਫਲਿਕਸ 'ਤੇ ਨਿਊ ਮੂਵੀ ਆਈ ਹੈ ਆਰ ਮਾਧਵਨ ਦੀ ਬਾਇਓਗ੍ਰਾਫੀ ਜੀ ਡੀ ਨਾਇਡੂ ਦੀ ਹੀ ਇਜ਼ ਅ ਇਨੋਵੇਟਰ ਇੰਡਸਟਰੀਅਲਿਸਟ ਐਂਡ ਐਜੂਕੇਟਰ ਅੱਛਾ ਯਾਰ ਮਾਧਵਨ ਦੀਆਂ ਫਿਲਮਾਂ ਤਾਂ ਵਧੀਆ
1: ਹੁੰਦੀਆਂ ਹਰ ਚੀਜ਼ ਬੜੀ
2: ਐਂਡ ਬੜਾ ਕੈਰਿਸਮੈਟਿਕ ਹੈ ਬੜੇ ਬੋਲਣ ਦਾ ਤਰੀਕਾ ਹੀ ਇਜ਼ ਵੈਰੀ ਵੈਲ ਵਰਸਡ ਦੇਖਾਂਗੇ ਭਾਈ ਥੈਂਕ ਯੂ ਸੋ ਮਚ ਦੱਸਣ ਲਈ ਤੇ ਇੱਕ 000 ਜੀ ਕਹਿੰਦੇ ਨੇ ਕਿ ਐਂਡ ਮੂਵੀ ਮੁਝਸੇ ਦੋਸਤੀ ਕਰੋਗੇ ਹਾਂ ਉਹਦੇ ਅੰਦਰ ਵੀ ਨਾ ਜੇ ਤੁਸੀਂ ਇਹ ਕਹਿੰਦੇ ਲੌਜਿਕ ਲੱਭਣਾ ਪੈਂਦਾ ਹਾਂ ਉਹਦੇ ਅੰਦਰ ਹੀ ਲੱਭਣਾ ਪੈਂਦਾ ਬਾਈ ਲੌਜਿਕ ਤਾਂ ਉਹਦੇ ਅੰਦਰ ਮੇਰੇ ਖਿਆਲ ਨਾਲ ਉਹਦੇ ਚੋਪੜਾ ਦੇ ਹੁਸਨ ਦੇ ਨਾਲ ਹੀ ਗਾਇਬ ਹੈ ਬਿਲਕੁਲ ਆਈ ਡੋਂਟ ਨੋ ਫਿਲਮ 'ਚ ਕੀ ਹੋ ਰਿਹਾ ਮੈਂ ਤੁਸੀਂ ਮੈਨੂੰ 000 ਜੀ ਮਿਸਟਰ ਬਜਾਜ ਰਾਈਟ ਹਾਂ ਇੱਕ ਮੈਂ ਦੇਖ ਲਵਾਂ ਮਿਸਟਰ ਬਜਾਜ ਹੀ ਨੇ ਨਾ ਹਾਂ ਮਿਸਟਰ ਬਜਾਜ ਤੁਸੀਂ ਮੁਝਸੇ ਦੋਸਤੀ ਕਰੋਗੇ ਯਾਦ ਕਰਾਈ ਹੈ ਮੈਂ ਤੁਹਾਨੂੰ ਯਾਦ ਕਰਾਉਣਾ ਮੈਂ ਪ੍ਰੇਮ ਕੀ ਦੀਵਾਨੀ ਹੂੰ
1: ਓ ਮਾਈ ਗੋਡ
2: ਉਹ ਸਾਰੇ ਹੀ ਹਾਈਪਰ ਚੱਲ ਰਿਹਾ ਆਓ ਆ ਠੀ ਵਾਓ ਯੇ ਕਿਆ ਹੈ ਚਾਏ ਓ ਮਾਈ ਗੋਡ ਮੈਂ ਚਾਏ ਪੀਊਂਗਾ ਮਾ ਵਾਓ ਫੈਂਟੈਸਟਿਕ ਆਂਟੀ ਹਰ ਵਕਤ ਆਂਟੀ ਆਂਟੀ ਕੀ ਕਰੀ ਆ ਰਹੇ ਯਾਰ ਮਤਲਬ ਮੈਨੂੰ ਤਾਂ ਲੱਗਦਾ ਪੈਸੇ ਲਈ ਕੀ ਕਰਨਾ ਪੈਂਦਾ ਕਿ ਮਤਲਬ ਰਿਤਿਕ ਰੋਸ਼ਨ ਨੂੰ ਵੀ ਕੋਈ ਗੱਡੀ ਗੁੱਡੀ ਘਰ ਘੁਰਨਾ ਵਾ ਲਿੱਤਾ ਹੋਣਾ ਅਗਲੇ ਕਿਹਾ ਕਿਸ਼ਤਾਂ ਨਹੀਂ ਧਰਦੀਆਂ ਤੇਰੀ ਫਿਲਮਾਂ ਵੀ ਕੀਤੀਆਂ ਬਾਈ ਕੁਛ ਵੀ ਹੋ ਰਿਹਾ ਫਿਲਮ ਦੇ ਅੰਦਰ
1: ਯੈਸ
2: ਉਹ ਤੋਤਾ ਉਹਨਾਂ ਦਾ ਕਿੰਨਾ ਬਕਵਾਸ ਆ ਜਿਹੜਾ ਬੋਲਦਾ ਰਹਿੰਦਾ ਸੈਂਸਲੈਸ ਤੋਤਾ
1: ਤੋਤਾ ਤੋਤੇ ਤੋਂ ਯਾਦ ਨਾ ਕਰਾਓ ਮੈਂ ਛੋਟੇ ਹੁੰਦੇ ਨਾ ਬੜੇ ਪਿਆਰ ਨਾਲ ਇੱਕ ਤੋਤਾ ਰੱਖਿਆ

0: ਅੱਛਾ ਸਹੀ ਗੱਲ
1: ਸਹੀ ਮਜ਼ਾਕ ਦੀ ਗੱਲ ਨਹੀਂ ਸਹੀ
0: ਓਕੇ
1: ਤੇ ਮੇਰੇ ਡੈਡ ਨੇ ਬੜਾ ਸੋਹਣਾ ਨਾ ਮੈਂ ਕਿਹਾ ਡੈਡ ਨੂੰ ਕਿਹਾ ਕਿ ਡੈਡ ਵੱਡਾ ਸਾਰਾ ਪਿੰਜਰਾ ਬਣਵਾਇਓ ਤਾਂ ਕਿ ਤੋਤਾ ਯੂ ਨੋ ਖੇਡ ਵੇਡ ਸਕੇ ਮੇਰੇ ਡੈਡ ਨੇ ਨਾ ਖੂਬ ਵੱਡਾ ਸਾਰਾ ਪਿੰਜਰਾ ਬਣਵਾ ਕੇ ਦਿੱਤਾ ਉਹਦੇ ਲਈ ਜਾਲੀ ਵਾਲਾ
0: ਓਕੇ
1: ਉਹਦੇ 'ਚ ਪੀਂਘ ਵੀ ਲਾ ਕੇ ਦਿੱਤੀ ਉਹਨੂੰ ਐਂਡ ਦੈਨ ਉਹਦੇ ਲਈ ਫੂਡ ਲਈ ਐਂਡ ਦੈਨ ਡਾ ਡਾ ਡਾ ਬਹੁਤ ਸਾਰਾ ਤਾਂ ਕਿ ਉਹ ਇੰਟਰਟੇਨ
0: ਸਾਰਾ ਤਾਮ ਜਾਮ ਕਰਕੇ ਦਿੱਤਾ ਗੁੱਡ
1: ਉਹ ਇੱਕ ਦਿਨ ਤੋਤਾ ਬੇਚਾਰਾ ਥੱਲੇ ਬੈਠ ਗਿਆ ਤੇ ਉਹ ਬੇਚਾਰਾ ਖਾਣਾ ਨਾ ਖਾਵੇ ਖਾਣਾ ਖਾਂਦੇ ਸੀ ਮੇਰੇ ਦਾਦਾ ਜੀ ਵਾਜ਼ ਅ ਵੈਰੀ ਸਟ੍ਰੇਟ ਫਾਰਵਰਡ ਪਰਸਨ
0: ਲਾਈਕ ਆਲ ਦਾਦਾ ਜੀਜ਼ ਆਰ
1: ਤੋਤੇ ਨੂੰ ਕੱਢਿਆ ਕਹਿੰਦੇ ਚੱਲ ਯਾਰ ਉੜ ਜਾ
0: ਬਹੁਤ ਹੋ ਗਿਆ ਤੇਰਾ ਓ ਮਾਈ ਗੋਡ ਉੜ ਜਾ ਹਰੇਆ ਤੋਤਿਆ ਮੈਂ ਹੋ ਗਿਆ ਤੇਰੇ ਤੋਂ ਅਨੋਏ
1: ਰੋ ਕੇ ਅਸੀਂ ਉਹਨੂੰ ਸਮਝਾ ਲਾਂਗੇ ਤੂੰ ਉੜ ਜਾ
0: ਸੱਚੀ
1: ਸੱਚੀ
0: ਉੱਡ ਗਿਆ ਆਇਆ ਤਾਂ ਨਹੀਂ ਹੋਣਾ ਨਾ ਕਦੀ ਆਇਆ ਵਾਪਸ ਕਿ ਨਹੀਂ ਹਨਾ ਮੈਂ ਕਈ ਕਹਿੰਦੇ ਕਿ ਜਿਸ ਤਰ੍ਹਾਂ ਜੇ ਤੁਸੀਂ ਪਾਲਤੂ ਮਤਲਬ ਐਜ਼ ਅ ਪੈਟ ਰੱਖਿਆ ਹੋਇਆ ਬਰਡ ਤੇ ਉਹ ਵਾਪਸ ਆ ਜਾਂਦੇ ਮੈਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਹੁੰਦਾ ਹੋਏਗਾ
1: ਨਹੀਂ ਆਜ਼ਾਦੀ ਕਿਹਨੂੰ ਨਹੀਂ ਚੰਗੀ ਲੱਗਦੀ
0: ਹਨਾ ਆਈ ਡੋਨਟ ਥਿੰਕ ਸੋ ਹਨਾ
1: ਵਾਈ ਵਾਈ ਸਮਬਡੀ ਵਾਂਟਸ ਟੂ ਲਿਵ ਇਨ ਅ ਕੈਦ
0: ਯਾ ਫਿਰ ਤੁਹਾਨੂੰ ਤਾਂ ਬਹੁਤ ਬੁਰਾ ਫੀਲ ਹੋਇਆ ਨਾ ਉਹ ਇੱਕ ਦੋ ਦਿਨ ਤਾਂ ਬਹੁਤ ਸੈਡ ਹੋਏ ਹੋਣਗੇ
1: ਆਈ ਡੋਨਟ ਨੋ ਮੈਂ ਜ਼ਿਆਦਾ ਦਿਲ ਤੋਂ ਲਾਉਂਦੀ ਨਹੀਂ ਆ
0: ਅੱਛਾ ਵਾਹ ਬਸ ਇਹ ਬਿਨਾ ਗੱਲ ਮੀਨਾ ਕੁਮਾਰੀ ਡਾਇਲੌਗ ਮਾਰਤਾ ਤੋਤੇ ਦੀ ਮੈਂ ਗੱਲ ਕਰ ਰਿਹਾ ਸੀਗਾ
1: ਨੋ ਸੀਰੀਅਸਲੀ
0: ਅੱਛਾ ਨਹੀਂ ਪਰ ਥੋੜਾ ਤਾਂ ਫੀਲ ਵਾਟ ਏਜ ਵਰ ਯੂ ਕਿੰਨੀ ਉਮਰ ਸੀ ਤੁਹਾਡੀ ਦਾ
1: ਮਸਟ ਬੀਨ 5-6
0: ਅੱਛਾ ਇਹ ਥੋੜੀ ਟ੍ਰਿਕੀ ਏਜ ਹੈ ਹਨਾ ਇਹਦੇ ਅੰਦਰ ਤੁਸੀਂ ਮੇਰੇ ਖਿਆਲ ਨਾਲ ਇੱਦਾਂ ਦੀ ਯਾਦਦਾਸ਼ਤ ਵੀ ਹੁੰਦੀ ਕਿ ਤੁਸੀਂ ਅਟੈਚ ਵਿੱਚ ਬਹੁਤ ਛੇਤੀ ਹੋ ਜਾਂਦੇ
1: ਹੋ ਨਹੀਂ ਮੇਰਾ ਕੀ ਹੁੰਦਾ ਸੀਗਾ ਲੌਜੀਕ ਇਹ ਹੁੰਦਾ ਸੀਗਾ ਕਿ ਹੁਣ ਜੇ ਮੇਰੇ ਬ੍ਰਦਰ ਨੇ ਕੀਤਾ ਹੁੰਦਾ ਫਿਰ ਮੈਂ ਉਹਨਾਂ ਨਾਲ ਲੜਦੀ
0: ਹਾਂ ਹਾਂ ਦਾਦਾ ਜੀ ਨੂੰ ਕੀ ਕਹਿੰਦੇ
1: ਦਾਦਾ ਜੀ ਨੂੰ ਕੁਝ ਕਹਿ ਨਹੀਂ ਸਕਦੀ ਇਟਸ ਓਕੇ ਓਕੇ ਚਲੋ ਮੈਨੂੰ ਬਾਹਰ ਲੈ ਕੇ ਚੱਲੋ ਦੇਖੋ ਹਰ ਚੀਜ਼ ਨੂੰ ਕੈਸ਼ ਕਰਨੀ ਸਿੱਖੋ
0: ਸ਼ੁਕਰ ਹੈ ਰੈਵੋਲੂਸ਼ਨਰੀ ਨਹੀਂ ਸੀਗੇ ਇਹ ਅੰਗਰੇਜ਼ਾਂ ਦੇ ਟਾਈਮ ਤੇ ਨਹੀਂ ਤੇ ਸਾਥੀ ਓਕੇ ਆਈ ਜਸਟ ਆਸਕ ਯੂ ਨੋ ਗਾਇਸ ਯੂ ਡੂਇੰਗ ਗ੍ਰੇਟ ਕੋਈ ਗੱਲ ਨਹੀਂ ਕਰਦੇ ਰਹੋ ਅਮੇਜ਼ਿੰਗ
1: ਯੂ ਨੋ ਕੁੱਤੇ ਮੈਂ ਬਹੁਤ ਲਿਆ ਕੇ ਪਾਲੇ
0: ਅੱਛਾ ਓਕੇ
1: ਮਤਲਬ ਸਾਡੇ ਆਪਣੇ ਵੀ ਸੀਗੇ ਬਰੀਡ ਵਾਲੇ ਜਿੱਦਾਂ ਮੇਰੀ ਦਾਦੀ ਜੀ ਦਾ ਫੇਵਰਟ ਹੁੰਦਾ ਸੀਗਾ ਜਰਮਨ ਸ਼ੈਫਰਡ ਉਹਨਾਂ ਨੇ ਹਮੇਸ਼ਾ ਜਰਮਨ ਸ਼ੈਫਰਡ ਉਹਦਾ ਨਾਮ ਹੁੰਦਾ ਸੀ ਤਿਲਕੂ
0: ਦਿਲਕੂ
1: ਤਿਲਕੂ
0: ਤਿਲਕੂ
1: ਉਹਦੇ ਮੱਥੇ ਤੇ ਤਿਲਕ ਲੱਗਿਆ ਹੋਣਾ ਉਹਨੂੰ ਤਿਲਕੂ ਕਹਿੰਦੇ ਹੋਣੇ
0: ਅੱਛਾ ਵਾਹ
1: ਐਂਡ ਮੇਰੀ ਕਜ਼ਨ ਦਾ ਉਹਨੂੰ ਫੇਵਰਟ ਸੀਗਾ ਯਾਰ ਜਿਹੜੇ ਪੋਮਰੇਨੀਅਨ ਨਹੀਂ ਹੁੰਦੇ ਹੈਗੇ
0: ਉਹ ਫਿਲਮ ਵਾਲਾ ਉਹ ਆਪਣਾ ਸਲਮਾਨ ਖਾਨ ਦੀ ਫਿਲਮ ਵਾਲਾ ਟਫੀ ਟਫੀ
1: ਟਫੀ ਟਫੀ ਟਫੀ ਟਫੀ ਉਹਦਾ ਨਾਮ ਸੀ ਜੀਨੀਆ
0: ਜੀਨੀਆ ਆ ਵੀ ਅੱਛਾ ਨਾਮ ਹੈ ਤਾਂ ਮਤਲਬ ਲੋਕੀ ਬੱਚਿਆਂ ਦੇ ਨਾਮ ਰੱਖ ਲੈਣ ਬਈ ਤੁਸੀਂ ਲੋ ਖਰਾਬ ਕਰੀ ਜਾਂਦੇ ਮੈਂ ਬਿਨਾਂ ਗੱਲਾਂ
1: ਐਂਡ ਦੈਨ ਫਿਰ ਉਹਨੇ ਦੋ ਰੱਖੇ ਹੋਏ ਸੀਗੇ ਐਂਡ ਅਨਦਰ ਵਨ ਵਾਸ ਅਗੇਨ ਜਰਮਨ ਸ਼ੈਫਰਡ ਉਹਦਾ ਨਾਮ ਸੀ ਜੌਨੀ ਸੋ ਜੌਨੀ ਐਂਡ ਜੀਨੀਆ ਦੋਨਾਂ ਦਾ ਨਾਮ ਐਂਡ ਉਸ ਇਸ ਕਰਕੇ ਮੈਨੂੰ ਜਾਨਵਰਾਂ ਨਾਲ ਫਿਰ ਘਰ ਚ ਮੇਰੇ ਦਾਦੀ ਜੀ ਉਹਨਾਂ ਦੇ ਮੱਝਾਂ ਮੁੱਝਾਂ ਰੱਖੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ ਫਿਰ ਕੱਟਿਆਂ ਨਾਲ ਬੜਾ ਪਿਆਰ ਕੀਤਾ
0: ਬੱਲੇ
1: ਕੁੱਤਾ ਜਿੱਥੇ ਵੀ ਦੇਖਿਆ ਨਾ ਗਲੀ ਚ ਕਿਤੇ ਵੀ ਕਿਸੇ ਦਾ ਯੂ ਨੋ ਬੈਕਯਾਰਡ ਉਰੇ ਤਾਂ ਬੈਕਯਾਰਡ ਲੈਟਰ ਉਰੇ ਕਹਿੰਦੇ ਆ ਬੈਕਯਾਰਡ ਲੈਟਰ ਉੱਥੇ ਤਾਂ ਸਟਰੀਟ ਲੈਟਰ ਹੀ ਕਹਾਂਗੇ ਨਾ ਸਟਰੀਟ ਲੈਟਰ ਆ ਉੱਥੋਂ ਕੋਈ ਵੀ ਕੁੱਤਾ ਚੱਕ ਲਿਆਉਣਾ ਆ
0: ਅੱਛਾ
1: ਮਜ਼ੇ ਦੀ ਗੱਲ ਹੁੰਦੀ ਮੈਂ ਕੁੱਤਾ ਚੱਕ ਕੇ ਘਰੇ ਲੈ ਕੇ ਆਉਣਾ ਗੋਰਖੇ ਨੇ ਚੱਕ ਕੇ ਫੇਰ ਦਾਰਾ ਛੱਡੇ ਆਉਣਾ ਰਾਤ ਨੂੰ ਮੈਂ ਫੇਰ ਸਵੇਰ ਨੂੰ ਫੇਰ ਚੱਕ ਲਿਆਉਣਾ
0: ਵੱਡਾ ਹੀ ਚੱਲੀ ਆ ਰਿਹਾ ਆਪਸ ਚ ਦੁਨੀਆਂ ਦੇ ਆਪਣੇ ਮਸਲੇ ਸਾਡਾ ਆਪਣਾ ਮਸਲਾ ਟੂ ਗੁੱਡ ਆ ਵਧੀਆ ਵੈਰੀ ਨਾਈਸ ਵੈਰੀ ਨਾਈਸ ਮੈਨੂੰ ਬੜਾ ਸ਼ੁਰੂ ਤੋਂ ਚਾਹ ਰਿਹਾ ਕਿ ਮੈਂ ਪੈਟ ਰੱਖਾਂ ਪਰ ਮੈਨੂੰ ਪਤਾ ਕਿ ਆਮ ਵੈਰੀ ਮੱਚ ਇਰਰਿਸਪੋਂਸੀਬਲ ਉਸ ਲਿਹਾਜ਼ ਨਾਲ ਸੋ ਮੈਨੂੰ ਐਵੇਂ ਤੰਗ ਨਹੀਂ ਕਰਨਾ ਚਾਹੀਦਾ ਕਿਸੇ ਜਾਨਵਰ ਨੂੰ ਕਿਉਂ ਹੀ ਹਨਾ ਬਿਨਾਂ ਗੱਲੋਂ ਖਰਾਬ ਕਰੋ
1: ਵਾਈ ਡੋਨਟ ਯੂ ਥਿੰਕ ਕਿ ਤੁਸੀਂ ਯੂ ਆਰ ਟ੍ਰਾਈਂਗ ਟੂ ਟੇਮ ਯੋਰਸੈਲਫ
0: ਨਹੀਂ ਨਹੀਂ ਮੈਂ ਇਦਾਂ ਦਾ ਥਿੰਕ ਕਰਨਾ ਹੀ ਨਹੀਂ ਜਾਂਦਾ ਤੁਸੀਂ ਐਵੇਂ ਨਾ ਕਰਦੇ ਮੇਰੇ ਹਰ ਚੀਜ਼ ਦੇ ਅੰਦਰ ਥੋੜਾ ਅਸਰ ਹੋ ਜਾਏਗਾ ਆਹੀ ਗੱਲ ਹੋਈ ਹੈ
1: ਆਹੀ ਗੱਲ ਹੋਈ ਹਾਂ ਇਹੀ ਤਾਂ ਗੱਲ ਹੋਈ
0: ਤੇ ਇੱਧਰ ਦੇਸ਼ ਬੰਧੂ ਭਾਰਦਵਾਜ ਜੀ ਨੇ ਸਾਨੂੰ ਆਪਣੇ ਕਿਸੇ ਪਲਾਂਟ ਦੀ ਫੋਟੋ ਭੇਜੀ ਆਈ ਐਮ ਰੀਲੀ ਸੋਰੀ ਕਿ ਕਿਹੜਾ ਪਲਾਂਟ ਮੈਨੂੰ ਪਤਾ ਨਹੀਂ ਪਰ ਕਹਿੰਦੇ ਜੀ ਇਹ ਬੈਸਟ ਥਿੰਗ ਅੱਛਾ ਸਨੋ ਪੀਜ਼ ਓਕੇ ਹਾਂ ਇਹ ਕਹਿੰਦੇ ਕਿ ਜੀ ਇਹ ਸਨੋ ਪੀ ਗਰੋ ਕਰਨ ਦੀ ਕਾਫੀ ਟਾਈਮ ਤੋਂ ਕੋਸ਼ਿਸ਼ ਕਰ ਰਹੇ ਨੇ ਤੇ ਉਹ ਪਹਿਲਾ ਜਿਹੜਾ ਪੌਦਾ ਫੁੱਟ ਆਇਆ ਵੈਰੀ ਨਾਈਸ
1: ਵਾਟ ਅ ਨਾਈਸ ਫੀਲਿੰਗ ਜਦੋਂ ਇਹਨੂੰ ਪਹਿਲਾ ਪੌਦਾ ਉਹਦੇ ਚ ਮਾੜਾ ਜਿਹਾ ਵੀ ਅੰਕੁਰਿਤ ਹੁੰਦਾ ਨਾ ਕੁਛ ਚੀਜ਼ ਨਵੀਂ ਆਹਾ ਮੈਂ ਤਾਂ ਨਾ ਮੈਂ ਲਾਈਆਂ ਹੋਈਆਂ ਨੇ ਮੈਨੂੰ ਫੁੱਲਾਂ ਵਾਲੇ ਵਧੀਆ ਲੱਗਦੇ ਨੇ ਨਾ ਬੋਗਨ ਬਿਲੀਆ ਲਾਈ ਹੋਈ ਹੈ ਐਂਡ ਦੈਨ ਫੁੱਲਾਂ ਵਾਲੇ ਨਾ ਜਦੋਂ ਵੀ ਸੀਜ਼ਨ ਆਉਂਦਾ ਨਾ ਜਦੋਂ ਵੀ ਪਹਿਲਾ ਫੁੱਲ ਆ ਜਾਂਦਾ ਨਾ
0: ਹਾਂ
1: ਮੇਰੇ ਘਰ ਚ ਲੱਡੂ ਵੰਡਣ ਵਾਲਾ ਮਾਹੌਲ ਹੁੰਦਾ
0: ਆ ਗਿਆ ਕਰਨ ਜੀ ਕਹਿੰਦੇ ਨੇ ਕਿ ਮੇਰੇ ਦੋਨੋਂ ਪਿਆਰੇ ਦੋਸਤ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਅੱਜ ਦੇ ਰਾਜੇ ਹਾਂ, ਸਾਡਾ ਪਤਾ ਨਹੀਂ ਕਰਦਾ। ਹਾਂਜੀ ਹਾਂਜੀ, ਵਿਕ ਰੋਡਸ ਵਾਂਗੂ ਨੀ ਨਾਮ ਸਾਡਾ ਚੱਲਦਾ, ਫਾਈਨਾ ਵਾਂਗੂ ਨੀ
1: ਨਾਮ ਪੈਸੇ ਮੈਂ ਭਰਦਾ।
0: ਤੇ ਸੁਪ੍ਰੀਤ ਸਿੰਘ ਜੀ ਨੇ ਸਾਨੂੰ ਫੋਟੋ ਭੇਜੀ ਆ, ਕਿਸੇ ਇਹ ਜੋ ਵੀ ਵਹੀਕਲ ਡਰਾਈਵ ਕਰ ਰਹੇ ਨੇ ਉਹਦੇ ਸਾਹਮਣੇ ਇਹਨਾਂ ਦੇ ਕੁੱਤਾ, ਸੋਰੀ ਕਾਰ ਆ, ਕਾਰ ਦੇ ਅੰਦਰ ਡਰਾਈਵਰ ਆ।
1: ਕੁੱਤੇ ਦੇ ਘਰ ਚ ਫਰਕ ਹੀ ਕੋਈ ਨਹੀਂ।
0: ਨਹੀਂ ਨਹੀਂ, ਉਹ ਮੈਂ ਦੱਸਦਾ ਨਾ, ਕਾਰ ਹੈ, ਕਾਰ ਦੀ ਬੈਕ ਸੀਟ ਤੇ ਕੁੱਤਾ ਬੈਠਾ ਪਿਆ, ਫਰੰਟ ਤੇ ਕੁੱਤੇ ਦਾ ਮਾਲਕ ਹੋਏਗਾ। ਆਈ ਐਮ ਪ੍ਰੀਟੀ ਮਸ਼ੂਰ ਕੁੱਤੇ ਉਬਰ ਤਾਂ ਨਹੀਂ ਕਰਨਾ ਸਿੱਖਿਆ ਅਜੇ ਤੱਕ ਖੁੱਲੇ। ਤੇ ਕੁੱਤੇ ਨੇ ਐਨਕਾਂ ਲਾਈਆਂ, ਕਹਿੰਦੇ ਦੇਖੋ ਅੱਜ ਕੱਲ੍ਹ ਦੇ ਮਾਲਕ ਆਪਣੇ ਕੁੱਤੇ ਨੂੰ ਐਨਕਾਂ ਵੀ ਲਵਾਉਂਦੇ। ਵਾਹ ਬਈ ਵਾਹ,
1: ਸਵੈਗ ਹੀ ਬੜਾ। ਕੀ ਪਤਾ ਕੁੱਤੇ ਦੀ ਨਜ਼ਰ ਕਮਜ਼ੋਰ ਹੋ ਗਈ ਹੋਵੇ।
0: ਕੁੱਤੇ ਨੂੰ ਤਾਂ ਪ੍ਰਿੰਸ ਫਿਲਮ ਦੇ ਅੰਦਰ ਜਿੱਦਾਂ ਵਿਵੇਕ ਓਬਰਾਏ ਨੇ ਲਾਈਆਂ ਸੀ ਐਨਕਾਂ, ਉਹਦੇ ਨੇ ਐਨਕਾਂ ਲਵਾਈਆਂ ਸੀ ਤੇਰੇ ਲੀਏ। ਤੇ ਉਪਰੋਂ ਜਸ ਅਮਰਜੀਤ ਜੀ ਭਾਈ ਸੋਰੀ ਆ, ਮੈਂ ਪਹਿਲੀ ਪੜ੍ਹ ਲੈਂਦਾ, ਚਲੋ ਕੋਈ ਨੀ। ਕ੍ਰਿਸ਼ਨਾ ਜੀ ਚਲੋ ਫਿਰ ਕੋਈ ਹਨੀ ਸਿੰਘ ਦਾ ਲੋਕ ਗੀਤ ਲਾ ਦੋ ਯਾਰ। ਕਿੱਦਾਂ
1: ਹਨੀ ਸਿੰਘ ਦਾ
0: ਯਾਰ, ਹਨੀ ਸਿੰਘ ਦਾ ਲੋਕ ਗੀਤ ਕਿਸ ਤਰ੍ਹਾਂ ਹੋ ਗਿਆ, ਫਿਰ ਫਸਾਦ ਤਾਂ ਯਾਰ। ਬਾਈ ਜੀ ਤੁਸੀਂ ਬਹੁਤ ਤੰਗ ਕਰਦੇ ਹੋ ਯਾਰ ਮੈਨੂੰ।
1: ਤਾਰਾ ਨੀ ਜਿੰਦ ਕੱਲੀ ਰੋਗ ਹਜ਼ਾਰਾਂ,
0: ਇਹ ਹਨੀ ਸਿੰਘ ਦਾ।
1: ਲੋਕ ਬਦਲਦੇ ਏਦਾਂ ਜਿੱਦਾਂ ਬਦਲਦੀਆਂ ਸਰਕਾਰਾਂ। ਨਹੀਂ, ਗੁਰਦਾਸ ਮਾਨ ਦੀ ਬੋਲੀ ਆ।
0: ਅੱਛਾ ਹਾਂ, ਦੇਖੋ ਯੋ ਯੋ ਨੋਨੀਆ ਜੀ ਹੈਨਾ।
1: ਯੈਸ,
0: ਤੇ ਆਪਣਾ ਵਾਹ, ਮੋਹਨ ਸਿੰਘ ਜੀ ਨੇ ਤੁਹਾਡੇ ਲਈ ਮੈਸੇਜ ਭੇਜਿਆ, ਕਹਿੰਦਾ ਜੀ ਕਿ ਮੁੜ ਕੇ ਨੋਨੀਆ ਜੀ ਉਸ ਹੀ ਪਿੰਜਰੇ ਦੇ ਵਿੱਚ ਖੇਡੇ, ਪੀਂਗ ਝੂਟੀ ਫੁੱਲ ਇੰਜੋਏ ਕੀਤਾ। ਇਹ ਸਹੀ ਗੱਲ ਆ
1: ਯਾਰ, ਇਹਨਾਂ ਨੂੰ ਕਿੱਦਾਂ ਪਤਾ ਲੱਗਿਆ, ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ ਬਈ?
0: ਦੈਟਸ ਸੋ ਨਾਈਸ ਬ੍ਰਦਰ, ਨਾ ਸੋ ਨਾਈਸ।
1: ਮੈਨੂੰ ਇਨਵੈਸਟੀਗੇਸ਼ਨ ਕਰਨੀ ਪੈਣੀ ਹੈ,
0: ਇਹ ਕਰਨੀ ਪੈਣੀ ਹੈ ਜੀ, ਕਰਨੀ ਪੈਣੀ ਹੈ। ਤੇ
1: ਇਦਾਂ ਇਹਨੇ ਯੁਗਾਂ ਪੁਰਾਣੀ ਗੱਲ, ਇਹਨਾਂ ਨੂੰ ਕਿੱਦਾਂ ਪਤਾ ਲੱਗ ਗਈ?
0: ਇਹ ਏਜਿਜ਼ਮ ਹੁੰਦਾ, ਮੈਨੂੰ ਅੱਛਾ ਨਹੀਂ ਲੱਗਦਾ ਕੋਈ ਏਜਿਜ਼ਮ ਕਰੇ। Guys,
1: ਰਾਕਸ਼ਸ ਯੇ ਲੈ, ਮੈਂ ਆਪਣਾ ਬਾਂਧ ਛੋੜ ਰਹੀ ਹੂੰ।
0: ਓਏ ਓ ਮਾਤਾ ਸੀਤਾ, ਸਤਿ ਸ਼੍ਰੀ ਅਕਾਲ। ਆਹੀ ਕਹੂੰਗਾ, ਮੈਂ ਹੋਰ ਕੀ ਕਹੂੰਗਾ।
1: ਨਹੀਂ ਨਹੀਂ, ਓਏ ਯਾਰ ਸੀਤਾ ਕਿੱਥੇ ਹੈ, ਮੈਂ ਘੋਟਣਾ ਲੈ ਕੇ ਆਇਆ ਨਹੀਂ, ਹਮ ਨਹੀਂ ਸੁਧਰੇਂਗੇ ਮੂਵੀ ਚ। ਇਧਰ ਯਾਰ ਕੱਲ ਪਤਾ ਨਹੀਂ, ਕੱਲ ਰਾਤ ਮੈਂ ਕਾਫੀ ਟੁੰਨ ਥਾ, ਮੈਨੂੰ ਪਤਾ ਨਹੀਂ ਮੈਂ ਕਹਾਂ ਗੱਡੀ ਪਾਰਕ ਕਰਦੀ। ਕੋਫਿਨ ਨੂੰ ਕਹਿੰਦਾ ਗੱਡੀ ਪਤਾ ਨਹੀਂ ਕਹਾਂ ਪਾਰਕ ਕਰਦੀ, ਸਪੋਰਟਸ ਗੱਡੀ ਥੀ, ਗੱਡੀ ਕੇ ਵੀਲ ਵੀ ਨਹੀਂ ਦਿਖਤੇ ਥੇ, ਸਟੀਅਰਿੰਗ ਵੀਲ ਤਾਂ ਦਿਖਿਆ ਹੀ ਨਹੀਂ ਮੈਨੂੰ।
0: ਓ ਮਾਈ ਗਾਡ,
1: ਯਾਰ ਮਸਟ ਵਾਚ।
0: ਅੱਛਾ, ਇਹ ਵੀ ਦੇਖਾਂਗੇ, ਡਨ ਹੋ ਗਿਆ। ਅੱਜ ਤਾਂ ਬਹੁਤ ਆਪਾਂ ਭਰਮਾਨ ਲਾਤੀ ਹੋਈ ਆ। ਤੇ ਹੁਣ ਇੱਕ ਛੋਟੀ ਬ੍ਰੇਕ ਲੈਂਦੇ ਹਾਂ, ਬ੍ਰੇਕ ਲੈ ਕੇ ਤੁਹਾਡੇ ਕੋਲ ਵਾਪਸ ਆਉਂਦੇ ਹਾਂ। ਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਕਿ ਇੱਕ ਹੋਰ ਬੜੀ ਘੈਂਟ ਫਿਲਮ ਹੈ, ਤੁਸੀਂ ਉਹਦਾ IMDB ਵਗੈਰਾ ਸਾਰੇ ਚੈੱਕ ਕਰਕੇ ਰੱਖੋ, ਤੁਸੀਂ ਸਾਰਿਆਂ ਨੇ ਕਦੀ ਵੀ ਨਹੀਂ ਵੇਖੀ ਹੋਣੀ ਆ ਉਹ ਫਿਲਮ, ਤੁਸੀਂ ਸਾਰੇ ਜ਼ਰੂਰ ਵੇਖੋ, ਠੀਕ ਹੈ? ਤੇ ਪਰ ਮੈਂ ਗਾਣਾ ਤੁਹਾਨੂੰ ਉਸ ਫਿਲਮ ਦਾ ਨਹੀਂ ਸੁਣਾਊਂਗਾ, ਜਾਣ ਲੱਗੇ ਇਹ ਮੈਂ ਤੁਹਾਨੂੰ ਦੱਸਦਾ। ਫਿਰ ਸਾਰਾ ਫਿਰ ਇਦਾਂ ਮਜ਼ਾ ਨਹੀਂ ਆਉਂਦਾ ਨਾ।
1: ਯੈਸ,
0: ਗਾਣਾ ਨਹੀਂ ਤੁਹਾਨੂੰ ਸੁਣਾਉਣਾ,
1: ਹਨੀ ਸਿੰਘ ਦਾ ਲੋਕ ਗੀਤ
0: ਸੁਣਾਉਣਾ। ਹਨੀ ਸਿੰਘ ਦਾ ਤੁਹਾਨੂੰ ਮੈਂ ਲੋਕ ਗੀਤ, ਮੈਂ ਫੋਨ ਕਰਦਾ ਹਨੀ ਸਿੰਘ ਨੂੰ, ਭਰਾ ਤੂੰ ਇਹ ਬਿਲੀਅਨਰ ਲੱਗਾ ਪਿਆ ਹਨਾ। ਤੇ ਹਨੀ ਸਿੰਘ ਤਾਂ ਨਹੀਂ, ਤੁਹਾਨੂੰ ਵਾਪਸੀ ਹਨੀ ਸਿੰਘ ਸੁਣਾਉਂਦੇ, ਪਰ ਫਿਲਹਾਲ ਪਰਮੀਸ਼ ਜੀ ਕੁਝ ਕਹਿਣਾ ਚਾਹ ਰਹੇ ਨੇ, ਉਹਨਾਂ ਦੀ ਤੁਸੀਂ ਗੱਲਬਾਤ ਸੁਣੋ, ਅਸੀਂ ਇਹ ਛੋਟੀ ਜਿਹੀ ਬ੍ਰੇਕ ਲੈ ਕੇ ਤੇ ਫਿਰ ਇੱਦਾਂ ਜੀ ਮਾਹੌਲ ਆਪਾਂ ਵੇਵੀ ਕਰਕੇ ਰੱਖਦੇ ਹਾਂ।

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: जी हां जी, गोरी लंदन तो आई लग रही थे, यो यो हनी सिंह दा ਇਹ ਕੱਲੀ ਮੈਨੂੰ ਇਹੀ ਕੰਪੋਜੀਸ਼ਨ ਲੱਭੀ ਜਿਹੜੇ ਥੋੜਾ ਜਿਹਾ ਲੋਕ ਲੈਵਲ ਤੇ ਹੈ, ਲੋਕ ਲੈਵਲ ਤੇ ਇਸ ਕਰਕੇ
1: ਇਟ ਵਾਸਨਟ ਸਾਊਂਡਿੰਗ ਲਾਈਕ ਹਨੀ
0: ਨਹੀਂ ਨਹੀਂ ਉਹਦੀ ਕੰਪੋਜੀਸ਼ਨ ਨਾ
1: ਓਕੇ ਓਕੇ
0: ਇਹ ਤਾਂ ਉਹ ਕੀ ਹੁੰਦਾ ਸੀ ਮਾਫੀਆ ਮੰਡੀਰ ਤੇ ਯੈਸ ਫਿਰ ਇਹ ਮਨੀ ਔਜਲਾ ਦੀ ਆਵਾਜ਼ ਚ ਤੁਸੀਂ ਗਾਣਾ ਸੁਣਿਆ ਗੋਰੀ ਲੰਡਨ ਤੋਂ ਆਈ ਫਿਰਦੀ ਦੇਖੋ ਇੰਨੇ ਸਾਰੇ
1: ਅੱਖਾਂ ਨੀਲੀਆਂ ਚ ਕੱਜਲਾ ਪਾਈ ਫਿਰਦੀ
0: ਕਾਲਾ ਕੱਜਲਾ ਤੇ ਤੁਸੀਂ ਜਸਮਰਜੀਤ ਜੀ ਇਹਦਾ ਜਿਹੜੀ ਤਰਜਮਾ ਇੱਕ ਵੱਖਰੀ ਹੋਈ ਕਿਤੇ ਬਲੂ ਆਈਸ ਹਿਪਨੋਟਾਈਜ਼ ਤੇਰੀ ਕਰ ਦੀ ਐ ਮੈਨੂੰ ਹਨਾ ਇਹ ਵੀ ਉਹਨਾਂ ਵੱਲੋਂ ਆ ਗਿਆ ਹੁਣ ਤੁਹਾਨੂੰ ਡਬਲ ਗਾਣੇ ਸੁਣਾ ਦਿੱਤੇ ਆ ਹੁਣ ਤੁਸੀਂ ਅੱਗੋਂ ਇਹ ਨਹੀਂ ਲਿਖਣਾ ਕਿ ਜੌਨ ਸੀਨਾ ਦਾ ਗਾਣਾ ਲਾ ਦਿਓ ਆਪਣਾ ਹਾਂ ਆਪਣਾ ਉਧਾਰ ਖਤਮ ਹੋ ਗਿਆ ਜੀ
1: ਮੈਂ ਸਲੀਨ ਡੀਓਨ ਦਾ ਕਹੂੰਗੀ
0: ਹਾਂ ਕਿਹਦਾ
1: ਸਲੀਨ ਡੀਓਨ ਦਾ
0: ਉਹਦਾ ਤਾਂ ਮੈਨੂੰ ਇੱਕੋ ਹੀ ਪਤਾ
1: ਲਾਈਫ ਵਿਲ ਗੋ ਔਨ
0: ਹਾਂ ਲਾਈਫ ਵਿਲ ਗੋ
1: ਆਈ ਵਿਲ ਗੋ ਔਨ ਯੈਸ ਨੋ ਸ਼ੀਸ਼ ਉਹਦੀ ਆਵਾਜ਼ ਬੜੀ ਬੁੱਧੀ ਹੈ ਇੱਕ ਉਹਦੀ ਤੇ ਇੱਕ ਪੁਰਾਣੀ 90s ਦੀ ਸਿੰਗਰ ਸ਼ੇਰ ਕਰਕੇ CHER ਕਰਕੇ ਨਾ ਉਹਦਾ ਨਾਮ
0: ਸ਼ੇਰ ਹਾਂ ਹਾਂ ਹਾਂ ਹਾਂ ਹਾਂ
1: ਯੈਸ ਇੱਕ ਉਹਦੀ ਆਵਾਜ਼ ਮੈਨੂੰ ਬੜੀ ਵਧੀਆ ਲੱਗਦੀ ਉਹਦੇ ਗਾਣੇ ਵੀ ਵਧੀਆ ਲੱਗਦੇ
0: ਨੇ
1: ਉਹਦੀ ਆਵਾਜ਼ ਵੀ ਵਧੀਆ ਲੱਗਦੀ ਹੈ
0: ਮੈਨੂੰ ਉਹ ਬਹੁਤ ਵਧੀਆ ਲੱਗਦੀ ਹੈ
1: ਇਫ ਯੂ ਆਰ ਅ ਵੂਮਨ
0: ਉਹ ਤਾਂ ਬਹੁਤ ਮਸ਼ਹੂਰ ਹੈ ਨਾ ਕੀ ਨਾਮ ਹੈ ਉਹਦਾ ਜਿਹਦਾ ਗਾਣਾ ਵੀ ਕੁਡ ਹੈਵ ਹੈਡ ਇਟ ਆਨ
1: ਕੁਡ ਹੈਵ ਹੈਡ ਇਟ ਆਨ
0: ਰੋਲਿੰਗ ਇਨ ਦ ਡੀਪ ਅਡੇਲ
1: ਥੋੜੇ ਜੇ ਗਾਣੇ ਉਸ ਟਾਈਮ ਨਾ ਵਲਗਰ ਜੇ ਆਉਣੇ ਸ਼ੁਰੂ ਹੋ ਗਏ ਸੀ ਐਂਡ ਦੈਨ ਦੈਨ ਦੇ ਓਬਸਲੀਟ ਦੈਟ ਵਨ
0: ਅੱਛਾ ਓਕੇ
1: ਬਿਕਾਜ਼ ਉਹ ਸਾਰੇ ਮਡੋਨਾ ਦੇ ਉਸ ਟਾਈਮ ਦੇ ਮਡੋਨਾ ਵਗੈਰਾ ਦੇ ਗਾਣੇ ਆਉਂਦੇ ਸੀ ਐਂਡ ਦੇ ਦੇ ਫੁੱਲ ਆਫ ਨਿਊਡਿਟੀ ਐਂਡ ਸਟਫ ਇਸ ਕਰਕੇ ਉਹਨਾਂ ਨੇ ਫਿਰ ਉਹ ਕਰਕੇ ਦੇਸੀ ਵਾਲੇ ਪਾਸੇ ਲਿਆਂਦਾ ਸੀਗਾ ਅਨਦਰ ਵਨ ਇਜ਼ ਯੂ ਨੋ ਅਨਦਰ ਵਨ ਜਜਮੈਂਟ ਡੇ ਐਂਡ ਗੋਡ ਸੇਈ ਐਂਡ ਆਮ ਸਟੈਂਡਿੰਗ ਇਨ ਫਰੰਟ ਆਫ ਦ ਲਾਈਨ ਐਂਡ ਗੋਡ ਸੇਈ ਵਟ ਯੂ ਡਿਡ ਵਿਦ ਯੂਰ ਲਾਈਫ ਆਈਲ ਸੇ ਆਈ ਸਪੈਂਡ ਇਟ ਵਿਦ ਯੂ
0: ਵਾਹ ਵਾਹ ਵਾਹ ਬਹੁਤ ਹੋ ਗਿਆ ਮੈਂ ਹੁਣ ਕੱਲਾ ਤੰਗ ਨਹੀਂ ਆਉਂਗਾ ਹੁਣ ਮੈਂ ਕਿਸੇ ਹੋਰ ਨੂੰ ਵੀ ਲਊਂਗਾ ਉਹ ਵੀ ਤੰਗ ਹੋਣਗੇ ਠੀਕ ਹੈ ਜੀ ਸਾਡੇ ਨਾਲ ਔਨ 에ਅਰ ਹੋਣ ਜਾ ਰਹੇ ਨੇ ਜੀ ਵਿਸ਼ਵ ਮਾਤਾ ਆਂਟੀ ਜੀ
1: ਓਹੋ ਬੇਬੋ ਬੇਬੋ ਮੈਂ ਬੇਬੋ
0: ਲਾ ਲਾ ਲਾ ਲਾ
1: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬੇਬੋ ਜੀ
2: ਹੈਲੋ ਜੀ ਸਤਿ ਸ਼੍ਰੀ ਅਕਾਲ ਕੁੜੀ ਨੂੰ ਤੇ ਮੁੰਡੇ ਨੂੰ
0: ਬਹੁਤ ਬਹੁਤ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇਖੋ ਅੱਜ ਮੈਂ ਤੁਹਾਨੂੰ ਟਾਈਮ ਸਿਰ ਲੈ ਲਿਆ ਨਾ ਅੱਜ ਤਾਂ ਵੇਟ ਨਹੀਂ ਕਰਾਈ ਨਾ ਮੈਂ
2: ਹੋਰ
0: ਸੁਣਾਓ ਜੀ ਕਿੱਦਾਂ ਦਾ ਰਿਹਾ ਤੁਹਾਡਾ ਵੀਕ
2: ਅੱਜ ਮੱਸਿਆ ਦੀਆਂ ਸਾਰਿਆਂ ਨੂੰ ਵਧਾਈਆਂ ਭਾਈ ਅੱਜ ਮੱਸਿਆ ਭਾਦੋ ਮਹੀਨੇ ਦੀ
1: ਥੈਂਕ ਯੂ ਵੈਰੀ ਮੱਚ ਯਾਰ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ
2: ਹੋਰ ਸੁਣਾਓ ਤੁਸੀਂ ਬਸ ਮੇਰਾ ਤਾਂ ਵੀਕਐਂਡ ਇੱਥੇ ਆ ਧਨੀਆ ਤੋੜ ਲਿਆ ਪੁਦੀਨਾ ਤੋੜ ਲਿਆ ਉਹ ਲਾਤਾ
1: ਜਿਹਨੇ ਜਿਹਨਾਂ ਦੇ ਘਰੇ ਧਨੀਆ ਵਧੀਆ ਉੱਗ ਜਾਂਦਾ ਨਾ ਮੈਂ ਸੋਚਦੀ ਹਾਂ ਕਿੰਨੇ ਪੈਸੇ ਬਚਾਉਂਦੇ ਹੋਣਗੇ
2: ਆ ਜਾ ਫਿਰ ਤਾਂ ਅੱਜ ਲੈ ਜਾ ਕੁੜ ਕੇ ਸੱਚੀ ਮੈਨੂੰ ਨਾ ਮੈਂ ਅੱਜ ਤੋੜ ਕੇ ਤੇ ਫ੍ਰੀਜ ਕਰਨ ਲੱਗੀ, ਮੈਨੂੰ ਕਹਿੰਦੇ ਕਿਸੇ ਨੂੰ ਦੇ ਦੇ, ਮੈਂ ਕਿਹਾ ਦੇ ਦੇ ਨਾਲੇ ਚੀਜ਼ ਦਿਓ ਨਾਲੇ ਅਗਲਾ ਕਹੂ ਤਾਂ ਨਹੀਂ ਵਾਧੂ ਹੋਣਾ ਉਹ ਹੋਣਾ ਜਿਹਨੂੰ ਮੈਂ ਕਿਹਾ ਲੋੜ ਹੋਈ ਉਹ ਆਪੇ
0: ਮੰਗ ਕੇ ਲੈ ਜਾ। ਅਨਾਉਂਸਮੈਂਟ ਕਰਤੀ ਆ ਕਿ ਜਿਹਨਾਂ ਨੂੰ ਧਨੀਆ ਦੀ ਲੋੜ ਆ
2: ਜਿਹਨੂੰ ਲੋੜ ਆ ਸੱਚੀ ਫਰੈਸ਼ ਧਨੀਆ ਮੈਂ ਹੁਣੇ ਹੀ ਕੱਟ ਕੇ ਫ੍ਰੀਜ ਕਰਨ ਲੱਗੀ।
1: ਫ੍ਰੀਜ਼ ਕਰਕੇ ਠੀਕ ਠੀਕ ਰਹਿੰਦਾ ਜੀ ਉਹ ਜਦੋਂ ਉਸਨੂੰ ਸਬਜ਼ੀ ਵਗੈਰਾ?
2: ਹਾਂ ਉਹਨੂੰ ਨਾ ਪਲਾਸਟਿਕ ਬੈਗ ਚ ਪਾ ਦੋ ਤੇ ਪਰ ਹੁਣ ਨਾ ਧੋਵੋ ਉਹਨੂੰ ਜੇ ਘਰ ਦਾ ਤਾਂ ਧੋਵੋ ਨਾ ਪਹਿਲਾਂ ਉਵੇਂ ਉਹਨੂੰ ਬਸ ਕੱਟ ਕੇ ਤੇ ਫ੍ਰੀਜ਼ ਕਰ ਦੋ ਤੇ ਫਿਰ ਜਦੋਂ ਵੀ ਆਪਾਂ ਵਰਤਣਾ ਉਦੋਂ ਧੋ ਲੋ ਕਿਉਂਕਿ ਜੋ ਪਹਿਲਾਂ ਹੀ ਧੋਤਾ ਫਿਰ ਪਹਿਲੇ ਅੰਧ ਮਰਿਆ ਜਾ ਹੋ ਜਾਂਦਾ ਫਿਰ ਉਹ ਉਵੇਂ ਪੱਤੇ ਪੱਤੇ ਦਿੰਦੇ ਹੈਗੇ ਉਵੇਂ।
1: All right, okay, okay, okay. Thank you very much. ਇਹਨਾਂ important tips ਸਾਡੇ ਨਾਲ share ਕਰਨ ਦੇ ਲਈ।
0: ਕਿਆ ਬਾਤ
2: ਹੈ। ਤੇ ਪਰ ਜੇ ਲੈ ਕੇ ਜਾਣਾ ਤਾਂ ਸੱਚੀ ਨਹੀਂ ਮੈਂ ਪਹੁੰਚਦਾ ਵੀ ਕਰ ਦੂੰ ਐਡੀ।
1: So sweet, so sweet. Thank you.
2: ਹੁਣ ਮੈਥੋਂ ਇੱਕ ਸੁਣ ਲਓ ਛੋਟਾ ਜਿਹਾ ਗੀਤ।
0: Yes, please.
2: ਹਾਂਜੀ। ਮੇਰੇ

ਹਰ ਵਿਉਂਤ ਬਣੀ ਐਸੀ ਕਿ ਸਾਨੂੰ ਖੋਰਾ ਹੀ ਮਾਰ ਗਿਆ। ਸਾਨੂੰ ਆਪਣੇ ਹੀ ਕਿਉਂ ਲੁੱਟਦੇ, ਇਹ ਚੋਰਾ ਹੀ ਮਾਰ ਗਿਆ। ਪਾਣੀ

ਕਿੱਥੇ ਲੁਕਿਆ ਤੂੰ, ਅਰਦਾਸਾਂ ਸੌਣ ਨਹੀਂ ਦਿੰਦੀਆਂ ਪਰ

0: ਹੋ ਗਿਆ ਨਾ ਮੁੜੇ ਕਦੇ ਪਰਵਾਸਾ, ਸਾਨੂੰ ਸੌਣ ਨਹੀਂ ਦਿੰਦੀਆਂ, ਹੁਣ ਕਿਰਤ ਹੀ ਛੱਡ ਬੈਠੇ, ਹੁਣ ਕਿਰਤ ਹੀ ਛੱਡ ਬੈਠੇ ਤੇ ਨਸ਼ਿਆਂ ਦੇ ਨਾਲ ਜਾਰੀ। ਇੱਥੇ ਹਰ ਕੋਈ ਉਲਝ ਗਿਆ, ਇੱਥੇ ਹਰ ਕੋਈ ਉਲਝ ਗਿਆ, ਸਣੇ ਹਾਕਮ ਅਤੇ ਵਪਾਰੀ। ਇਹੀ ਭਟਕਣ ਹੈ ਮੇਰੀ, ਤਰਵਾਸਾਂ ਸੌਣ ਨਹੀਂ ਦਿੰਦੀਆਂ, ਇਹੀ ਭਟਕਣ ਹੈ ਮੇਰੀ, ਤਰਵਾਸਾਂ ਸੌਣ ਨਹੀਂ ਦਿੰਦੀਆਂ। ਧੰਨਵਾਦ ਜੀ, ਸਤਿ ਸ਼੍ਰੀ
1: ਅਕਾਲ। ਵੈਰੀ ਨਾਈਸ, ਵੈਰੀ ਨਾਈਸ ਜੀ, ਬਹੁਤ ਸੋਹਣਾ ਗਾਇਆ, ਬਹੁਤ ਸੋਹਣਾ, ਲਿਰਿਕਸ ਵੀ ਬਹੁਤ ਵਧੀਆ ਸੀ, ਬੋਲ ਵੀ ਬਹੁਤ ਸੋਹਣੇ, ਗਾਇਆ ਵੀ ਬੜਾ ਸੋਹਣਾ, ਫੁੱਲ ਆਫ ਐਨਰਜੀ, ਥੈਂਕ ਯੂ ਵੈਰੀ ਮਚ।
0: ਲਿਖਿਆ ਵਾ ਸੋਹਣਾ ਸੀਗਾ ਨਾ, ਲਿਖਿਆ ਵਾ ਬਹੁਤ, ਮੈਨੂੰ ਐ ਲੱਗਿਆ ਦੇਖੋ ਅਸਲੀਅਤ ਜੀ ਆ ਨਾ ਜ਼ਿੰਦਗੀ ਦਾ, ਅਸਲੀਅਤ ਪੱਖ ਤਾਂ ਇਹੀ ਹੈ।
1: ਐਗਜੈਕਟਲੀ,
0: ਜ਼ਿੰਦਗੀ ਅੱਜ ਹੋਰ ਕੋਈ ਮੁੰਡਾ ਕੁੜੀ ਨਿਕਲੋ, ਨਿਕਲੇ ਨੀ ਟਾਈਮ ਹੋਣ ਵਾਲਾ, ਸੋਹਣੀਆਂ ਸੋਹਣੀਆਂ ਸ਼ਾਇਰੀਆਂ ਲਕੋਈ
2: ਬੈਠੇ ਲੋਕ ਹੈ
1: ਅੱਜ ਕੱਲ,
0: ਟਾਈਮ ਕੱਢਣਾ ਔਖਾ ਭਾਈ, ਰੌਲਾ ਤਾਂ ਬਾਬੇ ਦੀ ਰੋਟੀ ਦਾ ਹੀ ਆ।
1: ਬਾਬੇ ਨਹੀਂ ਦੇਖੋ, ਰੋਟੀ ਰੋਟੀ ਦਾ ਇਹ ਗੱਲ ਦਾ ਸਾਨੂੰ ਇੱਕ ਨਾ ਤਸੱਲੀ ਰੱਖਣੀ ਜ਼ਰੂਰੀ ਹੁੰਦੀ ਹੈ ਦਿਮਾਗ 'ਚ, ਰੋਟੀ ਉੱਪਰ ਵਾਲੇ ਨੇ ਦੇਣੀ ਹੀ ਦੇਣੀ ਹੈ, ਤੁਸੀਂ ਆਪਣੇ ਮਨੋਰੰਜਨ ਦਾ ਸਮਾਨ ਕਰੋ, ਇੰਤਜ਼ਾਮ ਕਰੋ, ਉਹ ਅਸੀਂ ਭੁੱਲਦੇ ਜਾ ਰਹੇ ਹਾਂ। ਯੂਨੋ ਰੋਟੀ ਕਮਾਉਣ 'ਚ ਇੰਨੇ ਕੁ ਬਿਜ਼ੀ ਹੋ ਜਾਂਦੇ ਹਾਂ ਨਾ ਕਿ ਭੁੱਲ ਜਾਂਦੇ ਹਾਂ ਕਿ ਜਿਹੜਾ ਮਨੋਰੰਜਨ ਨੇ ਸਾਨੂੰ ਤੰਦਰੁਸਤ ਰੱਖਣਾ, ਹੱਸਦੇ ਖੇਡਦੇ ਰੱਖਣਾ,
0: ਪਕਾ ਕੇ ਖਾਣ ਨੂੰ ਮੁੜ ਕੇ ਜੀ ਨਹੀਂ ਕਰਦਾ, ਉਹੀ ਮੁੜ ਕੇ ਲੱਗਣ ਲੱਗ
1: ਜਾਂਦੇ। ਯੈਸ ਯੈਸ,
0: ਫਿਰ ਮਗਰੋਂ ਬੰਦੇ ਨੂੰ ਅਹਿਸਾਸ ਜਾ ਹੁੰਦਾ ਵੀ ਆਟਾ ਵੀ ਕਿਉਂ ਵੇਸਟ ਕੀਤਾ ਜਦੋਂ ਖਾਣੀ।
2: Thank you very much.
1: You have a nice day.
0: Okay ji, ਤੁਹਾਡਾ ਵੀ ਵੀਕਐਂਡ ਵਧੀਆ ਹੋਵੇ ਸਾਰਿਆਂ ਦਾ। Okay,
1: ਧੰਨਵਾਦ,
2: bye bye bye bye bye bye, ਕੀ ਬਾਤ ਹੈ, ਬਹੁਤ ਬਹੁਤ ਵਧੀਆ, ਬੜੇ ਵਧੀਆ ਉਹ ਸੀਗੇ ਬੋਲ
1: ਬਹੁਤ ਵਧੀਆ ਸੀਗੇ, ਇਹਨਾਂ ਨੂੰ ਤੋਂ ਬਾਅਦ ਜੋ ਉਹਨਾਂ ਨੇ ਕਿਹਾ ਉਦੋਂ ਵੀ ਵਧੀਆ ਸੀਗਾ। ਸੋ ਥੈਂਕ ਯੂ ਵੈਰੀ ਮਚ,
2: ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਤੇ ਸਾਡੇ ਨਾਲ ਓਹੋ ਜੋ ਜੁੜੇ ਸੀਗੇ ਉਹ ਹੁਣ ਨਹੀਂ ਜੁੜੇ, ਟੁੱਟੂ ਹੋ ਗਿਆ, ਦੁਬਾਰਾ ਜੁੜ ਜਾਓ ਉੱਚ ਕੀ ਹੈ ਮਾਨ ਸਾਹਿਬ, ਆਪਣੇ ਹੀ ਹੈ ਯਾਰ ਮਾਨ ਸਾਹਿਬ, ਤੁਸੀਂ ਔਨ ਏਅਰ ਹੋ, ਸੋਰੀ ਫੋਨ ਗਲਤੀ ਨਾਲ।
1: ਜਦ ਤੱਕ ਮਾਨ ਸਾਹਿਬ ਦੀ ਫੋਟੋ ਤਾਂ ਐਕਸਪਲੇਨ ਕਰੋ ਨਾ ਜਿਹੜੀ ਮੈਨੂੰ ਕੀਤੀ ਸੀਗੀ।
3: ਸਤਿ ਸ਼੍ਰੀ ਅਕਾਲ
1: ਮਾਨ ਸਾਹਿਬ, ਕੀ ਹਾਲ ਚਾਲ,
2: ਕਿਵੇਂ ਹੋ, ਠੀਕ ਠਾਕ?
3: ਬਸ ਠੀਕ ਹੈ ਜੀ, ਇੱਕ ਫੋਟੋ ਖਿੱਚਣ ਲਈ ਬਾਹਰ ਉਤਰ ਗਿਆ ਸੀ, ਉੱਥੇ ਫੋਨ ਕੱਟਿਆ ਗਿਆ।
2: ਤੁਸੀਂ ਪੰਗੇ ਪਾਈ ਜਾਂਦੇ ਹੋ ਯਾਰ,
1: ਤੁਸੀਂ ਫੋਟੋ ਪਹਿਲਾਂ ਦੱਸੋ, ਤੁਸੀਂ ਕਿੱਥੋਂ ਕਿੱਥੋਂ ਇੰਨੇ ਸਾਰੀਆਂ ਕਲੈਕਸ਼ਨ ਇਕੱਠੀ ਕਰਦੇ ਹੋ?
3: ਨੋਨੀਆ ਜੀ, ਮੈਂ ਤਕਰੀਬਨ ਹਫਤੇ ਚ ਸਾਰਾ ਐਡਲੇਡ ਘੁੰਮਦਾ, ਉੱਪਰ ਤੋਂ ਲੈ ਕੇ ਨੀਚੇ ਤੱਕ ਸਾਰੇ ਕਿਤੇ ਘੁੰਮਦਾ, ਜਿੱਥੇ ਵੀ ਮੈਨੂੰ ਦਿਖ ਜਾਂਦਾ ਨਾ। ਹੁਣ ਮੈਂ ਇੱਕ ਥਾਂ ਤੇ ਖੜਾ ਸੀਗਾ ਜਿੱਥੇ ਆ ਫੋਨ ਕੱਟਿਆ ਗਿਆ
1: ਜੀ,
3: ਮੈਂ ਕ੍ਰਿਸ਼ਨ ਜੀ ਨੂੰ ਫੋਟੋ ਭੇਜਦਾ, ਇਹ ਨਾ ਇੱਕ ਪੱਥਰਾਂ ਦੇ ਵਿੱਚ ਓਰਿਜਿਨਲ ਦਾ ਕੁਛ ਤਸਵੀਰਾਂ ਬਣਾਈਆਂ, ਉੱਤੋਂ ਫੁਹਾਰਾ ਚੱਲ ਰਿਹਾ, ਬਹੁਤ ਹੀ ਸੋਹਣੀ ਫੋਟੋ ਹੈ। ਪਰ ਜੇ ਤੁਸੀਂ ਰਾਤ ਨੂੰ ਆਓ, ਤੁਸੀਂ ਕੱਲੇ ਜਾਣਾ, ਇੱਥੇ ਖੜ ਨਹੀਂ ਸਕਦੇ ਜਿੱਥੇ ਜਿੱਥੇ ਹੁਣ ਮੈਂ ਖੜਾ ਇਸ ਵੇਲੇ।
2: ਓਕੇ,
3: ਤੇ ਈਵਨ ਮੈਨੂੰ ਦਿਨ ਚ ਵੀ ਉੱਥੇ ਜਾਂਦੇ ਨੂੰ ਡਰ ਲੱਗਿਆ, ਬੜੀ ਹਾਈ ਐਨਰਜੀ ਹੈ, ਬੜੀ ਹਾਈ ਐਨਰਜੀ ਹੈ। ਤੁਸੀਂ ਉਹ ਪੱਥਰ, ਮੈਂ ਤੁਹਾਨੂੰ ਫੋਟੋ ਹੁਣੀ ਭੇਜਦਾ, ਉਹ ਉੱਤੇ ਮੈਂ ਕੁਛ ਲਿਖਿਆ ਤਾਂ ਨਹੀਂ ਹੈ, ਪਰ ਮੈਂ ਬੜੇ ਦਿਨਾਂ ਤੋਂ ਸੋਚ ਰਿਹਾ ਸੀ, ਜਦੋਂ ਵੀ ਮੈਂ ਇਹਦੇ ਲਾਗਿਓ ਨਿਕਲਦਾ ਸੀ ਨਾ, ਮੈਂ ਸੋਚਦਾ ਸੀ ਮੈਂ ਇੱਥੇ ਰੁਕਾਂ, ਰੁਕ ਕੇ ਬੈਠਾ, ਮੇਰੇ ਤੋਂ ਮੇਰਾ ਅੰਦਰ ਦਿਲ ਡਰੀ ਅਜੇ ਵੀ ਜਾ ਰਿਹਾ, ਮੈਂ ਅੰਦਰ ਨੀ ਬੈਠਾ, ਮੈਂ ਫਿਰ ਦੁਬਾਰਾ ਆ ਕੇ ਟਰੱਕ ਚ ਬੈਠਾ, ਮੇਰੇ ਸਾਹਮਣੇ ਹੀ ਅਜੇ ਵੀ ਉਹ ਹੈ। ਤੇ ਪਰ ਉਹਦੇ ਉੱਤੇ ਕੁਛ ਮੈਨੂੰ ਲੱਗਦਾ ਨੀ ਕੁਛ ਮੇਰੇ ਤੋਂ ਲਿਖਿਆ ਜਾਊਗਾ, ਕਿਉਂਕਿ ਬਹੁਤ ਬਹੁਤ ਜ਼ਿਆਦੀ ਹਾਈ ਐਨਰਜੀ ਵਾਲੀ। ਮੈਂ ਕ੍ਰਿਸ਼ਨਾ ਜੀ ਹੁਣੀ ਭੇਜੀ ਤੁਹਾਨੂੰ ਫੋਟੋ,
1: ਨਹੀਂ ਆਪਣੇ ਆਪਣੇ ਆਪਣੀ ਗੈਲਰੀ ਚ ਰੱਖੋ, ਡੋਂਟ ਸੇ ਮੈਂ ਤੋਂ ਹਾਈ ਐਨਰਜੀ ਨਹੀਂ ਬੀਟ ਹੋਣੀ, ਯੂ ਵਿਲ ਸੀ, ਤੁਸੀਂ ਲਿਖ ਲੈਣਾ ਆ।
2: ਹਾਂਜੀ, ਇਹ ਤਾਂ ਲਿਖਣਾ ਔਖਾ ਵਾਕਈ, ਯੂ ਆਰ ਰਾਈਟ। ਇਹ ਐਕਚੁਅਲੀ ਕਿਉਂਕਿ ਨਾ ਇਹ ਇੱਕ ਫਾਊਂਟੇਨ ਜਿਹਾ ਬਣਾ ਹੋਇਆ, ਪੱਥਰਾਂ ਦੇ ਅੰਦਰ ਹੀ ਇਹਨਾਂ ਨੇ ਘੜੇ ਹੋਏ ਆ ਐਬੋਰੀਜਨਲ ਚਿਹਰੇ, ਤੇ ਉਹ ਫਾਊਂਟੇਨ ਹੈ ਬੇਸਿਕਲੀ। I get it, ਤੁਸੀਂ ਕੀ ਕਹਿਣਾ ਚਾਹ ਰਹੇ ਹੋ ਕਿ ਵਾਕਈ ਤਸਵੀਰ ਦਾ ਦੇਖ ਕੇ ਪਤਾ ਲੱਗਦਾ
1: ਜਿਹੜੇ ਜਿਹੜੇ ਐਬੋਰੀਜਨਸ ਨੇ, ਦੇ ਆਰ ਸੇਇੰਗ ਕਿ ਦੇ ਆਰ ਨੈਚੁਰਲੀ ਬੋਰਨ।
3: ਬੈਠੀ ਹੈ, संकोच
2: कर रहे ने। मैं दस दिना जी तस्वीर इन्होंने भेजी है एक लिखा पया अ पेनफुल अ फ्रूटफुल सॉरी वाह कृष्ण लिखा तुसी ना खतरनाक जा भेजा ना फ्रूटफुल एक्सपेरिमेंट नाम है जी इस तस्वीर दा। तस्वीर एक कॉर्नर बिल्डिंग दी है सो एक पासे इफ आई एम नॉट मिस्टेकन ते कीवी है कीवी दी तस्वीर बनी भी दूसरे पासे चेरीज दी बहुत वधिया एंड लाल सुरख चेरी है उन्हां दी तस्वीर है साइड ते छोटी जी हट है पिछे खुला आसमान है खेत ने एंड कमल दे फुल ने कमल दे फुल है या फिर नहीं ये पिंक रोजेज है हाँ तो वो बहुत ज्यादा खूंजे जे जब मैनू एक कद्दू भी लग रहा है हो ज्यादा कद्दू ना होए या संतरा होए देखो गाइस मैं ऐनका तो बनवा लिया पर हमेशा जरूरी नहीं है कि आर्टिस्ट आर्ट समझ जाए ऐनक का रोल नहीं होता पर ये सुना फिर हुन तुसी दसो हुन सुनाओगे मान साहब कि नहीं सुनावा
3: नहीं मैं
2: नहीं सुनाऊंगा पर बिल्डिंग है जी टॉयलेट पब्लिक शौचालय
1: अच्छा समझ आ गई पी कीवी खाओ चेरीज खाओ
2: एथे
1: विल हो जाओ
2: नहीं कोई नहीं साडे शायर साहब ने की लिखा थोड़े नाल सांझा करदे मन साहब ने लिखा जी कि सुरख चेरियां ते प्यार दी छां वाह मैनू भी थोड़ा होर बेस लैके आना पेगा रुको अगला मतलब बहुत खतरनाक है
1: राइट
2: सुरख चेरियां ते प्यार दी छां अंदर जाके हल्का होवांगा जिथे लिखिया टॉयलेट दा ना जिथे लिखिया टॉयलेट दा ना उथे दुख दर्द सब तो वांगा वाह
1: वाह
2: वाह मैनू हुण इत्थे ना साइड ते किथे आया मेरा रूम फ्रेशनर देते है मान साहब तुसी 3D एक्सपीरियंस देता अज खुशबू भी आ रही है तस्वीर भी वेख ली है ना रेडियो तो चलो है ही है ऑडिटरी सेंसेस तो सारे दी ऑन सी ना चलो ठीक है मान साहब थैंक यू
3: नहीं जी मैं ना कुछ औलख जी दा कुछ सुनाना सीगा
2: जी लियो जी लियो
3: संदीप औलख जी दा
1: जी जी
3: लेख फरोलन बैठ गया दुख सुख पाके तकड़ी तोलन बैठ गया गल विच लाके टाई खुद नू तू की समझे गल विच लाके टाई खुद नू तू की समझे केड़ा है तू पग नू रोलन बैठ गया
2: वाह वाह बहुत सोना
3: मैं भगवान दी सदियां तो चुप तोड़न लई चला अल्लाह अल्लाह बोलन बैठ गया जेड़ा तख्त बिठाया आली जां आखिर
2: वाह
3: पानी दे विच जहरा कोलन बैठ गया
2: वाह बहुत सोना
3: सुखां वाली खिलरी गुत नू गुंदन लई सुखां वाली खिलरी गुत नू गुंदन लई मैं दुखां दियां गुंजलां खोलन बैठ गया एवें अपने लेख फरोलन बैठ गया
2: बहुत सोना बहुत
1: वेरी नाइस एवें अपने दुख फरोलन बैठ गया
2: वेरी
1: नाइस
2: रंग बिरंगी थावां ते जांदे रहो ऐश माणदे रहो
1: देखो भी देखण दा नजरिया हुंदा है जिहड़ा क्रिएटिव पर्सन हुंदा ना ओह किते किते भी केड़ी चीज नूं देखदा है उहनूं कैप्चर करन दी कैपेबिलिटी हुंदी नहीं तां असीं किन्नियां चीजां देखदे आ ਅਸੀਂ ਕਿੰਨੀਆਂ ਨੂੰ ਕੈਪਚਰ ਕਰਦੇ ਆ
2: ਹਾਂ ਇਹ ਵੀ ਗੱਲ ਸਹੀ ਆ
1: ਯੂ ਨੋ ਕ੍ਰੀਏਟੀਵਿਟੀ ਨੂੰ ਜ਼ਿੰਦਾ ਰੱਖਣ ਜ਼ਿੰਦਾ ਰੱਖਣ ਲਈ
2: ਹਾਂ ਨਹੀਂ ਵਾਕਈ
1: ਤੁਹਾਨੂੰ ਪੁਆਇੰਟ ਆਊਟ ਕਰਨਾ ਪੈਂਦਾ ਹੁੰਦਾ
2: ਐਂਡ ਮੈਂ ਨਾ ਕਈ ਵਾਰੀ ਇਹ ਸੋਚਦਾ ਕਿ ਆਪਣਾ ਜਿਸ ਮੁਲਕ ਤੋਂ ਆਪਾਂ ਆਨੇ ਹਨਾ ਕਿ ਕਿੰਨਾ ਮਤਲਬ ਇਸ ਗੱਲੋਂ ਕਿੰਨੀ ਘੈਂਟ ਕਿਸਮਤ ਆ ਉਹ ਸਾਰੀ ਧਰਤੀ ਦੀ ਕਿ ਤੁਸੀਂ ਪੂਰਾ ਇੰਡੀਆ ਘੁੰਮਣਾ ਹੋਵੇ ਤੁਹਾਨੂੰ ਹਰ ਤਰ੍ਹਾਂ ਦਾ ਬੰਦਾ ਹਰ ਤਰ੍ਹਾਂ ਦੀ ਚੀਜ਼ ਦੇਖਣ ਨੂੰ ਮਿਲ ਜਾਏਗੀ ਹਰ ਤਰ੍ਹਾਂ ਦਾ ਲੈਂਡਮਾਰਕ ਦੇਖਣ ਨੂੰ ਮਿਲ ਜਾਏਗਾ ਬੀਚ ਵੀ ਮਿਲ ਜਾਣਗੇ ਪਲੈਟੋ ਮਿਲ ਜਾਣਗੇ ਪਹਾੜ ਸਭ ਮਿਲ ਜਾਏਗਾ ਹਨਾ ਐਂਡ ਸ਼ਾਇਦ ਆਪਾਂ ਕਹਿ ਦਿੰਦੇ ਕਿ ਗੰਦਗੀ ਹੈ ਜਾਂ ਅਗਲੀਨੈਸ ਹੈ ਆਪਾਂ ਸੜਕਾਂ ਦੀ ਗੰਦਗੀ ਤਾਂ ਦੇਖ ਲੈਂਦੇ ਹਾਂ ਆਪਾਂ ਉਹ ਚੀਜ਼ ਨਹੀਂ ਕੰਸਿਡਰ ਕਰਦੇ ਜਿਹੜੀ ਪ੍ਰੋਬਲਮ ਆਉਂਦੀ ਹੈ ਮੇਜਰ ਸਾਡੀ ਆਹ ਬੋਰਡ ਵਗੈਰਾ ਬਹੁਤ ਲੱਗਦੇ ਜਿਹੜੇ ਹੋਰਡਿੰਗਸ ਵਗੈਰਾ ਹਰ ਪਾਸੇ ਜਾਂ ਫਿਰ ਐਡ ਹੀ ਐਡ ਹਨਾ ਵੈਦ ਜੀ ਵੈਦ ਹਨਾ ਪ੍ਰੋਪਰਟੀ ਲਿੰਕਰ ਪ੍ਰੋਪਰਟੀ ਲਿੰਕਰ ਇੱਦਾਂ ਦੇ ਮਿਊਰਲਸ ਬਣੇ ਹੋਣ ਆਪਣੇ ਆਸੇ ਪਾਸੇ ਤਾਂ ਓਨਾ ਹੀ ਹਨਾ ਓਨੇ ਹੀ ਉਹ ਵਧੀਆ ਲੱਗਣ ਓਨੇ ਹੀ ਪਿਆਰੇ ਲੱਗਣ
1: ਹਨਾ
2: ਪਰ ਚਲੋ ਜੋ ਹੈ ਬਈ ਹੈ ਕੀ ਕੀਤਾ ਜਾ ਸਕਦਾ ਤੇ ਅਸੀਂ ਲਵਾਂਗੇ ਜੀ ਆਪਣਾ ਅਗਲਾ ਕਾਲਰ ਸਾਡੇ ਨਾਲ ਜੀ ਨੈਕਸਟ ਕਾਲਰ ਨੇ ਬਲਜੀਤ ਫਰਵਾਲੀ ਜੀ
1: ਆਹ ਬਲਜੀਤ ਜੀ
4: ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਬਲਜੀਤ ਜੀ
2: ਸਤਿ ਸ਼੍ਰੀ ਅਕਾਲ ਬਲਜੀਤ ਜੀ
4: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਕਿਵੇਂ ਠੀਕ ਠਾਕ ਹੋ ਜੀ
1: ਬਹੁਤ ਵਧੀਆ ਜੀ ਤੁਸੀਂ ਸੁਣਾਓ
4: ਬਹੁਤ ਵਧੀਆ ਜੀ ਕਈ ਸਾਲਾਂ ਬਾਅਦ ਕਾਲ ਕਰ ਰਹੇ ਹਾਂ ਅੱਜ
1: ਇਹ ਪਿਛਲੇ ਪਿਛਲੇ ਵਾਰੀ ਤੁਸੀਂ ਮੈਸੇਜ ਭੇਜਿਆ ਸੀ ਤਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਫਰਵਾਲੀ ਲੁਧਿਆਣੇ ਦੇ ਕੋਲੇ ਆ ਪਿੰਡ
2: ਹਾਂ ਅੱਛਾ ਇਸ ਕਰਕੇ ਕਰ ਰਹੇ ਹੋ ਠੀਕ
4: ਨਹੀਂ ਨਹੀਂ ਨਹੀਂ ਨਹੀਂ ਨਹੀਂ ਉਹ ਕਹਿੰਦੇ ਆ ਨਾ ਗੁਆਂਢ ਤੇ ਜਿਵੇਂ ਨੋਨੀਆ ਜੀ ਇਹਨੇ ਹੱਸਦੇ ਆ ਜਿਹੜੇ ਫਿਰ ਕੋਲੇ ਰਹਿੰਦੇ ਆ ਹਾਸਾ ਉਹਨਾਂ ਚ ਵੀ ਥੋੜਾ ਬਹੁਤ ਆਈ ਜਾਂਦਾ
1: ਸੋ ਸਵੀਟ ਇਹ ਤਾਂ ਇਹਦਾ ਤੁਹਾਡਾ ਬੜਪਣ ਆ ਜੀ ਤੁਸੀਂ ਇਹ ਕਹਿ ਕਹਿ ਰਹੇ ਹੋ
2: ਤੇ ਬਲਜੀਤ ਜੀ ਤੁਹਾਡਾ ਵੀਕ ਕਿਸ ਤਰ੍ਹਾਂ ਦਾ ਗਿਆ ਸਭ ਤੋਂ ਬੈਸਟ ਚੀਜ਼ ਕੀ ਹੋਈ ਇਸ ਵੀਕ ਇਹ ਦੱਸੋ ਪਹਿਲੇ ਸਾਨੂੰ
4: ਮੈਂ ਕਦੇ ਕੁਝ ਗਾਇਆ ਗੋਇਆ ਨੀ ਹੈਗਾ ਬਟ ਉਹਨਾਂ ਦੀ ਸੰਗਤ ਚ ਰਹਿ ਕੇ ਮੈਨੂੰ ਵੀ ਕੁਝ ਗਾਉਣ ਦਾ ਹੁਣ ਲੱਗ
1: ਗਿਆ ਮੈਂ ਵੀ ਦੇਖੀ ਉਹ ਵੀਡੀਓ ਗਰਾਜ ਚ ਬਹਿ ਕੇ ਸਾਰਿਆਂ ਨੇ ਗਾ ਰਹੇ ਸੀਗੇ
4: ਬਸ ਬਸ ਹਾਂਜੀ
1: ਕਿਆ ਮੈਂ ਕਿਹਾ ਲੈ ਲਾ ਗਲੂ ਗਲੂ ਹੋਈ ਪਈ ਸੀਗੀ
4: ਸੁਣਾਉਣਾ ਮੈਂ ਅੱਜ ਕੁਝ ਹਸੀ ਵਾਲਾ ਖੁਸ਼ੀ ਵਾਲਾ ਕਿਉਂਕਿ ਫਰਾਈਡੇ ਆ ਪਰ ਮੇਰੀ ਜਾੜ ਤਾਂ ਵਧੀਆ ਡੈਂਟਿਸਟ ਕੋਲ ਚੱਲਿਆ ਫਿਰ ਮੈਂ ਥੋੜਾ ਸੈਡ ਹੀ ਸੁਣਾ ਦਿੰਦਾ
1: ਤੁਸੀਂ ਖੁਸ਼ੀ ਵਾਲਾ ਸੁਣਾਓ
2: ਸੈਡਨੈਸ ਡੈਂਟਿਸਟ ਤੱਕ ਰੱਖੋ ਨਾ ਇਹ ਤੋਂ ਤੁਸੀਂ ਖੁਸ਼ ਖੁਸ਼ ਆਓ
4: ਉਹਨੇ ਇਹ ਕੱਲ ਨੂੰ ਪ੍ਰੈਕਟਿਸ ਕਰਵਾ ਦੀ ਨਾ ਜਸਵਾਲ ਸਾਹਿਬ ਨੇ ਫਿਰ ਉਹੀ ਸੁਣਾ ਦੇਣਾ
2: ਚਲੋ ਡਨ ਹੋ ਗਿਆ
4: ਚਲੋ ਤੂੰ ਕਹਿਣਾ ਏ ਅਸੀਂ ਬਦਲ ਗਏ ਇਸ ਮੋੜ ਤੇ ਆਣ ਖਲੋ ਗਏ ਕੋਈ ਅਸੀਂ ਨਹੀਂ ਬਦਲੇ ਅਸੀਂ ਨਹੀਂ ਬਦਲੇ ਬਸ ਤੇਰੇ ਵਰਗੇ ਹੋ ਗਏ ਕੋਈ ਅਸੀਂ ਨਹੀਂ ਬਦਲੇ ਅਸੀਂ ਨਹੀਂ ਬਦਲੇ ਬਸ ਤੇਰੇ ਵਰਗੇ ਹੋ ਗਏ ਉਹ ਕਿਉਂ ਅੱਲੜ ਪੁਣੇ ਵਿੱਚ ਲਾ ਲਈਆਂ ਇਸ ਮਾਂ ਦੀ ਚੱਲ ਬਲੱਲੀ ਨੇ ਕੋਈ ਅਸੀਂ ਸੁੱਖ ਹੰਡਾਇਆ ਦੋ ਬਾਣੇ ਮੈਂ ਦੁੱਖ ਹੰਡਾਇਆ ਕੱਲੀ ਨੇ ਥੋੜਾ ਜਿਹਾ ਝੂਠ ਵੀ ਬੋਲੀ ਦਾ ਗੱਲਾਂ ਵਿੱਚ ਕੁਫਰ ਵੀ ਤੋਲੀ ਦਾ ਨਾ ਦਿਲ ਦੇ ਆਖੇ ਲੱਗ ਕੇ ਵੀ ਨਾ ਪਏ ਕੁਫਰ ਵੀ ਤੋਲੀ ਦਾ ਕੋਈ ਅਸੀਂ ਸਬਰਾਂ ਦੇ ਘੁੱਟ ਭਰ ਭਰ ਕੇ ਜੀਣੇ ਦੇ ਆਦੀ ਹੋ ਗਏ ਕੋਈ ਅਸੀਂ ਨਹੀਂ ਬਦਲੇ ਅਸੀਂ ਨਹੀਂ ਬਦਲੇ ਜੱਸੋਵਾਲ ਵਰਗੇ ਹੋ ਗਏ ਅਸੀਂ ਨਹੀਂ ਬਦਲੇ ਅਸੀਂ ਨਹੀਂ ਬਦਲੇ ਅਸੀਂ ਤੇਰੇ ਵਰਗੇ ਹੋ ਗਏ ਕੋਈ ਅਸੀਂ ਮਰਦੇ ਰਹੇ ਧੁੱਪਾਂ ਜਰਦੇ ਰਹੇ ਪੱਬ ਕੰਡਿਆਂ ਉੱਤੇ ਤਰਦੇ ਰਹੇ ਉਹ ਹੱਸ ਹੱਸ ਕੇ ਪੀੜਾਂ ਜਰ ਲਈਆਂ ਪਰ ਸੀ ਕੀਤਾ ਤੇਰੇ ਲਈ ਨੀ ਕਿਤੇ ਕੱਲੀ ਹੀ ਬਹਿ ਕੇ ਸੋਚੀ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਕਿਤੇ ਕੱਲੀ ਹੀ ਬਹਿ ਕੇ ਸੋਚੀ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ
2: ਵਾਹ ਵਾਹ ਵਾਹ ਥੈਂਕ ਯੂ ਬਲਜੀਤ ਜੀ ਨਾਈਸ
1: ਬਲਜੀਤ ਜੀ
2: ਛਾ ਗਏ ਨਾਈਸ ਜੀ ਕੀ ਬਾਤ ਹੈ
4: ਬਸ ਹੋ ਜਾਂ ਜਾਂਦੇ ਆ ਸਰ ਆ ਜੀ ਜਸਵਾਲ ਸਾਹਿਬ ਦੀ
2: ਕੀ ਬਾਤ ਹੈ ਜੀ ਤਾਂ ਸੇ ਨਿਕਲੇ ਸਾਡੇ ਜਸਵਾਲ ਬਾਈ ਜੀ ਸਾਨੂੰ ਪਤਾ ਹੀ ਨਹੀਂ ਵੈਰੀ ਗੁੱਡ
4: ਮੈਂ ਕਹਿੰਦੇ ਮੈਂ ਗਾ ਰਿਹਾ ਵੀ ਮੇਰੇ ਨਾਲ ਕੋਈ ਸਾਥ ਨਹੀਂ ਦੇ ਰਿਹਾ ਹੋ ਜਾਂ ਜਾਂ ਮਾਰ ਕੇ ਚੱਲ ਯਾਰ ਤੂੰ ਵੀ ਚੱਲ ਮਾ ਚੱਲ ਠੀਕ
1: ਵਾਹ ਦੈਟਸ ਗੁੱਡ
2: ਇਹ ਹੁੰਦਾ ਯਾਰਾਂ ਨਾਲ ਖੜਨਾ ਵੈਰੀ ਗੁੱਡ
1: ਐਗਜ਼ੈਕਟਲੀ
2: ਕੀ ਬਾਤ ਹੈ ਥੈਂਕ ਯੂ ਜੀ ਥੈਂਕ ਯੂ ਫॉर ਕਾਲਿੰਗ
1: ਥੈਂਕ ਯੂ ਵੈਰੀ ਮਚ ਬਲਜੀਤ ਜੀ ਐਂਡ ਪਲੀਜ਼ ਆਉਂਦੇ ਰਹੋ ਸਾਡੇ ਨਾਲ ਸ਼ੇਅਰ ਕਰਦੇ ਰਹੋ ਆਪਣੀ ਆਵਾਜ਼
2: ਨਵਰੀਤ ਜੀ ਸਾਨੂੰ ਆਪਣੀ ਲਿਖਤ ਭੇਜਦੇ ਨੇ ਕਹਿੰਦੇ ਨੇ ਕਿ ਕੋਈ ਜਾਗ ਰਿਹਾ ਕੋਈ ਸੋ ਰਿਹਾ ਕੋਈ ਪਿਆਰੇ ਦੀ ਰੰਗਤ ਚ ਖੋ ਰਿਹਾ ਕੋਈ ਹੱਜ ਦੀ ਕੰਨੀ ਹੈ ਫੜਦਾ ਪਿਆ ਕੋਈ ਤੀਰਥ ਤੇ ਪਾਪਾ ਨੂੰ ਢੋ ਰਿਹਾ ਧੋ ਰਿਹਾ ਹੋਣਾ ਚਾਹੀਦਾ ਮੇਰੇ ਖਿਆਲ ਧੋ ਰਿਹਾ ਹਾਂ ਕੋਈ ਲੱਭੇ ਸ਼ਿਵ ਰਾਮ ਨਾਨਕ ਅੱਲਾ ਕੋਈ ਬੰਸੀ ਦੀ ਧੁਨ ਚ ਸਮੋਹ ਰਿਹਾ ਵਾਹ ਬਹੁਤ ਸੋਹਣਾ ਕੋਈ ਕੋਈ ਨਸਾ ਨਸਾ ਕੋਈ ਨਸਾ ਨੂੰ ਕਰ ਬੰਦ ਖੜਾ ਪੈਰ ਤੇ ਕੋਈ ਤਸਬੀ ਨਾਲ ਉਂਗਲਾਂ ਕਿਸਾ ਰਿਹਾ ਕੋਈ ਅੰਦਰੋਂ ਦੀ ਰੋਵੇ ਕਰ ਚੇਤੇ ਤੈਨੂੰ ਕੋਈ ਬਾਹਰੋ ਦੀ ਅਥਰੂ ਵਹੋ ਰਿਹਾ ਕੋਈ ਤਿਨਕਾ ਤਿਨਕਾ ਸਮਾਂ ਵੰਝਿਆ ਗਿਆ ਕੋਈ ਸਵਾਸ ਵਾਸ ਨੂੰ ਪਿਰੋ ਰਿਹਾ
1: ਵਾਹ
2: ਬਹੁਤ ਸੋਹਣਾ ਬਹੁਤ ਹੀ ਸੋਹਣਾ ਤੇਰੇ ਹੀ ਰੰਗਾਂ ਚ ਰੰਗੇ ਸਾਰੇ ਦੱਸ ਮੈਂ ਤੇਰਾ ਜਾਂ ਤੂੰ ਮੇਰਾ ਹੋ ਰਿਹਾ ਬਹੁਤ ਸੋਹਣਾ
1: ਥੈਂਕ ਯੂ ਸੋ ਮਚ
2: ਇੱਦਾਂ ਹੀ ਸ਼ੇਅਰ ਕਰਦੇ ਰਿਹਾ ਕਰੋ ਉਸ ਤੋਂ ਬਹੁਤ ਬਹੁਤ ਜ਼ਿਆਦਾ ਪਿਆਰੀ ਚੀਜ਼
1: ਲਿਖੀ ਹੈ ਬਹੁਤ ਪਿਆਰੀ ਕਵਿਤਾ
2: ਵੈਰੀ ਨਾਈਸ ਤੇ ਇੱਧਰੋਂ ਆਪਣਾ ਜਸਵਾਲ ਸਾਹਿਬ ਜੀ ਵੀ ਭੇਜਦੇ ਨੇ ਜੀ ਚੁਟਕਲੇ ਚੁਟਕਲੇ ਭੇਜ ਰਹੇ ਚੁਟਕਲੇ ਕਹਿੰਦੇ ਜੀ ਕਿ ਦੋ ਚੱਕੋ ਦੋ ਜੋਕ ਸਾਹਿਬ ਆ ਬਈ ਕਿਆ ਬਾਤ
1: ਚੱਕੋ ਦੋ ਜੋਕ
2: ਕਿਆ ਬਾਤ ਮਤਲਬ ਇਹ ਤਾਂ ਇਸ ਤਰ੍ਹਾਂ ਕੀਤਾ ਕਿ ਟਾਈਮ ਲਾਈਨ ਤੇ ਹੁੰਦਾ ਨਾ ਕਿ ਬਾਈ ਜੀ ਆ ਕੰਮ ਹੋ ਜਾਣਾ ਚਾਹੀਦਾ ਕਿ ਲੈ ਤੂੰ ਇੱਕ ਹਜ਼ਾਰ ਦੋ ਭੇਜਦੇ ਆ ਪੇਮੈਂਟ ਭੇਜਦੀ ਅੱਗੋ ਪੂਜਾ
1: ਕਿਵੇਂ ਆ ਕੀ ਕਰਦੀ ਸੀ
2: ਡੋਂਟ ਡਿਸਟਰਬ ਮੀ ਮੈਂ ਜੋਕ ਪੜ੍ਹਦੀ ਸੀ ਇਹ ਤਾਂ ਵੈਸੇ ਦੇਖੋ ਆ ਤਿੰਨ ਜੋਕ ਹੋ ਗਏ ਜਸੋਵਾਲ ਜੀ ਵਾਹ ਕਿਆ ਬਾਤ ਹੈ ਸੋ ਜੀ ਪੂਜਾ ਮੇਰੇ ਤੇ ਬਹੁਤ ਲੋਕ ਮਰਦੇ ਆ ਪੱਪੂ ਕਿਉਂ ਤੂੰ ਸਰਕਾਰੀ ਹਸਪਤਾਲ ਦਾ ਬੈੱਡ ਹੈ ਯਾਰ ਕਾਫੀ ਡਾਰਕ ਹੋ ਗਿਆ ਇਹ ਲੇਟੈਂਟ ਨਹੀਂ ਹੈ ਇਹ ਹਾਂਜੀ ਹੈ ਵੀਰ ਜੀ ਕੀ ਕਰੀ ਜਾ ਰਹੇ ਹੋ ਅੱਛਾ ਇੱਕ ਹੋਰ ਭੇਜਿਆ ਜੀ ਉਹਨਾਂ ਨੇ ਵੀ ਸਿੰਗਲ ਲਾਈਨਰ ਹੀ ਹੈ ਕਿਆ ਬਾਤ ਹੈ ਕਹਿੰਦੇ ਕਿ ਕਦੇ ਘਰ ਵਾਲੀ ਕੋਲ ਆ ਸੋਚ ਕੇ ਨਾ ਬੈਠਿਓ ਕਿ ਉਹ ਖਾਲੀ ਬੈਠੀ ਆ ਕੀ ਪਤਾ ਉਹ ਭਰੀ ਬੈਠੀ ਹੋਵੇ ਵੈਸੇ ਗਲਤ ਗੱਲ ਆ ਔਰਤਾਂ ਨੂੰ ਬਿਨਾਂ ਗੱਲੋਂ ਕੀਤਾ ਜਾਂਦਾ ਕੀ ਕਹਿੰਦੇ ਆ ਆਹ ਬਦਨਾਮ ਪਰ ਇੰਨੇ ਸਾਰੇ ਲੋਕ ਕਹਿੰਦੇ ਸ਼ਾਇਦ ਕੋਈ ਸੱਚ ਹੀ ਹੋਏਗਾ ਇਹਦੇ ਅੰਦਰ
1: ਤੁਸੀਂ ਅੱਜ ਰੋਟੀ ਖਾਣੀ ਆ ਕਰੇ ਜਾ ਕੇ ਨਹੀਂ
2: ਤੁਸੀਂ ਮੈਨੂੰ ਕਿਆ ਰੋਟੀ ਪਾਉਣ ਲਈ ਤੇ ਜੀ ਕਹਿੰਦੇ ਨੇ ਕਿ ਆ ਦੋ ਫਿਲਮਾਂ ਦੇਖੀਆਂ ਉਹਨਾਂ ਨੇ ਕਿ ਇੱਕ ਦੇਖੀਏ ਜੀ ਰੋਬਰ ਤੇ ਇੱਕ ਦੇਖੀਏ ਉਨ ਮਧਮ ਦੋਨੋਂ ਸਾਊਥ ਇੰਡੀਅਨ ਡਬਡ ਫਿਲਮਾਂ ਸੀਗੀਆਂ ਤੇ ਦੋਨੋਂ ਕਹਿੰਦੇ ਵਧੀਆ ਲੱਗੀਆਂ ਕਿ ਦੇਖੋ ਔਨ ਡੱਬਾ ਵਧੀਆ ਜੀ ਵਧੀਆ ਥੈਂਕ ਯੂ ਯਾਰ ਸਾਊਥ ਇੰਡੀਅਨ ਸਿਨੇਮਾ ਇਜ਼ ਵੈਰੀ ਗੁੱਡ ਮਲਿਆਲੀ ਕੋਈ ਵੀ ਫਿਲਮ ਵੇਖ ਲਓ ਕੋਈ ਵੀ ਮਲਿਆਲੀ ਫਿਲਮ ਵੇਖ ਲਓ ਇੰਨੀ ਪਿਆਰੀ ਫਿਲਮਾਂ ਬਣਾਉਂਦੇ ਇੱਕ ਤਾਂ ਕੇਰਲਾ ਦੇ ਅੰਦਰ ਘੁੰਮਦੇ ਰਹਿੰਦੇ ਬੰਦਾ ਕਹਿੰਦੇ ਮੈਨੂੰ ਵੀ ਨਾਲ ਲੈ ਜਾਓ ਯਾਰ ਆਈ ਲਵ ਇਟ ਕੇਰਲਾ ਇਜ਼ ਸੋ ਬਿਊਟੀਫੁਲ ਜਾ ਹੀ ਨਹੀਂ ਪਾ ਰਿਹਾ ਮੈਂ
1: ਯੇ ਮੀ ਟੂ
2: ਹਨਾ
1: ਇਦਾਂ ਕਰਦੇ ਆ
2: ਹਾਂ ਪਲਾਨ ਬਣਾਉਂਦੇ
1: ਆ ਕ੍ਰਿਸਮਸ ਤੇ
2: ਡਨ ਹੋ ਗਿਆ ਪੱਕੀ ਗੱਲ
1: ਪੱਕਾ ਪੱਕਾ
2: ਚੱਲਾਂਗੇ ਮੈਂ ਤਾਂ ਪਤਾ ਮੈਂ ਕਿੰਨੀ ਟਾਈਮ ਦੀ ਆਈਟਨਰੀ ਬਣਾਈ ਹੋਈ ਹੈ ਬਟ ਵਾਟ ਯੂਜ਼ ਟੂ ਹੈਪਨ ਕਿ ਕੇਰਲਾ ਜਾਣ ਦਾ ਜਿਹੜਾ ਵਧੀਆ ਸਮਾਂ ਹੁੰਦਾ ਉਹ ਸਾਡੀ ਦੁਕਾਨਦਾਰੀ ਦੇ ਹਿਸਾਬ ਨਾਲ ਉਹ ਬੜਾ ਪੀਕ ਸੀਜ਼ਨ ਟਾਈਮ ਹੁੰਦਾ ਕਿ ਹੁੰਦੇ ਵੈਡਿੰਗ ਸੀਜ਼ਨ ਵਗੈਰਾ ਕੇਰਲਾ ਤੁਸੀਂ ਜਾ ਸਕਦੇ ਹੋ ਨਵੰਬਰ ਡਿਸੰਬਰ ਇਸ ਕਹਿੰਦੇ ਸਭ ਤੋਂ ਵਧੀਆ ਹੁੰਦਾ
1: ਬੈਸਟ ਹੁੰਦਾ ਯੈਸ
2: ਜੂਨ ਚ ਆਪਾਂ ਬਹੁਤ ਵਾਰੀ ਗਏ ਉਹ ਬੰਦਾ ਹੀ ਕਹਿੰਦਾ ਕਿ ਯਾਰ ਤੁਹਾਡੇ ਨਾਲ ਠੱਗੀ ਨਹੀਂ ਮਾਰ ਸਕਦੇ ਜਿਹੜੇ ਟਰੈਵਲ ਏਜੰਟ ਨੇ ਕਿ ਭਰਾ
1: ਮੌਨਸੂਨ ਸੀਜ਼ਨ
2: ਭਾਈ ਕੁਛ ਤੇ ਕਰੋ ਕਹਿੰਦੇ ਮੈਂ ਮੀਂਹ ਰੋਕ ਦੂੰਗਾ ਕੁਛ ਤੇ ਕਰੋ ਤੈਨੂੰ ਕੀ ਲੱਗ ਰਿਹਾ ਮੈਂ ਇੱਥੇ ਨੌਖਾ ਬੈਠਾ ਮੈਂ 1500 ਦਾ ਰੈਂਟ ਦੇ ਰਿਹਾ ਆਫਿਸ ਦਾ ਇੰਨੀਆਂ ਸ਼ਕਤੀਆਂ ਹੋਣਗੀਆਂ ਮੇਰੇ ਕੋਲ ਮੈਂ ਕਿਹਾ ਨਹੀਂ ਸੋਰੀ ਬ੍ਰੋ ਰੀਲੀ ਸੋਰੀ ਤੇ ਜੀ ਲੱਕੀ ਆਸੀ ਜੀ ਵੀ ਭੇਜਦੇ ਨੇ ਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸੋਰੀ ਥੋੜਾ ਬਿਜ਼ੀ ਚੱਲ ਰਿਹਾ ਕੰਮ ਤੇ ਇਸ ਲਈ ਕਾਲ ਨਹੀਂ ਕਰ ਸਕਦਾ ਰਿਕੁਐਸਟ ਹੈ ਜੇ ਤੁਸੀਂ ਇਹ ਪੋਇਟਰੀ ਪੜ੍ਹ ਦਿਓ ਕੋਈ ਚੱਕਰ ਹੀ ਨਹੀਂ ਜੀ ਪੜ੍ਹ ਦੇਵਾਂਗੇ ਇਸੇ ਕੰਮ ਤਾਂ ਕਹਿੰਦੇ ਨੇ ਕਿ ਕੁਝ ਦਿਨ ਮੇਰੀ ਤੇ ਮੇਰੀ ਕਲਮ ਦੀ ਨਾਰਾਜ਼ਗੀ ਰਹੀ ਮੰਨ ਲਵੋ ਜਿਵੇਂ ਕਿ ਦੋ ਦਿਲਾਂ ਚ ਆਵਾਰਗੀ ਰਹੀ ਵਾਹ ਸਵਰ ਦਾ ਬੰਨ ਫਿਰ ਟੁੱਟਿਆ ਤੇ ਮੈਂ ਹੀ ਹੜ ਗਿਆ ਨਾ ਚਾਹੁੰਦੇ ਹੋਏ ਵੀ ਅੱਖਰ ਕੁਝ ਅਜਿਹੇ ਘੜ ਗਿਆ ਇੱਕ ਇੱਕ ਲਫ਼ਜ਼ ਉਸਦਾ ਸੀ ਚਿੱਤ ਚੋਰ ਹੋ ਗਿਆ ਪਛਤਾਉਂਦਾ ਹੈ ਅੱਜ ਲੱਕੀ ਕਿਉਂ ਮੂੰਹ ਜ਼ੋਰ ਹੋ ਗਿਆ ਬਹੁਤ ਸੋਹਣਾ ਸੀ ਦਿੱਤੀਆਂ ਦਾਤੇ ਖਾ ਕੇ ਉਹ ਕੁਦਰਤ ਨੂੰ ਵੰਗਾਰਦਾ ਵਾਹਿਗੁਰੂ ਕਹਿੰਦਾ ਤੇ ਵਾਹਿਗੁਰੂ ਨੂੰ ਹੀ ਨਕਾਰਦਾ ਮੁੱਕ ਗਏ ਨੇ ਆਸਾਂ ਦੇ ਭੰਡਾਰ ਜੋ ਵੀ ਭਰੇ ਸਨ ਕੌੜੀ ਮੁੱਲ ਰਹਿ ਗਿਆ ਹੈ ਜਹਾਨ ਵਿੱਚ ਪਿਆਰ ਦਾ ਕੌੜੀ ਮੁੱਲ ਰਹਿ ਗਿਆ
1: ਜਹਾਨ ਵਿੱਚ ਪਿਆਰ,
2: ਬਹੁਤ ਸੋਹਣਾ ਜੀ,
1: ਵੈਰੀ ਨਾਈਸ ਲੱਕੀ ਜੀ, ਥੈਂਕ ਯੂ ਵੈਰੀ ਮੱਚ,
2: ਬਹੁਤ ਬਹੁਤ ਵਧੀਆ। ਤੇ ਆਪਾਂ ਨਾ ਛੇਤੀ ਛੇਤੀ ਸਾਡੇ ਨਾਲ ਜਿਹੜੇ ਅੱਜ ਦੇ ਲਾਸਟ ਕਾਲਰ ਨੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਲੈ ਲਈਏ ਜੀ ਕਿ 865 ਜੀ 865 ਤੁਸੀਂ ਔਨ ਏਅਰ ਹੋ।
1: 865 ਹੈਲੋ
2: ਹੈਲੋ ਹੈਲੋ ਹੈਲੋ ਹੈਲੋ
1: 865 ਜੀ ਤੁਸੀਂ ਔਨ ਏਅਰ ਹੋ।
3: ਦੋ ਕਰ ਲੈਣਾ ਯਾਦ ਆ ਗਈਆਂ ਸੀਗੀਆਂ
2: ਜੀ, ਪਲੀਜ਼ ਸ਼ੇਅਰ ਕਰੋ ਸਾਡੇ
3: ਨਾਲ, ਸੁਣਾ ਦਈਏ ਤੁਹਾਡੇ ਕੋਲ ਟਾਈਮ ਵੀ ਥੋੜਾ ਰਹਿ ਗਿਆ। ਉਹਨਾਂ ਵਾਸਤੇ ਜਿਨ੍ਹਾਂ ਦਾ ਕੋਈ ਪਿਆਰਾ ਕੋਈ ਮਤਲਬ ਉਹਨਾਂ ਨੂੰ ਵਿੱਚ ਸਫ਼ਰ ਦੇ ਮਤਲਬ ਉਹ ਵਾਲਾ ਛੱਡ ਕੇ ਨੀ, ਮਤਲਬ ਵੈਸੇ ਨਾਰਾਜ਼ ਹੋ ਕੇ ਚਲਾ ਗਿਆ ਜਾਂ ਛੱਡ ਗਿਆ। ਜੇ ਮੈਂ ਹੱਸ ਕੇ ਯਾਰ ਨਾਲ ਗੱਲ ਕਰ ਲੋਕੀ ਆਖਦੇ ਯਾਰ ਨਾਲ ਰਲੀ ਹੋਈ ਹੈ, ਪਾਸਾ ਵੱਟ ਕੇ ਕੋਲ ਦੀ ਲੰਘ ਜਾਵਾਂ, ਲੋਕੀ ਆਖਦੇ ਯਾਰ ਨਾਲ ਲੜੀ ਹੋਈ ਹੈ, ਪਾ ਲਵਾਂ ਤਿਊੜੀਆਂ ਮੱਥੇ ਦੀ ਸੇਜ ਉੱਤੇ, ਲੋਕੀ ਆਖਦੇ ਇਸ਼ਕ ਵਿੱਚ ਸੜੀ ਹੋਈ ਹੈ, ਫਜ਼ਲ ਮੀਆਂ ਫਜ਼ਲ ਮੀਆਂ ਮੈਂ ਕੀ ਆਖਾਂ, ਮੇਰੀ ਜਾਨ ਕਿੜਕੀ ਵਿੱਚ ਅੜੀ ਹੋਈ ਹੈ, ਉਹ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ, ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ, ਪਲਾ ਹੋਇਆ ਨੜ ਲੈਣਿਓ ਛੁੱਟਿਆ ਉਮਰ ਨਾ ਬੀਤੀ ਸਾਰੀ, ਨੀ ਟੁੱਟੇਗੀ
2: ਟੁੱਟੇਗੀ ਤੜਕ ਕਰਕੇ
3: ਲਾਈ ਬੇਕਦਰਾਂ ਨਾਲ ਯਾਰੀ, ਟੁੱਟੇਗੀ ਤੜਕ ਕਰਕੇ। ਉਹ ਇੱਕ ਦਿਨ ਰਾਤ ਬਰਾਤੇ ਨੀ ਮੈਨੂੰ ਐਸਾ ਸੁਪਨਾ ਆਇਆ, ਜਿਵੇਂ ਕਿਸੇ ਪਰਦੇਸੀ ਨੇ ਮੈਨੂੰ ਆਪਣਾ ਸਮਝ ਬੁਲਾਇਆ, ਅੱਖ ਖੁੱਲੀ ਤੇ ਨਜ਼ਰ ਨਾ ਆਇਆ ਨੈਣਾ ਦਾ ਵਪਾਰੀ, ਨੀ ਟੁੱਟੇਗੀ
1: ਟੁੱਟੇਗੀ ਤੜਕ ਕਰਕੇ
3: ਲਾਈ ਬੇਕਦਰਾਂ ਨਾਲ ਯਾਰੀ। ਓਕੇ ਜੀ, ਥੈਂਕ ਯੂ ਵੈਰੀ ਮਚ,
2: ਥੈਂਕ ਯੂ
1: ਟੋਨੀ ਜੀ, ਵੈਰੀ
2: ਨਾਈਸ, ਨਾਈਸ ਨਾਈਸ ਵੀਕਐਂਡ ਜੀ,
1: ਥੈਂਕ ਯੂ
2: ਫੋਰ ਕਾਲ,
3: ਆਲਰਾਈਟ, ਹੈਵ ਅ ਗੁੱਡ ਡੇ,
1: ਬਾਏ, ਯੂ ਟੂ,
2: ਹੈਵ ਅ ਗੁੱਡ ਡੇ। ਕੀ ਬਾਤ ਹੈ, ਟੁੱਟ ਗਈ ਤੜਕ ਕਰਕੇ, ਵੈਰੀ ਨਾਈਸ, ਕੀ ਬਾਤ ਹੈ ਜੀ। ਉਧਰ ਸੌਰਵ ਗੁੰਬਰ ਜੀ ਕਹਿੰਦੇ ਨੇ ਨੋਨੀਆ ਜੀ ਮੂਵੀ ਦਾ ਨਾਮ ਸੀ ਜਾਣੇ ਵੀ ਦੋ ਯਾਰੋ, ਇਹ ਪਤਾ ਹੁਣ ਕਿਹੜੇ ਟਾਈਮ ਦੀ ਮੈਸੇਜ, ਥੋੜਾ ਪੁਰਾਣਾ
1: ਜਿਹੜੀ ਮੈਂ ਗੱਲ ਕਰ ਰਹੀ ਸੀ ਨਾ ਕਿ ਕੱਲ ਰਾਤ ਮੈਂ ਕਾਫੀ ਟੁੰਨ ਥਾ।
2: ਅੱਛਾ ਅੱਛਾ ਅੱਛਾ ਅੱਛਾ, ਚੋ ਬਲੀ, ਠੀਕ ਹੈ ਠੀਕ ਹੈ। ਸੋਨੂ ਚਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਤੇ ਕਹਿੰਦੇ ਨੇ ਕਿ ਨੋਨੀਆ ਜੀ ਹੁਣ ਗੰਜੀ ਦੇ ਖੁਰਕ ਨਹੀਂ ਹੁੰਦੀ। ਨਹੀਂ ਜੀ, ਹੁਣ ਅਗਲੇ ਹਫ਼ਤੇ ਕਰਾਵਾਂਗੇ,
1: ਐਂਟੀਡੈਂਡਰਫ ਯੂਜ਼ ਕਰ ਰਹੇ ਸੀ, ਅਗਲੇ ਅਗਲੇ ਹਫ਼ਤੇ ਬੰਦ, ਅੱਜ ਤੋਂ ਬੰਦ ਕਰ ਦੇਣਾ
2: ਬਸ, ਆ ਸੈਲਸਨ ਬਲੂ ਬੰਦ ਹੈ ਜੀ ਹੁਣ ਤੋਂ।
1: ਯੈਸ,
2: ਤੇ ਇਧਰੋਂ ਸੁਖਵਿੰਦਰ ਜੀ ਭੇਜਦੇ ਨੇ ਜੀ ਸਾਨੂੰ ਕਿ ਨਾ ਇਸ਼ਕ ਕਰੋ ਝੂਠਾ ਨਾ ਪਿਆਰ ਕਰੋ ਫਰਜ਼ੀ, ਨਾ ਇਸ਼ਕ ਕਰੋ ਝੂਠਾ ਨਾ ਪਿਆਰ ਕਰੋ ਫਰਜ਼ੀ, ਆਗੇ ਨਹੀਂ ਬਤਾਊਂਗਾ ਮੇਰੀ ਸ਼ਾਇਰੀ ਮੇਰੀ
1: ਮਰਜ਼ੀ,
2: ਮੈਂ ਰੈਡੀਮੇਡ ਸ਼ਰਟਾਂ ਨਹੀਂ ਬਣਵਾਉਂਦਾ, ਮੈਨੂੰ ਚੰਗਾ ਲੱਗਦਾ ਆਪਣਾ ਦਰਜ਼ੀ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਤੇ ਤੇ ਤੇ ਤੇ ਤੇ ਜੀ ਸਾਨੂੰ ਅੱਗੋਂ ਕੀ ਹਾਂਜੀ, ਵਾਹ ਕਿਆ ਬਾਤ ਹੈ ਜੀ, ਆਪਣਾ ਇਹ ਮਿਸਟਰ ਬਜਾਜ ਜੀ ਕਹਿੰਦੇ ਨੇ ਕਿ ਉਹ ਹੋ ਕੇ ਆਏ ਹੋਏ ਆ ਕੇਰਲਾ ਨਵੰਬਰ 'ਚ, 6 ਰਾਤਾਂ ਘੁੰਮ ਕੇ ਆਏ, ਬੜਾ ਘੈਂਟ ਹੈ ਜੀ। ਬਸ ਠੀਕ ਹੈ ਜੀ, ਹੁਣ ਤੁਸੀਂ ਕਿਹਾ ਤਾਂ ਹੁਣ ਤਾਂ ਪੱਕਾ ਹੀ ਹੋ ਕੇ ਆਵਾਂਗੇ।
1: ਯੈਸ,
2: ਤੇ ਸੇਠੀ ਧਾਲੀਵਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ,
1: ਤੇ
2: ਪੰਜਾਬੀ ਗਾਣੇ ਦਾ ਲਿੰਕ ਭੇਜਿਆ ਜਿਹੜਾ ਮੈਂ ਪਹਿਲੇ ਲਾਇਆ, ਚਲੋ ਮੈਂ ਭੇਜ ਦਿੰਦਾ ਜੀ, ਇਹ ਚਲੋ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹੈ, ਦੈਟਸ ਨੋਟ ਅ ਹਿਊਜ ਇਸ਼ੂ ਮਾਈ ਫਰੈਂਡ, ਆਈ ਕੈਨ ਡੂ ਇਟ, ਆਈ ਕੈਨ ਡੂ ਇਟ। ਤੇ ਮੈਂ ਇੰਨਾ ਸਵੀਟ ਹੈ ਨਾ ਯਾਰ, ਮੈਂ ਆਪਣਾ ਕੀ ਮੈਂ ਕੀ ਕਰਾਂ, ਲੱਕੀ ਜੀ ਕਹਿੰਦੇ ਯਾਰ ਇੱਕ ਹੋਰ ਚੀਜ਼ ਲਿਖੀਏ ਯਾਰ ਸੁਣਾ ਦਿਓ, ਮੈਂ ਕਿਹਾ ਚਲੋ ਜਾਂਦੇ ਜਾਂਦੇ ਲੱਕੀ ਜੀ ਤੁਹਾਡੀ ਵੀ ਕਈ ਗੱਲ ਸੁਣਾ ਦਿੰਦੇ ਹਾਂ ਕਿ ਇੱਕ ਵਾਰ ਗੁਆਂਢੀਆਂ ਦੇ ਕੁੱਤੇ ਨੇ ਮੈਨੂੰ ਦੰਦ ਮਾਰ ਦਿੱਤੇ। ਮੈਂ ਫੋਨ ਕਰਕੇ ਗੁਆਂਢੀ ਨੂੰ ਕਿਹਾ ਕਿ ਤੁਹਾਡੇ ਕੁੱਤੇ ਨੇ ਮੇਰੇ ਦੰਦ ਮਾਰ ਦਿੱਤੇ, ਕਹਿੰਦਾ ਓਹੋ ਬਹੁਤ ਗਲਤ ਹੋ ਗਿਆ, ਚਲੋ ਕੋਈ ਗੱਲ ਨੀ ਸ਼ਾਮ ਨੂੰ ਹੀ ਟੀਕੇ ਲਵਾ ਲੈਂਦੇ ਹਾਂ। ਮੈਂ ਕਿਹਾ ਕਿੰਨੇ ਵਜੇ ਆਵਾਂ, ਕਹਿੰਦੇ ਕੋਈ ਗੱਲ ਨੀ ਤੁਸੀਂ ਦੀ ਨਾ ਆਉਣਾ, ਗਲਤੀ ਸਾਡੇ ਕੁੱਤੇ ਦੀ ਆ, ਅਸੀਂ ਆਪ ਹੀ ਲਵਾ ਦਿੰਦੇ ਹਾਂ ਕੁੱਤੇ ਦੇ। ਆਹ ਇਹ ਤਾਂ ਦੇਖੋ ਨਾ, ਇਹ ਤਾਂ ਅੱਛੀ ਗੱਲ ਹੈ, ਹਾਂ ਵੈਰੀ ਗੁੱਡ, ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਮਿਸ ਨਹੀਂ ਕੀਤਾ, ਮੈਂ ਸੁਣਾਇਆ ਸਾਰਿਆਂ ਨੂੰ, ਥੈਂਕ ਯੂ ਸੋ ਮਚ। ਤੇ ਚਲੀਏ ਫਿਰ
1: ਯੈਸ
2: ਜਾਤੇ ਜਾਤੇ ਫਿਰ ਕੋਈ ਪਿਆਰਾ ਸਾ ਮੈਸੇਜ ਦੇ ਜਾਏ ਹਮਾਰੇ ਸੁਣਨੇ ਵਾਲੋਂ ਕੋ
1: ਜੀ ਦੇਖੋ ਮੈਸੇਜ ਇਹ ਹੈ ਜੋ ਕ੍ਰਿਸ਼ਨ ਜੀ ਪੜਨਗੇ ਹੁਣ
2: ਓ ਯਾਰ ਇਹ ਤਾਂ ਗੱਲ ਨਹੀਂ ਸੱਜਣਾ
1: ਨਹੀਂ ਨਹੀਂ ਨਹੀਂ ਕਹਿੰਦੇ ਹੁੰਦੇ ਨੇ ਕਿ ਹਮੇਸ਼ਾ ਜਿਹੜਾ ਜਿਹੜਾ ਮੂਰਖ ਬੰਦਾ ਹੁੰਦਾ ਨਾ ਉਹ ਨਾ ਭੁੱਲਦਾ ਨਾ ਮਾਫ਼ ਕਰਦਾ ਜਿਹੜਾ ਭੋਲਾ ਬੰਦਾ ਹੁੰਦਾ ਉਹ ਭੁੱਲ ਵੀ ਜਾਂਦਾ ਉਹ ਮਾਫ਼ ਵੀ ਕਰ ਦਿੰਦਾ ਤੇ ਜਿਹੜਾ ਵਾਈਸ ਬੰਦਾ ਹੁੰਦਾ ਨਾ ਉਹ ਮਾਫ਼ ਕਰ ਦਿੰਦਾ ਹੈ ਪਰ ਭੁੱਲਦਾ ਨਹੀਂ ਹੈ
2: ਵਾਹ
1: ਸੋ ਜ਼ਿੰਦਗੀ 'ਚ ਤੁਹਾਡੇ ਇਹ ਤਿੰਨ ਰੂਲ ਹੁੰਦੇ ਨੇ ਤੁਸੀਂ ਦੇਖੋ ਤੁਸੀਂ ਆਪਣੇ ਆਪ ਨੂੰ ਕਿਸ ਪਾਸੇ ਲੈ ਕੇ ਜਾਣਾ ਹੈ ਯੂ ਵਾਂਟ ਟੂ ਬੀ ਆ ਸਟੂਪਿਡ ਪਰਸਨੈਲਿਟੀ ਕ੍ਰੀਏਟ ਅ ਸਟੂਪਿਡ ਪਰਸਨੈਲਿਟੀ ਔਰ ਵਾਈਜ਼ ਪਰਸਨੈਲਿਟੀ ਔਰ ਵਾਟ ਯੂ ਨੋ ਸੋ ਜ਼ਿੰਦਗੀ 'ਚ ਇਹੀ ਹੁੰਦਾ ਕਿ ਜ਼ਿੰਦਗੀ 'ਚ ਹਮੇਸ਼ਾ ਜੋ ਹਮੇਸ਼ਾ ਅਸੀਂ ਕਹਿੰਦੇ ਹਾਂ ਜਿਹੜਾ ਇੱਕ ਯੂ ਨੋ ਬਹੁਤ ਪਹਿਲਾਂ ਜਿਹੜਾ ਰੇਡੀਓ ਦਾ ਇੱਕ ਹੁੰਦਾ ਸੀ ਸਾਡਾ ਸੋਰੀ ਐਂਡ ਥੈਂਕ ਯੂ ਉਹਦਾ ਵੀ ਮੋਟਿਵ ਇਹੀ ਹੁੰਦਾ ਸੀ ਉਹਦੇ ਪਿੱਛੇ ਵੀ ਕਿ ਫਰਗਿਵ ਐਂਡ ਫਰਗੈਟ ਜੇ ਕਿਸੇ ਨੇ ਕਿਸੇ ਦਾ ਕਹਿਆ ਤਾਂ ਤੁਹਾਡਾ ਦਿਲ ਦੁੱਖ ਗਿਆ ਆ ਤਾਂ ਉਹਨੂੰ ਮਾਫ਼ ਕਰ ਦਿਓ ਫਰਗਿਵ ਐਂਡ ਜੇ ਕਿਸੇ ਨੇ ਕੁਛ ਕਹਿਤਾ ਆ ਉਹਨੂੰ ਫਰਗੈਟ ਕਰੋ
2: ਫਰਗੈਟ ਕਰ ਦਿਓ ਯਾਰ ਸਭ ਕੁਛ ਫਰਗੈਟ ਕਰੋ ਚਿਲ ਕਰੋ
1: ਚਿਲ ਕਰੋ
2: ਫਨ ਕਰੋ
1: ਐਗਜੈਕਟਲੀ ਜ਼ਿੰਦਗੀ ਬਹੁਤ ਛੋਟੀ ਹੈ ਜ਼ਿੰਦਗੀ ਨੂੰ ਇੰਜੋਏ ਕਰੋ ਜ਼ਿੰਦਗੀ ਸਿਰਫ ਔਰ ਸਿਰਫ ਅਸੀਂ ਇਸ ਦੁਨੀਆਂ ਤੇ ਆਏ ਹਾਂ ਇੰਜੋਏ ਕਰਨ ਲਈ ਇਹ ਜਿਹੜੀ ਅਸੀਂ ਭੇਡ ਚਾਲ ਲਾਈ ਹੋਈ ਹੈ ਨਾ ਕਿ ਫਲਾਣੀ ਚੀਜ਼ ਆ ਜਾਵੇ ਫਿਰ ਅਸੀਂ ਖੁਸ਼ ਹਾਂ ਧਮਕੀ ਚੀਜ਼ ਆ ਜਾਵੇ ਘਰ ਆ ਜਾਵੇ ਗੱਡੀ ਆ ਜਾਵੇ ਨੌਕਰੀ ਆ ਜਾਵੇ ਡਾ ਜਾਵੇ ਵਿਆਹ ਹੋ ਜਾਵੇ ਬੱਚੇ ਹੋ ਜਾਣ ਆਨ ਐਂਡ ਆਨ ਐਂਡ ਆਨ ਐਂਡ ਆਨ ਇਹ ਹੋਰ ਕੁਛ ਨਹੀਂ ਆ ਸਿਰਫ ਸਾਡੀ ਨਾ ਖੁਸ਼ੀ ਦਾ ਸਮਾਨ ਅਸੀਂ ਤਿਆਰ ਕਰ ਰਹੇ ਹਾਂ ਔਰ ਖੁਸ਼ੀ ਬੜੇ ਈਜ਼ੀਲੀ ਆਉਂਦੀ ਹੈ ਤੁਹਾਨੂੰ ਕੁਛ ਨਹੀਂ ਕਰਨੀ ਹੈਗੀ ਤੁਸੀਂ ਕਿਸੇ ਦੇ ਜਾ ਕੇ ਕਿਸੇ ਅਜਨਬੀ ਦੇ ਮੂੰਹ ਤੇ ਸਮਾਇਲ ਇੱਕ ਵਾਰੀ ਦਿਓ ਤੁਹਾਨੂੰ ਪਲਟ ਕੇ ਜਿਹੜੀ ਸਮਾਇਲ ਮਿਲਦੀ ਹੈ ਨਾ
2: ਉਹਦਾ ਕੋਈ ਹੱਦ ਹਿਸਾਬ ਨਹੀਂ ਯਾਰ
1: ਉਹ ਤੁਹਾਨੂੰ ਪੂਰਾ ਦਿਨ ਬਣਾ ਜਾਂਦੀ ਹੈ
2: ਯੈਸ ਐਬਸੋਲੂਟਲੀ ਰਾਈਟ
1: ਸੋ ਟ੍ਰਾਈ ਟੂ ਸਮਾਇਲ ਟ੍ਰਾਈ ਟੂ ਬੀ ਹੈਪੀ ਐਂਡ ਆਲਵੇਜ਼ ਨਾਟ ਇਵਨ ਟ੍ਰਾਈ ਆਲਵੇਜ਼ ਸ਼ੁਡ ਬੀ ਹੈਪੀ
2: ਡਨ ਹੋ ਗਿਆ
1: ਔਰ ਫਰਾਈਡੇ ਇੱਦਾਂ ਹੀ ਸੁਣਦੇ ਰਵਾਂਗੇ ਇੱਦਾਂ ਹੀ ਆਉਂਦੇ ਰਵਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਵਾਂਗੇ ਇਸ ਦੌਰਾਨ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਚੁੱਕਾਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਅਣਜਾਣ ਅਤੇ ਨਾਦਾਨ ਸਮਝ ਕੇ ਮਾਫ਼ ਕਰਨਾ ਔਰ ਅਗਲੀ ਵਾਰੀ ਬਿਹਤਰ ਕਹਿਣ ਦਾ ਔਰ ਬਿਹਤਰ ਸੁਣਾਉਣ ਦਾ ਵਾਅਦਾ ਕਰਕੇ ਜਾਣਿਆ ਜੀ ਅਸੀਂ ਅੱਜ ਮੈਂ ਯਾਨੀ ਕਿ ਨੋਨੀਆ ਪੀ ਦਿਆਲ ਜੋ ਰੱਖਦੀ ਹੈ ਸਭ ਦੇ ਹਾਸਿਆਂ ਦਾ ਖਿਆਲ ਔਰ ਮੇਰੇ ਨਾਲ ਨੇ ਮਿਸਟਰ
2: ਕ੍ਰਿਸ਼ਨਾ ਭਾਰਦਵਾਜ ਐਂਡ ਹੋਪਫੁਲੀ ਤੁਹਾਡਾ ਵੀਕਐਂਡ ਵਧੀਆ ਵਧੀਆ ਰਹੇ ਖੁਸ਼ ਰਹੋ ਸਵਸਥ ਰਹੋ ਆਨੰਦਿਤ ਰਹੋ ਮਸਤ ਰਹੋ ਸੁੰਦਰ ਰਹੋ ਰੇਡੀਓ ਹਾਂਜੀ ਜਾਂਦੇ ਜਾਂਦੇ ਮੈਂ ਤੁਹਾਡੇ ਲਈ ਜਿਸ ਤਰ੍ਹਾਂ ਦਾ ਵੀਕਐਂਡ ਚਾਹੁੰਦਾ ਨਾ ਚਟਪਟਾ ਜਿਹਾ ਇੰਜੋਏਬਲ ਜਿਹਾ ਉਦਾਂ ਦਾ ਬਸ ਮੈਨੂੰ ਗਾਣਾ
1: ਹਜਮੋਲ ਵਾਲਾ ਚਟਪਟਾ
2: ਹਾਂ ਬਸ ਉਦਾਂ ਦਾ ਨਾ ਮਜ਼ੇਦਾਰ ਜਿਹਾ ਚਟਪਟਾ ਜਿਹਾ ਗੀਤ ਗੋਵਿੰਦਾ ਸਾਹਿਬ ਕੁਝ ਕਹਿ ਰਹੇ ਨੇ ਬਸ ਉਹੀ ਸਭ ਕਰੋ ਵੀਕਐਂਡ ਬਾਏ ਬਾਏ ਟੇਕ ਕੇਅਰ ਬਾਏ ਬਾਏ ਬਾਏ

0: ਗੱਡੀ
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
3: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨੀਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨੀਨਾ ਵਿੱਚ।
4: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਨੂੰ ਸਮਝਦਿਆਂ ਹੋਇਆਂ ਗੁਰਬਾਣੀ ਨੂੰ ਇਕੱਤਰ ਕਰਨ ਦਾ ਫੈਸਲਾ ਕੀਤਾ ਅਤੇ ਇਸ ਮਹਾਨ ਕਾਰਜ ਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੀ ਸੇਵਾ ਲਗਾਈ ਕਿ ਇਸ ਸਾਰੀ ਬਾਣੀ ਨੂੰ ਲਿਖਿਆ ਜਾਵੇ। ਸੋ ਗੁਰਬਾਣੀ ਦੀ ਲਿਖਾਈ ਦੀ ਸੇਵਾ ਭਾਈ ਗੁਰਦਾਸ ਜੀ ਵੱਲੋਂ ਕੀਤੀ ਗਈ। ਬਚਨ ਕੀਤਾ, ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਣ ਲੱਗੇ ਨੀ ਰਲਾ, ਸੋ ਨਿਆਰੀ ਕਰ ਧਰੀਏ, ਸੋ ਸਾਹਿਬ ਅੱਗੇ ਹੀ ਬਾਣੀ ਉਚਾਰ ਕਰਤ ਸੇ ਭਏ, ਸੋ ਭਾਈ ਗੁਰਦਾਸ ਸਭ ਇਕੱਤਰ ਕਰ ਲਏ। ਕਿ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਜਿਹੜੀ ਵੀ ਬਾਣੀ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ ਹੈ ਜਾਂ ਸਿਧਾਂਤਕ ਤੌਰ ਦੇ ਉੱਪਰ ਗੁਰਮਤ ਦੀ ਕਸਵੱਟੀ ਦੇ ਉੱਪਰ ਜਿਹੜੀ ਬਾਣੀ ਖਰੀ ਉਤਰਦੀ ਹੈ, ਉਹਨਾਂ ਭਗਤ ਸਾਹਿਬ ਦੀ ਬਾਣੀ ਇੱਕ ਗ੍ਰੰਥ ਦੇ ਵਿੱਚ ਇਕੱਤਰ ਕਰ ਲਈ ਜਾਵੇ। ਸੋ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨ ਕੇ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮੁੱਚੀ ਲਿਖਾਈ ਦਾ ਮਹਾਨ ਕਾਰਜ ਕੀਤਾ। ਜਿਸ ਸਮੇਂ ਇਹ ਮਹਾਨ ਕਾਰਜ ਆਰੰਭ ਕੀਤਾ ਗਿਆ, ਸਾਡਾ ਇਤਿਹਾਸ ਦੱਸਦਾ ਹੈ ਕਿ ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਭਗਤ ਕਾਨਾ, ਛੱਜੂ, ਪੀਲੂ ਅਤੇ ਸ਼ਾਹ ਹੁਸੈਨ ਵੀ ਆਏ ਸਨ ਕਿ ਸਾਡੀ ਬਾਣੀ ਵੀ ਇਸ ਗ੍ਰੰਥ ਦੇ ਵਿੱਚ ਦਰਜ ਕੀਤੀ ਜਾਵੇ। ਪਰ ਜਦੋਂ ਉਹਨਾਂ ਦੇ ਵੱਲੋਂ ਉਚਾਰਨ ਕੀਤੀ ਗਈ ਕਵਿਤਾ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਣਦੇ ਨੇ ਅਤੇ ਇਸ ਦੇ ਵਿੱਚ ਸਿਧਾਂਤਕ ਵਖਰੇਵਾਂ ਬਹੁਤ ਜ਼ਿਆਦਾ ਸੀ, ਇਸ ਕਰਕੇ ਇਹਨਾਂ ਚਮਾਂ ਨੂੰ ਭਗਤ ਕਾਨੇ ਨੂੰ, ਛੱਜੂ ਨੂੰ, ਪੀਲੂ ਨੂੰ ਅਤੇ ਸ਼ਾਹ ਹੁਸੈਨ ਨੂੰ ਗੁਰੂ ਸਾਹਿਬ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਇਹ ਬਾਣੀ ਇਸ ਗ੍ਰੰਥ ਦੇ ਵਿੱਚ ਦਰਜ ਨਹੀਂ ਹੋ ਸਕਦੀ। ਇਸ ਬੀੜ ਦੇ ਵਿੱਚ ਸੱਚੀ ਬਾਣੀ ਦੀ ਇਕੱਤਰਤਾ ਹੋਣੀ ਹੈ ਜਿਹੜੀ ਕੇਵਲ ਅਤੇ ਕੇਵਲ ਉਸ ਪਰਮੇਸ਼ਰ ਦੀ ਉਸਤਤੀ ਵਿੱਚ ਉਚਾਰਨ ਕੀਤੀ ਗਈ ਹੈ। ਸੋ ਇਸ ਪ੍ਰਕਾਰ 1601 ਤੋਂ ਲੈ ਕੇ 1604 ਈਸਵੀ ਤੱਕ ਆਦਿ ਗ੍ਰੰਥ ਸਾਹਿਬ ਦੀ ਲਿਖਾਈ ਦਾ ਕਾਰਜ ਸੰਪੂਰਨ ਹੋਇਆ। ਹੁਣ ਸਮਾਂ ਸੀ ਇਸ ਤਿਆਰ ਕੀਤੇ ਹੋਏ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਜਾਵੇ। ਇਸ ਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਦੀ ਸੇਵਾ ਲਗਾਈ। ਰਾਮਸਰ ਸਾਹਿਬ ਦੇ ਸਰੋਵਰ ਦੇ ਕੰਢੇ ਜਿੱਥੇ ਗੁਰੂ ਸਾਹਿਬ ਜੀ ਨੇ ਲਿਖਾਈ ਦਾ ਕਾਰਜ ਕੀਤਾ, ਉੱਥੋਂ ਹੀ ਆਦਿ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਬਾਬਾ ਬੁੱਢਾ ਜੀ ਨੇ ਆਪਣੇ ਪਾਵਨ ਸੀਸ 'ਤੇ ਟਿਕਾਈ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਚੌਰ ਕਰਦੇ ਹੋਏ ਗੁਰਬਾਣੀ ਦੇ ਸ਼ਬਦ ਪੜ੍ਹਦਿਆਂ ਹੋਇਆਂ ਸਮੂਹ ਸੰਗਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਦੀ ਹੈ ਅਤੇ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੁੰਦਾ ਹੈ। ਇਤਿਹਾਸਕ ਸਰੋਤਾਂ ਅੰਦਰ ਦਰਜ ਹੈ ਕਿ ਗੁਰੂ ਸਾਹਿਬ ਜੀ ਨੇ ਬਚਨ ਕੀਤੇ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੈ ਸਭ ਪੰਥ। ਉਸ ਸਮੇਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਅਤੇ ਪਹਿਲਾ ਹੁਕਮਨਾਮਾ ਇਹ ਆਇਆ ਸੀ, ਸੰਤਾਂ ਕੇ ਕਾਰਜ ਆਪ ਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਤੇ ਲਿਖਾਈ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ, ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਹੋਏ ਹਨ। ਸਾਡੇ ਇਤਿਹਾਸ ਵਿੱਚ ਇਹ ਵੀ ਦਰਜ ਹੈ ਕਿ ਜਿਸ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਗਿਆ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਮੇਂ ਤੋਂ ਆਪਣਾ ਆਸਣ ਥੱਲੇ ਲਾਉਣਾ ਸ਼ੁਰੂ ਕਰ ਦਿੱਤਾ, ਜੋ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੋਠਾ ਸਾਹਿਬ ਦਾ ਅਸਥਾਨ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਹੀ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁੱਖ ਆਸਣ ਹੁੰਦਾ ਰਿਹਾ ਹੈ ਅਤੇ ਅੱਜ ਤੱਕ ਉਹੀ ਮਰਿਆਦਾ ਜਿਉਂ ਦੀ ਤਿਉਂ ਬਰਕਰਾਰ ਹੈ। ਸੋ ਇਸ ਪ੍ਰਕਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਦੌਰਾਨ ਇਹ ਮਹਾਨ ਕਾਰਜ ਗੁਰੂ ਸਾਹਿਬ ਜੀ ਨੇ ਕੀਤੇ ਅਤੇ ਇਹਨਾਂ ਮਹਾਨ ਕਾਰਜਾਂ ਦੇ ਵਿੱਚੋਂ ਆਦਿ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨਾ ਇੱਕ ਵੱਡਾ ਕਾਰਜ ਸੀ ਜਿਹੜਾ ਗੁਰੂ ਸਾਹਿਬ ਜੀ ਨੇ ਕਰਕੇ ਸਮੁੱਚੀ ਸੰਗਤ ਨੂੰ ਗੁਰਬਾਣੀ ਦੇ ਲੜ ਲਾਇਆ ਅਤੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਸੋਝੀ ਬਖਸ਼ਿਸ਼ ਕੀਤੀ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਾ ਸੰਖੇਪ ਜਿਹਾ ਇਤਿਹਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਂਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਹਾਲੇ ਵੀ ਉਸ ਕਮਲੀ ਜਿਹੀ ਦਾ ਫਿਕਰ ਬੜਾਏ।
1: ਬਹੁਤ ਸੋਹਣਾ ਗਾਣਾ ਗੁਰਸ਼ਬਦ ਭਾਈ, ਪਰ ਮੈਂ ਗੱਲ ਦੱਸਦਾ, ਹੁਣ ਫਿਕਰ ਕਰਨੀ ਬੰਦ ਕਰ ਦੋ, ਅਗਲੀ ਮੂਵ ਔਨ ਕਰ ਗਈ ਹੋਣੀ ਹੈ
2: ਪਰ
1: ਚਲੋ ਖੈਰ। ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਆ ਗਿਆ ਜੀ ਬਲਕੀਰ। ਤੇ ਤੁਹਾਨੂੰ ਪਤਾ ਟਾਈਮ ਕੀ ਹੈ? ਟਾਈਮ ਹੈ ਜੀ ਨਿਊ ਐਪੀਸੋਡ, ਨਿਊ ਗੱਲਬਾਤ ਆਫ ਬੋਇਜ਼ ਮੀਟ ਅਪ। ਯਾਰ ਕਿਵੇਂ ਹੋ ਸਾਰੇ, ਠੀਕ ਠਾਕ? ਆਲ ਗੁੱਡ।
2: ਮੈਂ ਉਹਨਾਂ ਦੇ ਬਿਹਾਫ ਤੇ ਤੁਹਾਨੂੰ ਜਵਾਬ ਦਿੰਦਾ, ਕਿਉਂਕਿ ਤ੍ਰਾਸਦੀ ਇਹ ਹੈ ਕਿ ਰਿਕਾਰਡਿੰਗ ਹੈ ਤੇ ਕਿਤੇ ਜਾ ਕੇ ਚੱਲਣਾ।
1: ਤ੍ਰਾਸਦੀ ਚਾਚਾ ਜੀ ਤੁਸੀਂ ਆ ਗਏ, ਤ੍ਰਾਸਦੀ
2: ਕੈਂਸਲ ਕਰ ਦਿਓ,
1: ਵਾਪਸ ਆ, ਵਾਪਸ ਆਓ।
2: ਚੱਕਰ ਇਹ ਹੈ ਕਿ ਸਾਰੇ ਠੀਕ ਨੇ,
1: ਗੁੱਡ।
2: ਮੈਂ ਉਹਨਾਂ ਦੇ ਬਿਹਾਫ ਤੇ ਤੁਹਾਨੂੰ ਦੱਸ ਦਿੰਦਾ ਕਿ ਰਾਜੀ ਖੁਸ਼ੀ ਨੇ, ਕਹਿਣ ਨੇ ਆਪਣਾ ਆਪਣਾ ਕੰਮ ਕਰ ਰਹੇ ਨੇ,
1: ਅੱਛੀ ਗੱਲ,
2: ਉੱਠ ਕੇ ਕੰਮ ਤੇ ਜਾ ਰਹੇ ਨੇ, ਸ਼ਾਮ ਨੂੰ ਆ ਕੇ ਇੱਕ ਅੱਧਾ ਲਾ ਕੇ ਪੈ ਰਹੇ ਨੇ,
1: ਹਾਏ
2: ਪਾਣੀ ਖਾ ਰਹੇ ਨੇ,
1: ਜ਼ਰੂਰੀ ਹੈ।
2: ਜਿਹੜੇ ਨੌਨ ਵੈਜ ਨੇ ਉਹ ਚਿਕਨ ਲੈਮ ਗੋਟ ਖਾ ਰਹੇ ਨੇ,
1: ਸ਼ਿਵ ਸ਼ਿਵ ਸ਼ਿਵ ਸ਼ਿਵ।
2: ਤੇ ਜਿਹੜੇ ਵੈਜੀਟੇਰੀਅਨ ਨੇ ਉਹ ਵਿਚਾਰੇ ਤੀਜੀ ਕੁ ਦਿਨ ਪਨੀਰ ਬਣਾ ਕੇ
1: ਬਸ
2: ਪਨੀਰ ਖਾ ਰਹੇ ਨੇ, ਜਾਂ ਫਿਰ ਮਟਰਾਂ ਚ ਪਨੀਰ ਪਾ ਲੈਂਦੇ।
1: ਹਾਂ ਸਹੀ ਗੱਲ ਹੈ
2: ਯਾਰ, ਵੇਖੋ ਗਲਤ ਨਹੀਂ।
1: ਹਾਂ ਨਹੀਂ ਨਹੀਂ,
2: ਪਟਾਟੋ ਵੀ ਖਾ ਸਕਦੇ ਨੇ,
1: ਹਾਂ
2: ਪਟਾਟੋ ਸਬਜ਼ੀ ਵੀ ਖਾ ਸਕਦੇ ਨੇ,
1: ਐਵੋਕਾਡੋ,
2: ਐਵੋਕਾਡੋ ਮਾਈਟ, ਯਾ ਵਿਚ ਇਜ਼ ਗੁੱਡ ਇਨ ਐਸਿਡਿਟੀ, ਯੂ نو,
1: ਬਖਸ਼ਿਆ ਹੀ ਨਹੀਂ ਹੋਇਆ ਐਵੋਕਾਡੋ ਨੂੰ ਤਾਂ, ਬਣਾ ਕੇ
2: ਖਾ ਰਹੇ ਨੇ,
1: ਸਾਗ
2: ਉਹਦੇ ਲਈ ਵੀ ਬਹੁਤ ਵਧੀਆ ਵਧੀਆ ਚੀਜ਼ਾਂ ਨੇ। ਪਰ ਇੱਕ ਗੱਲ ਹੈਗੀ ਕਿ ਸਬਜ਼ੀ ਜਿਹੜੇ ਬਣਾਉਂਦੇ ਹੋਣਗੇ ਨਾ, ਉਹ ਰੋਜ਼ ਸੋਚਦੇ ਹੋਣਗੇ ਅੱਜ ਕੀ ਬਣਾਉਣਾ।
1: ਹਾਂ, ਖਾਣ ਵਾਲਾ ਨਹੀਂ ਸੋਚਦਾ,
2: ਖਾਣ ਵਾਲੇ ਨੂੰ ਤੇ ਯਾਰ
1: ਖਾਣ ਕਹਿੰਦਾ ਓਹੋ ਅੱਜ ਇਹ ਬਣ ਗਿਆ,
2: ਖਾਣ ਵਾਲਾ ਤੇ ਖਾਣ ਲੱਗਿਆ ਸੋਚਦਾ ਵਾ।
1: ਸਹੀ ਗੱਲ ਆ,
2: ਦੋ ਵੱਧ ਖਾ ਲੈਂਦਾ ਜੇ ਵਧੀਆ ਬਣੀ ਹੋਵੇ ਜਾਂ ਆਪਣੇ ਮਤਲਬ ਸਵਾਦ ਦੀ ਜਿਹੜੀ ਤੁਹਾਨੂੰ ਫੇਵਰਟ ਲੱਗਦੀ ਆ, ਓਦਾਂ ਇੱਕ ਅੱਧੀ ਘੱਟ ਖਾ ਲਊਗਾ, ਗੁੱਸੇ 'ਚ ਖਾਂਦਾ ਨਾ, ਫਿਰ ਇੰਨਾ ਕੁ ਫਰਕ ਪੈਂਦਾ। ਕਿਉਂਕਿ ਉਹ ਵੀ ਇਹ ਸੋਚਣ ਲੱਗ ਪੈਂਦਾ ਵੀ ਯਾਰ ਜਿਹੜੀ ਪਰਸੋਂ ਸਬਜ਼ੀ ਬਣੀ ਸੀ ਨਾ, ਉਹਦੇ ਨਾਲ ਦੀ ਨਹੀਂ ਅੱਜ ਸਬਜ਼ੀ ਬਣੀ।
1: ਇਹ ਹੈ ਨਾ ਮੇਨ ਗੱਲ,
2: ਗੱਲ ਇਹੋ ਹੀ ਆ,
1: ਬੰਦਾ ਕੰਪੈਰੀਜ਼ਨ 'ਚ ਮਰ ਜਾਂਦਾ।
2: ਹਾਂ ਸਹੀ ਗੱਲ,
1: ਜਿਹੜੇ ਕੁਲਚੇ ਇੰਡੀਆ ਹੁੰਦੇ ਆ ਨਾ,
2: ਇੱਥੇ
1: ਉਹ ਇੱਥੇ ਨਹੀਂ, ਇੱਥੇ ਵੀ ਖਾ ਲੋ ਯਾਰ, ਇੱਥੇ ਵੀ ਇੰਡੀਆ ਤੋਂ ਆਏ ਬੰਦਾ ਹੀ ਬਣਾਉਂਦਾ ਪਿਆ, ਕੋਈ ਰੋਲੇ ਵਾਲੀ ਗੱਲ ਨਹੀਂ ਹੈ, ਠੀਕ ਹੀ ਹੁੰਦੇ,
2: ਇਹੀ ਹੋ ਗਿਆ ਯਾਰ, ਇੱਥੋਂ ਵਾਲੇ ਬੰਦੇ ਵੀ ਘੱਟ ਹੀ ਹੱਥ ਧੋਂਦੇ ਆ।
1: ਤਾਂ ਹੀ ਸਿਆਣੇ ਕਹਿ ਗਏ ਆ ਕਿ ਕੰਪੈਰੀਜ਼ਨ ਇਜ਼ ਦਾ ਥੀਫ ਆਫ ਜੋਏ ਮਾਈ ਫਰੈਂਡ।
2: ਹਾਂ ਇੱਦਾਂ ਹੀ ਆ ਸਰ, ਕਿਉਂਕਿ ਹਮੇਸ਼ਾ ਜਦੋਂ ਤੁਸੀਂ ਕੋਈ ਚੀਜ਼ ਨੂੰ ਇੰਜੋਏ ਕਰਨ ਲੱਗਦੇ ਹੋ ਤੇ ਉਹਦੇ ਵਿੱਚ ਭੰਗ ਪੈ ਜਾਂਦੀ ਹੈ, ਇਸੇ ਕਰਕੇ ਉਦੋਂ ਜਿਹੜੀ ਕੀਤੀ ਸੀ ਨਾ, ਉਦੋਂ ਜਿਹੜਾ ਖਾਧਾ ਸੀ ਨਾ, ਉਹ ਜਿਹੜੀ ਉਦੋਂ ਲਈ ਸੀ ਨਾ ਮੈਂ, ਉਹ ਨੀ ਅੱਜ ਮਿਲਣੀ।
1: ਹਾਂ ਹਾਂ ਹਾਂ ਹਾਂ, ਗੱਲ ਸਹੀ ਤੁਹਾਡੇ,
2: ਬਿਲਕੁਲ ਠੀਕ ਗੱਲ,
1: ਉਹ ਅੱਜ ਕਿੱਥੇ ਯਾਰ, ਅੱਜ ਟਾਈਮ ਹੀ ਨੀ ਉਹ ਚੀਜ਼ ਦਾ।
2: ਨਾ ਨਾ ਨਾ,
1: ਸਾਡਾ ਜ਼ਮਾਨਾ ਸੀ ਯਾਰ,
2: ਸਾਡੇ ਜ਼ਮਾਨੇ ਹੋ ਗਿਆ, ਹੋ ਗਿਆ ਯਾਰ, ਅੱਧਾ ਕਿਤੇ ਬੰਦਾ ਇੱਥੇ ਹੀ ਬਹਿ ਜਾਂਦਾ ਵੀ ਯਾਰ ਮੈਨੂੰ ਨੀ ਲੱਗਦਾ ਹੁਣ ਆਪਣੇ ਕੋਲ, ਕਿਉਂਕਿ ਉਦੋਂ ਹੀ ਮਾਰੋ
1: ਰਹਿ ਨੀ ਦੋ ਯਾਰ, ਕਰਨਾ ਹੀ ਕਿਉਂ ਹੈ, ਪਰਫੈਕਟ ਆ। ਸੋ ਅੱਜ ਆਪਾਂ ਜੀ ਗੱਲਬਾਤ ਇਹੀ ਕਰਨੀ ਆ ਕਿ ਯਾਰ ਬਿਨਾਂ ਗੱਲ ਦੇ ਚੱਕਰ 'ਚ ਆਪਾਂ ਕਿਉਂ ਮੂਵ ਔਨ ਨਹੀਂ ਕਰਦੇ ਚੀਜ਼ਾਂ ਤੋਂ, ਲੋਕਾਂ ਤੋਂ, ਵਸਤੂਆਂ ਤੋਂ।
2: ਗੁਰਸ਼ਬਦ ਭਾਈ ਨਹੀਂ ਕਰ ਪਾਇਆ ਹਾਲੇ ਤੱਕ, ਤੇਰਾ ਫਿਕਰ, ਜਵਾਂ ਕਾਲੇ ਹੋ ਗਏ ਨੇ ਪਰ ਗਾਣੇ ਗਾ ਰਹੇ ਨੇ,
1: ਦੇਖ ਲਓ ਗੁਰਸ਼ਬਦ ਜੀ ਮਾੜੀ,
2: ਸੋਰੀ, ਟੈਨਸ਼ਨ ਨਾ ਲਿਓ ਭਾਜੀ, ਜੇ ਵੈਸੇ ਤੁਸੀਂ ਕਿਤੇ ਹੀ ਸੁਣਨਾ ਵਾ, ਪਰ ਜੇ ਫਿਰ ਵੀ ਤੁਹਾਨੂੰ ਗਏ ਨੇ ਸੁਣਾਤੀ ਸਾਡੀ ਇਹ ਗੱਲ, ਤੇ ਵੈਰੀ ਗੁੱਡ ਐਲਬਮ,
1: ਜੋਕਿੰਗ ਵਿਦ ਯੂ ਬ੍ਰਦਰ,
2: ਕੰਸੈਂਟ੍ਰੇਟ ਔਨ ਯੂਅਰ ਵਰਕ।
1: ਹਾਂ ਹਾਂ, ਪਰ ਗੱਲ ਇਹੀ ਹੈ ਕਿ ਇਹ ਕਿਉਂ ਜ਼ਰੂਰੀ ਹੈ, ਕਾਲ ਬੈਕ ਕਰਦੇ ਰਹਿਣਾ, ਪੁਰਾਣੇ ਟਾਈਮ ਨੂੰ ਕਾਲ ਬੈਕ ਕਰਦੇ ਰਹਿਣਾ ਯਾਰ, ਕਿ ਆਪਾਂ ਪ੍ਰੈਜ਼ੈਂਟ 'ਚ, ਐਂਡ ਖਾਸ ਕਰ ਮੈਨੂੰ ਪਤਾ ਜ਼ਿਆਦਾ ਕਿਉਂ ਇਹ ਚੀਜ਼ ਤੋਂ ਕੋਫਤ ਹੁੰਦੀ ਆ, ਕੁਛ ਮਾੜਾ ਹੋਇਆ ਹੋਵੇ ਨਾ ਦਿਨ 'ਚ, ਫਿਰ ਬੰਦਾ ਵੈਂਟ ਆਊਟ ਕਰਨ ਲਈ, ਖਿੱਜ ਕੱਢਣ ਲਈ, ਹੈ ਨਾ, ਦਿਲ ਦਾ ਗੁਬਾਰ ਕੱਢਣ ਲਈ, ਫਿਰ ਬੰਦਾ ਕਹਿ ਦੇ ਯਾਰ ਮੈਂ ਉੱਥੇ ਠੀਕ ਸੀ, ਯਾਰ ਮੇਰਾ ਉਹ ਮਿੱਤਰ ਜ਼ਿਆਦਾ ਬੈਟਰ ਸੀ, ਆਹ ਪੁਰਾਣੀ ਗੱਡੀ ਜ਼ਿਆਦਾ ਸਹੀ ਸੀ, ਆਹ ਜ਼ਿਆਦਾ ਤੰਗ ਕਰਦੀ ਆ, ਇਹ ਵੀ ਸੀ ਲੱਲਾ ਬੱਬਾ, ਹੈ ਨਾ, ਕੁਛ ਵੀ। ਲੋਕ ਜਦੋਂ ਇੰਜੋਇਮੈਂਟ ਦੇ ਅੰਦਰ ਕਹਿੰਦੇ ਨਾ ਕਿ ਅੱਜ ਜਿਹੜਾ ਮੈਂ ਇੰਜੋਏ ਕੀਤਾ, ਅੱਜ ਜਿਹੜਾ ਮੈਨੂੰ ਗਲਤੀ ਨਾਲ ਦਿਨ ਵਧੀਆ ਟੱਕਰ ਗਿਆ, ਅੱਛਾ ਮੇਰਾ ਦਿਨ ਬੀਤ ਗਿਆ, ਇਹ ਕੁਛ ਨਹੀਂ ਜੋ ਮੈਂ ਅੱਜ ਤੋਂ 4 ਸਾਲ ਪਹਿਲੇ ਜਾਂ ਫਿਰ ਅੱਜ ਤੋਂ 40 ਸਾਲ ਪਹਿਲੇ, ਵਾਟ ਐਵਰ
2: ਤੁਸੀਂ ਵੇਖਿਆ ਹੋਊਗਾ ਇਹਦੇ ਵਿੱਚ ਨਾ, ਕਈਆਂ ਨੂੰ ਤੇ ਬਹੁਤ ਵੱਡੇ ਲੈਵਲ ਦੀ ਆਦਤ ਹੀ ਆ, ਮੈਂ ਕਹੂੰਗਾ ਕਿ ਉਹ ਹੁਣ ਹਰ ਗੱਲ 'ਚ ਇੱਦਾਂ ਕਰਦੇ ਆ, ਪਰ ਜਿਹੜਾ ਨਹੀਂ ਵੀ ਕਰਦਾ, ਜਿਹਨੂੰ ਨਹੀਂ ਵੀ ਨਾ ਆਦਤ, ਉਹਦੀ ਵੀ ਕਿਤੇ ਨਾ ਕਿਤੇ ਇਹ ਚੀਜ਼ ਨਿਕਲ ਜਾਂਦੀ ਆ। ਇਹਦਾ ਮਤਲਬ ਇਹ ਆ ਕਿ ਜ਼ਰੂਰੀ ਨਹੀਂ ਆ ਕਿ ਕੁਛ ਕੀ ਬੰਦੇ ਕਰਦੇ ਨੇ, ਇਹਦਾ ਮਤਲਬ ਵੀ ਸਾਰੇ ਆਪਣੇ
1: ਨਹੀਂ
2: ਕਿਤੇ ਨਾ ਕਿਤੇ
1: ਇਹ ਬਿਮਾਰੀ ਸਾਨੂੰ ਸਾਰਿਆਂ ਨੂੰ ਆ, ਬਟ ਡਿਗਰੀ ਦਾ ਫਰਕ ਆ, ਕਿਸੇ ਦੀ ਡਿਗਰੀ ਹਾਈ ਹੋ ਸਕਦੀ ਆ, ਕਿਸੇ ਦੀ ਲੋ, ਪਰ ਇਹ ਹੈ ਸਾਰਿਆਂ ਨੂੰ ਕਿ ਕੰਪੇਅਰ ਕਰਨਾ, ਪੁਰਾਣਾ ਟਾਈਮ ਨੋਸਟੈਲਜੀਆ ਜਿਹੇ 'ਚ ਵੜ ਜਾਣਾ, ਇਹ ਹੈ।
2: ਹਾਂ ਕਿਉਂਕਿ
1: ਜਿਹੜੇ ਵੀ ਨਸ਼ਾ
2: ਕਿਉਂਕਿ ਜਿਹੜਾ ਕਹਿੰਦੇ ਨੇ ਦਿਮਾਗ ਹੈ ਨਾ ਆਪਣਾ ਉਹ ਹਮੇਸ਼ਾ ਹੀ ਸਟੱਡੀ ਕਹਿੰਦੀ ਆ ਅਸੀਂ ਤੇ ਕੀ ਕਿਸੇ ਨੂੰ ਕਹਿਣਾ ਚਲੋ ਸਾਡਾ ਤੇ ਆਪਣਾ ਨੀ ਦਿਮਾਗ ਸਮਝਾਉਂਦਾ ਕਹਿ ਨਹੀਂ ਜਾਣਦੇ ਸਟੱਡੀ ਇਹੋ ਆਉਂਦੀ ਵੀ ਜਿਹੜਾ ਦਿਮਾਗ ਹੈ ਨਾ ਇਹ ਹਮੇਸ਼ਾ ਪਾਸਟ ਨੂੰ ਬੈਟਰ ਆਈਡੀਅਲ ਦੱਸਦਾ ਵਾ ਕਿ ਜੋ ਤੂੰ ਕਰ ਚੁੱਕਾ ਆ ਉਹ ਬੈਟਰ ਸੀ ਹੁਣ ਜੋ ਤੂੰ ਕਰ ਰਿਹਾ ਉਹ ਤੇਰਾ ਗਲਤ ਹੋ ਸਕਦਾ ਮਤਲਬ ਤੇਰੇ ਤੁਹਾਨੂੰ ਥੋਟ ਆਈ ਜਾਣਾ ਕਿ ਹਾਂ ਯਾਰ ਹੋ ਜਾਊਗਾ ਗਲਤ ਤਾਂ ਨਹੀਂ ਹੋਜੂ ਫਿਰ ਲੱਗਦਾ ਉਹ ਕਰਤਾ ਹਾਂ ਚੱਲ ਭਾਵੇਂ ਗਲਤੀ ਕੀਤਾ ਭਾਵੇਂ ਇੰਨਾ ਨਹੀਂ ਵਧੀਆ ਹੋਇਆ ਪਰ ਸਟਿਲ ਅੱਜ ਨਾਲੋਂ ਵਧੀਆ ਕਰ ਲਿਆ ਸੀ ਮਤਲਬ ਇਹ ਚੀਜ਼ ਇੱਕ ਕਹਿ ਲਓ ਵੀ ਆਟੋਮੈਟਿਕ ਤੁਹਾਨੂੰ ਦਿਮਾਗ ਵੱਲੋਂ ਉਹ ਤੁਹਾਨੂੰ ਫੀਲ
1: ਦਿਮਾਗ ਦਿੰਦੀ ਆ
2: ਉਹਦੇ ਕਰਕੇ ਆਪਾਂ ਜਿੱਥੇ ਵੀ ਬਹਿੰਦੇ ਹਾਂ ਨਾ ਉਹਦੇ ਵਿੱਚ ਹੀ ਆਪਾਂ ਮੰਨ ਲਓ ਕੋਈ ਵੀ ਗੱਲ ਕਰਨ ਦੇ ਕੋਈ ਵੀ ਟੋਪਿਕ ਕਰਨ ਦੇ ਉੱਥੇ ਆਪਣੇ ਕੰਪੈਰੀਜ਼ਨ ਚੱਲ ਪੈਂਦੇ ਆ ਮੰਨ ਲਓ ਜ਼ਿੰਦਗੀ ਦੀ ਗੱਲ ਹੋਣ ਡੀ ਆ ਅਤੇ ਆਪਾਂ ਕਹਿਣਾ ਵਾ ਵੀ ਤੁਸੀਂ ਤੁਸੀਂ ਮੈਨੂੰ ਪੁੱਛ ਲਿਆ ਵੀ ਹਾਂਜੀ ਕਿੱਦਾਂ ਚੱਲਣ ਡੀ ਤੁਹਾਡੀ ਲਾਈਫ ਮੈਂ ਕਹਿਣਾ ਉਹ ਯਾਰ ਜਿਹੜੀ ਪਹਿਲਾਂ ਜ਼ਿੰਦਗੀ ਸੀ ਨਾ ਪਹਿਲਾਂ ਵਰਗੀ ਜ਼ਿੰਦਗੀ ਇੰਨੀ ਵਧੀਆ ਉਹ ਨਹੀਂ ਯਾਰ ਚੱਲ ਰਹੀ ਪਰ ਉੱਦਾਂ ਚੱਲ ਰਹੀ ਆ
1: ਧੁੰਦਲੇ ਧੁੰਦਲੇ ਨਕਸ਼ੇ ਉਹਦੇ ਚੇਤੇ ਨੇ ਉਹ ਵਾਲਾ ਗੱਲ
2: ਬਾਕੀ ਸੂਰਤ ਅੱਖਾਂ ਮੂਹਰਿਓਂ ਮਿੱਟੀ ਪਈ ਏ
1: ਵਾਹ ਵਾਹ ਵਾਹ ਬਹੁਤ ਪਿਆਰੀ ਬਾਤ ਆ ਪੂਰਾ ਪੂਰਾ ਗਾ ਦੇ ਥੋੜਾ ਹੋਰ ਗਾ ਦੇ ਇੱਕ ਹੋਰ ਕੋਈ ਨੀ
2: ਹੈ
1: ਆਪਣਾ ਹੀ ਸ਼ੋ ਹੈ ਇੱਕ ਹੋਰ ਲਾਈਨ ਗਾ ਦੇ ਯਾਰ ਕੋਈ
2: ਬਾਕੀ

0: ਉਹ ਪਤਾ ਨੀ ਕਿਧਰੇ ਜਾ ਕੇ ਵਸੀ ਪਈ ਏ। ਇਹ ਹੈਗੀ ਨੀ ਮੈਂ ਲਾਈਨ,
1: ਮੈਂ ਵੀ ਸੋਚਿਆ।
2: ਚਲੋ ਵਧੀਆ, ਦੇਖੋ ਗੁੱਡ ਗੁੱਡ ਗੁੱਡ, ਤਾਲੀਆਂ ਤਾਲੀਆਂ।
0: ਕੀ ਹੋਣਾ ਆਪਾਂ ਤੇ ਉਹ ਹੀ ਕਵਾਂਗੇ।
2: ਹਾਂ ਹਾਂ,
0: ਫਿਰ ਉਹੀ ਨਾ, ਆਪਾਂ ਪਹਿਲਾਂ ਨਾ ਕੰਪੇਅਰ ਕਰੀਏ।
1: ਅੱਛਾ, ਤੈਨੂੰ ਪਤਾ ਵੈਸੇ ਆਹ ਗੱਲ ਵੈਰੀ ਗੁੱਡ, ਵੈਰੀ ਵੈਲ ਰਿਟਨ। ਪਤਾ ਕਿਉਂ? ਜਿਹੜੀ ਸਟੱਡੀ ਤੁਸੀਂ ਮੈਨੂੰ ਨਹੀਂ, ਮੇਰੇ ਧਿਆਨ 'ਚ ਨਹੀਂ ਨਾ ਤੁਸੀਂ ਕਿਹੜੀ ਸਟੱਡੀ ਨੂੰ ਕਰਦੇ ਪਏ ਹੋ ਕੋਟ, ਪਰ ਮੈਨੂੰ ਨਾ ਧਿਆਨ ਆ ਕਿ ਇਹ ਸਟੈਨਫਰਡ ਦੀ ਨਾ ਇੱਕ ਰਿਪੋਰਟ ਸੀ। ਉਹਦੇ ਅੰਦਰ ਨਾ ਉਹ ਵੈਸੇ ਸੀਗੀ ਸਾਈਕੋ ਐਨਾਲਿਸਿਸ ਦੇ ਉੱਪਰ ਕਿ ਤੁਹਾਨੂੰ ਸੁਪਨੇ ਜਿਹੜੇ ਆਉਂਦੇ ਉਹ ਸੁਪਨਿਆਂ ਦਾ ਕੋਈ ਮਤਲਬ ਹੁੰਦਾ ਹੈ ਕਿ ਨਹੀਂ, ਜਾਂ ਫਿਰ ਸਕਿਜ਼ੋਫਰੇਨੀਆ ਕਈ ਲੋਕਾਂ ਨੂੰ ਹੋ ਜਾਂਦਾ ਨਾ, ਜਿਹਦੇ ਅੰਦਰ ਬੇਸਿਕਲੀ ਲੋਕਾਂ ਨੂੰ ਲੋਕ ਦਿਸਣੇ ਸ਼ੁਰੂ ਹੋ ਜਾਂਦੇ ਆ ਜੋ ਆਸੇ ਪਾਸੇ ਹੈਗੇ ਨੇ, ਹੈ ਨਾ, ਉੱਦਾਂ ਦੇ।
0: ਕਿ ਮੰਨ ਲਓ ਕੋਈ ਰਾਤ ਨੂੰ ਕੋਈ ਲੇਡੀ ਆਈ ਸੀ, ਉਹ ਇੱਦਾਂ ਕਰਨ ਲੱਗੀ,
1: ਜਾਂ ਫਿਰ ਆਵਾਜ਼ਾਂ ਆਉਂਦੀਆਂ, ਜਾਂ ਫਿਰ ਕੁਛ, ਹੈ ਨਾ, ਉਹਨਾਂ ਨੂੰ। ਖੈਰ, ਉਹਨਾਂ ਲਾਈਟਰ ਨੋਟ, ਉਹਦੇ ਅੰਦਰ ਉਹਨਾਂ ਨੇ ਬੇਸਿਕਲੀ ਪੁਆਇੰਟ ਇਹ ਦੱਸਿਆ ਸੀ ਕਿ ਜਿਹੜਾ ਸਾਡਾ ਦਿਮਾਗ ਹੈ ਨਾ, ਉਹ ਪਾਸਟ ਨੂੰ ਯਾਦ ਤੇ ਰੱਖਦਾ ਪਰ ਉਹਦੇ ਮੇਜਰ ਪੁਆਇੰਟ ਸਿਰਫ। ਸੋ ਪਾਸਟ ਦੇ ਸੀਨ ਨੂੰ ਉਹ ਇਸ ਤਰੀਕੇ ਨਾਲ ਯਾਦ ਰੱਖਦਾ, ਜਿਹੜੀ ਪਰਸੈਂਟੇਜ ਵੈਲਿਊ ਹੈ 28-27% ਓਨਲੀ। ਮਤਲਬ ਅੱਜ ਆਪਾਂ ਜੋ ਵੀ ਆਪਣਾ ਇੱਕ ਕੋਰ ਮੈਮਰੀਜ਼ ਬਣੀਆਂ ਹੋਈਆਂ ਯਾਰਾਂ ਦੋਸਤਾਂ ਨਾਲ, ਜਾਂ ਫਿਰ ਕਹਿ ਲਓ ਹੈ ਨਾ ਮੇਜਰ ਕੁਛ ਵੀ ਹੋਇਆ ਹੈਗਾ ਲਾਈਫ 'ਚ, ਐਗਜੈਕਟ ਨਹੀਂ ਯਾਦ ਹੁੰਦਾ ਸਾਨੂੰ। ਐਗਜੈਕਟ ਸਾਨੂੰ ਇਹ ਯਾਦ ਹੁੰਦਾ ਮੈਂ ਘਰ ਸੀ, ਮੈਂ ਆਪਣੇ ਕਮਰੇ 'ਚ ਸੀ, ਜਿਹਦੇ ਨਾਲ ਮੈਂ ਗੱਲ ਕਰ ਰਿਹਾ ਸੀ ਉਹਨੇ ਸ਼ਾਇਦ ਸਮਝੋ ਵਿਆਹ ਸ਼ਾਦੀ ਤੋਂ, ਉਹਦੇ ਕੱਪੜੇ ਯਾਦ ਹੋਣਗੇ, ਕੀ ਗੱਲਾਂ ਬਾਤਾਂ ਹੋਈਆਂ ਉਹ, ਪਰ ਕੋਟ ਟੂ ਕੋਟ ਗੱਲ ਨਹੀਂ ਯਾਦ। ਉਸ ਵਕਤ ਦੀ ਜਿਹੜੀ ਫੀਲਿੰਗ ਹੈ ਉਹ ਫੀਲਿੰਗ ਯਾਦ ਹੈ, ਪਰ ਉਹਦੀ ਸਬਕੌਂਸ਼ੀਅਸ ਵਾਲੀ ਫੀਲਿੰਗਸ ਨਹੀਂ ਯਾਦ। ਉਸ ਟਾਈਮ ਮੇਰੇ ਮਾਈਂਡ 'ਚ ਹੋਰ ਕੀ ਕੀ ਚੱਲ ਰਿਹਾ ਸੀ ਲਾਈਫ 'ਚ, ਕੀ ਤਕਲੀਫਾਂ ਚੱਲ ਰਹੀਆਂ ਸੀਗੀਆਂ, ਕਿਉਂਕਿ ਸਾਡਾ ਮਾਈਂਡ ਕਿਸ ਤਰ੍ਹਾਂ ਕਿਸ ਚੀਜ਼ ਨੂੰ ਪਰਸੀਵ ਕਰਦਾ ਉਹ ਵੱਖਰੀ ਆ। ਸਮੇਂ ਮੈਂ ਤੈਨੂੰ ਹੁਣੇ ਹੈਲੋ ਕਵਾਂ, ਮੈਂ ਤੈਨੂੰ ਤੇਰੇ ਜਿਮ 2 ਘੰਟਾ ਤੋਂ ਜਿਮ ਲਾ ਕੇ ਹਟਿਆ ਮੈਂ ਉਦੋਂ ਤੈਨੂੰ ਹੈਲੋ ਕਵਾਂ, ਮੈਂ ਤੇਰੀ 20 ਮਿਲੀਅਨ ਦੀ ਲੋਟਰੀ ਨਿਕਲੀ ਉਦੋਂ ਹੈਲੋ ਕਵਾਂ, ਜਾਂ ਫਿਰ ਮੈਂ ਤੇਰਾ ਸਮਝ ਤੇਰੀ ਤੇਰਾ ਟਿਫਨ ਡਿੱਗ ਗਿਆ ਤੇ ਤੂੰ ਰੋਟੀ ਤੋਂ ਰਹਿ ਗਿਆ ਉਦੋਂ ਹੈਲੋ ਕਵਾਂ। ਉਹ ਹੈਲੋ ਮੇਰੀ ਸੇਮ ਰਹਿਣੀ, ਤੇਰਾ ਪਰਸੈਪਸ਼ਨ ਤੇ ਤੇਰੀ ਸੋਚ ਉਹਨੂੰ ਲੈ ਕੇ ਹਮੇਸ਼ਾ ਡਿਫਰੈਂਟ ਰਹੂਗੀ।
0: ਸਟੇਟ ਆਫ ਮਾਈਂਡ ਦਾ ਫਰਕ ਪੈ,
1: ਸਟੇਟ ਆਫ ਮਾਈਂਡ ਦਾ ਫਰਕ ਹੈ। ਸੋ ਅਸੀਂ ਫਸਦੇ ਕਿੱਥੇ ਹਾਂ ਐਜ਼ ਹਿਊਮਨਸ ਕਿ ਅਸੀਂ 25-26% ਰੀਅਲ ਇਨਫੋਰਮੇਸ਼ਨ ਤੇ 75% ਉਹਨੂੰ ਕਰਦੇ ਰੋਮੈਂਟਿਸਾਈਜ਼, ਹੈ ਨਾ। ਸਾਡੇ ਕੋਈ ਲਾਈਫ 'ਚ ਕੋਈ ਸਾਡਾ ਬਹੁਤ ਕੋਈ ਖਾਸਮ ਖਾਸ ਕੋਈ ਚਲਾ ਜਾਵੇ,
0: ਹਾਂਜੀ,
1: ਲੈਟ ਸਪੋਜ਼ ਕਿਸੇ ਦੇ ਨਾਲ ਰਿਸ਼ਤਾ ਖਤਮ ਹੋ ਗਿਆ, ਦੋਸਤੀ ਯਾਰੀ ਖਤਮ ਹੋ ਗਈ, ਜਾਂ ਫਿਰ ਕੋਈ ਤੁਹਾਡਾ ਆਪਣਾ ਦੇਹ ਹੀ ਤਿਆਗ ਗਿਆ ਆਪਣੀ, ਹੈ ਨਾ, ਤਾਂ ਤੁਸੀਂ ਹਮੇਸ਼ਾ ਬੈਟਰ ਲਾਈਟ, ਬੈਟਰ ਤਰੀਕੇ, ਵਧੀਆ ਰੋਮੈਂਟਿਸਾਈਜ਼ ਤਰੀਕੇ 'ਚ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਹੋ, ਟੂ ਐਨ ਐਕਸਟੈਂਟ ਕਿ ਇਟ ਇਜ਼ ਗੋਡ ਲੈਵਲ, ਇਟਸ ਨੋਟ ਹਿਊਮਨ ਲੈਵਲ। ਤੁਹਾਨੂੰ ਉਹਨਾਂ ਦੀ ਹਿਊਮਨ ਲੈਵਲ 'ਤੇ ਜਿਹੜੀਆਂ ਹੁੰਦੀਆਂ ਨਾ ਛੋਟ ਪੁੱਟ ਇੰਪਰਫੈਕਸ਼ਨਸ ਹੁੰਦੀਆਂ, ਜਾਂ ਫਿਰ ਕਿਹੜੀ ਚੀਜ਼ ਤੁਹਾਨੂੰ ਤੰਗ ਕਰਦੀ ਸੀ, ਇਰੀਟੇਟ ਕਰਦੀ ਸੀ, ਉਹ ਤੁਹਾਨੂੰ ਬਹੁਤੀਆਂ ਨਹੀਂ ਯਾਦ ਰਹਿੰਦੀਆਂ, ਹੈ ਨਾ। ਸੋ ਇੱਥੇ ਉਹ ਮਾਈਂਡ ਸਾਡਾ ਜਿਹੜਾ ਸਬਕੌਂਸ਼ੀਅਸ ਹੈ ਨਾ, ਉਹ ਸਾਨੂੰ ਟ੍ਰਿਕ ਕਰਦਾ। ਇਸ ਕਰਕੇ ਨਾ ਅਸੀਂ ਆਪਣੇ ਪ੍ਰੈਜ਼ੈਂਟ ਨੂੰ ਜਦੋਂ ਜੀਰੇ ਹੁੰਦੇ ਹਾਂ, ਜੋ ਅੱਜ ਵੀ ਉੱਦਾਂ ਰਹੀਏ ਅਤੇ ਕੱਲ੍ਹ ਵੀ ਉੱਦਾਂ ਰਹੀਏ, ਦਿਨ ਮੋਰ ਔਰ ਲੈਸ ਸਿਮਿਲਰ ਜਿਹੇ ਦਿਨ ਹੀ ਹੁੰਦੇ ਆ, ਹੈ ਨਾ। ਪਰ ਅਸੀਂ ਪਾਸਟ ਨੂੰ ਜ਼ਿਆਦਾ ਬਿਊਟੀਫੁਲ ਸਮਝਦੇ ਹਾਂ ਕਿਉਂਕਿ ਉਹ ਗੁਜ਼ਰ ਗਿਆ, ਜਦਕਿ ਉਹ ਪਾਸਟ ਵਾਲਾ ਦਿਨ ਜਿਸ ਦਿਨ ਪ੍ਰੈਜ਼ੈਂਟ ਸੀਗਾ, ਉਦਣ ਵੀ ਸਾਡੇ ਲਈ ਨੋਰਮਲ ਦਿਨ ਹੀ ਸੀ, ਕੁਛ ਏਦਾਂ ਐਕਸਟਰਾ ਨਹੀਂ ਹੋਇਆ ਕਿ ਯਾਰ ਮੈਂ ਕਦੀ ਭੁੱਲਾਂਗਾ ਨਹੀਂ। ਇਹ ਅਸੀਂ ਕਦੀ ਵੀ ਕੋਈ ਯਾਦ ਬਣਾਉਂਦੇ ਹਾਂ ਤੇ ਇਹ ਨਹੀਂ ਯਾਦ ਰੱਖਦੇ ਉਸ ਪ੍ਰੈਜ਼ੈਂਟ ਮੂਮੈਂਟ 'ਚ, ਇਹ ਨਹੀਂ ਕਹਿੰਦੇ ਮੇਰੀ ਯਾਦ ਬਣੂਗੀ, ਉਹ ਯਾਦ ਬਹੁਤ ਟਾਈਮ ਬਾਅਦ ਬਣਦੀ ਆ, ਹੈ ਨਾ। ਸੋ ਇਹ ਚੱਕਰ ਆ, ਤੇ ਇਸੇ
0: ਕਰਕੇ ਆਪਾਂ ਜਾਣ ਕੇ ਥੋੜਾ ਕੋਈ ਚੀਜ਼ ਕਰਦੇ ਹਾਂ ਯਾਦ ਬਣਾਉਣ ਵਾਸਤੇ, ਹਾਲੇ ਚਲੋ ਆਪਾਂ ਮੰਨ ਲੈਂਦੇ ਹਾਂ ਵੀ ਕਈ ਜਾਣੇ ਘੁੰਮਣ ਜਾਂਦੇ ਹੋਣਗੇ ਵੀ ਯਾਦਾਂ ਬਣਾ ਲਈਏ, ਪਰ ਜ਼ਰੂਰੀ ਨਹੀਂ ਹੈ ਕਿ ਉਹ ਤੁਹਾਡਾ ਘੁੰਮਣ ਗਿਆ ਤੁਹਾਡੀ ਯਾਦ ਬਣ ਜੇ। ਯਾਦ ਜਿਹੜੀ ਬਣਨੀ ਆ ਉਹ ਘਰ ਰਹਿ ਕੇ ਵੀ ਕਿਤੇ ਵੀ ਬਣ ਸਕਦੀ ਹੈ, ਇਟਸ ਨਾਟ ਕੋਈ ਏਰੀਆ ਨਹੀਂ ਉਹਦਾ।
1: ਐਂਡ ਯਾਦ ਦੀ ਖੂਬਸੂਰਤੀ ਕੀ ਚੀਜ਼ ਬਣ ਜਾਣੀ ਹੈ, ਦੇਖੋ ਹੁਣ ਮੈਂ ਇੱਕ ਮੈਂ ਤੈਨੂੰ ਪਰਸਨਲ ਐਨੈਕਡੋਟ ਸ਼ੇਅਰ ਕਰਦਾ। ਮੈਂ ਥੋੜੇ ਟਾਈਮ ਪਹਿਲਾਂ ਬਾਲੀ ਘੁੰਮਣ ਗਿਆ, ਠੀਕ ਹੈ,
0: ਓਕੇ।
1: ਮੈਨੂੰ ਤੂੰ ਪੁੱਛ ਤੂੰ 5 ਦਿਨ ਬਾਲੀ, ਮੈਂ 5 ਦਿਨ ਜੋ ਬਾਲੀ 'ਚ ਤੁਸੀਂ ਘੁੰਮ ਸਕਦੇ ਹੋ, ਜੋ ਦੇਖ ਸਕਦੇ ਹੋ, ਉਹੀ ਉਬੁੱਧ, ਉਹੀ, ਹੈ ਨਾ, ਉਹ ਮੰਦਿਰ 2-4, ਉਹੀ ਸੈਮਨੀਆਕ ਦੇ, ਹੈ ਨਾ, ਕਲੱਬ ਕਲੁੱਬ ਸਾਰਾ A-to-Z ਜੋ ਕੁਛ ਹੈ ਨਾ ਉਹ ਕਰ ਲਿਆ। ਪਰ ਤੂੰ ਮੈਨੂੰ ਪੁੱਛਾਂ ਕ੍ਰਿਸ਼ਨਾ ਤੁਹਾਨੂੰ ਯਾਦ ਕੀ ਹੈ ਸਭ ਤੋਂ, ਕੋਰ ਮੈਮਰੀ ਕੀ ਹੈ, ਤੇ ਮੇਰੀ ਕੋਰ ਮੈਮਰੀ ਪਤਾ ਕੀ ਹੈ ਕਿ ਜਿਹੜਾ ਮੈਂ ਏਅਰਬੀਨਬੀ ਬੁੱਕ ਕੀਤਾ ਹੋਇਆ ਸੀਗਾ ਨਾ, ਉਹ ਫਲੱਡ ਹੋ ਗਿਆ, ਤੇ ਉਹ ਸਾਰਾ ਏਰੀਆ ਫਲੱਡ ਹੋ ਗਿਆ, ਉਹਨੇ ਸਾਨੂੰ ਲਾਈਫ ਬੋਟ ਲਿਆ ਕੇ ਦਿੱਤੀ, ਤੇ ਅਸੀਂ ਲਾਈਫ ਬੋਟ ਤੇ ਬੈਠੇ ਹਾਂ, ਤੇ ਸਾਨੂੰ ਉਹ ਸੜਕ ਦੇ ਉੱਪਰ ਇੰਨਾ ਪਾਣੀ ਆ ਚੁੱਕਾ ਸੀਗਾ ਉਹ ਸੈਮਨੀਆਕ ਦੀ ਮੇਜਰ ਕਿਸੇ ਜਗ੍ਹਾ ਦੇ, ਕਿ ਉਹ ਲਾਈਫ ਬੋਟ ਵਾਲੀਆਂ ਜਿਹੜੀਆਂ ਬੋਟਾਂ ਰਾਫਟਿੰਗ ਵਾਲੀਆਂ, ਉਹਦੇ 'ਤੇ ਚੱਪੂ ਮਾਰ ਮਾਰ ਕੇ ਸਾਨੂੰ ਉਸ ਰੋਡ ਤੱਕ ਲੈ ਕੇ ਗਏ, ਜਿਸ ਰੋਡ ਤੱਕ ਜਾ ਕੇ ਕਾਰਸ ਵਗੈਰਾ ਚੱਲ ਰਹੀਆਂ, ਸਾਨੂੰ ਕੈਬ ਕਰਾ ਕੇ ਦਿੱਤੀ ਐਂਡ ਸਾਨੂੰ ਉਹਨਾਂ ਨੇ ਅਕੋਮੋਡੇਸ਼ਨ ਲੈ ਕੇ ਦਿੱਤੀ ਹਾਈ ਰਾਈਜ਼ ਹੋਟਲ ਦੀ ਕਿ ਫਲੱਡ ਵਗੈਰਾ ਆ ਗਏ। ਇਸ ਪਿਛਲੀ ਫਰਵਰੀ ਦੀ ਗੱਲ ਆ, ਮੇਰੇ ਲਈ ਕੋਰ ਮੈਮਰੀ ਉਹ ਹੈ ਜਦਕਿ ਇਟ ਵਾਜ਼ ਉਸ ਵਕਤ ਇਟ ਵਾਜ਼ ਵੈਰੀ ਅਨਪਲੈਜ਼ੈਂਟ ਹੈ ਨਾ, ਪਰ ਮੈਨੂੰ ਹੁਣ ਯਾਦ ਆਉਂਦਾ ਕਿ ਲਾਈਵ 'ਚ ਹੋਰ ਤਾਂ ਬੜੀਆਂ ਥਾਵਾਂ ਘੁੰਮਾਂਗੇ ਪਰ ਕਦੇ ਸੜਕ ਉੱਪਰ ਮੈਂ ਰਾਫਟਿੰਗ ਵਾਲੀ ਬੋਟ 'ਤੇ ਨਹੀਂ ਬੈਠੂੰਗਾ ਹੋਪਫੁਲੀ।
0: ਪਰ ਉਹੀ ਨਾ ਕਿਉਂਕਿ ਉਹ ਤੁਸੀਂ ਜਾਣ ਕੇ ਨਹੀਂ ਗਏ ਵੀ ਮੈਂ ਮੈਮਰੀ ਬਣਾ ਕੇ ਆਵਾਂ, ਉਹ ਬਣ ਗਈ ਹੈ ਨਾ। ਜਿਹਨਾਂ ਫਲੱਡ ਆਉਂਦਾ ਤਾਂ ਤੁਸੀਂ ਚੁੱਪ ਕਰਕੇ ਆਪਣਾ ਪਹਿਲੀ ਜ਼ਿੰਦਗੀ ਬੜੀ ਵਧੀਆ ਸੀ ਨਾ ਜੋ ਆਪਾਂ ਕੰਪੈਰੀਜ਼ਨ ਕਰਦੇ ਹਾਂ, ਮਤਲਬ ਜ਼ਿਆਦਾਤਰ ਵੀ ਸਾਡੇ ਟਾਈਮ ਜਿਹੜੀ ਉਹ ਪੈਸੇ ਦੀ ਵੈਲਿਊ ਨਹੀਂ ਹੈਗੀ। ਹੁਣ ਪਹਿਲਾਂ ਹੁੰਦੀ ਸੀ ਮੰਨ ਲਓ ਪਹਿਲਾਂ ਕਿਸੇ ਨੇ 6 ਲੱਖ ਦੇ ਵਿੱਚ ਘਰ ਖਰੀਦ ਲਿਆ, ਹੁਣ ਤੇ ਸਾਡਾ ਮਿਲੀਅਨ ਦਾ ਵੀ ਉਦਾਂ ਦਾ ਘਰ ਨਹੀਂ ਆ ਰਿਹਾ ਜਾਂ ਮਤਲਬ 9 ਲੱਖ ਦਾ ਘਰ ਨਹੀਂ ਆਉਣ ਡਿਆ ਕੋਈ ਵੀ ਕਹਿ ਲਓ। ਮਤਲਬ ਬੇਸਿਕਲੀ ਪੈਸੇ ਉਦੋਂ ਵੈਲਿਊ ਜ਼ਿਆਦਾ ਸੀ, ਆਪਾਂ ਇਹ ਕਈ ਵਾਰੀ ਕੰਪੈਰੀਜ਼ਨ ਕਰਦੇ ਹਾਂ, ਕਈ ਵਾਰੀ ਕੀ ਮੈਨੂੰ ਲੱਗਦਾ ਜ਼ਿਆਦਾ ਕਰਦੇ ਹੀ ਹਾਂ ਜਿੱਥੇ ਵੀ ਹੁੰਦੇ ਹਾਂ, ਪਹਿਲਾਂ ਕੌਫੀ ਇੰਨੇ ਦੀ ਸੀ ਹੈ ਨਾ। ਫਿਰ ਆਪਾਂ ਆ ਜਾਂਦੇ ਹਾਂ ਕਿ ਪਹਿਲਾਂ ਲੋਕ ਜਿਹੜੇ ਉਹ ਜ਼ਿਆਦਾ ਥੋੜ੍ਹੇ ਜਿਹੇ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਯੂਨੀਕ ਹੁੰਦੇ ਸੀ, ਹਸਮੁੱਖ ਹੁੰਦੇ ਸੀ, ਮਿਲ ਵਰਤਣ ਵਾਲੇ ਜ਼ਿਆਦਾ ਹੁੰਦੇ ਸੀ, ਪਿਆਰ ਵਾਲੇ ਜ਼ਿਆਦਾ ਹੁੰਦੇ ਸੀ। ਹੁਣ ਰੋਗ ਦਿਨ ਜਿਹੜੇ ਉਹ ਰੁੱਖੇ ਹੁੰਦੇ ਜਾਂਦੇ ਹੈ ਨਾ। ਹਾਂ ਕਿ ਯਾਰ ਉਦੋਂ ਲੋਕ ਜਿਹੜੇ ਸੀ ਨਾ ਉਦੋਂ ਖੜਦੇ ਸੀ, ਅੱਧੀ ਰਾਤ ਵਾਏ ਮਾਰਨੀ ਭੱਜੇ ਆਉਣਾ, ਕਦੀ ਨੀ ਵੇਖਣਾ ਕਿ ਯਾਰ ਮੇਰਾ ਆਪਣਾ ਕੰਮ ਆ, ਉਹਨਾਂ ਨੇ ਆਪਣੇ ਕੰਮ ਤੋਂ ਛੁੱਟੀ ਕਰਕੇ ਤੁਹਾਡਾ ਸਾਥ ਦੇਣਾ। ਹਰ ਇੱਕ ਗੱਲ ਦੇ ਵਿੱਚ ਹੀ ਆਪਾਂ ਕਹਿੰਦੇ ਕਿ ਲੋਕ ਪੁਰਾਣੇ ਬੈਟਰ ਸੀ, ਹੁਣ ਵਾਲਾ ਹੁਣ ਟਾਈਮ ਦੇ ਲੋਕ ਨਹੀਂ ਸਹੀ ਹੈਗੇ ਹਨਾ।
3: ਸਹੀ ਗੱਲ।
0: ਹਜੇ ਕੋਈ ਮੰਨ ਲਓ ਜਿਹੜੀ ਜਨਰੇਸ਼ਨ 'ਚ ਮੈਂ ਹਾਂ, ਮੈਂ ਗਾਂਹ ਵਾਲੀਆਂ ਜਨਰੇਸ਼ਨਾਂ ਨੂੰ ਕਹੀ ਜਾਊਂਗਾ ਕਿ ਯਾਰ ਸਾਡੀ ਜਿਹੜੀ ਜਨਰੇਸ਼ਨ ਸੀ ਨਾ ਉਹਨੇ ਬੜਾ ਜ਼ਿਆਦਾ ਸਟਰਗਲ ਕੀਤਾ ਹੈ ਨਾ, ਤੁਹਾਡੀ ਵਾਲੀ ਨੂੰ ਨਾ ਉਨਾ ਸਟਰਗਲ ਨਹੀਂ ਕਰਨਾ ਪੈਣ ਡਿਆ। ਪਿਛਲੀਆਂ ਜਿਹੜੀਆਂ ਸਾਡੀਆਂ ਜਨਰੇਸ਼ਨਸ ਨੇ ਉਹ ਕਹਿੰਦੀਆਂ ਨੇ ਕਿ ਅਸੀਂ ਜਿਹੜਾ ਉਦੋਂ ਆ ਕੇ ਸਟਰਗਲ ਕਰ ਲਈ, ਤੁਹਾਨੂੰ ਉਹ ਸਟਰਗਲ ਨਹੀਂ ਕਰਨੀ ਪੈਣ ਡੀ, ਤੁਹਾਡੇ ਲਈ ਸੌਖ ਆ ਹਨਾ। ਸੋ ਐਂਡ ਸੋ ਜੋ ਵੀ ਗੱਲਾਂ ਬਾਤਾਂ ਚੱਲਦੀਆਂ ਨੇ ਕਿ ਅੱਜ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਆਪਣੀ ਸਟਰਗਲ ਹੁੰਦੀ ਕੀ ਆ, ਸਟਰਗਲ ਤੇ ਉਹ ਸੀਗੀ ਜਿਹੜੀ ਅਸੀਂ ਉਹ ਟਾਈਮ ਦੇ ਵਿੱਚ ਕਰ ਚੁੱਕੇ ਹਾਂ ਹਨਾ।
3: ਸਹੀ ਗੱਲ।
0: ਹੁਣ ਇਹ ਵੀ ਇੱਕ ਬਣਦਾ ਆ ਕਿ ਪਹਿਲਾਂ ਜਿਹੜੇ ਆ ਉਹ ਨਾਲ ਜਿਹੜਾ ਟੋਲਾ ਜਿਹਨੂੰ ਆਪਾਂ ਕਹਿ ਦਿੰਦੇ ਟੋਲਾ, ਮਤਲਬ ਵੀ ਦੱਸ ਲਓ 10-12 ਜਾਣੇ 5-7 ਜਾਣੇ ਤੁਹਾਡੇ ਨਾਲ ਯਾਰ ਦੋਸਤ ਹੋਣ, ਵੀ ਵੱਡਾ ਗਰੁੱਪ ਹੋਵੇ ਤੇ ਉਹ ਜ਼ਿਆਦਾ ਵਧੀਆ ਮੰਨਿਆ ਜਾਂਦਾ। ਹੁਣ ਕਹਿੰਦੇ ਆ ਕਿ ਨਹੀਂ ਜੀ 1-2 ਯਾਰ ਦੋਸਤੀ ਹੋਣ ਤੇ ਉਹੀ ਤੁਹਾਡੇ ਬਹੁਤ ਵਧੀਆ ਹੁੰਦੇ, ਜ਼ਿਆਦਾ ਜਿਹੜਾ ਉਹ ਖਰਾਬ ਕਰਦਾ ਹੈ ਨਾ। ਹੁਣ ਉਹ ਤਰ੍ਹਾਂ ਮਾਨਸਿਕਤਾ ਜੋ ਚੇਂਜ ਹੋ ਗਿਆ ਕਿ ਪਹਿਲਾਂ
3: ਉਹ ਐਵੋਲੂਸ਼ਨ ਦਾ ਹਿੱਸਾ ਕਹਿ ਲਓ ਇਸ ਚੀਜ਼ ਨੂੰ ਭਾਵੇਂ।
0: ਹਾਂ ਪਹਿਲਾਂ 10-10 ਦੋਸਤ ਹੋਣਾ, ਉਹ ਉਦੋਂ ਸਾਡਾ ਇੱਦਾਂ ਹੁੰਦਾ ਹੁੰਦਾ ਸੀ, ਹੁਣ ਤੇ ਤੁਹਾਡੇ ਕੋਲ 2-3 ਦੋਸਤੀ ਆ। ਮਤਲਬ ਇਹ ਚੀਜ਼ਾਂ ਜਿਹੜੀਆਂ ਕੰਪੈਰੀਜ਼ਨ ਆਪਾਂ ਕਰਦੇ ਰਹਿੰਦੇ ਹਾਂ। ਮੰਨ ਲਓ ਪਹਿਲਾਂ ਆਪਾਂ ਕਹਿ ਦੇਣਾ ਕਿ ਪਹਿਲਾਂ ਜਿਹੜੇ ਰਿਲੇਸ਼ਨਸ਼ਿਪ ਹੀ ਜੇ ਆਪਾਂ ਗੱਲ ਕਰ ਲਈਏ ਉਹ ਵੀ ਜ਼ਿਆਦਾ ਸਟਰੋਂਗ ਹੁੰਦੇ ਸੀ, ਹੁਣ ਦੇ ਅੱਜ ਦੇ ਜ਼ਮਾਨੇ ਦੇ ਵਿੱਚ ਇੰਨੇ ਸਟਰੋਂਗ ਨਹੀਂ, ਰੇਟ ਉਸ ਰੇਟ ਵੱਧ ਗਿਆ ਜੀ, ਆਹ ਹੋ ਗਿਆ, ਉਹਦੇ ਵਿੱਚ ਵੀ ਆਪਣਾ ਕੰਪੈਰੀਜ਼ਨ ਜਿਹੜਾ ਉਹ ਮਤਲਬ ਕਿਤੇ ਵੱਡੇ ਲੈਵਲ 'ਤੇ ਆ। ਮਤਲਬ ਸੋਚਣ ਵਾਲੀ ਗੱਲ ਇਹ ਆ ਕਿ ਜਿਹੜਾ ਪਹਿਲੇ ਟਾਈਮ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਵਾ, ਸਭ ਤੋਂ ਪਹਿਲਾਂ ਤਾਂ ਇਹ ਸੋਚਣਾ ਪੈਣਾ ਕਿ ਹਾਂ ਕਿ ਸੱਚੀ ਇੱਦਾਂ ਹੈਗਾ ਵੀ ਉਹ ਵਧੀਆ ਸੀ ਅਤੇ ਇਹ ਖਰਾਬ ਆ। ਸਭ ਤੋਂ ਪਹਿਲਾਂ ਤਾਂ ਕੁਛ ਨਹੀਂ ਆਉਂਦਾ ਮਨ 'ਚ। ਮੰਨ ਲਓ ਜਦੋਂ ਮੈਂ ਇੰਨੀਆਂ ਸਾਰੀਆਂ ਚੀਜ਼ਾਂ ਕਿਸੇ ਕੋ ਵੀ ਸੁਣਦਾ ਅਤੇ ਮੇਰੇ ਦਿਮਾਗ 'ਚ ਆਉਂਦਾ ਵੀ ਸੱਚੀ ਇੱਦਾਂ ਸੀ
3: ਕਿ ਹਾਂ ਕਿ ਮੈਂ ਬਾਕੀ
0: ਹੁਣ ਸੱਚੀ ਨਹੀਂ ਪੈਸੇ ਦੀ ਵੈਲਿਊ,
3: ਮੈਂ ਬਾਕੀ ਗਲਤ ਟਾਈਮ 'ਤੇ ਪੈਦਾ ਹੋ,
0: ਮੈਂ ਮੇਰਾ ਰਿਲੇਸ਼ਨਸ਼ਿਪ ਸੱਚੀ ਨਹੀਂ ਸਹੀ ਹੈਗਾ। ਮਤਲਬ ਪਹਿਲਾਂ ਹੀ ਇੰਨਾ ਵਧੀਆ ਹੁੰਦਾ ਸੀ। ਮਤਲਬ ਹਰ ਇੱਕ ਚੀਜ਼ ਜਿਹੜੀ ਉਹ ਤੁਸੀਂ ਮੈਮਰੀ ਨੂੰ ਮਹਿਸੂਸ ਕਰਵਾਉਣੀ ਆ ਵੀ ਉਹ ਕਿੱਦਾਂ ਕਰਵਾਉਣੀ ਆ ਵੀ ਹਾਂ ਯਾਰ ਹੁੰਦਾ ਸੀ ਇੱਦਾਂ ਜਾਂ ਨਹੀਂ ਹੁੰਦਾ ਸੀ। ਮੰਨ ਲਓ ਹਰ ਚੌਥਾ ਬੰਦਾ ਤੁਹਾਨੂੰ ਇਹ ਗੱਲ ਕਹਿਣ ਡਿਆ ਅਤੇ ਕਿਤੇ ਨਾ ਕਿਤੇ ਤੁਹਾਡੇ ਦਿਮਾਗ ਦੇ ਉੱਤੇ ਜਾ ਕੇ ਉਹ ਕਰਦੀ ਹੈ ਨਾ ਟ੍ਰੀਗਰ ਵੀ ਯਾਰ ਹਾਂ ਉਹਨੇ ਵੀ ਇਹ ਗੱਲ ਕਹੀ, ਉਹਨੇ ਵੀ ਇਹ ਗੱਲ ਕਹੀ, ਇਹਦਾ ਮਤਲਬ ਵੀ ਸਾਡੇ ਜ਼ਮਾਨੇ ਦੇ ਵਿੱਚ ਨਾ ਹੀ ਪੈਸੇ ਦੀ ਵੈਲਿਊ ਹੈਗੀ ਆ, ਨਾ ਹੀ ਰਿਲੇਸ਼ਨਸ਼ਿਪ ਸਹੀ ਹੈਗੇ ਨੇ ਕਿਉਂਕਿ ਡਿਵੋਰਸ ਰੇਟ ਬਹੁਤ ਵੱਧ ਗਏ ਨੇ, ਨਾ ਹੀ ਆਹ ਸਾਡੇ ਯਾਰ ਜਿਹੜੇ ਨੇ ਉਹ ਪਹਿਲਾਂ ਵਰਗੇ ਆ ਕਿਉਂਕਿ ਪਹਿਲਾਂ ਬਹੁਤ ਵਧੀਆ ਹੁੰਦੇ। ਮਤਲਬ ਹਰ ਇੱਕ ਚੀਜ਼ ਦੇ ਵਿੱਚ ਕੰਪੈਰੀਜ਼ਨ ਆ। ਸਾਨੂੰ ਕੌਫੀਆਂ ਮਹਿੰਗੀਆਂ ਪੀਣੀਆਂ ਪੈਣ ਡੀਆਂ, ਪਹਿਲਾਂ ਸਸਤੀਆਂ ਹੁੰਦੀਆਂ ਸੀ,
3: $8 ਤੱਕ ਪਹੁੰਚ ਗਿਆ।
0: ਹਾਂ ਮਤਲਬ ਹਰ ਇੱਕ ਚੀਜ਼ ਦੇ ਵਿੱਚ ਕਿ ਸਾਡੀ ਜਨਰੇਸ਼ਨ ਹੀ ਨਹੀਂ, ਜਨਰੇਸ਼ਨ ਇਹਨੇ ਸਟਰਗਲ ਨਹੀਂ ਨਹੀਂ ਕੀਤੀ ਯਾਰ। ਹਾਂ ਸੱਚੀ ਨਹੀਂ ਸਟਰਗਲ ਕੀਤੀ, ਬੰਦਾ ਸੋਚਦਾ ਕਿ ਪਹਿਲਾਂ ਹੀ ਸਾਰੀ ਸਟਰਗਲ ਹੋ ਗਈ। ਤੁਸੀਂ ਵੀ ਸਾਰੇ ਸੋਚ ਰਹੇ ਹੋਵੋਗੇ ਹੁਣ ਵੀ ਯਾਰ ਹਾਂ ਇਹ ਕੀ ਆ ਹਨਾ।
3: ਐਕਚੁਅਲੀ ਰਿਐਲਿਟੀ ਪਤਾ ਕੀ ਆ, ਰਿਐਲਿਟੀ ਇਹ ਸਾਰੀਆਂ ਗੱਲਾਂ ਦਾ ਹਨਾ ਇੱਕ ਸਾਰ ਇਹ ਆ ਕਿ ਹਰ ਉਮਰ ਦਾ ਨਾ ਇੱਕ ਟੇਸਟ ਹੁੰਦਾ। ਇਸੇ ਤਰੀਕੇ ਨਾਲ ਸਮਾਜ ਦੀ ਵੀ ਇੱਕ ਉਮਰ ਆ, ਉਹਦਾ ਆਪਣਾ ਟੇਸਟ ਆ। ਜਿਸ ਸੁਸਾਇਟੀ 'ਚ ਆਪਾਂ ਫਿਲਹਾਲ ਰਹਿ ਰਹੇ ਹਾਂ, ਜਿਸ ਸਮਾਜ 'ਚ ਆਪਾਂ ਰਹਿ ਰਹੇ ਹਾਂ, ਉਹਦੇ ਆਪਣੇ ਪ੍ਰੋਬਲਮਸ ਨੇ, ਉਹਦੀ ਆਪਣੀ ਸਟਰਗਲ ਆ ਹਨਾ। ਜਿਸ ਸਮਾਜ 'ਚ ਜੋ ਅੱਜ ਸਾਲ 45 ਦੇ ਨੇ, ਜਦੋਂ ਉਹ ਸਾਡੀ ਉਮਰ ਦੇ ਸੀਗੇ 15 ਸਾਲ ਪਹਿਲਾਂ,
1: ਉਦੋਂ ਦਾ ਪੋਪ ਕਲਚਰ ਕੀ ਸੀ, ਅੱਜ ਤੋਂ 15 ਸਾਲ ਪਹਿਲਾਂ ਕੀ ਨਵਾਂ ਸੀ, ਕੀ ਨਵਾਂ ਆ ਰਿਹਾ ਸੀਗਾ? ਅੱਜ ਤੋਂ 15 ਸਾਲ ਪਹਿਲਾਂ ਲੋਕੀ ਫਿਗਰ ਆਊਟ ਕਰ ਰਹੇ ਸੀਗੇ ਫੇਸਬੁੱਕ ਕੀ ਆ, ਇੰਸਟਾਗ੍ਰਾਮ ਆ ਰਿਹਾ ਸੀਗਾ, ਵਟਸਐਪ ਆ ਰਿਹਾ ਸੀਗਾ, ਹੈ ਨਾ, ਇਹ ਚੀਜ਼ਾਂ ਫਿਗਰ ਆਊਟ ਹੋ ਰਹੀਆਂ ਸੀਗੀਆਂ। ਇਹ ਫਲੈਕਸ ਕੀਤਾ ਜਾਂਦਾ ਸੀਗਾ ਕਿ ਮੇਰੇ ਕੋਲ ਆਈਫੋਨ ਹੈ 3GS 4G, ਹੈ ਨਾ, ਨਿੱਕੇ ਨਿੱਕੇ ਜੇ ਫੋਨ, VGA ਕੈਮਰਾ,
0: ਮੈਂ ਆਨਲਾਈਨ ਗੱਲ ਕਰਨ ਲਈ ਵਾਈਬਰ ਕੇ ਕੀ ਹੁੰਦਾ ਸੀ,
1: ਉਹ ਸਕਾਈਪ ਵਗੈਰਾ, ਹੈ ਨਾ, ਸਕਾਈਪ ਸੀਗਾ ਉਹੀ ਸੀਗਾ ਸਭ ਤੋਂ ਮਸ਼ਹੂਰ। ਮੈਂ ਟੈਕਨੋਲੋਜੀਕਲ ਚੀਜ਼ਾਂ ਜਾਂ ਫਿਰ ਇਹਨੂੰ ਤੁਸੀਂ ਇਸ ਤਰ੍ਹਾਂ ਕਹਿ ਲਓ ਕਿ ਮੈਂ ਮਟੀਰੀਅਲਿਸਟਿਕ ਚੀਜ਼ ਤਾਂ ਲੈ ਰਿਹਾ ਕਿਉਂਕਿ ਫਿਲੋਸਫੀਕਲ ਚੀਜ਼ਾਂ ਦੇ ਅੰਦਰ ਨਾ ਕੰਪੈਰੀਜ਼ਨ ਦਾ ਇਹ ਮਾਪਦੰਡ ਸੈੱਟ ਕਰਨਾ ਬੜਾ ਔਖਾ। ਉਦੋਂ ਦੀ ਉਹ ਇਸ਼ੂ ਸੀਗੇ 11 ਨਵੀਆਂ ਟੈਕਨੋਲੋਜੀ ਆਉਂਦੀਆਂ ਪਈਆਂ, ਕਿੱਦਾਂ ਜੁੜੀਏ, ਕੋਈ ਜ਼ਿਆਦਾ ਬੈਟਰ ਸੀਗਾ ਤਾਂ ਯਾਰ ਇਹ ਲੋਕ ਪਤਾ ਨਹੀਂ ਕੀ ਕਰੀ ਜਾਂਦੇ ਆ। ਹੁਣ ਅੱਜ ਕੀ ਆ, ਅੱਜ ਇਹੀ ਕਲੋਡ ਆ ਗਿਆ, ਅੱਜ ਇਹੀ ChatGPT ਆ ਗਿਆ, ਆਹ ਸਭ ਚੀਜ਼ਾਂ ਆ ਗਈਆਂ, ਹੈ ਨਾ, ਅਸੀਂ ਲੋਕ ਇਹ ਚੀਜ਼ਾਂ ਫਿਗਰ ਆਊਟ ਕਰ ਰਹੇ ਹਾਂ। ਇਸੇ ਤਰੀਕੇ ਨਾਲ ਜੇ ਇਹ ਇੱਕ ਟੈਕਨੋਲੋਜੀਕਲ ਲੈਵਲ 'ਤੇ ਐਵੋਲਿਊਸ਼ਨ ਹੋਈ ਹੈ ਸਮਾਜ ਦੀ, ਉਸੇ ਹਿਸਾਬ ਨਾਲ ਇੱਕ ਆਪਣਾ ਸਬਜੈਕਟਿਵ ਲੈਵਲ 'ਤੇ ਵੀ ਤਾਂ ਹੋਈ ਹੈ, ਹੈ ਨਾ। ਅੱਜ ਡਿਵੋਰਸ ਵੱਧ ਗਏ ਇਜ਼ ਨੋਟ ਦਾ ਥਿੰਗ, ਅੱਜ ਸ਼ਾਇਦ ਉਸ ਲੈਵਲ 'ਤੇ ਡੋਮੈਸਟਿਕ ਵਾਇਲੈਂਸ ਜਾਂ ਫਿਰ ਉਸ ਲੈਵਲ 'ਤੇ, ਚਲੋ ਵਾਇਲੈਂਸ ਤਾਂ ਮੈਂ ਬਹੁਤ ਦੂਰ ਤੱਕ ਚਲਾ ਗਿਆ, ਪਰ ਸ਼ਾਇਦ ਉਸ ਲੈਵਲ 'ਤੇ ਐਡਜਸਟਮੈਂਟ ਨਹੀਂ ਹੈ। ਸੋ ਅੱਜ ਸ਼ਾਇਦ ਜੇ ਤੁਹਾਡਾ ਵਿਆਹ ਨਿਭਦਾ ਜਾਂ ਅੱਜ ਜੋ ਅੱਜ ਦਾ ਰਿਸ਼ਤਾ ਉਹਦੇ ਅੰਦਰ ਯੂ ਹੈਵ ਟੂ ਬੀ ਮੋਰ ਓਨੈਸਟ ਵਿਦ ਈਚ ਅਦਰ ਐਂਡ ਯੂ ਹੈਵ ਟੂ ਬੀ ਮੋਰ ਕੰਪੈਟੇਬਲ ਵਿਦ ਈਚ ਅਦਰ। ਇਹ ਅੱਜ ਦੀ ਸਟਰਗਲ ਆ, ਕੱਲ੍ਹ ਨੂੰ ਇਸ ਚੀਜ਼ ਦਾ ਕੀ ਪੁਆਇੰਟ ਹੈ ਕੀ ਨਹੀਂ ਉਹ ਉਦਾਂ ਨਹੀਂ ਪਤਾ, ਹੈ ਨਾ। ਉਹ ਹੋਏਗਾ ਇਹੀ ਜਦੋਂ ਅਸੀਂ 45 ਦੇ ਹੋਵਾਂਗੇ, ਤੇ ਜੋ ਅਸੀਂ ਅੱਜ ਤੋਂ 15 ਸਾਲ ਬਾਅਦ ਨਵੀਆਂ ਚੀਜ਼ਾਂ ਦੇਖ ਰਹੇ ਹੋਵਾਂਗੇ, ਨਵੇਂ ਸਮੀਕਰਨ ਚੈੱਕ ਕਰ ਰਹੇ ਹੋਵਾਂਗੇ, ਆਪਾਂ ਕਹਾਂਗੇ ਯਾਰ ਸਾਡੇ ਟਾਈਮ 'ਤੇ ਤਾਂ ਯਾਰ ਬਹੁਤ ਵਧੀਆ ਸੀਗਾ, ਇੰਨਾ ਤਾਂ ਹੈ ਨਹੀਂ। ਬਟ ਵੀ ਆਰ ਆਲਵੇਜ਼ ਇਵੋਲਵਿੰਗ, ਪਤਾ ਕਿ ਆਪਾਂ ਹਰ ਵਕਤ ਇਵੋਲਵ ਕਰ ਰਹੇ ਹਾਂ, ਸਾਡਾ ਸਮਾਜ ਵੀ ਇਵੋਲਵ ਕਰ ਰਿਹਾ, ਅਤੇ ਇਸ ਕਰਕੇ ਆਪਾਂ ਜਿਹੜੀ ਪੀਕ ਉਮਰ ਜਿਸ ਸਨ 'ਚ ਜੀ ਚੁੱਕੇ ਹੁੰਦੇ ਹਾਂ ਨਾ, ਉਹ ਸਨ ਵਧੀਆ ਲੱਗਦਾ। ਬੇਸਿਕ ਪੁਆਇੰਟ ਇਹ ਆ, ਮੈਨੂੰ ਮੇਰਾ ਸਕੂਲ ਟਾਈਮ ਹਮੇਸ਼ਾ ਵਧੀਆ ਲੱਗਦਾ।
0: ਮੈਨੂੰ ਲੱਗਦਾ ਕਿ ਆਪਾਂ ਨੂੰ ਪਤਾ ਕਿਉਂ ਵਧੀਆ ਲੱਗਦਾ ਉਹ, ਜੇ ਮੈਂ ਹੁਣ ਇਨ ਡਿਟੇਲ ਸੋਚਾਂ ਵੀ ਆਪਾਂ ਗੱਲ ਕਰਨ ਡੇ ਹਾਂ, ਤੇ ਮੈਂ ਸਾਰਾ ਸੋਚਾਂ ਜਿੰਨਾ ਕੁ ਵੀ ਮੈਨੂੰ ਯਾਦ ਆ, ਤੇ ਲੱਗਦਾ ਜ਼ਰੂਰ ਹੈ ਆਪਾਂ ਨੂੰ ਕਿ ਪਾਸਟ ਜਿਹੜਾ ਉਹ ਬਹੁਤ ਵਧੀਆ ਸੀ, ਪਰ ਐਕਚੁਅਲ ਦੇ ਵਿੱਚ ਉਹ ਵਧੀਆ ਨਹੀਂ ਸੀ। ਉਹ ਹੁਣ ਆਪਾਂ ਨੂੰ ਪਤਾ ਕਿਉਂ ਵਧੀਆ ਲੱਗਦਾ, ਕਿਉਂਕਿ ਆਪਾਂ ਨੂੰ ਨਾ ਉਹਦਾ ਇੱਕ ਅੱਧਾ ਕੁ ਵਰਜਨ 'ਚ, ਜਿਹੜਾ ਵਧੀਆ ਵਾਲਾ ਐਡੀਟਿਡ ਵਰਜਨ ਕਹਿ ਲਓ ਅੱਜ ਕੱਲ੍ਹ ਦੀ ਭਾਸ਼ਾ ਦੇ ਵਿੱਚ, ਵੀ ਐਡਿਟ ਹੋ ਕੇ ਸਾਡੇ ਦਿਮਾਗ ਨੂੰ ਪਤਾ ਲੱਗ ਗਿਆ ਉਹ, ਅਤੇ ਉਹ ਐਡੀਟਿੰਗ ਦੇ ਵਿੱਚ ਜਿਹੜਾ ਵਧੀਆ ਵਧੀਆ ਚੀਜ਼ਾਂ ਸੀ ਉਹ ਸਾਰੀਆਂ ਸਾਡੇ ਫੀਡ ਨੇ, ਅਤੇ ਜਿਹੜੀ ਉਹਦੇ ਵਿੱਚ ਕੀ ਕਹਿ ਲਓ ਕਿ ਹਸਲ ਕਹਿ ਲਓ ਜਾਂ ਹੋਰ ਵੀ ਜੋ ਵੀ ਤੁਹਾਨੂੰ ਅੜਚਣਾਂ ਆਈਆਂ ਉਸ ਟਾਈਮ ਦੇ ਵਿੱਚ, ਉਹ ਸਾਰੀਆਂ ਡਿਲੀਟ ਹੋ ਚੁੱਕੀਆਂ ਨੇ, ਉਹ ਐਡੀਟਿੰਗ ਦੇ ਵਿੱਚ ਨਹੀਂ ਹੈਗੀਆਂ। ਤਾਂ ਕਰਕੇ ਤੁਹਾਨੂੰ ਪਾਸਟ ਵਾਲਾ ਹਮੇਸ਼ਾ, ਮਤਲਬ ਜਿਹੜਾ ਵੀ ਇਹ ਗੱਲਾਂ ਕਹਿੰਦਾ ਆ, ਆਪਾਂ ਵੀ ਕਦੀ ਕਿਹਾ ਹੋਊਗਾ ਕਿ ਯਾਰ ਸਾਡੀ ਉਹ ਲਾਈਫ ਬੜੀ ਵਧੀਆ ਸੀ, ਓਬਵੀਅਸਲੀ ਕਿਹਾ ਹੋਊ, ਅਤੇ ਉਹ ਤਾਂ ਹੀ ਆਪਾਂ ਕਹਿੰਦੇ ਹਾਂ ਕਿਉਂਕਿ ਮਾੜੀ ਚੀਜ਼ ਹਮੇਸ਼ਾ ਆਪਾਂ,
1: ਹਾਂ ਉਹ ਤਾਂ ਕਹਿੰਦਾ ਜਿਹੜਾ ਜੋ ਮਾੜਾ ਹੋਇਆ ਉਹ ਅਸੀਂ ਭੁੱਲਦੇ ਹਾਂ, ਵਧੀਆ ਸਾਨੂੰ ਰਹਿੰਦਾ, ਅਤੇ ਮਾੜਾ ਦਿਨ ਥੋੜ੍ਹਾ ਜਿਹਾ ਬੇਸਿਰ ਪੈਰ ਦਾ ਲੱਗੇ, ਥੋੜ੍ਹਾ ਜਿਹਾ ਬੋਰਿੰਗ ਲੱਗੇ, ਤਾਂ ਆਪਾਂ ਨਾਲ ਹੀ ਚੱਲ ਜਾਂਦੇ ਉਹ ਖਾਨੇ ਖੋਲ੍ਹਣ ਲਈ ਪੁਰਾਣੇ ਵਾਲੇ, ਹੈ ਨਾ, ਅਤੇ ਦੇਖਦੇ ਹਾਂ ਕਿ ਯਾਰ ਇੱਥੇ ਕੀ ਪਿਆ ਹੋਇਆ, ਇਹ ਕਿਹੜੀ ਪਿਟਾਰੀ ਪਈ ਹੈ।
0: ਵੈਸੇ ਵੀ ਨਾ ਕ੍ਰਿਸ਼ਨਾ ਜੀ, ਮਤਲਬ ਆਈ ਡੋਂਟ ਨੋ ਕਿ ਬਾਕੀ ਇਹ ਗੱਲ ਨੂੰ ਕਿੱਦਾਂ ਲੈਂਦੇ, ਪਰ ਮੈਨੂੰ ਇੱਦਾਂ ਪਰਸਨਲੀ ਲੱਗਦਾ ਵਾ ਕਿ ਜਿਹੜੇ ਕਈ ਆ ਨਾ, ਕਈ ਜਾਣੇ, ਸਾਰੇ ਨਹੀਂ ਮੈਂ ਕਹੂੰਗਾ, ਕਈ ਤੇ ਕਹਿਣਾ ਹੀ ਨਹੀਂ ਚਾਹੁੰਦੇ ਅੱਜ ਨੂੰ ਵਧੀਆ। ਹਾਂ, ਕਈ ਤੁਹਾਨੂੰ ਅੱਜ ਨੂੰ ਤੁਹਾਨੂੰ ਕਹਿਣਗੇ ਨਹੀਂ ਵੀ ਕ੍ਰਿਸ਼ਨਾ ਵੀ ਯਾਰ ਤੂੰ, ਮੰਨ ਲਓ ਸੋ ਐਂਡ ਸੋ ਕੰਪਨੀ ਦੇ ਵਿੱਚ ਤੁਸੀਂ ਕੰਮ ਸ਼ੁਰੂ ਕਰਤਾ ਹੈ, ਤੁਸੀਂ ਐਫਰਟਸ ਪਾ ਰਹੇ ਹੋ, ਵਧੀਆ ਕੰਮ ਕਰ ਰਹੇ ਹੋ, ਤੁਹਾਨੂੰ ਉਹ ਕਹਿਣਾ ਹੀ ਨਹੀਂ ਚਾਹੁੰਦੇ ਹੁੰਦੇ ਵੀ ਕ੍ਰਿਸ਼ਨਾ ਤੂੰ ਬੜਾ ਵਧੀਆ ਵਾ। ਉਹਨਾਂ ਨੇ ਹਮੇਸ਼ਾ ਤੁਹਾਨੂੰ ਇਹੋ ਹੀ ਕਹਿਣਾ ਵਾ ਵੀ ਯਾਰ ਤੇਰੇ ਉਹਦੇ ਵਾਲੀ ਗੱਲ ਨਹੀਂ ਬਣੀ, ਜਿਹੜਾ ਬੰਦਾ ਮੰਨ ਲਓ ਕਿਤੇ ਛੱਡ ਗਿਆ ਕਿਤੇ ਰਹਿ,
1: ਜਾਂ ਫਿਰ ਇੱਦਾਂ ਕਹਿ ਦੇਣਾ, ਜਾਂ ਫਿਰ ਯਾਰ ਤੂੰ ਪਹਿਲੇ ਜਿੱਥੇ ਸੀਗਾ ਨਾ, ਹਾਂ ਵੀ ਇੱਧਰ ਆ ਗਿਆ, ਪਹਿਲੇ ਸਹੀ ਨਹੀਂ ਸੀਗਾ,
0: ਮਤਲਬ ਇਹ ਵੀ ਬੜਾ ਚੀਜ਼ ਵੀ ਐਵੇਂ ਹੀ, ਮਤਲਬ ਨਜਾਇਜ਼ ਹੀ। ਉਹਨਾਂ ਨੇ ਉਹ ਚਾਹੁੰਦੇ ਨਹੀਂ ਕਿ ਤੁਹਾਡੀ ਅਸੀਂ ਪ੍ਰੇਜ਼ ਕਰੀਏ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ, ਤੁਹਾਨੂੰ ਦੱਸੀਏ, ਮਤਲਬ ਉਹਨਾਂ ਦਾ ਆਪਣਾ ਹੀ ਇੱਕ ਵੱਖਰਾ ਔਰਾ ਵਾ ਵੀ ਨਹੀਂ ਨਹੀਂ ਆਪਾਂ ਨਹੀਂ ਕਿਸੇ ਨੂੰ ਕਹਿਣਾ ਵੀ ਤੂੰ ਵਧੀਆ ਆ, ਜਾਂ ਜੋ ਉਹ ਇੱਦਾਂ ਦਾ ਮਾਹੌਲ ਹੀ ਕ੍ਰੀਏਟ ਕਰ ਦਿੰਦੇ ਆ ਵੀ ਨਹੀਂ ਪਹਿਲਾਂ ਹੀ ਵਧੀਆ ਸੀ, ਪਾਸਟ ਹੀ ਵਧੀਆ ਸੀ।
1: ਪਰ ਮੈਂ ਗੱਲ ਦੱਸਾਂ ਤੁਹਾਨੂੰ ਸਹੀ ਗੱਲ ਦੱਸਾਂ, ਸਾਨੂੰ ਪਤਾ ਇੱਦਾਂ ਦੇ ਬੰਦਿਆਂ ਨੂੰ ਕੀ ਕਹਿਣਾ ਚਾਹੀਦਾ, ਮੈਂ ਦੱਸਾਂ ਕੀ ਕਹਿਣਾ ਚਾਹੀਦਾ ਇੱਦਾਂ ਦੇ ਬੰਦਿਆਂ ਨੂੰ, ਮੈਂ ਕੀ ਕਹਿਣਾ ਯਾਰ, ਮੈਂ ਕੁਛ ਕਹਿ ਸਕਦਾ,
0: ਕਹਿ ਦੋ ਯਾਰ, ਫਿਰ
1: ਢਿੱਲੋਂ ਸਾਹਿਬ ਹੀ ਕਹਿਣਗੇ, ਨਹੀਂ ਮੈਂ ਚੁੱਪ ਹਾਂ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300151616, quicksignage.com.au।
0: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
2: ਸਮਿਥਸ ਲੇਨ ਬਾਏ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026

0: वाह वाह वाह मेरे गुलाम अली, ओ गुलाम अली सॉरी, वाह वाह वाह मेरे अर्जेंटलो, किदा ठीक ठाक
1: की कहता है जी,
0: की कहता है, एक ही करता है
1: अर्जन गिलों
0: गिलों
1: नाम बदल दो ना थोड़ा यार,
0: अर्जन अर्जन
1: नाम ले यार, कॉपीराइट ना पवा दे,
0: ओ हां सॉरी भरा यार अपना
1: फिर ठीक
0: बंदा कही जा पेज की
1: तो ही भी पदौड़ तो ही
0: हां हां ये वेरी वेरी नियर फ्रॉम पदौर
1: है ना,
0: भदौर नहीं इफेक्ट है, मैं करीब ही बड़ी मशहूर हुई पे हो, कहते यार ये क्या, ये भदौर भदौर क्या कहते हैं
1: पर
0: आप देख आप कुरेद लितियां अपने अपने हिसाब दी गल्लां कि इनर फीलिंग इंटरनल फीलिंग आप ही सोची जाना यार, पहले
1: आउटर भी देखनी है,
0: आउटर के अंदर बड़ी इरिटेशन होती है कि आउटर वाला जो कंपैरिजन होता ना वो तो लोगों को पागल कर देना, वैसे मेरे ख्याल में हुन वो वाली चीज खत्म हो गई है कि हुंदा सीगा ना कि वो बच्चों को कहना वो फलाने नु वेखो कितना वधिया पढ़दा थोड़ा ना ये साड़े अंदर बॉयज सिर्फ थोड़े पास जी मैं कहना पा कि ये थोड़ी फेमिनिट जी आदत नहीं आ गई है, मैं बहुत देखा है मुंडिया अंदर बंदिया अंदर अजकल खासकर जो थोड़े वे ने उम्र च आह 36-37 वाले गेड़ च इदा बड़िया गल्ला करनगे कि आपां तां इन्नियां बना लईआं बाकियां तां तो बनिया नहीं प्रॉपर्टियां
1: इह ते है ये सर आहो सहेली ना सोची जाए
0: सहेली ना सोचो और अच्छा वैसे वैसे देखो जेडे सर्कल सहेली दी गल हुंदी होगी वो फिर भावें ये कह लैंदे होणगे पर जिस तरह आम तौर ते जैसा लोग विचरदे आ मैं देखिया अज कल लोकां नूं यार चार सवाल कर लो है ना पंजवें तो सीधे गल हो जाएगी बाकियों ने की किया भाई असी किया जो है ना ये चीज मैं बड़ी यार आई डोंट लाइक दिस इन पर्टिकुलर
1: मैं आप नहीं लाइक करता पता नहीं यार
0: चीज नहीं होनी चाहिए
1: क्योंकि वेख्या जाए ना तो आप हमें जे मान लो आप अपनी ही गल कर लिए आप चलो प्रॉपर्टी की गल करते पर मान लो आप अपने आप च ना प्रॉब्लम जी लगन लग पैंदी है भी यार शायद इनकम मेरी प्रॉब्लम है कोई नहीं होंडी इनकम है ना मैं किसी जोगा नहीं है भी मैं 15,000 कमा लाया
0: बिल्कुल
1: मैं भी मेरी हाइट भी ओडी उत्तों कितने मासा वाद दे आ मान लो मेरे पांच उंगलां वा दो पैर दो हाथ सवेरे मैं भी ओने बजे उठता रात नूं मैं भी ओने बजे सोना वा
0: ट्रू
1: गड्डी भी मेरे को मतलब सारा कुछ ही मेरे को सेम आ
0: आदमी उठते बैठते विचरते उन्होंने आसे पास जेड़े थोड़े तो वक्री लाइफ स्टाइल जींदे है बिकॉज ऑफ हाई इनकम ओदे अंदर एक चीज आंदी है कि वेन दे पुट यू इन ऑन अ है ना पेडेस्टल जिथे तुसी खुद नू कंपेयर करना शुरू कर दो है ना चुप चुपीते हो कि इधर ही गल कहती है इधर अपना उन्होंने टोरा दिखाता थानू ए नहीं पता हुंदा कि ए सारे खर्चे इदा दे ने जिन्ना दी मैनू लोड़ है मसलन जो बंदा 20,000-25,000 कमांदा होएगा ओदा लाइफ स्टाइल खान पीन रहन सहन लाना पाना
1: वखरा
0: $100,000 वाले तो बहुत वखरा होएगा एंड 7-8,000 वाले तो भी वखरा होएगा पर जेड़ा 7-8,000 वाला बंदा ना जो 14-15,000 वाले नू देखेगा क्योंकि इट इज अ वेरी बेसिक अमाउंट है ना ये एकदम फ्लोटिंग अमाउंट है इस तो घट च तो बंदा फसदा
1: फसदा
0: कुछ कर नहीं सकता हुन इधर केस दे अंदर बंदा ना जो देखता कि यार ਚਲ ਇਹ ਪਾਉਂਦਾ ਹੋਊਗਾ ਰਾਡੋ ਹੈ ਨਾ $7,000 ਦੀ, ਮੈਂ ਲੌਂਜਨਸ ਤਾਂ ਖਰੀਦਾਂ ਐਟਲੀਸਟ, ਮੈਂ ਟਿਸੋਰਟ ਤਾਂ ਖਰੀਦਾਂ ਐਟਲੀਸਟ, ਮੈਂ 1200-1300 ਦੀ ਘੜੀ ਤਾਂ ਲਵਾਂ, ਆਪਣਾ ਕੀ ਆ ਹਨਾ, ਕ੍ਰੈਡਿਟ ਕਾਰਡ ਹੀ ਆ। ਅੱਛਾ ਇਹ ਇਹ ਸਾਲ ਦੇ ਦੋ ਟੂਰ ਮਾਰ ਕੇ ਆਏ ਆ, 10-10 ਦਿਨ ਦੇ, ਇੱਕ ਇੱਕ ਵਾਰੀ ਹਨਾ ਦੁਬਈ ਹੋ ਆਇਆ, ਇੱਕ ਵਾਰੀ ਇਹ ਹੋ ਆਇਆ ਕੀ ਨਾਮ ਆਪਣਾ ਸਵਿਟਜ਼ਰਲੈਂਡ ਹੋਇਆ, ਮੈਂ ਤਾਂ ਐਟਲੀਸਟ ਹੈ ਨਾ ਮੈਂ ਤਾਂ ਉੱਠਦਾ ਬੈਠਦਾ ਇਹਨਾਂ 'ਚ, ਮੈਂ ਵੀ ਕਹਿਣ ਜੋਗਾ ਵਾਂ, ਮੈਂ ਥਾਈਲੈਂਡ ਹੀ ਹੋਵਾਂ, ਮੈਂ ਵੀਅਤਨਾਮ ਹੀ ਹੋਵਾਂ ਹਨਾ, ਕੀ ਹੁੰਦਾ ਸਾਨੂੰ ਪਤਾ ਨਹੀਂ ਸੀਗਾ ਕਿ ਸਾਡੀ ਰੂਹ ਦੀ ਇਹ ਖੁਰਾਕ ਹੈ, ਕਿਉਂਕਿ ਉਹ ਹੈ ਨਹੀਂ, ਸਾਨੂੰ ਚਾਹੀਦੀ ਨਹੀਂ, ਅਸੀਂ ਆਪਣੀ ਲਾਈਫ 'ਚ ਉਸ ਉਸ ਇਨਕਮ ਲੈਵਲ 'ਤੇ ਉਸ ਤਰੀਕੇ ਨਾਲ ਖੁਸ਼ ਹਾਂ ਕਿ ਯਾਰ ਸਿਰ 'ਤੇ ਕੋਈ ਟੈਨਸ਼ਨ ਨਹੀਂ ਆ। ਓਬਵੀਅਸਲੀ ਜਿਹੜਾ 7 ਕਮਾਉਂਦਾ ਉਹਨੂੰ ਹੁਣ ਲਾਲਸਾ ਹੀ ਹੁੰਦੀ ਕਿ ਮੈਂ 12 ਕਿੱਦਾਂ ਕਰਾਂ, 12 ਵਾਲੇ ਨੂੰ 20 ਦੀ ਹੁੰਦੀ ਹੈ, 20 ਵਾਲੇ ਨੂੰ 30 ਦੀ ਹੁੰਦੀ ਹੈ, ਪਰ ਉਹ ਹੁੰਦਾ ਇੱਕ ਟਾਰਗੇਟ ਸੈੱਟ, ਇੱਕ ਵਿਜ਼ਨ ਬੰਦੇ ਦੀ ਹੈ ਨਾ। ਕਈ ਹੋ ਸਕਦਾ ਕਈ 10 ਵੀ ਕਹਿੰਦੇ ਕਿ ਮੇਰਾ ਦਿਮਾਗ ਨਹੀਂ ਖਰਾਬ, ਮੈਂ ਐਕਸਟਰਾ ਕੰਮ ਕਿਉਂ ਕਰਾਂ, ਮੈਨੇ ਜੇ ਖੁਸ਼ ਹਾਂ, ਦੇ ਮਾਈਟ ਬੀ ਏਬਲ ਟੂ ਮੈਨੇਜ ਦੈਮਸੈਲਵਸ ਵੈਰੀ ਵੈਲ ਹੈ ਨਾ, ਜਿੰਨੇ ਦਿਲ ਹੈ ਨਾ ਜਿੰਨੇ ਲੋਕ ਉਨੇ ਵੱਖਰੇ ਦਿਲ, ਸੋ ਉਹਦੇ ਅੰਦਰ ਆਪਾਂ ਕੁਛ ਨਹੀਂ ਕਹਿ ਸਕਦੇ, ਪਰ ਕੰਪੈਰੀਜ਼ਨ ਨਾ ਬੜੇ ਲੋਕਾਂ ਦੇ ਘਰਾਂ ਦਾ ਸਟਰਕਚਰ ਖਰਾਬ ਕਰ ਦਿੰਦੇ ਆ, ਕਿਉਂਕਿ ਲੋਕ ਉੱਦਾਂ ਦੀ ਚੀਜ਼ਾਂ 'ਤੇ ਹੱਥ ਪਾ ਲੈਂਦੇ ਆ, ਜਾਂ ਉਹ ਵਾਲੀ ਚੀਜ਼ਾਂ 'ਚ ਪਾਰਟੀਸਪੇਟ ਕਰ ਲੈਂਦਾ, ਜਾਂ ਫਿਰ ਉਹ ਵਾਲੀ ਚੀਜ਼ਾਂ 'ਤੇ ਖਰਚ ਕਰ ਲੈਂਦੇ ਆ ਜਿਹੜੀ ਨਾ ਉਹਨਾਂ ਕੋਲ ਸ਼ਮਤਾ ਸੀ ਖਰਚਾ ਕਰਨ ਦੀ, ਨਾ ਸਮਾਂ ਸੀਗਾ ਅਤੇ ਨਾ ਹੀ ਲਾਲਸਾ ਸੀ। ਲੋਕ ਘਰ ਬਣਾ ਲੈਂਦੇ ਬਹੁਤ ਵੱਡਾ ਕਿ ਇੱਧਰ ਸਬਰਬ ਚੱਲ ਜਾਣਗੇ, ਜਿੱਥੇ 10 ਬੰਦਿਆਂ ਨੇ ਕਿਹਾ ਤਾਂ ਉੱਥੇ ਜਾਣਾ ਮੁੜ ਕੇ ਦਿਲ ਨਹੀਂ ਲੱਗਦਾ, ਇੰਨੇ ਰੈਸਟੋਰੈਂਟ ਨਹੀਂ ਜਿੰਨੇ ਵਧੀਆ, ਘਰ ਵੀ ਇੰਨਾ ਪਸੰਦ ਨਹੀਂ ਆ। ਵਾਈ
1: ਪਤਾ ਕੀ ਚੱਕਰ ਹੈ ਕ੍ਰਿਸ਼ਨਾ ਜੀ, ਜਿਹੜਾ ਕੰਪੈਰੀਜ਼ਨ ਹੈ ਨਾ, ਜੇ ਮਨੀ ਦੇ ਨਾਲ ਕੰਪੈਰੀਜ਼ਨ ਕਰਨਾ, ਕਿਸੇ ਦੀ ਤਨਖਾਹ ਦੇ ਨਾਲ ਕੰਪੈਰੀਜ਼ਨ ਕਰਨਾ, ਉਹਦੇ ਵਿੱਚ ਤੁਹਾਡੀ ਤਨਖਾਹ ਨਹੀਂ ਬਦਲੀ ਜਾਣੀ। ਮੰਨ ਲਓ ਤੁਸੀਂ ਆ ਕੇ ਆਪਣੇ ਆਪ ਨਾਲ ਕੰਪੈਰੀਜ਼ਨ ਕਰਨ ਲੱਗ ਗਏ, ਤਾਂ ਇਹ ਨਹੀਂ ਹੋਊਗਾ ਕਿ ਅਗਲੇ ਮਹੀਨੇ ਤੁਹਾਡੀ ਤਨਖਾਹ ਵੱਧ ਜਾਊਗੀ ਜਸਟ ਬਿਕੋਜ਼ ਆਫ ਕਿ ਤੁਸੀਂ ਕੰਪੈਰੀਜ਼ਨ ਕੀਤਾ
0: ਜੀ।
1: ਇਹ ਜ਼ਰੂਰ ਹੋ ਸਕਦਾ ਵਾ ਕਿ ਉੱਦਣ ਹੀ ਤੁਹਾਡੀ ਸੈਟਿਸਫੈਕਸ਼ਨ ਭੰਗ ਹੋ ਜੇ, ਉੱਦਣ ਹੀ ਤੁਸੀਂ ਕਰਤਾ ਸ਼ੁਰੂ ਕੰਪੈਰੀਜ਼ਨ,
0: ਬਿਲਕੁਲ ਬਿਲਕੁਲ,
1: ਤੁਸੀਂ ਜਿਹੜੀ ਤੁਹਾਡੀ ਵਧੀਆ ਮਾਨਸਿਕਤਾ ਚੰਗਾ ਭਲਾ ਚੱਲ ਰਿਹਾ ਸਾਰਾ, ਉਹ ਸਭ ਕੁਛ ਉੱਤੇ ਥੱਲੇ ਹੋ ਜਾਣਾ ਉੱਦਣ ਹੀ।
0: ਟਰੂ,
1: ਮਤਲਬ ਇੱਕ ਇਹਦਾ ਮਾਈਨਸ ਪੁਆਇੰਟ ਆ, ਬੜਾ ਵੱਡਾ ਮਾਈਨਸ ਪੁਆਇੰਟ ਆ, ਜਿਹਦੇ ਕਰਕੇ ਗਾਂਹ ਦੀ ਗਾਂਹ ਪ੍ਰੋਬਲਮਸ ਬੜੀਆਂ ਬਣ ਸਕਦੀਆਂ ਆਉਂਦੀਆਂ ਵੀ ਨੇ ਕਈ। ਚਲੋ ਹੁਣ ਤਾਂ ਡਾਕਟਰ ਵੀ ਕਹਿਣ ਲੱਗ ਗਿਆ ਕਿ ਆ ਆ ਇੱਦਾਂ ਦੀਆਂ ਪ੍ਰੋਬਲਮਸ ਹੋਣ ਲੱਗ ਪਈਆਂ ਬਿਮਾਰੀਆਂ ਦੀਆਂ, ਕਿ ਮੰਨ ਲਓ ਤੁਸੀਂ ਟੂ ਮੱਚ ਸਟ੍ਰੈਸ ਹੋ, ਟੂ ਮੱਚ ਕੰਪੈਰੀਜ਼ਨ ਕਰਦੇ ਹੋ, ਤੁਸੀਂ ਮੰਨ ਲਓ ਸਟੇਬਲ ਨਹੀਂ ਹੋ, ਸੈਟਿਸਫਾਈ ਨਹੀਂ ਹੋ ਜ਼ਿੰਦਗੀ ਤੋਂ, ਤਾਂ ਇੱਦਾਂ, ਮਤਲਬ ਕੁਛ ਇਹੋ ਜਿਹੀਆਂ ਪ੍ਰੋਬਲਮਸ
0: ਨਾ ਕਿ ਹਾਂ, ਮਤਲਬ ਆਨੰਦਿਤ ਹੋਣਾ ਜਾਂ ਫਿਰ ਸੈਟਿਸਫਾਈਡ ਹੋਣਾ, ਉਹ ਉਹਦੇ 'ਤੇ ਓਬਵੀਅਸਲੀ ਪੈਸਾ ਤਾਂ ਮਾਇਨੇ ਰੱਖਦਾ ਹੈ ਨਾ, ਪਰ ਕਿੰਨਾ ਉਹਦੇ 'ਤੇ ਕੋਈ ਡੌਟ ਨਹੀਂ ਆ, ਉਹਦੇ ਅੱਗੇ ਕੋਈ ਡੌਟ ਨਹੀਂ ਆ। ਉਹ ਯੂਜਲੀ ਇਹ ਹੁੰਦਾ ਮੇਰੇ ਹਿਸਾਬ ਨਾਲ, ਇੱਕ ਪੈਰਾਮੀਟਰ ਹੁੰਦਾ ਕਿ ਤੁਸੀਂ ਜਿੱਦਾਂ ਦੇ ਮਾਹੌਲ 'ਚ ਪੈਦਾ ਹੋਏ ਹੋਵੋ, ਜੇ ਤੁਸੀਂ ਉਸ ਜੇ ਉਹ ਔਖਾ ਸਮਾਂ ਸੀਗਾ ਤਾਂ ਤੂੰ ਆਪਣੇ ਲਈ, ਤੁਸੀਂ ਆਪਣੇ ਲਈ ਸੌਖਾ ਕਰ ਲਿਆ ਆਪ ਕੰਮ ਕਰਕੇ, ਅਤੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਮੇਰੇ ਹਿਸਾਬ ਨਾਲ। ਹੁਣ ਉਹ ਸੌਖੇ ਦਾ ਮਾਪਦੰਡ ਕੀ ਹੈ, ਕਿੰਨਾ ਕੁ ਤਕੜਾ, ਇਹ ਵੀ ਹੋ ਸਕਦਾ ਤੁਸੀਂ ਬਹੁਤ ਸੌਖੇ ਘਰ ਪੈਦਾ ਹੋਏ ਹੋਵੋ, ਤੁਸੀਂ ਉਹਨੂੰ ਸਾਰੀ ਉਮਰ ਮੇਨਟੇਨ ਹੀ ਕਰ ਲਓ ਤਾਂ ਉਹਦੇ ਨਾਲ ਦੀ ਰੀਸ ਨਹੀਂ, ਜੇ ਵਧਾ ਲਓ ਤਾਂ ਬਹੁਤ ਵਧੀਆ, ਪਰ ਸਮਝੋ ਤੁਸੀਂ ਬਹੁਤ ਸੌਖੇ ਹੋ ਗਏ, ਔਖੇ ਘਰੋਂ ਪੈਦਾ ਹੋ ਗਏ ਹੈ ਨਾ, ਬਹੁਤ ਸੌਖੇ ਹੋ ਗਏ, ਫਿਰ ਕਿਸੇ ਨੂੰ ਵੇਖ ਕੇ ਤੁਹਾਡੇ ਅੰਦਰ ਹੈ ਨਾ, ਕਿਉਂਕਿ ਇੱਕ ਫਲੋਟ ਸਟੇਟ ਵੀ ਬਹੁਤ ਤਕੜੀ ਚੀਜ਼ ਹੈ ਨਾ, ਬੰਦਾ ਇੱਕ ਹਰ ਬੰਦਾ ਨਾ ਆਪਣੀ ਲਾਈਫ ਦੇ ਅੰਦਰ ਇੱਕ ਫਲੋ ਸਟੇਟ 'ਚ ਆਉਂਦਾ, ਜਦੋਂ ਜਿਹੜੇ ਵੀ ਕੰਮ 'ਚ ਪਿਆ ਪੀਕ ਨਾਲੋਂ ਨਾਲ ਵਧੀਆ ਹੋਈ ਜਾਂਦਾ। ਸੋ ਕ੍ਰਿਕਟਰਸ ਨੂੰ ਕਹਿੰਦੇ ਨਾ ਕਿ ਇਨਫੋਰਮ ਪਰਪਲ ਪੈਚ, ਕਿ ਹਾਂਜੀ ਹੁਣ ਬੋਲ ਉੱਥੇ, ਹੁਣ ਜਿੱਥੇ ਮਾਰ ਰਿਹਾ ਉੱਥੇ ਨਹੀਂ ਹੈ ਜੀ, ਕਿ ਜਿੱਥੇ ਬੈਟ ਜਾ ਰਿਹਾ ਉੱਥੇ ਬੋਲ ਆ ਰਹੀ ਹੈ, ਹੁਣ ਇਹ ਵਾਲੀ ਕਿਸਮਤ ਹੈ, ਇਹ ਵਾਲੀ ਤਕਦੀਰ, ਇੱਦਾਂ ਦੇ ਇਹ ਵਾਲੀ ਸਟੇਟ 'ਤੇ ਹਰ ਕੋਈ ਰਾਈਡ ਕਰਦਾ। ਉਹ ਵਾਲੀ ਰਾਈਡ 'ਤੇ ਕਈ ਵਾਰੀ ਲੋਕ ਡੀਰੇਲ ਬਹੁਤ ਛੇਤੀ ਹੋ ਜਾਂਦੇ, ਕਿਉਂਕਿ ਉਹ ਦੇਖਦੇ ਆ ਕਿ ਯਾਰ ਮੈਂ ਇੰਨਾ ਅੱਗੇ ਪਹੁੰਚ ਗਿਆ ਹੈ ਨਾ, ਪਰ ਮੈਂ ਤਾਂ ਇੱਥੇ ਆਉਣਾ ਵੀ ਨਹੀਂ ਚਾਹੁੰਦਾ ਸੀਗਾ, ਇੰਨਾ ਖਾਲੀਪਨ ਲੋਕਾਂ ਨੂੰ ਮਹਿਸੂਸ ਹੁੰਦਾ, ਕਿਉਂ? ਕਿਉਂਕਿ ਸ਼ਾਇਦ ਅਗਲੇ ਦਾ ਪੈਸ਼ਨ ਹੋਰ ਵੀ ਬਹੁਤ ਚੀਜ਼ਾਂ 'ਚ ਸੀਗਾ, ਸ਼ਾਇਦ ਉਹਨੂੰ ਸੈਟਿਸਫੈਕਸ਼ਨ ਚਾਰ ਦੋਸਤਾਂ ਦੇ ਲਾਗੇ ਰਹਿ ਕੇ ਮਿਲਣੀ ਸੀ, ਦੋਸਤੀ ਯਾਰੀ ਨਿਭਾ ਕੇ ਮਿਲਣੀ ਸੀ, ਫੈਮਿਲੀ ਨੂੰ ਟਾਈਮ ਦੇ ਕੇ ਮਿਲਣੀ ਸੀਗੀ।
1: ਮੈਂ ਤੁਹਾਡੀ ਗੱਲ ਸਮਝ ਗਿਆ, ਪਰ ਉਹਦੇ ਵਿੱਚ ਪਤਾ ਕੀ ਆ, ਮੰਨ ਲਓ ਤੁਸੀਂ ਕਿਸੇ ਨੂੰ ਵੇਖ ਕੇ ਵਧੀਆ ਕਰ ਲਿਆ, ਜਾਂ ਤੁਸੀਂ ਉੱਦਾਂ ਹੀ ਮੰਨ ਲਓ ਵਧੀਆ ਕਰਨ ਡੇ ਹੋ ਹੈ ਨਾ, ਮਿਹਨਤ ਕਰਨ ਡੇ ਹੋ, ਕਿਸਮਤ ਵੀ ਤੁਹਾਡਾ ਸਾਥ ਦੇਣ ਡੀ, ਪਰ ਕਿਤੇ ਨਾ ਕਿਤੇ ਤੁਸੀਂ ਇਹ ਵੇਖਣਾ ਵਾ ਕਿ ਜੋ ਤੁਸੀਂ ਕੀਤਾ, ਜੋ ਤੁਸੀਂ ਕਰ ਰਹੇ ਹੋ, ਸਟੇਬਲ ਹੈਗਾ। ਮੇਨ ਗੱਲ ਕੀ ਆ ਕਿ ਮੰਨ ਲਓ ਅੱਜ ਮੈਂ, ਮੰਨ ਲਓ ਠੀਕ ਠਾਕ ਜੇ ਘਰੋਂ ਪੈਦਾ ਹੋਇਆ ਪਰ ਅੱਜ ਮੰਨ ਲਓ ਮੈਂ ਵਧੀਆ ਕੰਮ ਕਾਰ ਕਰਨ ਡਿਆ ਤੇ ਮੇਰੀ ਇਨਕਮ ਸੋਹਣੀ ਹੋ ਗਈ ਠੀਕ ਹੈ ਚੰਗੇ ਭਲੇ ਪੈਸੇ ਹੋਣ ਲੱਗ ਪਏ ਤੇ ਮੇਰਾ ਗੁਜ਼ਾਰਾ ਵਧੀਆ ਚੱਲਣ ਡਿਆ ਜਿਹੜੀ ਚੀਜ਼ ਮੰਨ ਲਓ ਮੈਂ ਪਾਉਣਾ ਚਾਹੁੰਦਾ ਵਾਂ ਬਹੁਤੀ ਹਾਈ ਫਾਈ ਨਹੀਂ ਪਰ ਠੀਕ ਠਾਕ ਜੀ ਮੈਂ ਲੈਣ ਜੋਗਾ ਹੋ ਗਿਆ ਵਾਂ ਕੱਪੜੇ ਚੰਗੇ ਪਾਉਣੇ ਜੋਗਾ ਹੋ ਗਿਆ ਵਾਂ ਆਉਣ ਜਾਣ ਚੰਗਾ ਹੋ ਗਿਆ ਗੱਡੀ ਚੰਗੀ ਹੋ ਗਈ ਰਹਿਣ ਸਹਿਣ ਚੰਗਾ ਹੋ ਗਿਆ ਖਾਣ ਪੀਣ ਚੰਗਾ ਸਾਰਾ ਕੁਝ ਵਧੀਆ ਹੋਣ ਡਿਆ ਪਰ ਸਵਾਲ ਪਤਾ ਕੀ ਆ ਕਿ ਜਿਹਦੇ ਕਰ ਮੰਨ ਲਓ ਜਿੱਥੋਂ ਮੇਰੀ ਇਨਕਮ ਆਉਣ ਡੀ ਹੈ ਕਿ ਉਹ ਸਟੇਬਲ ਹੈਗੀ ਆ
0: ਹਾਂ
1: ਸਟ੍ਰੈਸ ਕਿਹੜੀ ਚੀਜ਼ ਦਾ ਜਾਂ ਮੰਨ ਲਓ ਸੈਟੀਸਫੈਕਸ਼ਨ ਕਿਹੜੀ ਚੀਜ਼ ਦੀ ਆ
0: ਫੈਕਟ ਇਹੀ ਆ
1: ਬੰਦੇ ਨੂੰ ਲੱਗਦਾ ਵਾ ਕਿ ਯਾਰ ਸਟੇਬਲ ਨਹੀਂ ਆ ਕਿ ਮੰਨ ਲਓ ਜੇ ਬਿਜ਼ਨਸ ਆ ਉਹਦੇ ਵਿੱਚ ਅਪ ਡਾਊਨ ਤੇ ਵੱਧ ਆ ਜੇ ਨੌਕਰੀ ਆ ਤੇ ਉਹਦੀ ਵੀ ਕੀ ਗਰੰਟੀ ਆ ਦੋ ਨੌਕਰੀਆਂ ਨੇ ਮੰਨ ਲਓ ਦੋ ਨੌਕਰੀਆਂ ਤੁਸੀਂ ਕਰਕੇ ਗੁਜ਼ਾਰਾ ਕਰਨ ਡੇ ਹੋ ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਇੱਕ ਨੌਕਰੀ ਵਾਲਾ ਕਵੇ ਵੀ ਜਾ ਫਿਰ ਤੂੰ ਉੱਥੇ ਕਰ ਲਾ ਜਾਂ ਦੂਜਾ ਕਵੇ ਵੀ ਜਾ ਫਿਰ ਤੂੰ ਉੱਥੇ ਕਰ ਲਾ ਤੂੰ ਮੈਨੂੰ ਲੱਗਦਾ ਨਹੀਂ ਤੂੰ ਮੇਰੇ ਇਨਫ ਟਾਈਮ ਦੇਰ ਸੋ ਐਂਡ ਸੋ ਕੋਈ ਵੀ ਰੀਜ਼ਨ ਹੋ ਸਕਦਾ
0: ਬਿਜ਼ਨਸ ਹੋਵੇ ਬਿਜ਼ਨਸ ਘੱਟ ਹੋਵੇ
1: ਵਾਟਐਵਰ ਆਲਵੇਜ਼ ਕੀ ਸਟੇਬਿਲਿਟੀ ਨਹੀਂ ਆ ਉਹ ਚੀਜ਼ ਦੇ ਵਿੱਚ ਜਿੱਥੇ ਸਟੇਬਿਲਿਟੀ ਆ ਜਿੱਥੇ ਤੁਹਾਨੂੰ ਲੱਗਦਾ ਵੀ ਹਾਂ ਉਹਦੇ ਨਾਲ ਹੀ ਸੈਟੀਸਫੈਕਸ਼ਨ ਵਰਕਆਊਟ ਕਰਨੀ ਆ ਜਿਹੜੀ ਕਿ 99% ਮੈਨੂੰ ਨਹੀਂ ਲੱਗਦਾ ਸਟੇਬਿਲਿਟੀ ਜੇ ਆਪਾਂ ਵੇਖੀਏ ਕਿਤੇ ਵੀ ਆਲੇ ਦੁਆਲੇ ਕਿਤੇ ਵੀ ਤੁਸੀਂ ਵੇਖ ਲਓ
0: ਉਸ ਲੈਵਲ ਦੀ ਤਾਂ
1: ਕਿਸੇ ਨੂੰ ਨਹੀਂ ਹੈ ਹੀ ਨਹੀਂ ਹੈ ਹੀ ਨਹੀਂ ਤੇ ਉਹਦੇ ਵਿੱਚੋਂ ਵੀ ਜ਼ਿਆਦਾ ਮੈਜੋਰਿਟੀ ਇੱਦਾਂ ਦੀ ਆ ਵੀ ਠੀਕ ਠਾਕ ਜੀ ਵੀ ਨਹੀਂ ਹੈਗੀ ਜੇ ਆਪ ਤੁਸੀਂ ਆਪਣੀ ਲੈ ਕੇ ਵੇਖ ਲਓ ਮੰਨ ਲਓ ਤੁਸੀਂ ਸੋਚੋ ਵੀ ਜਿਹੜਾ ਆਪਾਂ ਕੰਮ ਕਰਨ ਡੇ ਹਾਂ ਜੇ ਮੰਨ ਲਓ ਕੱਲ੍ਹ ਨੂੰ ਉਹ ਕੰਮ ਨਹੀਂ ਰਹਿੰਦਾ ਫੋਰ ਐਗਜ਼ਾਮਪਲ ਜਾਂ ਘੱਟ ਗਿਆ ਵੱਧ ਗਿਆ ਤੇ ਆਪਣੀ ਸਟੇਬਿਲਿਟੀ ਕਾਹਦੀ ਹੈ
0: ਬਿਲਕੁਲ
1: ਆਪਾਂ ਆਪ ਕੀ ਕਰ ਰਹੇ ਹਾਂ
0: ਐਬਸੋਲੂਟਲੀ ਰਾਈਟ
1: ਤਾਂ ਹੀ ਮੰਨ ਲਓ ਜੇ ਤੁਸੀਂ ਅੱਜ ਮਤਲਬ ਜੇ ਮੈਂ ਹੁਣ 7 ਸਾਲ ਪਿੱਛੇ ਜਾਵਾਂ ਤੇ ਮੈਂ ਕਿਸੇ ਨੂੰ ਸਲਾਹ ਲਵਾਂ ਨਾ ਕਿ ਵੀ ਭਾਜੀ ਕੀ ਕੰਮ ਕਰੀਏ ਕੀ ਕਰੀਏ ਇੱਦਾਂ ਦਾ ਜਿਹਦੇ ਨਾਲ ਚੰਗੇ ਪੈਸੇ ਵੀ ਬਣ ਤੇ ਵਧੀਆ ਫਿਊਚਰ ਹੋਵੇ ਉਹ ਕਹੂਗਾ ਤੁਹਾਨੂੰ ਹੱਥੀ ਕੰਮ ਕਰਨਾ ਸਿੱਖ ਲਓ
0: ਬਿਲਕੁਲ ਠੀਕ
1: ਕੋਈ ਵੀ ਕਰ ਲਓ ਹੱਥੀ ਕੰਮ ਕਰਨਾ ਸਿੱਖ ਲਓ ਕਿਉਂ ਕਹਿੰਦੇ ਹੁੰਦੇ ਸੀ ਹੱਥੀ ਕੰਮ ਕਰਨਾ ਸਿੱਖ ਲਓ ਕਿਉਂਕਿ ਹੱਥੀ ਕੰਮ ਕਰਨ ਨਾਲ ਤੁਹਾਨੂੰ ਇੰਨਾ ਹੀਗਾ ਕਿ ਸਾਰਾ ਕੁਛ ਖਲੋਜੂਗਾ ਪਰ ਤੁਹਾਡੀ ਉਹ ਸਕਿੱਲ ਨਹੀਂ ਕਿਤੇ ਜਾ ਸਕਦੀ ਸਕਿੱਲ
0: ਹਾਂ ਸਕਿੱਲ ਆਉਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ
1: ਸਟੇਬਿਲਿਟੀ ਤੇ ਸੈਟੀਸਫੈਕਸ਼ਨ ਸਕਿੱਲ ਤੁਹਾਡੀ ਹੋਊਗੀ
0: ਕਿਆ ਬਾਤ ਹੈ
1: ਪਰ ਕਿਤੇ ਨਾ ਕਿਤੇ ਉਹ ਇੱਕ ਪਲੱਸ ਪੁਆਇੰਟ ਹੈਗਾ ਤੁਹਾਡਾ ਪਰ ਮੈਂ ਨਹੀਂ ਮੰਨਦਾ ਵੀ 100% ਸ਼ੋਰਟੀ ਆ ਵੀ ਤੁਹਾਨੂੰ ਸਕਿੱਲ ਆਉਂਦੀ ਤੇ ਤੁਹਾਡਾ ਓਕੇ ਆ
0: ਮੈਂ ਕਹਿੰਦਾ ਕਿ ਸਕਿੱਲ ਆਉਂਦੀ ਆ ਸਭ ਕੁਛ ਓਕੇ ਆ ਮੈਂ ਅਗੇਨ ਉਸ ਸਟਰਕਚਰ ਤੇ ਬੈਠ ਗਿਆ ਜਿੱਥੇ ਮੇਰੀ ਕਮਾਈ ਬਹੁਤ ਘੈਂਟ ਆ ਮੈਂ ਸ਼ਕੀਨ ਬੰਦਾ ਵੀ ਆ ਮੈਂ ਆਪਣੀ ਸ਼ਕੀਨੀਆਂ ਵੀ ਪੂਰੀ ਕਰੀ ਜਾਂਦਾ
1: ਵਧੀਆ ਸੈਂਸ
0: ਸਭ ਵਧੀਆ ਓਕੇ ਰਿਪੋਰਟ ਆ ਹੁਣ ਸਮਝੋ ਮੈਂ ਆਪਣਾ 200 ਦੀ ਕਮੀਜ਼ ਹਨਾ 300 ਦੀ ਪੈਂਟ ਪਾ ਕੇ ਹਨਾ 1000-1200 ਦੀ ਘੜੀ ਲਾ ਕੇ ਮੈਂ ਹੁਣ ਅਗੇਨ ਉਹੀ ਗੱਲ ਆ ਨਾ ਮੈਂ ਜਾਵਾਂ ਐਂਡ ਜੇ ਮੈਂ ਮਤਲਬ ਮੁੱਢੋਂ ਮੈਂ ਅੰਦਰੋਂ ਇਸ ਤਰ੍ਹਾਂ ਦਾ ਬੰਦਾ ਜਿਹੜਾ ਹਰ ਚੀਜ਼ ਦੇ ਅੰਦਰ ਨਾ ਚਾਹੁੰਦਾ ਕਿਉਂਕਿ ਇਹ ਬੜਾ ਨਾ ਇਨਵੋਲੰਟਰੀ ਐਕਸ਼ਨ ਹੈ ਸਾਹ ਦੀ ਤਰ੍ਹਾਂ ਇਹ ਕਿ ਆਪਾਂ ਮਾਇੰਡ ਕੰਪੈਰੀਜ਼ਨ ਕਰਦਾ ਰਹਿੰਦਾ ਜਿਹਦਾ ਕਰਦਾ ਰਹਿੰਦਾ ਉਹਦਾ ਕਰਦਾ ਰਹਿੰਦਾ ਜਿਹਦਾ ਨਹੀਂ ਕਰਦਾ ਉਹਦੇ ਅੰਦਰ ਇਹ ਸੋਫਟਵੇਅਰ ਹੈ ਨਹੀਂ ਹੈ ਨਹੀਂ ਹੈ ਫਿਰ
1: ਹਾਂ ਹਾਂ ਹਾਂ ਉਹ ਕਲੀਅਰ ਆ ਉਹ ਆਪਣੀ ਜ਼ਿੰਦਗੀ ਨੂੰ ਲੈ ਗਈ
0: ਉਹਦੇ ਲਈ ਨਾ ਰਿਲੇਟੇਬਲ ਨਹੀਂ ਹੈ ਫਿਰ ਕੀ ਹੈ ਜੀ ਅੱਛਾ ਮੈਂ ਹੁਣ ਗਿਆ ਇੰਨਾ ਜ਼ਰਾ ਸੱਚ ਧੱਜ ਕੇ ਹੁਣ ਮੈਂ ਬੈਠ ਹੀ ਉੱਦਾਂ ਦੇ ਸਰਕਲ 'ਚ ਰਿਹਾ ਜਿਹੜੇ ਜਿੰਨੇ ਕੀ ਕਹਿੰਦੇ ਸਾਊਥ ਯਾਰਾ ਦੇ ਕਿਸੇ ਬੁਟੀਕ ਤੋਂ ਕਮੀਜ਼ ਖਰੀਦੀ ਹੋਈ ਹੈ 1200 ਦੀ ਹਨਾ ਪੈਂਟ ਉਹਨੇ ਉੱਥੋਂ ਖਰੀਦੀ ਹੋਈ ਆ ਉਹ ਨਾ 2000 ਦੀ ਨਾ ਲੋਕਲ ਬੁਟੀਕਸ ਲੋਕਲ ਕੇ ਲਈ ਵੋਕਲ ਸਮਥਿੰਗ ਲਾਈਕ ਦੈਟ ਹੈ
1: ਦੇ ਡੋਨਟ ਹੈਵ ਦ ਗੁੱਡ ਦੇ ਯੂ ਕੈਨ ਸੇ ਦੈਟ ਪੇਰੈਂਟਸ ਗੁੱਡ ਨਹੀਂ ਆ ਫਰੋਮ ਆਊਟਸਾਈਡ ਬਟ ਇਫ ਯੂ ਗੋ ਇਨਸਾਈਡ ਦੈਟ ਵਿਲ ਬੀ ਦ
0: ਬਖਸ਼ਦੇ ਨਹੀਂ ਹੁੰਦੇ ਬਿਲਕੁਲ ਗੁੱਟ ਜਿਹਾ ਹਿਲਾਂਦਾ ਤਾਂ ਦੇਖਦਾ ਕਿ ਜਿਹਨੇ ਕਾਰਟੀਅਰ ਦੀ ਟੈਂਕ ਵਾਲੀ ਘੜੀ ਪਾਈ ਹੋਈ 31,000 ਦੀ ਹੁਣ ਗੁੱਡ ਫੋਰ ਹਿਮ ਮੈਂ ਜੋ ਪਾਇਆ ਮੈਂ ਖੁਸ਼ ਆਪਣੇ ਆਪ ਚ ਹਨਾ ਪਰ ਜੇ ਮੇਰਾ ਤਾਂ ਕੰਪੈਰੀਜ਼ਨ ਹੈ ਤਾਂ ਮੈਂ 7 ਸਾਲ ਪਹਿਲੇ ਕਿਸੇ ਸਲਾਹ ਲੈ ਕੇ ਸਕਿੱਲ ਸਿੱਖ ਕੇ ਸਕਿੱਲ ਸਿੱਖ ਕੇ ਉਸ ਤੋਂ ਬਾਅਦ ਕੰਮ ਕਰਕੇ ਇੰਨੀ ਕਮਾਈ ਕਰਕੇ ਇਸ ਜੋਗਾ ਹੋ ਕੇ ਮੈਂ ਤਾਂ ਆਪਣਾ ਸਾਰਾ ਐਕਸਪੀਰੀਅੰਸ ਮਿੱਟੀ ਕਰਤਾ ਨਾ ਆਪਣੀ ਲਾਈਫ ਦਾ ਕਿਉਂ ਕਿਉਂਕਿ ਮੈਨੂੰ ਦੱਸਦਾ ਕਿ ਕੋਈ ਹੋਰ ਬੰਦਾ ਜ਼ਿਆਦਾ ਬੈਟਰ ਜ਼ਿੰਦਗੀ ਜੀ ਰਿਹਾ ਕੀਪ ਦੈਮ ਐਜ਼ ਅ ਟਾਰਗੇਟ ਗ੍ਰੇਟ ਪਰ ਫਤੂਰੀ ਨਹੀਂ ਹੋਣੀ ਚਾਹੀਦੀ ਓਬਸੈਸ਼ਨ ਨਹੀਂ ਹੋਣੀ ਚਾਹੀਦੀ ਆਪਣੇ ਤੋਂ ਉੱਪਰ ਗਿਣ ਲੈਣਾ ਕਿਸੇ ਦੇ ਲਾਈਫ ਸਟਾਈਲ ਨੂੰ ਜਾਂ ਫਿਰ ਆਪਣੇ ਤੋਂ ਬਿਹਤਰ ਮੰਨ ਲੈਣਾ ਕਿਸੇ ਦੇ ਲਾਈਫ ਸਟਾਈਲ ਨੂੰ ਅਤੇ ਉਸ ਤੋਂ ਉਹਦਾ ਇੱਕ ਫਤੂਰ ਚਾੜ ਲੈਣਾ ਉਹਦੀ ਇੱਕ ਓਬਸੈਸ਼ਨ ਚਾੜ ਲੈਣਾ ਜਿਸ ਕਰਕੇ ਮੁੜ ਕੇ ਜੋ ਆਪਣੇ ਕੋਲ ਹੈ ਆਪਾਂ ਉਹਦੇ ਲਈ ਵੀ ਗ੍ਰੇਟਫੁਲ ਨਾ ਹੋ ਪਾਈਏ ਇਹ ਬਹੁਤ ਵੱਡੀ ਪ੍ਰੋਬਲਮ ਹੈ
1: ਪਤਾ ਕੀ ਹੈ ਕ੍ਰਿਸ਼ਨ ਕਿਉਂਕਿ ਜੇ ਹਾਂਜੀ
0: ਕਿਉਂਕਿ ਕਾਫੀ ਲੋਕਾਂ ਦੇ ਅੰਦਰ ਨਾ ਇਸ਼ੂ ਇਹ ਹੈ ਕਿ ਸਭ ਕੋਲ ਸਭ ਕੁਛ ਨਹੀਂ ਹੁੰਦਾ ਐਂਡ ਹਰ ਡਿਗਰੀ ਦਾ ਨਹੀਂ ਹੁੰਦਾ ਰਾਈਟ ਸੋਸ਼ਲ ਮੀਡੀਆ ਅੱਜ ਕੱਲ੍ਹ ਇਸ ਚੀਜ਼ ਮਤਲਬ ਸੋਸ਼ਲ ਮੀਡੀਆ ਦਾ ਬੇਸਿਕ ਪੁਆਇੰਟ ਹੀ ਇਹ ਹੈ ਵੈਸੇ ਤੇ ਹਨਾ ਕਿ ਆਹ ਦੇਖੋ ਫੋਟੋ ਪਾਈ ਹੈ ਹੁਣ ਕੰਪੇਅਰ ਯੋਰ ਸੈਲਫ ਵਿਦ ਹਿਮ ਇਸ ਤੋਂ ਬੈਟਰ ਪਾ ਕੇ ਦਿਖਾ ਇਸ ਤੋਂ ਬੈਟਰ ਹੋਲੀਡੇ ਤੇ ਹੋ ਕੇ ਆ ਇਹ ਗਿਆ ਜੀ ਆਹ ਆਪਣਾ ਦੋ ਆਰਟਿਸਟਾਂ ਦੇ ਕਾਂਸਰਟ ਤੇ ਤੂੰ ਚਾਰ ਦੇ ਤੇ ਜਾ
2: ਹਾਂਜੀ
0: ਇਹ ਬੈਠਾ ਸਭ ਤੋਂ ਪਿੱਛੇ 20 ਰੋ ਚ ਬੈਠਾ 99 ਦੇ ਤੂੰ 300 ਦੀ ਖਰੀਦ ਦੱਸ ਇਹਨਾਂ ਨੂੰ
2: 300 ਦੀ ਨਹੀਂ ਆਉਂਦੀ ਵੀਰੇ ਅੱਗੇ
0: ਹਾਂ ਚਲੋ ਮਹਿੰਗੀ ਹੋ ਗਈ ਪਰ ਚਲ ਬੇਸਿਕ ਪੁਆਇੰਟ ਇਹੀ ਹੋ ਗਿਆ
2: 300 ਦੀ ਉਦੋਂ ਆਉਂਦੀ ਹੁੰਦੀ ਸੀ ਉਦੋਂ ਜਦੋਂ ਅਸੀਂ ਜਾਂਦੇ ਹੁੰਦੇ ਆ ਸ਼ੋਆਂ ਤੇ
0: ਨਹੀਂ ਨਹੀਂ ਆਹ ਇਹ ਵਾਲਾ ਜਿਹੜਾ ਇਹਦਾ ਨਿਕਲ ਕੇ ਗਿਆ ਇਹਦਾ ਔਜਲੇ ਦਾ 270 ਦੀ ਸੀਗੀ ਜਿਹੜੀ ਆਹ ਫਰੰਟ ਵਾਲੀ ਸੀਗੀ ਉਹ ਫੈਨ ਪਿੱਟ ਦੀ ਨੀ ਮੈਂ ਗੱਲ ਕਰਦਾ ਮੈਨੂੰ ਖਲੋ ਕੇ ਆਈ ਡੋਂਟ ਗੈਟ
2: ਉਹ ਜਾਂ ਬਾਅਦ ਕਰਤੀ ਸੀ ਨਾ ਇਹਨਾਂ ਨੇ ਡਾਊਨ
0: ਬਾਅਦ ਚ ਉਹਨਾਂ ਨੇ ਡਾਊਨ ਲਾ ਗਿਆ ਪਿਆ ਗਿਆ ਹਾਂ ਪੰਗਾ ਪਿਆ ਉਹਦਾ
2: ਉਸ ਤੋਂ ਪਹਿਲਾਂ ਤੇ 500-700 ਦੀ ਲਾ ਕੇ
0: ਹਾਂ ਪਰ ਖੈਰ ਪੁਆਇੰਟ ਇਹ ਆ ਕਿ ਜਿਹੜੀ ਸਾਡਾ ਸੋਸ਼ਲ ਮੀਡੀਆ ਹੋ ਗਿਆ ਜਾਂ ਇਕੋਨਮੀ ਆ ਉਹ ਵਿਚਰਦੀ ਹੀ ਉਹ ਬੈਠੀ ਇਸ ਚੀਜ਼ ਤੇ ਆ ਕਿ ਬਈ ਕੰਪੇਅਰ ਕਰ ਤੂੰ ਤੇ ਤੂੰ ਖਰੀਦ ਕਿੰਨੇ ਸਾਰੇ ਬ੍ਰਾਂਡ ਵਿਚਾਰੇ ਇਸ ਕਰਕੇ ਡੈਡ ਹੁੰਦੇ ਕਿ ਉਹਨਾਂ ਸਾਹਮਣੇ ਜ਼ਿਆਦਾ ਤਕੜੇ ਬ੍ਰਾਂਡ ਦਾ ਸ਼ੋਰੂਮ ਹੁੰਦਾ ਤੇ ਬੰਦਾ ਕਹਿੰਦਾ ਯਾਰ ਮਜ਼ਾ ਨਹੀਂ ਆਇਆ ਚੀਜ਼ ਲੈਣ ਤੋਂ ਬਾਅਦ ਵੀ
2: ਪਤਾ ਕੀ ਹੈ
0: ਉਹ ਮਜ਼ਾ ਨਹੀਂ ਕੈਂਸਲ ਕਰਨਾ ਚਾਹੀਦਾ ਮੇਰਾ ਬਸ ਬੇਸਿਕ ਪੁਆਇੰਟ ਇਹ ਹੈ
2: ਉਹ ਮਜ਼ਾ ਮਜ਼ੇ ਦੀ ਤੁਸੀਂ ਗੱਲ ਕੀਤੀ ਉਹ ਮਜ਼ਾ ਪਤਾ ਕਿੱਥੋਂ ਆਉਂਦਾ ਮਜ਼ਾ ਆਉਂਦਾ ਤੁਹਾਡੇ ਆਪਣੇ ਮਨ ਦੇ ਵਿੱਚੋਂ ਮਨ ਤੁਹਾਡਾ ਜੋ ਕਹਿੰਦਾ ਨਾ ਤੁਸੀਂ ਸਿਰਫ ਓਨਾ ਕੀ ਕਰਨਾ ਵਾ ਵੇਖ ਕੇ ਨਹੀਂ ਕਰਨਾ ਮਤਲਬ ਮੈਂ ਮੇਰੀ ਜੋ ਸੋਚ ਆ ਵੀ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਕਿਸੇ ਵੱਲ ਵੇਖ ਕੇ ਆ ਕਰ ਦਿਓ ਜਾਂ ਉਹ ਕਰ ਦਿਓ ਜੇ ਕਿਸੇ ਨੇ ਕਾਟੀਅਰ ਦੀ ਪਾਈ ਹੈ ਤੁਸੀਂ ਕਾਟੀਅਰ ਦੀ ਲੈ ਆਓ ਉਹ ਉੱਤੇ ਜਾਣ ਡਿਆ ਤੁਸੀਂ ਉੱਤੇ ਚੱਲ ਜਾਓ ਨਹੀਂ ਤੁਸੀਂ ਛੱਡ ਦਿਓ ਸਾਰਾ ਕੁਝ ਛੱਡ ਦਿਓ ਜਿਹੜਾ ਜੋ ਕਰਨ ਡਿਆ ਉਹ ਕਰੀ ਜਾਵੇ 50,000 ਕਮਾਵੇ ਮਹੀਨੇ ਦਾ 500,000 ਕਮਾਵੇ ਡਜ਼ਨਟ ਮੈਟਰ ਤੁਸੀਂ ਪਤਾ ਕੀ ਕਰਨਾ ਵਾ
0: ਦੱਸੋ
2: ਜੋ ਤੁਹਾਡੇ ਮਨ ਕਹਿਣ ਡਿਆ ਤੁਹਾਡਾ ਮਨ ਪਤਾ ਕੀ ਕਹੂਗਾ ਵੱਧ ਤੋਂ ਵੱਧ ਉਹਨੂੰ ਹਰ ਇੱਕ ਬੰਦੇ ਨੂੰ ਨਾ ਹਰ ਇੱਕ ਮਨ ਨੂੰ ਉਹਦੀ ਕਾਦ ਦਾ ਪਤਾ ਹੁੰਦਾ ਵੀ ਉਹ ਕਿੰਨੇ ਕੁ ਜੋਗਾ ਆ ਉਹ ਕੀ ਕਰ ਸਕਦਾ ਠੀਕ ਹੈ
0: ਗੁੱਡ ਪੁਆਇੰਟ
2: ਹਰ ਇੱਕ ਨੂੰ ਤਾਂ ਹੀ ਕਹਿੰਦੇ ਨਾ ਵੀ ਜਦੋਂ ਬੰਦਾ ਜਨਮ ਲੈਂਦਾ ਵਾ ਉਹ ਰੱਬ ਸਾਰਾ ਕੁਛ ਉਹਦਾ ਸੈੱਟ ਕਰਕੇ ਹੀ ਭੇਜਦਾ
0: ਠੀਕ
2: ਹੈ ਉਹਦੇ ਵਿੱਚ ਕੀ ਆ ਕਿ ਮੰਨ ਲਓ ਤੁਹਾਡਾ ਮਨ ਕਹਿੰਦਾ ਵੀ ਯਾਰ ਤੂੰ ਇੱਕ ਠੀਕ ਠਾਕ ਜਿਹੀ ਗੱਡੀ ਲੈਣੀ ਆ ਕੰਮ ਕਰਕੇ ਠੀਕ ਹੈ ਉਹ ਤੁਹਾਡੇ ਮਨ ਦੀ ਡਿਮਾਂਡ ਆ ਤੁਹਾਡੀ ਆਪਣੀ ਉਹ ਤੁਸੀਂ ਲੈ ਲਈ ਮੰਨ ਲਓ ਤੁਹਾਨੂੰ ਟਾਈਮ ਜ਼ਰੂਰ ਲੱਗਾ ਪਰ ਲੈ ਲਈ ਫਿਰ ਤੁਹਾਡਾ ਮਨ ਕਹਿੰਦਾ ਵੀ ਯਾਰ ਇੱਕ ਸੋਹਣਾ ਜਿਹਾ ਘਰ ਹੋਵੇ ਤੁਹਾਡੇ ਕੋਲ ਹਨਾ ਗਰੀਨਰੀ ਜੀ ਟਾਈਪ ਵਾਲਾ ਜੋ ਵੀ ਆਪੋ ਆਪਣੇ ਹਿਸਾਬ ਨਾਲ ਲਾ ਲਓ ਤੁਸੀਂ ਜੋ ਤੁਹਾਡਾ ਮਨ ਕਹਿੰਦਾ ਤੁਹਾਡੇ ਕੋਲ ਉਹ ਹੋ ਗਿਆ ਤੁਸੀਂ ਕਹਿੰਦੇ ਹੋ ਕਿ ਮੇਰਾ ਰਹਿਣ ਸਹਿਣ ਇੱਦਾਂ ਦਾ ਹੋਵੇ ਜਿੱਦਾਂ ਦਾ ਵੀ ਤੁਹਾਡਾ ਮਨ ਚਾਹੁੰਦਾ ਆ ਠੀਕ ਹੈ ਹਰ ਇੱਕ ਦਾ ਆਪਣਾ ਕਈ ਜਣੇ ਕਹਿੰਦੇ ਯਾਰ ਮੈਨੂੰ ਜਾਣਾ ਆਉਣਾ ਪਸੰਦ ਆ ਕਈ ਜਣੇ ਕਹਿੰਦੇ ਮੈਨੂੰ ਜ਼ਿਆਦਾ ਜਾਣਾ ਆਉਣਾ ਨਹੀਂ ਪਸੰਦ ਮੈਨੂੰ ਥੋੜ੍ਹੀ ਸ਼ਾਂਤੀ ਜਿਹੀ ਪਸੰਦ ਆ ਕਈ ਨੂੰ ਰੌਲਾ ਗੋਲਾ ਉਹ ਜੋ ਵੀ ਆਪਣੇ ਹਿਸਾਬ ਨਾਲ ਤੁਹਾਡੇ ਉਹ ਹੋ ਗਿਆ ਮਤਲਬ ਜਿਹੜੇ ਵੀ 5-7 ਪੁਆਇੰਟਸ ਨੇ ਨਾ ਤੁਹਾਡੇ ਆਪਣਾ ਜੋ ਤੁਹਾਡਾ ਮਨ ਕਹਿੰਦਾ ਵਾ ਵੀ ਤੁਹਾਨੂੰ ਜ਼ਿੰਦਗੀ ਰਹਿਣ ਲਈ ਇਹ ਚੀਜ਼ਾਂ ਤੁਹਾਨੂੰ ਸੈਟਿਸਫਾਈ ਕਰ ਦੇਣਗੀਆਂ ਅਤੇ ਤੁਸੀਂ ਉਹ ਚੀਜ਼ਾਂ ਕਰਨ ਦੇ ਲਈ ਯਤਨ ਜ਼ਰੂਰ ਕਰਨੇ ਆ
0: ਐਬਸੋਲੂਟਲੀ
2: ਇਹ ਨਹੀਂ ਆ ਕਿ ਤੁਸੀਂ ਇਹ ਕਰੀ ਜਾਓਗੇ ਨਹੀਂ ਯਾਰ ਮੈਂ ਨਹੀਂ ਲੋਕਾਂ ਵੱਲ ਵੇਖ ਕੇ ਮਿਹਨਤ ਤੁਸੀਂ ਉਹ ਚੀਜ਼ਾਂ ਜ਼ਰੂਰ ਕਰਨੀਆਂ ਨੇ ਜੇ ਤੁਸੀਂ ਉਹ ਵੀ ਨਾ ਕੀਤੀਆਂ ਤੇ ਫਿਰ ਵੀ ਤੁਸੀਂ ਗਲਤ ਜੇ
0: ਹਾਂ ਨਹੀਂ ਫਿਰ ਰਿਗਰੈਟ ਫਿਰ ਇੱਕ ਟਾਈਮ ਤੋਂ ਬਾਅਦ ਦੇਖ
2: ਹੈਲਦੀ ਕੰਪੈਰੀਜ਼ਨ ਦੇ ਵਿੱਚ ਫਰਕ ਆ
0: ਹਾਂ ਹਾਂ
2: ਕੰਪੈਰੀਜ਼ਨ ਹੈ ਇੱਕ ਹੈਲਦੀ ਕੰਪੈਰੀਜ਼ਨ ਹੈ
0: ਜਦੋਂ ਤੁਹਾਡੇ ਲਈ ਇੱਕ ਬੰਦਾ ਤੁਹਾਡੀ ਮਤਲਬ ਇੱਕ ਉਹ ਕੰਪੈਰੀਜ਼ਨ ਜਦੋਂ ਤੁਹਾਨੂੰ ਲੱਗੇ ਕਿ ਇਹ ਮੇਰਾ ਵਿਜ਼ਨ ਆ ਮੈਂ ਇਹ ਕਰਕੇ ਦਿਖਾਉਂਗਾ ਦੈਟ ਇਜ਼ ਗੁੱਡ ਜਦੋਂ ਇਹ ਹੋ ਜਾਵੇ ਯਾਰ ਇਹਨਾਂ ਦੀ ਜ਼ਿੰਦਗੀ ਮੇਰੀ ਕੀ ਜ਼ਿੰਦਗੀ ਆ ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਡਾਊਨ ਕਰ ਦੇਵੇ
2: ਹਾਂ
0: ਉਹ ਗਲਤ ਆ
2: ਬਸ ਜੇ ਉਹ ਹੈਲਦੀ ਆ ਤੇ ਇਟ ਮੀਨਸ ਕਿ ਉਹ ਤੁਹਾਡੀ ਵੀ ਗਰੋਥ ਆ ਉਹਦੇ ਵਿੱਚ ਜ਼ਰੂਰੀ ਨਹੀਂ ਆ ਕਿ ਤੁਸੀਂ ਆਪਣੇ ਆਪ ਨੂੰ ਲੈਟ ਡਾਊਨ ਕਰਨ ਡਏ ਹੋ
0: ਬਿਲਕੁਲ ਬਿਲਕੁਲ
2: ਜੇ ਉਹ ਤਰੀਕੇ ਦੀ ਹਿਸਾਬ ਕਿਤਾਬ ਦੀ ਆ ਤੇ ਇਹਦਾ ਮਤਲਬ ਤੁਹਾਡੀ ਆਪਣੀ ਗਰੋਥ ਹੈ ਉਹਦੇ ਵਿੱਚ ਤੇ ਉਹ ਜ਼ਰੂਰ ਤੁਹਾਨੂੰ ਕਰਨੀ ਚਾਹੀਦੀ ਆ ਹੁਣ ਮੰਨ ਲਓ ਕਈ ਇੱਦਾਂ ਦੇ ਵੀ ਬੰਦੇ ਮੈਂ ਵੇਖੇ ਆ ਵੀ ਜਿਨ੍ਹਾਂ ਦਾ ਕੁਛ ਕਰਨ ਨੂੰ ਨਹੀਂ ਜੀ ਕਰਦਾ ਹਨਾ ਉਹ ਘਰੇ ਬੈਠੇ ਰਹਿੰਦੇ ਆ ਤੇ ਉਹਨਾਂ ਨੂੰ ਆ ਕੇ ਕੋਈ ਜਾਣਾ ਕਹਿੰਦਾ ਵਾ ਮੰਨ ਲਓ ਪੁਸ਼ ਕਰਦਾ ਵੀ ਯਾਰ ਤੂੰ ਕਾਰ ਹਨਾ ਤੂੰ ਕਰ ਸਕਦਾ ਵਾ ਜਾਂ ਉਹ ਕਿਸੇ ਨੂੰ ਵੇਖ ਲੈਂਦੇ ਆ ਮੰਨ ਲਓ ਘਰਦੇ ਹੀ ਕਈ ਵਾਰੀ ਕੰਪੈਰੀਜ਼ਨ ਕਰਦੇ ਹੁੰਦੇ ਸੀ ਤੂੰ ਕੁਛ ਨਹੀਂ ਕਰ ਸਕਦਾ ਉਹਦੇ ਮੁੰਡੇ ਵੱਲ ਵੇਖ ਲਾ
0: ਤੇ
2: ਜੇ ਤੁਸੀਂ ਵੇਖ ਕੇ ਓਨਾ ਕੁ ਵੇਖ ਕੇ ਕਿਸੇ ਵੱਲ ਆਪਣਾ ਤੁਸੀਂ ਬੈਟਰ ਕੁਛ ਕਰ ਸਕਦੇ ਹੋ ਤੇ ਗੋ ਫੋਰ ਇਟ ਉਹਦੇ ਚ ਕੁਛ ਗਲਤ ਨਹੀਂ
0: ਪਰ ਮਨ ਹੋਣਾ ਚਾਹੀਦਾ ਉਹਦੇ ਅੰਦਰ ਮੇਨ ਗੱਲ
2: ਉਹੀ ਨਾ ਵੀ ਤੁਹਾਡਾ ਮਨ ਕਹਿੰਦਾ ਕੀ ਮੇਨ ਗੱਲ ਸਾਰੀ ਮਨ ਤੇ ਡਿੱਗਦੀ ਆ ਕੇ
0: ਐਟ ਦ ਐਂਡ ਆਫ ਦ ਡੇ ਮਾਈ ਫਾਈਨਲ ਥੋਟ ਔਨ ਦਿਸ ਇਜ਼ ਮਾਈ ਵੀਰ ਕਿ ਕੰਪੈਰੀਜ਼ਨ ਦੀ ਡਿਗਰੀ ਘਟਾਉਣ ਲਈ ਇੱਕ ਸਭ ਤੋਂ ਬੈਸਟ ਤਰੀਕਾ ਇੱਕੋ ਹੀ ਹੈ ਜੋ ਮੈਨੂੰ ਲੱਗਦਾ ਲਿਵ ਇਨ ਦਾ ਪ੍ਰੈਜ਼ੈਂਟ
2: ਹਾਂ
0: ਪ੍ਰੈਜ਼ੈਂਟ ਦੇ ਅੰਦਰ ਰਹੋ ਜੋ ਲਾਈਫ ਦੇ ਅੰਦਰ ਫਿਲਹਾਲ ਚੈਲੰਜਸ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਖਤਮ ਕਰ ਸਕਦੇ ਹੋ ਉਹਨੂੰ ਵੇਖੋ
2: ਬਸ
0: ਕਿੱਦਾਂ ਆਨੰਦਿਤ ਰਹਿ ਸਕਦੇ ਹੋ ਉਹ ਵੇਖੋ ਤੇ ਕਿਸ ਤਰੀਕੇ ਨਾਲ ਤੁਸੀਂ ਸ਼ਾਮ ਨੂੰ ਜਦੋਂ ਰਾਤ ਨੂੰ ਸੌਣ ਲੱਗੋਗੇ, ਸੌਣ ਤੋਂ 10-15 ਮਿੰਟ ਪਹਿਲਾਂ ਜਦੋਂ ਤੁਸੀਂ ਆਪਣਾ ਫੋਨ ਪਰੇ ਕਰਤਾ, ਦੇਖ ਲਈ 25,000 ਰੀਲਾਂ, ਤੇ ਉਹ ਅੱਧਾ ਘੰਟਾ ਕਿਸ ਤਰੀਕੇ ਨਾਲ ਤੁਸੀਂ ਗ੍ਰੇਟਫੁਲ ਹੋ ਸਕਦੇ ਹੋ ਕਿ ਆਈ ਡਿਡ ਸਮਥਿੰਗ, ਜਾਂ ਫਿਰ ਅੱਜ ਮੇਰੇ ਨਾਲ ਅੱਛਾ ਹੋਇਆ, ਜਾਂ ਫਿਰ ਜੇ ਕੁਛ ਨਹੀਂ ਵੀ ਮਜ਼ੇਦਾਰ ਹੋਇਆ ਤਾਂ ਸ਼ੁਕਰ ਹੈ ਕੁਛ ਮਾੜਾ ਨਹੀਂ ਹੋਇਆ, ਹੈ ਨਾ। ਇਹ ਤਿੰਨ ਚੀਜ਼ਾਂ ਜੇ ਤੁਸੀਂ ਆਪਣੇ ਅੰਦਰ ਇਨਕੋਰਪੋਰੇਟ ਕਰ ਸਕਦੇ, ਯੂ ਆਰ ਗੁੱਡ ਟੂ ਗੋ। ਬਾਕੀ ਜੋ ਹੈ ਸੋ
2: ਬਾਕੀ ਕੰਪੈਰੀਜ਼ਨ, ਜੇ ਐਂਡ 'ਤੇ ਆਪਾਂ ਗੱਲ ਕਰੀਏ ਨਾ ਕੰਪੈਰੀਜ਼ਨ ਦੀ, ਅਤੇ ਕੰਪੈਰੀਜ਼ਨ ਤੁਸੀਂ ਕਰਨਾ ਆ, ਕਰਨਾ ਕਿਹਦੇ ਨਾਲ ਆ? ਸਿਰਫ ਆਪਣੇ ਆਪ ਦੇ ਨਾਲ, ਠੀਕ ਹੈ। ਉਹ ਕਾਹਦਾ ਕੰਪੈਰੀਜ਼ਨ ਆ? ਕਿ ਤੁਸੀਂ ਇਹ ਸੋਚ ਲੈਣਾ ਵਾ ਕਿ ਹਾਂ ਮੈਂ ਬੈਟਰ ਕਰ ਰਿਹਾ ਵਾਂ, ਪਰ ਮੈਨੂੰ ਹੋਰ ਬੈਟਰ ਕਿੱਦਾਂ ਕਰਨਾ ਚੀਜ਼ਾਂ ਨੂੰ। ਉਹ ਤੁਹਾਡਾ ਆਪਣੇ ਆਪ ਨਾਲ ਕੰਪੈਰੀਜ਼ਨ ਹੋਣਾ ਚਾਹੀਦਾ ਕਿ ਮੈਂ ਕੱਲ੍ਹ ਕੀ ਪਾ ਕੇ ਗਿਆ ਹਾਂ ਜਿਹੜਾ ਮੈਂ ਨਹੀਂ ਮੈਨੂੰ ਲੱਗਦਾ ਵੀ ਨਹੀਂ ਉਹ ਉੱਥੇ ਚੱਲਦਾ, ਮੈਂ ਕੁਛ ਹੋਰ ਪਾ ਕੇ ਜਾਣਾ। ਉਹ ਕੰਪੈਰੀਜ਼ਨ ਕਰਨਾ ਵਾ, ਆਪਣੇ ਆਪ ਨੂੰ ਬਿਹਤਰ ਬਣਾਉਂਦਾ ਕੰਪੈਰੀਜ਼ਨ ਕਰਨਾ ਵਾ, ਨਾ ਕਿ ਪੁਰਾਣੀਆਂ ਜਨਰੇਸ਼ਨਾਂ ਨਾਲ ਕਰ ਲਿਆ, ਇਹਦੇ ਨਾਲ ਕਰ ਲਿਆ, ਉਹਦੇ ਨਾਲ ਕਰ ਲਿਆ। ਕਿਉਂਕਿ ਯਾਰ ਤੁਸੀਂ ਇੱਕ ਗੱਲ ਨੂੰ ਸਮਝੋ, ਠੀਕ ਆ ਪੁਰਾਣਾ ਸਮਾਂ ਬਹੁਤ ਜ਼ਿਆਦਾ ਵਧੀਆ ਹੋਊਗਾ, ਆਪਾਂ ਵੀ ਮੰਨਦੇ ਹਾਂ ਪੁਰਾਣਾ, ਵੈਲਿਊ ਵੀ ਵਧੀਆ ਹੋਣਗੀਆਂ, ਪਰ ਤੁਸੀਂ ਇਹ ਚੀਜ਼ ਸੋਚੋ ਕਿ ਤੁਸੀਂ ਜੀਣ ਕੇ ਚੜੇ ਜੇ ਅੱਜ ਦੇ ਟਾਈਮ 'ਚ। ਤੁਸੀਂ ਆਪਣਾ ਸਮਾਂ, ਆਪਣੀ ਐਨਰਜੀ ਸਾਰਾ ਕੁਛ ਇਸੇ 'ਚ ਹੀ ਖਰਾਬ ਕਰੀ ਜਾਂਦੇ ਕਿ ਉਦੋਂ ਬੜਾ ਵਧੀਆ ਸੀ। ਯਾਰ ਹੋਊਗਾ ਉਦੋਂ, ਪਰ ਉਦੋਂ ਤੁਸੀਂ ਜੀ ਥੋੜ੍ਹਾ ਲੈਣਾ ਵਾ ਹੁਣ।
0: ਪਰ ਅੱਜ ਜਿਸ ਟਾਈਮ 'ਚ ਜੀ ਰਹੇ ਹੋ ਉਹਦੀ ਵੀ ਤਾਂ ਕੋਈ ਵੈਲਿਊ ਹੈ ਨਾ,
2: ਉਹਦੀ ਤੁਸੀਂ ਉਹਦੇ ਵਿੱਚ ਵੇਖੋ। ਜੇ ਤੁਹਾਨੂੰ ਕੋਈ ਕਹਿੰਦਾ ਵੀ ਹੈ ਨਾ, ਜੇ ਕੋਈ ਇਹ ਟੋਪਿਕ ਚੱਲਦਾ ਵੀ ਆ, ਥੋੜ੍ਹਾ ਵੱਧ ਚੱਲਣ ਲੱਗਦਾ, ਅਤੇ ਉਹਨੂੰ ਕਹਿ ਦਿਓ ਯਾਰ ਉਹਨੂੰ ਕੋਈ ਬਾਹਰ ਜਾ ਕੇ ਬਾਹਰ ਜਾ ਕੇ ਕਰੋ ਭਰਾ।
0: ਕੋਈ ਨਹੀਂ ਭਾਜੀ, ਉਸ ਸਨ ਜਦੋਂ ਤੁਸੀਂ ਕੋਸ਼ਿਸ਼ ਕਰੋ ਉਸ ਸਨ 'ਚ ਪਹੁੰਚਣ ਦੀ, ਤੁਸੀਂ ਉਹ ਵਾਲਾ ਸਨ ਜਾ ਕੇ ਇੰਜੋਏ ਕਰੋ।
2: ਆਪਾਂ
0: ਠੀਕ ਹੈ, ਆਪਾਂ ਕਰਦੇ ਹਾਂ ਫਿਰ ਤੁਹਾਡਾ ਬਾਅਦ ਚੁਗਾ।
2: ਸਹੀ ਗੱਲ,
0: ਠੀਕ ਹੈ ਕਿ ਨਹੀਂ, ਡਨ ਹੋ ਗਿਆ?
2: ਕਿਉਂਕਿ ਧੁੰਦਲੇ ਧੁੰਦਲੇ
0: ਨੈਣ ਨਕਸ਼ੇ ਉਹਦੇ ਚੇਤੇ ਨੇ, ਤੇ ਬਾਕੀ ਸੂਰਤ ਅੱਖਾਂ ਮੋਹਰਿਓਂ ਮਿੱਟੀ ਪਈ ਏ।
2: ਵਾਹ ਜੀਓ,
0: ਬਸ ਇੱਕ ਉਸੇ ਸ਼ੈ ਨੂੰ ਹਾਰੀ ਬੈਠੇ ਆਂ, ਤੇ ਬਾਕੀ ਦੁਨੀਆ ਜੌਲ ਹੁਣਾ ਨੇ ਜਿੱਤੀ ਪਈ ਏ।
2: ਜੌਲ ਭਾਈ ਜਿਉਂਦੇ ਰਹੋ। ਬਾਕੀ ਆ ਸੀਗਾ ਜੀ ਅੱਜ ਦੀ ਗੱਲਬਾਤ। ਅੱਜ ਦੀ ਗੱਲਬਾਤ ਨਾ ਬਣੀ ਇੰਨੀ
0: ਨੈਵਰ ਐਂਡਿੰਗ ਗੱਲਬਾਤ ਹੀ ਆ ਯਾਰ,
2: ਨਾਲੇ ਆਪਾਂ ਨਾ ਇੰਨੀਆਂ ਉੱਚੀਆਂ ਗੱਲਾਂ ਕਰਤੀਆਂ ਨਾ,
0: ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ,
2: ਬਸ ਮੈਂ ਕਿਹਾ ਇਹਦੇ ਤੇ ਐਂਡ ਕਰਨਾ ਪੈਣਾ, ਬਹੁਤ ਚੱਕਮਾ ਕੰਮ ਹੋ ਗਿਆ। ਤੁਸੀਂ ਚੱਕਮਾ ਜਿਹਾ ਗੀਤ ਸੁਣੋ, ਮੈਂ ਹਾਂ ਕ੍ਰਿਸ਼ਨਾ ਮੇਨਾ ਬਲਕੀਰ, ਤੇ ਇਹ ਸੀਗਾ ਐਪੀਸੋਡ ਬੋਇਜ਼ ਮੀਟ ਅਪ ਦਾ, ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

Radio.

ਕੋਇਲੀਆਂ ਦੇ ਡੋਜਨ ਤਾਂ ਟਾਈ ਰਹਿੰਦੇ ਨੇ, ਧਾਕੜ ਜੇ ਕਬਜ਼ਾ ਛਡਾਈ ਲੈਂਦੇ ਨੇ। ਓ ਬੈਲੀਆਂ ਦੇ ਡੋਜਨ ਤਾਂ ਟਾਈ ਰਹਿੰਦੇ ਨੇ, ਧਾਕੜ ਜੇ ਕਬਜ਼ਾ ਛਡਾਈ ਲੈਂਦੇ ਨੇ। ਚੜਦਾ ਸਟੇਨ ਉੱਤੇ ਪਟਾਇਲੜੀ, ਨਾਗ ਦੇ ਬੱਚੇ ਚ ਰੌਂਦ ਪਾਈ ਪੈਂਦੇ ਨੇ। ਓ ਲੁੱਟ ਦਾ ਨਜ਼ਾਰਾ

ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ।
2: ਸਿੰਘ ਸਮੈਸ਼ ਰਿਪੇਅਰ,
0: 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
4: ਹਾਂਜੀ ਰੇਡੀਓ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਹਾਂਜੀ ਹਾਂ।

0: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਹਾਂਜੀ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਤੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ ਜਾਂ ਕਰਤਾ, ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣਿਆ, ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ

ਕੇਤੇ ਮੂਰਖ ਖਾਈ ਖਾਏ ਕੇਤਿਆ ਦੁੱਖ ਭੁੱਖ ਸਦਮਾਰ ਏ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੇ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਸੁ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸਤੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏ ਤਰਾ ਪਤ ਪਵੜਿਆ ਚੜਿਆ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ ਆਖਣ ਜੋਰ ਚੁਪੈ ਨਹੀਂ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਕਾਰਤ ਕੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਮਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਕਾਰਤ ਕੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ।

ਤਾਂ ਕਿ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ। ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੇ ਨੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ

ਹਰ ਬੜੇ ਬੜਿਆਰ ਅਵਤਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

ਹੋਏ ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤਰਸਨਾ, ਮਾਇਆ ਅਮਰ ਵਰਤਾਇਆ। ਏ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਪਉ ਦੂਜਾ ਲਾਇਆ। ਕਹਿ ਨਾਨਕ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਹਰ ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

ਇਰਸ਼ਤ ਔਰ ਤਖਤ ਦੇ ਮਾਲਕ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਮਹਿਰਾਮਤ ਕੀਤੀ ਹੈ। ਜਿੱਥੇ ਅੰਮ੍ਰਿਤ ਵੇਲੇ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੱਗ ਨੂੰ ਬਖਸ਼ਿਸ਼ ਕੀਤੇ ਹਨ, ਉੱਥੇ ਤਨ ਦੀ ਤੰਦਰੁਸਤੀ ਤੇ ਮਨ ਦਾ ਸੋਹਣਾ ਉਦਮ ਬਖਸ਼ਿਸ਼ ਕਰਕੇ ਪਾਤਸ਼ਾਹ ਜੀਆਂ ਨੇ ਘਨੇਰੀ ਮਦਦ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੇ ਪਾਵਨ ਇਸ਼ਨਾਨ ਬਖਸ਼ਿਸ਼ ਕੀਤੇ। ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਪ੍ਰਕਾਸ਼ਮਾਨ ਹੋ ਕੇ ਅੱਜ ਜੋ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਇਹ ਪਾਵਨ ਮੁੱਖ ਵਾਕ ਧਨਾਸਰੀ ਰਾਗ ਅੰਦਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ 666 ਔਰ 67 ਅੰਗ ਉੱਤੇ ਸਬਾਈਮਾਨ ਹੈ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਤਿਗੁਰ ਜੀ ਸਾਨੂੰ ਅਰਦਾਸ ਕਰਨੀ ਸਿਖਾਉਂਦੇ ਨੇ। ਅਰਦਾਸ ਕਰਕੇ ਮਿਲਦਾ ਕੀ ਹੈ ਫਿਰ ਉਹ ਦੱਸਦੇ ਨੇ, ਔਰ ਜੋ ਮਿਲਦਾ ਉਹਦਾ ਲਾਭ ਕੀ ਹੁੰਦਾ ਫਿਰ ਉਹ ਦੱਸਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰ ਰਹੇ ਹਨ, ਕਿਉਂਕਿ ਤਿੰਨ ਹੀ ਚੀਜ਼ਾਂ ਹਨ ਆਪਾਂ ਨੂੰ ਪਤਾ ਹੋਣਾ ਚਾਹੀਦਾ, ਇਹ ਕੰਮ ਆਪਾਂ ਕਿਉਂ ਕਰ ਰਹੇ ਹਾਂ ਔਰ ਦੂਜੀ ਗੱਲ ਕੰਮ ਕਿਵੇਂ ਕਰਨਾ, ਤੀਜਾ ਕਿ ਕੰਮ ਕਰਨ ਤੋਂ ਬਾਅਦ ਮਿਲੇਗਾ ਕੀ। ਉਹਦੇ ਵਿੱਚੋਂ ਇੱਕ ਵੀ ਚੀਜ਼ ਮਿਸਟੇਕ ਹੋ ਜਾਏ ਤਾਂ ਆਪਾਂ ਮੰਜ਼ਿਲ ਤੋਂ ਭਟਕ ਸਕਦੇ ਹਾਂ। ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਇਹ ਕੰਮ ਮੈਂ ਕਿਵੇਂ ਕਰਨਾ, ਕਿਉਂ ਕਰਨਾ, ਔਰ ਫਿਰ ਇਹਦਾ ਲਾਭ ਕੀ ਹੋਣਾ। ਜੇ ਇਹ ਚੀਜ਼ ਮਕਸਦ ਨਾ ਪਤਾ ਹੋਵੇ, ਜਿਵੇਂ ਤੁਸੀਂ ਘਰ ਤੋਂ ਚੱਲ ਕੇ ਆਏ ਹੋ, ਹਰ ਇੱਕ ਬੰਦੇ ਨੇ ਪਹਿਲਾਂ ਆਪਣੇ ਮੋਬਾਈਲ ਦੇ ਨੈਵੀਗੇਸ਼ਨ ਵਿੱਚ ਜਾਂ ਆਪਣੀ ਸੁਰਤੀ ਵਿੱਚ ਇਹ ਰੱਖਿਆ ਕਿ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਿਹਾ, ਔਰ ਉਸ ਤੋਂ ਬਾਅਦ ਫਿਰ ਰਸਤਾ ਚੂਜ਼ ਕੀਤਾ। ਜਿਹੜੇ ਦੂਰ ਦੇ ਅੱਡੇ ਤੋਂ ਆਏ, ਕਈ ਵਾਰ ਉਹ ਰਸਤਾ ਵੇਖਦੇ ਵੀ ਨੇੜੇ ਕਿਹੜਾ ਪੈਂਦਾ, ਸਹੀ ਕਿਹੜਾ, ਔਰ ਸੁਰਤੀ ਵਿੱਚ ਮੰਜ਼ਿਲ ਰਹੀ ਕਿ ਮੈਂ ਅੰਮ੍ਰਿਤਸਰ ਪਹੁੰਚਣਾ। ਜੇ ਉਹ ਸੁਰਤੀ ਵਿੱਚ ਨਾ ਹੋਵੇ ਮੰਜ਼ਿਲ, ਤਾਂ ਮਾਰਗ ਉੱਤੇ ਕੀਤੀ ਹੋਈ ਡਰਾਈਵ, ਸੈਂਕੜੇ ਮੀਲ ਕੀਤੀ ਡਰਾਈਵ ਜਿਹੜੀ ਹੈ ਉਹ ਵਿਅਰਥ ਜਾਂਦੀ ਹੈ। ਇਸ ਤਰ੍ਹਾਂ ਗੁਰੂ ਕੋਲ ਆਏ ਆਪਾਂ, ਹਰ ਸ਼ਬਦ ਵਿੱਚ ਪਾਤਸ਼ਾਹ ਸਮਝਾਉਂਦੇ, ਭਾਈ ਇਸ ਤਰ੍ਹਾਂ ਕਰਨਾ ਹੈ, ਕਿਉਂ ਕਰਨਾ ਹੈ, ਤੈਨੂੰ ਕਰਨ ਦਾ ਲਾਭ ਕੀ ਹੋਏਗਾ। ਅੱਜ ਪਾਤਸ਼ਾਹ ਕਹਿੰਦੇ ਭਾਈ ਯਾਦ ਕਰ, ਜਿਨ੍ਹਾਂ ਜਿਨ੍ਹਾਂ ਨੇ ਵੀ ਜਪਣ ਵਾਲਿਆਂ ਨੇ, ਸਿਮਰਨ ਵਾਲਿਆਂ ਨੇ, ਰੱਬ ਨੂੰ ਸਿਮਰਿਆ ਹੈ, ਉਹਨਾਂ ਦੇ ਪਿਛਲੇ ਕੀਤੇ ਹੋਏ ਪਾਪ ਗੁਨਾਹ ਪਾਪ ਮੁੱਕ ਗਏ, ਤੂੰ ਵੀ ਅਰਦਾਸ ਕਰ, ਤੇਰੇ ਵੀ ਪਾਪ ਮੁੱਕ ਜਾਣ, ਤੇਰੇ ਦੁੱਖ ਮੁੱਕ ਜਾਣ, ਤੈਨੂੰ ਵਿਕਾਰਾਂ ਦੀ ਲੱਗੀ ਹੋਈ ਮੈਲ ਜਿਹੜੀ ਜਨਮਾਂ ਜਨਮਾਂ ਤੋਂ ਜੰਗਾਲ ਬਣ ਕੇ ਚਿੰਬੜੀ ਹੋਈ ਹੈ ਉਹ ਖਤਮ ਹੋ ਜਾਏ, ਉਹਦੇ ਵਾਸਤੇ ਅਰਦਾਸ ਕਰ। ਫਿਰ ਤੈਨੂੰ ਗੁਰੂ ਉਸ ਮੈਲ ਨੂੰ ਲਾਉਣ ਵਾਸਤੇ ਇੱਕ ਵਸਤੂ ਦਏਗਾ, ਉਹ ਵਸਤੂ ਉਹ ਵੱਖਰ ਕੀ ਹੈ, ਵਾਹਿਗੁਰੂ ਜੀ ਦਾ ਨਾਮ। ਮੈਲ ਲੱਗੀ ਹੋਵੇ ਕੱਪੜੇ ਨੂੰ, ਧੋਣ ਵਾਸਤੇ ਪਾਣੀ ਨਾਲ ਸਾਬਣ ਚਾਹੀਦਾ, ਜੰਗਾਲ ਲੱਗਾ ਹੋਵੇ ਉਹਨੂੰ ਲਾਉਣ ਵਾਸਤੇ ਰੈਗਮਰ ਚਾਹੀਦਾ, ਰੈਗਮਰ ਨਾਲ ਰਹਿੰਦਾ। ਇੱਦਾਂ ਭਾਈ ਮਨ ਨੂੰ ਲੱਗਾ ਹੋਇਆ ਜਨਮਾਂ ਜਨਮਾਂ ਦਾ ਇਹ ਮੋਰਚਾ ਭਾਵ ਜੰਗਾਲ, ਜਿਹੜੀ ਮੈਲ ਪੱਕ ਗਈ ਹੈ ਉਹਨੂੰ ਲਾਉਣ
वास्ते गुरु को चाहिए संगत विच बैठ के नाम जप फिर सतनाम श्री एक बार आखो सतनाम श्री आओ पावन शब्द की विचार नाल जुड़िए सुरती नूं आपां नाल नाल शब्द दे तोरांगे कल दा जिहड़ा दिन आ रहा है तुसी दर्शन किते होणगे सचखंड श्री हरिमंदर साहिब चार छपेरियों सजावट की हुई है वो इस वास्ते के धन धन श्री गुरु ग्रंथ साहिब महाराज जी का पावन पवित्र पहला प्रकाश पर्व हर साल की तरह समुचे विश्व संसार अंदर संगत श्रद्धा भावना मना रही ने आप उस विषय उत्ते भी इतिहास में अपनी थोड़े मिनटों की सुरत जोड़नी है आओ सात संगत एक बार फिर रसना पवित्र करो शब्द भी विचार न जुड़िए दोवें हथ जोड़ के लवाओ हाजरी आखो जी वाहगुरु जी का खालसा

ਸ੍ਰੀ ਵਾਰ ਵਾਰ ਜਪਦੇ ਰਿਹਾ ਕਰੋ ਸਤਨਾਮ ਸ੍ਰੀ ਕਿਉਂਕਿ ਪਾਤਸ਼ਾਹ ਦਾ ਹੁਕਮ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਮ ਧਨਾਸਰੀ ਰਾਗ ਹੈ ਮਹੱਲਾ ਚੌਥਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰਨ ਕੀਤਾ ਹੋਇਆ ਸ਼ਬਦ ਇਹਨੂੰ ਸੁਰ ਤੇ ਤਾਲ ਦੇ ਘਰ ਪਹਿਲੇ ਵਿੱਚ ਗਾਉਣ ਦੀ ਹਦਾਇਤ ਹੈ ਔਰ ਇਹ ਸ਼ਬਦ ਜਿਨ੍ਹਾਂ ਦਾ ਸਿਰਲੇਖ ਹੁਣ ਸ਼ੁਰੂ ਹੋਇਆ ਚੌ ਪਦੇ ਚਾਰ ਚਾਰ ਪਦਿਆਂ ਦਾ ਇੱਕ ਇੱਕ ਸ਼ਬਦ ਹੈ ਔਰ ਧਨਾਸਰੀ ਰਾਗ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਹਿਲਾ ਸ਼ਬਦ ਸ਼ੁਰੂ ਹੋ ਰਿਹਾ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਖੇਪ ਵਿੱਚ ਮੂਲ ਮੰਤਰ ਬਖਸ਼ਿਸ਼ ਕੀਤਾ ਇੱਕ ਅਕਾਲ ਪੁਰਖ ਜੋ ਅਦੁੱਤੀ ਹੈ ਸਰਵ ਸ਼ਕਤੀ ਮਹਾਨ ਹੈ ਓਮਨੀ ਪੋਟੈਂਟ ਹੈ ਸਰਵ ਕਲਾ ਸਮਰੱਥ ਹੈ ਅਗਮ ਹੈ ਅਗਾਧ ਹੈ ਅਪਰੰਪਰ ਹੈ ਉਸ ਅਕਾਲ ਪੁਰਖ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰ ਜੀ ਦੀ ਕਿਰਪਾ ਨਾਲ

ਜਿਹੜੇ ਭਾਈ ਜਿਹੜੇ ਵੀ ਸੰਤ ਜਨ ਭਗਤ ਜਨ ਸਿਮਰਦੇ ਹਨ ਅਕਾਲ ਪੁਰਖ ਵਾਹਿਗੁਰੂ ਨੂੰ, ਜੋ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਉਹਨੂੰ ਨਾਮ ਜਪਦਾ, ਤਿਨਕੇ ਸਭ ਪਾਪ ਨਿਵਾਰੀ, ਰੱਬ ਦਾ ਨਾਮ ਉਹਨਾਂ ਦੇ ਸਾਰੇ ਪਾਪਾਂ ਨੂੰ ਨਾਸ਼ ਕਰ ਦਿੰਦਾ। ਇਕੱਲੇ ਸਾਧ ਸੰਗਤ ਭਗਤਾਂ ਦਾ ਨਹੀਂ, ਇਹ ਤਾਂ ਉਹਨਾਂ ਦਾ ਜ਼ਿਕਰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਇਆ, ਜਿਨ੍ਹਾਂ ਨੂੰ ਲੋਕ ਸੰਸਾਰ ਵਿੱਚ ਵੱਧ ਤੋਂ ਬਦਨਾਮ ਸਮਝਦੇ ਸਨ। ਗਣਕਾਂ ਵਰਗੀਆਂ ਦੇ ਪਾਪ ਦੂਰ ਹੋ ਗਏ, ਅਜਾਮਲ ਪਾਪੀ ਜਗ ਜਨ, ਪੂਰੀ ਦੁਨੀਆਂ ਵਿੱਚ ਮਸ਼ਹੂਰ ਹੋ ਗਿਆ ਅਜਾਮਲ ਕਿ ਪਾਪੀ ਹੈ, ਕਿਉਂਕਿ ਕੁਝ ਬੰਦੇ ਪਾਪੀ ਹੁੰਦੇ ਨੇ ਪਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਉਹ ਪਾਪੀ ਹੈ, ਕੁਝ ਬੰਦੇ ਚੋਰ ਹੁੰਦੇ ਨੇ ਪਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਉਹ ਚੋਰ ਹੈ, ਕੁਝ ਬੰਦੇ ਨਸ਼ੇੜੀ ਅਮਲੀ ਹੁੰਦੇ ਨੇ ਪਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਉਹ ਨਸ਼ੇੜੀ ਹੈ, ਔਰ ਕੁਝ ਬੰਦੇ ਬਦਨਾਮ ਹੋ ਜਾਂਦੇ ਦੁਨੀਆਂ ਚ, ਸਭ ਨੂੰ ਪਤਾ ਹੁੰਦਾ ਇਸ ਤਰ੍ਹਾਂ ਦਾ ਹੈ। ਤਾਂ ਕਹਿੰਦੇ ਅਜਾਮਲ ਵਰਗੇ ਤਾਂ ਬਦਨਾਮ ਹੋ ਗਏ ਸੀ ਭਾਈ, ਲੋਕੀ ਕਹਿਣ ਲੱਗ ਪਏ ਸੀ ਪਾਪੀ ਹੈ ਸਭ ਤੋਂ ਵੱਡਾ, ਉਹਦਾ ਵੀ ਉਧਾਰ ਵਾਹਿਗੁਰੂ ਜੀ ਦਾ ਨਾਮ ਜਪ ਕੇ ਗੁਰੂ ਦੇ ਰਾਹੀਂ ਹੋ ਗਿਆ। ਅਜਾਮਲ ਪਾਪੀ ਜਗ ਜਾਂਦੇ ਨਿਮਖ ਮਾਹੇ ਨਿਸਤਾਰਾ, ਅੱਜ ਹਜ਼ੂਰ ਕਹਿੰਦੇ ਤਿਨਕੇ ਸਭ ਪਾਪ ਨਿਵਾਰੀ, ਜਿਹੜੇ ਸੰਤ ਭਗਤ ਬਣ ਕੇ ਪ੍ਰਭੂ ਨੂੰ ਸਿਮਰਦੇ ਉਹਨਾਂ ਦੇ ਪਾਪ

0: ਫਿਰ ਭਾਈ ਤੂੰ ਵੀ ਅਰਦਾਸ ਕਰ ਉਹਨਾਂ ਵੱਲ ਵੇਖ ਕੇ। ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ, ਕਹਿੰਦੇ ਉਹਨਾਂ ਦਾ ਜ਼ਿਕਰ ਪਤਾ ਕਿਉਂ ਕੀਤਾ, ਕਿਵੇਂ ਉਹਨੇ ਪਾਪ ਦੂਰ ਹੋ ਗਏ। ਇਸ ਲਈ ਭਾਈ ਤੂੰ ਵੀ ਅਰਦਾਸ ਕਰ ਆਪਣੇ ਪਾਪਾਂ ਨੂੰ ਚੇਤੇ ਕਰਕੇ ਕਿ ਹੇ ਵਾਹਿਗੁਰੂ ਹੇ ਕਾਲ ਪੁਰਖ ਜੀ ਹਮ ਉੱਪਰ ਕਿਰਪਾ ਕਰ ਸਵਾਮੀ, ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਨੂੰ ਵੀ ਆਪਣੀ ਉਸ ਪਿਆਰੀ ਸੰਗਤ ਵਿੱਚ ਰੱਖੋ ਜਿਨ੍ਹਾਂ ਦੀ ਸੰਗਤ ਵਿੱਚ ਸ਼ਰਨ ਵਿੱਚ ਰਹਿੰਦਿਆਂ ਸਾਨੂੰ ਤੁਹਾਡਾ ਨਾਮ ਚੇਤੇ ਆਵੇ। ਅੱਛਾ, ਰੋਜ਼ ਆਪਣੀ ਅਰਦਾਸ ਹੀ ਇੱਥੇ ਸਮਾਪਤ ਹੁੰਦੀ ਹੈ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਭਾਈ ਇਹ ਸਿੱਖ ਮੰਗਦੇ ਅਰਦਾਸ ਦੀ ਸਮਾਪਤੀ ਤੇ, ਮਹਾਰਾਜ ਉਹਨਾਂ ਨੂੰ ਮਿਲਾਓ ਜਿਨ੍ਹਾਂ ਦੇ ਮਿਲਿਆ ਵਾਹਿਗੁਰੂ ਚੇਤੇ ਆਵੇ। ਅੱਜ ਹੋਰ ਕਹਿੰਦੇ ਤੂੰ ਵੀ ਅਰਦਾਸ ਕਰ ਕਿ ਰੱਖ ਸੰਗਤ ਪ੍ਰਭ ਜੀ ਪਿਆਰੀ, ਵਾਹਿਗੁਰੂ ਆਪਣੀ ਸੰਗਤ ਵਿੱਚ ਆਪਣੀ ਸ਼ਰਨ ਵਿੱਚ ਰੱਖੋ।
1: ਹਰ ਗੁਣ ਕਹਿ ਨਾ ਸਕੋ ਬਨਵਾਰੀ।
0: ਇਸ ਸ੍ਰਿਸ਼ਟੀ ਦੇ ਮਾਲਕ ਵਾਹਿਗੁਰੂ ਜੀ ਤੁਹਾਡੇ ਗੁਣ ਕਹਿਣ ਤੋਂ ਬਾਹਰ ਹਨ, ਕੋਈ ਤੁਹਾਡਾ ਨਾਮ ਜਪੇ ਉਹਨਾਂ ਦੇ ਪਾਪਾਂ ਦਾ ਉਧਾਰ ਹੋ ਜਾਂਦਾ। ਮਹਾਰਾਜ ਜਪਣ ਵਾਲਿਆਂ ਦੀ ਸੰਗਤ ਵਿੱਚ ਬੈਠੇ ਉਹਨੂੰ ਨਾਮ ਚੇਤੇ ਆਉਣ ਲੱਗ ਪੈਂਦਾ। ਇੱਕ ਚੀਜ਼ ਤੁਹਾਡਾ ਤਜਰਬਾ ਰਹੇਗਾ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਵਾਰ ਵਾਰ ਪਾਤਸ਼ਾਹ ਨੇ ਬਾਣੀ ਅੰਦਰ ਸਤਸੰਗਤ ਦੀ ਗੱਲ ਕੀਤੀ। ਕਿਉਂ ਭਾਈ? ਜਪਣ ਵਾਲਿਆਂ ਦੀ ਸੰਗਤ ਕਰਨ ਨਾਲ ਨਾਮ ਜਪਣ ਦੀ ਆਦਤ ਪੈ ਜਾਂਦੀ। ਆਪਾਂ ਜਦੋਂ ਦੇ ਗੁਰੂ ਦਰਬਾਰ ਵਿੱਚ ਇੱਥੇ ਬੈਠੇ ਹਾਂ, ਕਿਸੇ ਨੂੰ 10 ਮਿੰਟ ਹੋ ਗਏ, ਕੋਈ 15 ਮਿੰਟਾਂ ਦਾ ਬੈਠਿਆ, ਕੋਈ 20 ਮਿੰਟਾਂ ਤੋਂ ਬਾਹਰ ਬੈਠੇ ਹੁੰਦੇ, ਇੰਨੀ ਵਾਰ ਆਪਾਂ ਵਾਹਿਗੁਰੂ ਨਹੀਂ ਸੀ ਕਹਿਣਾ। ਜਦੋਂ ਦੇ ਸੰਗਤ ਬੈਠੇ ਕਿੰਨੀ ਵਾਰ ਕਹਿ ਲਿਆ ਸਤਨਾਮ ਸ੍ਰੀ। ਔਰ ਹੁਣ ਤੁਸੀਂ ਪੜ੍ਹੇ ਲਿਖੇ ਬੈਠੇ, ਇਹ ਚੀਜ਼ ਤੁਹਾਡੀ ਪਕੜ ਵਿੱਚ ਆ ਜਾਣੀ। ਸੰਗਤ ਵਿੱਚ ਬੈਠੇ ਜੇ ਮੰਗਿਆ ਗਿਆ ਕਿ ਰੱਖ ਸੰਗਤ ਪ੍ਰਭ ਜੀ ਪਿਆਰੀ, ਵਾਹਿਗੁਰੂ ਆਪਣੇ ਜਪਣ ਵਾਲਿਆਂ ਦੀ ਸੰਗਤ ਦਿਓ, ਉਹਨਾਂ ਨੂੰ ਮਿਲਾਓ, ਕੀ ਲਾਭ ਹੈ? ਤੁਹਾਡੇ ਹੱਥਾਂ ਦੇ ਸਾਰਿਆਂ ਕੋਲ ਮੋਬਾਈਲ ਹੈ, ਜੇਬਾਂ ਪਰਸਾਂ ਵਿੱਚ। ਅੱਜ ਇੰਟਰਨੈਟ ਦਾ ਯੁੱਗ ਹੈ ਔਰ ਤੁਹਾਡੇ ਸਾਰਿਆਂ ਕੋਲ ਮੋਬਾਈਲ ਹੈ। ਸਾਧ ਸੰਗਤ, ਇਹ ਚੀਜ਼ ਤੁਹਾਡਾ ਤਜਰਬਾ ਰਹੇਗੀ ਅੱਜ ਦੇ ਬੱਚਿਆਂ ਦਾ ਕਿ ਜਿਹੜੀ ਚੀਜ਼ ਦੀਆਂ ਮੋਬਾਈਲ ਕੋਲ ਰੱਖ ਕੇ ਗੱਲਾਂ ਕਰੋ, ਮੋਬਾਈਲ ਜੇਬ ਵਿੱਚ ਹੈ, ਪਰਸ ਵਿੱਚ ਹੈ, ਜਿਹੋ ਜਿਹੀਆਂ ਗੱਲਾਂ ਤੁਸੀਂ ਕਰੋਗੇ, ਜਿਹੋ ਜਿਹੀਆਂ ਵਿਚਾਰਾਂ ਸੋਚੋਗੇ, ਆਪਣਾ ਮੋਬਾਈਲ ਖੋਲ੍ਹ ਕੇ ਵੇਖਿਓ, ਉਹਦੇ ਉੱਤੇ ਉਦਾਂ ਦੀ ਐਡ ਸ਼ੁਰੂ ਹੋ ਜਾਣੀ। ਜੇ ਕੋਈ ਬੰਦਾ ਕਿਸੇ ਬਿਮਾਰੀ ਬਾਰੇ ਗੱਲ ਕਰ ਰਿਹਾ, ਤੁਸੀਂ ਗੋਡਿਆਂ ਦੀ ਗੱਲ ਕਰ ਰਹੇ ਹੋ, ਮੋਬਾਈਲ ਖੋਲ੍ਹੋਗੇ, ਉਹੀ ਐਡਾਂ ਆਉਣ ਲੱਗ ਜਾਣਗੀ। ਕੋਈ ਬੰਦਾ ਅੱਖਾਂ ਦੀ ਬਿਮਾਰੀ ਦੀ ਗੱਲ ਕਰ ਰਿਹਾ, ਮੋਬਾਈਲ ਖੋਲ੍ਹੋਗੇ, ਇੰਸਟਾਗ੍ਰਾਮ ਫੇਸਬੁੱਕ ਉੱਤੇ ਉਦਾਂ ਦੀ ਐਡ ਆਉਣ ਲੱਗ ਜਾਵੇ ਉਸੇ ਡਾਕਟਰ ਦੀ। ਜੇ ਉਹ ਜਿਹੀਆਂ ਗੱਲਾਂ ਕਰੋਗੇ, ਅੱਜ ਮਨੋਵਿਗਿਆਨ ਕਹਿੰਦਾ ਕਿ ਮਨੁੱਖ ਦੇ ਮਨ ਦੀ ਦਸ਼ਾ ਜਿਹੜੀ ਹੈ ਉਹ ਮੋਬਾਈਲ ਭਾਵ ਇੰਟਰਨੈਟ ਪੜ੍ਹ ਲੈਂਦਾ। ਜਿਹੋ ਜਿਹੀਆਂ ਗੱਲਾਂ ਆਪਾਂ ਕਰਾਂਗੇ, ਵਿਚਾਰਾਂ ਕਰਾਂਗੇ, ਤੁਹਾਡੇ ਮੋਬਾਈਲ ਤੇ ਐਡ ਆਉਂਦੀ ਹੈ। ਇੱਦਾਂ ਇਹ ਸੱਚ ਹੈ, ਜਿਹੋ ਜਿਹੀ ਸੰਗਤ ਵਿੱਚ ਰਹੋਗੇ, ਸੁਰਤੀ ਦੇ ਮੋਬਾਈਲ ਵਿੱਚ ਉਹੀ ਕੁਝ ਚੱਲ ਪਏਗਾ। ਜਿਸ ਤਰ੍ਹਾਂ ਦੀ ਸੰਗਤ ਵਿੱਚ ਜੋ ਵਿਚਾਰਾਂ ਆਪਾਂ ਕਰਾਂਗੇ, ਆਪਣੀ ਸੁਰਤੀ ਵੀ ਉਹਨੂੰ ਕਲਿੱਕ ਕਰਨ ਲੱਗ ਜਾਏਗੀ। ਜੇ ਜਪਣ ਵਾਲਿਆਂ ਕੋਲ ਬੈਠਾਂਗੇ, ਫਿਰ ਸੁਰਤੀ ਵੀ ਵਾਰ ਵਾਰ ਜਪਣ ਲੱਗ ਜਾਏਗੀ। ਤਾਂ ਅੱਜ ਹਜ਼ੂਰ ਬਖਸ਼ਿਸ਼ ਕਰਦੇ, ਅਰਦਾਸ ਕਰ ਉਹਨਾਂ ਜਪਣ ਵਾਲਿਆਂ ਦੀ ਸੰਗਤ ਮਿਲੇ। ਹੇ ਵਾਹਿਗੁਰੂ, ਤੇਰੇ ਗੁਣ ਕਹਿਣ ਤੋਂ ਬਾਹਰ ਹਨ, ਆਪਣੇ ਮਨ ਦੇ ਪਾਪਾਂ ਨੂੰ ਯਾਦ ਕਰਕੇ ਆਹ ਅਰਦਾਸ ਕਰਨੀ ਹੈ।

ਸਤਨਾਮ ਸ੍ਰੀ, ਗੱਜ ਕੇ ਆਖਿਆ ਕਰੋ ਭਾਈ ਸਤਨਾਮ ਸ੍ਰੀ। ਹਮ ਪਾਪੀ ਪੱਥਰ ਨੀਰ ਡੁੱਬਤ, ਇਹਦਾ ਅਰਥ ਪਤਾ ਕੀ ਹੈ? ਕਹਿੰਦੇ ਅਰਦਾਸ ਇਹ ਕਰ ਕਿ ਹੇ ਵਾਹਿਗੁਰੂ, ਪੱਥਰ ਦਾ ਤਾਂ ਸੁਭਾਅ ਉਹ ਪਾਣੀ ਚ ਡੁੱਬਿਆ ਰਹਿੰਦਾ। ਆਪਾਂ ਇਹ ਨਹੀਂ ਕਹਿਣਾ ਕਿ ਮਹਾਰਾਜ ਮੈਂ ਡੁੱਬ ਰਿਹਾ, ਆਪਣੇ ਗੁਣ ਨਹੀਂ ਚਤਾਰਨੇ, ਆਪਣੀ ਬੇਵਸੀ ਰੱਬ ਅੱਗੇ ਜ਼ਾਹਰ ਕਰਨੀ ਹੈ ਕਿ ਮੇਰੇ ਹੱਥ ਵਸ ਨਹੀਂ, ਸਾਡੇ ਹਾਲਾਤ ਇੱਦਾਂ ਦੇ ਨੇ ਸਤਿਗੁਰੂ, ਜਿਵੇਂ ਪੱਥਰ ਪਾਣੀ ਵਿੱਚ ਡੁੱਬਿਆ ਰਹਿੰਦਾ ਵਿਚਾਰਾ, ਉਹਦਾ ਤਾਂ ਸੁਭਾਅ ਹੈ ਡੁੱਬ ਜਾਣਾ। ਪਾਣੀ ਵਿੱਚ ਪੱਥਰ ਸੁੱਟੋਗੇ ਉਹਦਾ ਸੁਭਾਅ ਹੈ ਡੁੱਬ ਜਾਣਾ। ਤੁਹਾਡੀ ਕਿਰਪਾ ਹੋਵੇ ਡੁੱਬਦੇ ਪੱਥਰ ਵੀ ਤਰ ਜਾਂਦੇ ਨੇ। ਮਹਾਰਾਜ ਸਾਡਾ ਸੰਸਾਰੀ ਗ੍ਰਸਤੀਆਂ ਦਾ ਸੁਭਾਅ ਹੈ, ਸੰਸਾਰ ਦੇ ਕਾਮ ਕ੍ਰੋਧ ਲੋਭੋਂ ਅਹੰਕਾਰ ਈਰਖਾ ਦਵੈਸ਼ ਵਿਕਾਰਾਂ ਪਾਪਾਂ ਚ ਅਸੀਂ ਡੁੱਬੇ ਰਹਿੰਦੇ ਹਾਂ। ਮਹਾਰਾਜ ਜਿਵੇਂ ਡੁੱਬਦੇ ਪੱਥਰ ਨੂੰ ਤੁਸੀਂ ਧਾਰ ਦਿੰਦੇ ਹੋ, ਇੱਦਾਂ ਸੰਸਾਰ ਵਿੱਚ ਡੁੱਬ ਜਾਣਾ ਸਾਡਾ ਸੁਭਾਅ ਹੈ, ਤੁਸੀਂ ਕਿਰਪਾ ਕਰਕੇ ਧਾਰ ਲਓ। ਇਹ ਨਹੀਂ ਕਿ ਮੈਂ ਤਰ ਸਕਦਾ ਜੀ, ਮੈਂ ਪਾਠ ਪੜ, ਸਾਡਾ ਤਾਂ ਸੁਭਾਅ ਹੈ ਸੰਸਾਰੀ ਲੋਕਾਂ ਦਾ, ਆਪਾਂ ਇਹਨਾਂ ਤੱਤਾਂ ਤੋਂ ਛੁੱਟ ਹੀ ਨਹੀਂ ਸਕਦੇ। ਕਿੰਨਾ ਵੀ ਕੋਈ ਬਾਣੀ ਪੜ੍ਹਨ ਵਾਲਾ ਹੋਵੇ, ਕੋਈ ਬੰਦਾ ਕਹਿ ਨਹੀਂ ਸਕਦਾ ਮੈਨੂੰ ਕ੍ਰੋਧ ਨਹੀਂ ਆਉਂਦਾ ਜੀ, ਮੈਨੂੰ ਕਦੇ ਗੁੱਸਾ ਨਹੀਂ ਆਉਂਦਾ। ਨਹੀਂ, ਉਹ ਠੀਕ ਹੈ ਕਈ ਲੋਕ ਬਾਹਰੋਂ ਕੰਟਰੋਲ ਕਰ ਜਾਂਦੇ ਨੇ, ਪਰ ਅੰਦਰ ਮਨ ਵਿੱਚ ਕਈ ਗੁਣਾ ਵੱਧ ਹੁੰਦਾ। ਪਾਤਸ਼ਾਹ ਕਹਿੰਦੇ ਭਾਈ ਇਹਦਾ ਇੱਕੋ ਇਲਾਜ ਹੈ, ਅਰਦਾਸ ਕਰ ਗੁਰੂ ਅੱਗੇ, ਮਹਾਰਾਜ ਸਾਡਾ ਪੱਥਰ ਵਾਲਾ ਸੁਭਾਅ ਡੁੱਬ ਜਾਣਾ ਹੈ, ਤੁਸੀਂ ਕਿਰਪਾ ਕਰਕੇ ਧਾਰ ਲਓ। ਹਮ ਪਾਪੀ ਪੱਥਰ ਨੀਰ ਡੁੱਬਤ, ਕਰ ਕਿਰਪਾ ਪਾਖਣ ਹਮ ਤਾਰੀ। ਮਹਾਰਾਜ ਅਸੀਂ ਪੱਥਰ ਦੀ ਨਿਆਈ, ਕਿਰਪਾ ਕਰਕੇ ਧਾਰ ਲਓ। ਇਹ ਅਰਦਾਸ ਕਰਨੀ ਪਾਤਸ਼ਾਹ ਦੇ ਚਰਨਾਂ ਵਿੱਚ। ਸਾਧ ਸੰਗਤ ਇਹੀ ਤਰੀਕਾ ਹੈ ਆਪਣੇ ਆਪ ਨੂੰ ਸਮਰਪਣ ਕਰ ਦੇਣਾ। ਕਦੇ ਹਜ਼ੂਰ ਆਪਣੇ ਹੱਥੋਂ ਦਸ਼ਮੇਸ਼ ਕੀਤਾ ਛੋਟਾ ਜਿਹਾ ਪੱਥਰ ਨਦੀ ਵਿੱਚ ਸੁੱਟ ਕੇ ਸਿੱਖਾਂ ਨੂੰ ਸਮਝਾਉਂਦੇ, ਕਹਿੰਦੇ ਭਾਈ ਕਿਉਂ ਡੁੱਬ ਗਏ? ਕੋਈ ਕਹਿਣਾ ਮਹਾਰਾਜ ਦਾ ਸੁਭਾਅ ਹੈ ਡੁੱਬ ਜਾਣਾ, ਕੋਈ ਕਹਿਣਾ ਮਹਾਰਾਜ ਪਾਣੀ ਤਰਲ ਹੈ ਤੇ ਪੱਥਰ ਭਾਰਾ ਹੁੰਦਾ ਆ, ਮਹਾਰਾਜ ਇਸ ਕਰਕੇ ਉਹਦਾ ਸੁਭਾਅ ਹਾਰਡ ਹੋਣ ਕਰਕੇ ਤਰਲ ਪਦਾਰਥ ਉੱਤੇ ਤਰ ਨਹੀਂ ਸਕਦਾ, ਡੁੱਬ ਜਾਂਦਾ। ਤੇ ਸਤਿਗੁਰੂ ਭਾਈ ਨੰਦ ਲਾਲ ਜੀ ਨੂੰ ਪੁੱਛਦੇ, ਕਹਿੰਦੇ ਨੰਦ ਲਾਲ ਤੂੰ ਵੀ ਦੱਸ, ਤੂੰ ਵਿਦਵਾਨ ਹੈ, ਕਿਉਂ ਡੁੱਬ ਗਿਆ ਪੱਥਰ? ਅੱਖਾਂ ਵਿਰਾਗ ਨਾਲ ਭਰ ਲਈਆਂ। ਕਹਿੰਦੇ ਰੋ ਕਿਉਂ ਰਹੇ? ਜੇ ਬੱਕੀਆਂ ਨੇ ਜਵਾਬ ਦਿੱਤਾ ਤੂੰ ਵੀ ਕੋਈ ਜਵਾਬ ਦੇ, ਅੱਖਾਂ ਵਿੱਚ ਹੰਝੂ ਕਿਉਂ? ਹੱਥ ਜੋੜ ਕੇ ਇੱਕੋ ਗੱਲ ਕਹੀ, ਸਤਿਗੁਰੂ ਮੈਨੂੰ ਨਹੀਂ ਪਤਾ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ, ਮੈਨੂੰ ਨਹੀਂ ਪਤਾ ਤਰਲ ਪਦਾਰਥ ਉੱਤੇ ਕਠੋਰ ਪਦਾਰਥ ਡੁੱਬ ਜਾਂਦੇ, ਮੈਨੂੰ ਤਾਂ ਇੱਕੋ ਗੱਲ ਸਮਝ ਪਈ ਹੈ, ਜਿੰਨੀ ਦੇਰ ਕਲਗੀਆਂ ਵਾਲਿਆ ਤੇਰੇ ਹੱਥ ਵਿੱਚ ਸੀ ਪੱਥਰ ਤਰਿਆ ਹੋਇਆ ਸੀ, ਤੇਰੇ ਹੱਥੋਂ ਨਿਕਲ ਕੇ ਡੁੱਬ ਗਿਆ। ਇਹ ਅਰਦਾਸ ਕਰਨੀ ਪਾਤਸ਼ਾਹ, ਜਿੰਨੀ ਦੇਰ ਤੁਹਾਡਾ ਹੱਥ ਸਿੱਖ ਦੇ ਸਿਰ ਤੇ, ਇਹਨੂੰ ਕੋਈ ਨਹੀਂ ਡੋਬ ਸਕਦਾ। ਜਦੋਂ ਗੁਰੂ ਨੇ ਹੱਥ ਚੁੱਕ ਲਿਆ ਸਿਰ ਤੋਂ, ਫਿਰ ਕੋਈ ਵਿਸ਼ਵਾਸ ਨਹੀਂ, ਕੋਈ ਦਾਵਾ ਕਰੇ ਮੈਂ ਗਿਆਨੀ ਬਹੁਤ ਹੈ, ਮੈਨੂੰ ਅਕਲ ਬਹੁਤ ਹੈ, ਮੈਨੂੰ ਸਮਝ ਬਹੁਤ ਹੈ। ਨਹੀਂ ਸੱਜਣੋ, ਜਿੰਨੀ ਦੇਰ ਗੁਰੂ ਦਾ ਸਿਰ ਤੇ ਹੱਥ ਹੈ ਉਨੀ ਦੇਰ ਹੀ ਬਚੇ ਹੋਏ ਆ। ਇਸ ਲਈ ਅਰਦਾਸ ਕਰਨੀ, ਪੱਥਰ ਦੀ ਉਦਾਹਰਨ ਤਾਂ ਦਿੱਤੀ ਹੈ ਪਾਤਸ਼ਾਹ ਨੇ ਕਿ ਉਹਦਾ ਸੁਭਾਅ ਆ ਭਾਈ ਉਹ ਪਾਣੀ ਚ ਰਹਿੰਦਾ ਡੁੱਬ ਜਾਂਦਾ, ਉਹ ਤਰ ਨਹੀਂ ਸਕਦਾ, ਇੱਦਾਂ ਤੂੰ ਵੀ ਤਰ ਨਹੀਂ ਸਕਦਾ। ਅਰਦਾਸ ਕਰਕੇ ਕਿਰਪਾ ਕਰੋ ਮਹਾਰਾਜ ਜੀ, ਕਰ ਕਿਰਪਾ ਪੱਖਣ ਹਮ ਤਾਰੀ, ਪੱਥਰ ਦੀ ਨਿਆਈ ਸਾਨੂੰ ਤਾਰ ਲਓ। ਰਹਾਓ ਪਾਤਸ਼ਾਹ ਜੀ ਵਿਸ਼ਰਾਮ ਦੇ ਕੇ ਹੁਣ ਅੱਗੇ ਬਖਸ਼ਿਸ਼ ਕਰ ਰਹੇ ਹਨ।

ਜਨਮਾਂ ਦਾ ਕੀ ਲੱਗਾ ਹੋਇਆ ਮੋਰਚੇ ਦਾ ਅਰਥ ਇੱਥੇ ਜੰਗਾਲ ਵਿਦਵਾਨਾਂ ਨੇ ਕੀਤਾ ਜੰਗ ਜਿਹੜੇ ਜਗਾਲ ਲੱਗਦੇ ਮਨੂਰ ਪੈ ਲੋਹੇ ਨੂੰ ਔਰ ਇਹਨੂੰ ਮੋਰਚੇ ਦਾ ਅਰਥ ਵਿਦਵਾਨਾਂ ਨੇ ਕੀਤਾ ਪੱਕਾ ਆਪਾਂ ਕਈ ਵਾਰ ਕਹਿੰਦੇ ਨਾ ਕਿਸੇ ਜਗ੍ਹਾ ਤੇ ਮੋਰਚਾ ਲੱਗੇ ਦਾ ਮਤਲਬ ਪੱਕਾ ਬਹਿ ਗਿਆ ਉੱਥੇ ਮੋਰਚੇ ਦਾ ਅਰਥ ਪੱਕਾ ਟਿਕਾਣਾ ਕਰ ਲਿਆ ਹੁਣ ਇੱਦਾਂ ਜਨਮਾਂ ਜਨਮਾਂ ਦਾ ਵਿਕਾਰਾਂ ਨੇ ਪੱਕਾ ਟਿਕਾਣਾ ਕਰ ਲਿਆ ਮਨ ਤੇ ਮਨ ਨੂੰ ਜੰਗਾਲ ਲੱਗ ਗਿਆ ਇਹਨਾਂ ਚੀਜ਼ਾਂ ਦਾ ਮਹਾਰਾਜ ਕਿਰਪਾ ਕਰੋ ਆਪਣੀ ਸੰਗਤ ਵਿੱਚ ਸਵਾਰ ਲਓ ਸਾਨੂੰ ਮਹਾਰਾਜ ਸੰਗਤ ਵਿੱਚ ਇਹ ਮੋਰਚੇ ਲੱਗੇ ਹੋਇਆ ਜੰਗਾਲ ਜਿਹਨੇ ਪੱਕਾ ਟਿਕਾਣਾ ਵਿਕਾਰਾਂ ਨੇ ਕਰ ਲਿਆ ਲਾ ਦਿਓ ਸਾਧ ਸੰਗਤ ਤੇ ਸੱਚਾਈ ਹੈ ਮਨ ਦੀਆਂ ਆਦਤਾਂ ਨੇ ਪੱਕਾ ਟਿਕਾਣਾ ਕੀਤਾ ਹੋਇਆ ਬੰਦੇ ਦਾ ਸਰੀਰ ਬੁੱਢਾ ਹੋ ਜਾਂਦਾ ਵਿਕਾਰ ਨਹੀਂ ਬੁੱਢੇ ਹੁੰਦੇ ਕੋਈ ਉਹ ਚੱਲ ਰਹੇ ਸੁਰਤੀ ਅੱਖਾਂ ਵਿੱਚ ਪਰ ਜਿਸ ਗੁਰੂ ਦੇ ਕੋਲ ਆਪਾਂ ਬੈਠੇ ਵਡਿਆਈ ਹੈ ਇੱਕ ਚੀਜ਼ ਬੜੀ ਮਸ਼ਹੂਰ ਹੋਈ ਪੰਜਾਬ ਦੀਆਂ ਕਹਾਵਤਾਂ ਵਿੱਚ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਵਿੱਚ ਪਿੰਡਾਂ ਵਿੱਚ ਬੜੀ ਕਹਾਵਤ ਮਸ਼ਹੂਰ ਹੋ ਗਈ ਜੇ ਕੋਈ ਬੰਦਾ ਆਦਤ ਨਾ ਛੱਡੇ ਜੇ ਕਿਸੇ ਬੰਦੇ ਦੀ ਆਦਤ ਨਾ ਹਟੇ ਤਾਂ ਲੋਕੀ ਕਹੇ ਭਾਈ ਬਾਰੇ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਜੇ ਕੋਈ ਬੰਦਾ ਆਦਤ ਨਾ ਛੱਡੇ ਤਾਂ ਲੋਕੀ ਗੱਲ ਕਰਦੇ ਫਿਰ ਕਹਿੰਦੇ ਫਿਰ ਤਾਂ ਬਾਰੇ ਸ਼ਾਹ ਝੂਠਾ ਹੋ ਜਾਊਗੇ ਜੇ ਬੰਦਾ ਸੁਧਰ ਗਿਆ ਫਿਰ ਤਾਂ ਬਾਰੇ ਸ਼ਾਹ ਝੂਠਾ ਹੋ ਜਾਊ ਆਦਤਾਂ ਨਹੀਂ ਜਾਂਦੀਆਂ ਪਰ ਇੱਕ ਚੀਜ਼ ਦਾ ਵਿਸ਼ਵਾਸ ਰੱਖੀਏ ਸਾਧ ਸੰਗਤ ਜਿਸ ਗੁਰੂ ਦੀ ਗੋਦ ਬੈਠੇ ਆ ਇੱਥੇ ਬਾਰੇ ਸ਼ਾਹ ਵੀ ਝੂਠਾ ਪੈ ਜਾਂਦਾ ਇੱਥੇ ਚੋਰੀ ਕਰਨ ਦੀਆਂ ਆਦਤਾਂ ਵਾਲੇ ਚੋਰਾਂ ਨੂੰ ਮੇਰਾ ਗੁਰੂ ਸਾਧ ਬਣਾ ਦਿੰਦਾ ਇੱਥੇ ਵਿਕਾਰੀਆਂ ਦਾ ਸੁਭਾਅ ਬਦਲ ਕੇ ਪਰਉਪਕਾਰੀ ਬਣ ਜਾਂਦਾ ਇੱਥੇ ਹੰਕਾਰੀਆਂ ਦਾ ਸੁਭਾਅ ਬਦਲ ਕੇ ਨਿਰੰਕਾਰੀਆਂ ਵਾਲਾ ਸੁਭਾਅ ਬਣ ਜਾਂਦਾ ਸੱਜਣੋ ਇਹ ਗੁਰੂ ਦਾ ਦਰ ਇੱਥੇ ਬਾਰੇ ਸ਼ਾਹ ਵੀ ਝੂਠਾ ਪੈ ਜਾਂਦਾ ਇੱਥੇ ਭਾਈ ਵਿਧੀ ਚੰਦ ਵਰਗੇ ਕਦੇ ਚੋਰ ਬਣ ਕੇ ਸੰਗਤ ਚ ਆਉਂਦੇ ਨੇ ਔਰ ਬ੍ਰਹਮ ਗਿਆਨੀ ਬਣ ਜਾਂਦੇ ਨੇ ਭਾਈ ਜਸਵੰਤ ਰਾਏ ਵਰਗੇ ਚੋਰੀ ਕਰਨ ਦਰਬਾਰ ਵਿੱਚ ਆਏ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਬਾਰ ਵਿੱਚ ਚੋਟੀ ਦੇ ਸਿੱਖ ਬਣ ਕੇ ਨਿਕਲੇ ਇਹ ਗੁਰੂ ਦਾ ਦਰ ਹੈ ਭਾਈ ਇੱਥੇ ਬਾਰੇ ਸ਼ਾਹ ਵਰਗੇ ਵੀ ਝੂਠੇ ਪੈ ਗਏ ਇੱਥੇ ਆਦਤਾਂ ਬਦਲੀਆਂ ਜਾ ਸਕਦੀਆਂ ਅੱਜ ਹਜ਼ੂਰ ਬਖਸ਼ਿਸ਼ ਕਰਦੇ ਅਰਦਾਸ ਕਰੋ ਕਿ ਜਨਮਾਂ ਜਨਮਾਂ ਦਾ ਲੱਗਿਆ ਪੱਕਾ ਟਿਕਾਣਾ ਜੰਗਾਲ ਮੋਰਚਾ ਮੁੱਕ ਜਾਏ

ਸੋਨੇ ਨੂੰ ਕੰਚਨ ਨੂੰ ਸ਼ੁੱਧ ਕਰਨ ਲਈ ਅੱਗ ਦੀ ਕੋਠਾਲੀ ਚ ਪਾਇਆ ਜਾਂਦਾ ਹੈ, ਏਦਾਂ ਭਾਈ ਗੁਰੂ ਦੀ ਮਰਿਆਦਾ ਦੀ ਕੋਠਾਲੀ ਵਿੱਚ ਆ ਜਾ, ਗੁਰੂ ਦੀ ਰਹਿਤ ਦੀ ਕੋਠਾਲੀ ਵਿੱਚ ਆ ਜਾ, ਸੇਵਾ ਤੇ ਸਿਮਰਨ ਦੀ ਮਰਿਆਦਾ ਵਿੱਚ ਆ ਜਾ। ਸਾਧ ਸੰਗਤ ਮਰਿਆਦਾ ਗੁਰੂ ਦੀ ਰਹਿਤ ਇੱਕ ਕੋਠਾਲੀ ਹੈ, ਅੱਗ ਵਾਲਾ ਸੇਵ ਸੌਖਾ ਨਹੀਂ ਹੈ, ਇਹ ਸਹਿਣਾ ਪੈਂਦਾ। ਉਮਰ ਤੋਂ ਪਹਿਲਾਂ ਬੱਚੇ ਜੇ ਛੋਟੇ ਨੇ, ਤੁਹਾਡੇ ਦਾੜੇ ਦੇ ਵਾਲ ਦਾੜੀ ਦੇ ਚਿੱਟੇ ਹੋਣ ਲੱਗ ਪੈਣਗੇ। ਲੋਕੀ ਤੁਹਾਨੂੰ ਕਹਿ ਸਕਦੇ ਨੇ ਵੀ ਉਮਰ ਬਹੁਤ ਹੈ, ਲੋਕੀ ਤੁਹਾਨੂੰ ਉਮਰ ਤੋਂ ਵੱਧ ਕੋਈ ਅੰਕਲ ਵੀ ਕਹਿ ਕੇ ਬੁਲਾ ਸਕਦਾ, ਕੋਈ ਤੁਹਾਨੂੰ ਕਹੇਗਾ, ਕਈ ਵਾਰ ਛੋਟੀ ਉਮਰ ਵਾਲੇ ਤੁਹਾਨੂੰ ਅੰਕਲ ਕਹਿ ਦਿੰਦੇ। ਪਰ ਸਿੱਖਾਂ ਉਹ ਲੋਕਾਂ ਦੀਆਂ ਗੱਲਾਂ ਸੁਣ ਕੇ ਤੂੰ ਗੁਰੂ ਦੀ ਰਹਿਤ ਤੋਂ ਬਾਹਰ ਨਹੀਂ ਜਾਣ, ਇਹ ਰਹਿਤ ਦੀ ਕੋਠਾਲੀ ਹੈ, ਇਹਨੂੰ ਸਹਿ ਕੇ ਵੇਖ, ਇਹ ਸਮਝ ਤੇਰੇ ਕਲਮੀਆਂ ਵਾਲੇ ਦੀ ਬਖਸ਼ਿਸ਼ ਹੈ, ਤੇ ਚੇਤੇ ਰੱਖੀ ਗੁਰੂ ਦੀ ਰਹਿਤ ਵੀ ਤੈਨੂੰ ਕੰਚਨ ਵਾਂਗ ਸ਼ੁੱਧ ਕਰ ਦੇਣਾ। ਗੁਰੂ ਨੇ ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੇ ਸੁਣਿਓ, ਵਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਬਣਿਓ, ਲੋਹੋ ਹੋਇਓ ਲਾਲ, ਨਗਰ ਸਤਿਗੁਰ ਜਦ ਧਾਰੇ, ਵਾਹਣ ਮਾਨਕ ਕਰੇ ਗਿਆਨ ਗੁਰ ਕਹੋ ਵਿਚਾਰੇ, ਕੱਠੋ ਸ਼੍ਰੀਖੰਡ ਸਤਿਗੁਰ ਪੀਏ, ਦੁੱਖ ਦਰਿਦਰ ਤਿੰਨ ਕੇ ਗਏ, ਸਤਿਗੁਰ ਚਰਨ ਜਨ ਪਰਸਿਆ ਸੇ ਪਸ਼ ਪ੍ਰੇਤ ਸੁਰ ਨਰ ਭਏ। ਭਾਈ ਗੁਰੂ ਦੀ ਰਹਿਤ ਦੀ ਕੋਠਾਲੀ ਵਿੱਚ ਆ ਜਾਓ, ਦੁੱਖ ਰੋਗ ਵਿਕਾਰਾਂ ਤੋਂ ਬਚ ਜਾਓਗੇ, ਜੀਵਨ ਸੋਹਣਾ ਹੋ ਜਾਂਦਾ। ਫਿਰ ਹੁੰਦਾ ਇਹ ਲੋਕ ਸੁਖੀ ਵੀ ਹੋਣਗੇ, ਤੇ ਜਿਹੜੇ ਗੁਰੂ ਦੀ ਰਹਿਤ ਦੀ ਕੋਠਾਲੀ ਵਿੱਚ ਤੋਂ ਰਹਿਤ ਦਾ ਸੇਕ ਝੱਲ ਰਹੇ ਨਾ, ਲੋਕੀ ਐਸ਼ਾਂ ਕਰਦੇ ਹੋਣਗੇ, ਲੋਕੀ ਖਾਂਦੇ ਪੀਂਦੇ ਹੋਣਗੇ, ਤੂੰ ਗੁਰੂ ਦੀ ਰਹਿਤ ਜਾਵੇ, ਪਰ ਤੈਨੂੰ ਬਦਲੇ ਚ ਕੀ ਮਿਲਣਾ? ਪਰਲੋਕ ਸੁਹੇਲੇ। ਆਖੋ ਵਾਹਿਗੁਰੂ, ਪਰਲੋਕ ਸੁਹੇਲੇ, ਇਹ ਤੇਰੇ ਗੁਰੂ ਦਾ ਵਾਅਦਾ ਹੈ। ਅੱਜ ਪਾਤਸ਼ਾਹ ਬਖਸ਼ਿਸ਼ ਕਰਦੇ, ਅਰਦਾਸ ਕਰ ਭਾਈ, ਸਤਿਗੁਰੂ ਤੈਨੂੰ ਆਪਣੀ ਸ਼ਰਨ ਵਿੱਚ ਰੱਖ ਕੇ ਮੈਂ

ਉਸ ਮਹਾਰਾਜ ਦੀ ਬਖਸ਼ਿਸ਼ ਕਰਦੇ ਕਿਵੇਂ ਭਾਈ ਮੈਂ ਰੱਬ ਦਾ ਨਾਮ ਹਰੀ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਿਨ ਰਾਤ ਜਪਿਆ, ਹਿਰਦੇ ਵਿੱਚ ਧਾਰਨ ਹੋ ਗਿਆ। ਫਿਰ ਕੀ ਹੋਇਆ, ਜਦੋਂ ਹਿਰਦੇ ਵਿੱਚੋਂ ਘਰ ਕਰਨ ਲੱਗਦਾ ਨਾਮ, ਫਿਰ ਸਤਿਗੁਰੂ ਨਾਲ ਰੱਤਿਆ ਗਿਆ ਮਨ, ਹੁਣ ਨਹੀਂ ਉਹਦੇ ਉੱਤੇ ਅਸਰ ਹੋਏਗਾ। ਅੰਤਰ ਗੁਰਾ ਰਾਧਣ ਜਿਵੇਂ ਜਪ ਗੁਰ ਨਾਉ, ਨਿਤਨੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸਿੱਤੀ ਰੱਤਿਆ ਦਰਗਾਹ ਪਾਈਏ ਠਾਓ, ਫਿਰ ਪਰਲੋਕ ਸੋਹਿਲਾ ਹੁੰਦਾ, ਦਰਗਾਹ ਦੇ ਥਾਂ ਮਿਲਦੀ ਗੁਰੂ।

ਵਾਹਿਗੁਰੂ ਜੀ ਦਾ ਨਾਮ ਜਿਹੜਾ ਹਰੀ ਦਾ ਨਾਮ ਜਿਹੜਾ ਉਹ ਪੂਰੀ ਦਵਾਈ ਹੈ, ਔਖਤ ਦਰਥ ਦਵਾਈ। ਜਗਤ ਦੇ ਸਾਰੇ ਰੋਗਾਂ ਦੀ ਪੂਰੀ ਦਵਾਈ ਵਾਹਿਗੁਰੂ ਦਾ ਨਾਮ ਹੈ। ਸਰਵ ਰੋਗ ਦਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਦਾਮ, ਮਨ ਦੇ ਸਾਰੇ ਰੋਗਾਂ ਦਾ ਇਲਾਜ। ਇੱਕ ਬੇਨਤੀ ਸਮਝੋ, ਜੇ ਸ਼ੱਕ ਹੋਵੇ ਕਿ ਤਨ ਦਾ ਨੀ ਜੀ, ਨਹੀਂ, ਤਨ ਦੇ ਰੋਗਾਂ ਦਾ ਵੀ ਇਲਾਜ ਹੋ ਜਾਂਦਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ ਭਾਈ, ਕੱਲ ਤੇ ਕਲੇਸ ਤਨ ਦੇ ਰੋਗ ਸਭ ਮਿਟ ਜਾਂਦੇ। ਸਰਵ ਰੋਗ ਦਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਦਾਮ। ਪਾਤਸ਼ਾਹ ਕਹਿੰਦੇ ਭਾਈ ਤੂੰ ਨਾਮ ਜਪ, ਹਾਂ ਇਹ ਵੀ ਬੇਨਤੀ ਮੈਂ ਨਾਲ ਕਰਾਂ ਕਿ ਜਿੰਨੀਆਂ ਖੋਜਾਂ ਦੁੱਖ ਰੋਗ ਬਿਮਾਰੀਆਂ ਦੀਆਂ ਮੈਡੀਕਲ ਸਾਇੰਸ ਨੇ ਕੀਤੀਆਂ, ਵਿਗਿਆਨ ਨੇ, ਉਹ ਮਨੁੱਖਤਾ ਦੇ ਭਲੇ ਵਾਸਤੇ ਹੈ। ਇਸ ਲਈ ਕਦੇ ਕੋਈ ਦੁੱਖ ਰੋਗ ਹੋਵੇ ਤਾਂ ਦਵਾਈ ਜ਼ਰੂਰ ਲਓ। ਇਹਦਾ ਭਾਵ ਗੁਰਮਤ ਨੇ ਨਹੀਂ ਤੁਹਾਨੂੰ ਕਿਹਾ ਵੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੈ ਜੀ, ਦਵਾਈ ਲੈਣ ਦੀ ਲੋੜ ਨਹੀਂ ਹੈ। ਨਹੀਂ ਭਾਈ, ਕੋਈ ਦੁੱਖ ਰੋਗ ਹੈ ਡਾਕਟਰ ਕੋਲ ਜਾਓ, ਚੈੱਕਅਪ ਕਰਾਓ, ਦਵਾਈ ਲਓ, ਇਹ ਜ਼ਰੂਰੀ ਹੈ। ਪਰ ਸਿੱਖ ਨਾਲ ਵਿਸ਼ਵਾਸ ਰੱਖੇ ਕਿ ਸੱਜਣੋ ਦਵਾਈ ਵੀ ਉਦੋਂ ਕੰਮ ਕਰਦੀ ਜਦੋਂ ਗੁਰੂ ਵਿੱਚ ਕਿਰਪਾ ਕੇ ਕਰਦਾ, ਨਹੀਂ ਤੇ ਬੰਦਾ ਟੈਸਟਾਂ 'ਚ ਪਿਆ ਰਹਿੰਦਾ। ਲੱਖਾਂ ਰੁਪਏ ਦੀ ਦਵਾਈ ਵੀ ਕਈ ਵਾਰ ਕੰਮ ਨਹੀਂ ਕਰਦੀ, ਜਦੋਂ ਰੱਬ ਵਿੱਚ ਆ ਕੇ ਖਲੋ ਜਾਏ ਫਿਰ ਕਈ ਵਾਰ 10-20-50-100 ਰੁਪਏ ਦੀ ਦਵਾਈ ਨਾਲੇ ਬੰਦਾ ਠੀਕ ਹੋ ਜਾਂਦਾ। ਇਹਦਾ ਭਾਵ ਇਹ ਨਹੀਂ ਕਿ ਡਾਕਟਰ ਕੋਲ ਨਹੀਂ ਜਾਣ। ਗੁਰਮਤ ਨੇ ਬਿਲਕੁਲ ਕਿਸੇ ਨੂੰ ਹਨੇਰੇ 'ਚ ਨਹੀਂ ਰੱਖਿਆ, ਕੋਈ ਦੁੱਖ ਰੋਗ ਹੈ ਦਵਾਈ ਲਓ, ਡਾਕਟਰ ਕੋਲ ਚੈੱਕਅਪ ਕਰਾਓ। ਪਰ ਨਾਲ ਸਿੱਖ ਵਿਸ਼ਵਾਸ ਰੱਖੇ ਕਿ ਵੈਦਾਂ ਸੰਦਾਂ ਸੰਗ ਇਕੱਠਾ ਹੋਇਆ, ਦਵਾਈਆਂ ਹੈ ਸਭ ਕੁਝ ਪਰ ਕਦੋਂ ਕੰਮ ਲੱਗਣੀਆਂ? ਔਖਦ ਆਏ ਰਾਸ, ਦਵਾਈ ਕੰਮ ਕਰੇਗੀ। ਵਿੱਚ ਆਪ ਖਲੋਇਆ, ਜਦੋਂ ਵਾਹਿਗੁਰੂ ਵਿੱਚ ਆ ਕੇ ਖੜਾ ਹੋ ਗਿਆ ਫਿਰ ਭਾਈ ਥੋੜੀਆਂ ਦਵਾਈਆਂ ਨਾਲ ਹੀ ਛੁਟਕਾਰਾ ਹੋ ਜਾਣਾ। ਅੱਜ ਪਾਤਸ਼ਾਹ ਸਮਝਾਉਂਦੇ ਇਸ ਤਰ੍ਹਾਂ, ਭਾਈ ਇਹ ਜਗਤ ਸੰਸਾਰ ਦੀ ਪੂਰੀ ਦਵਾਈ ਹੈ ਜਿਹਦੇ ਨਾਲ ਅੰਦਰ ਦੀ ਹਉਮੈ ਵਿਕਾਰ ਮਰ ਜਾਂਦੇ।

ਜੀਓ ਪਾਲ ਪੁਰਖ ਵਾਹਿਗੁਰੂ ਜਿਹੜਾ ਹਰੀ ਹੈ ਪਰਮਾਤਮਾ ਹੈ ਸਾਰੀ ਸ੍ਰਿਸ਼ਟੀ ਉਹਨੇ ਹੁਕਮ ਬੰਨਿਆ ਉਹ ਅਗੰਮ ਹੈ ਉਹਦੇ ਤੱਕ ਕਿੰਦਰਿਆਂ ਦੀ ਪਹੁੰਚ ਨਹੀਂ ਅਗਾਧ ਹੈ ਉਹਦਾ ਕੋਈ ਗਹਿਰਾਈ ਨਹੀਂ ਨਾਪੀ ਜਾ ਸਕਦੀ ਬੋਧ ਦਾ ਅਰਥ ਹੈ ਕਿਸੇ ਗਿਆਨ ਨਾਲ ਉਹਦੀ ਗਹਿਰਾਈ ਨਹੀਂ ਨਾਪੀ ਜਾ ਸਕਦੀ ਕੋਈ ਚੀਜ਼ ਕਈ ਵਾਰ ਗਿਆਨ ਵਿੱਚ ਆ ਜਾਂਦੀ ਹੈ ਰੱਬ ਗਿਆਨ ਦੇ ਬੰਧਨ ਵਿੱਚ ਨਹੀਂ ਹੈ ਅਪਰੰਪਰ ਹੈ ਉਹਦਾ ਪਰਲਾ ਪਾਸਾ ਨਹੀਂ ਸਾਰੀ ਸ੍ਰਿਸ਼ਟੀ ਨੂੰ ਉਹਨੇ ਆਪਣੇ ਹੁਕਮ ਵਿੱਚ ਬੰਨਿਆ ਹੋਇਆ ਸਾਜਣ ਵਾਲਾ ਹੈ ਉਹ ਪੁਰਖ ਹੈ ਅਪਾਰ ਹੈ ਉਹਦਾ ਕੋਈ ਪਰਲਾ ਪਾਸਾ ਨਹੀਂ ਵੇਖਿਆ ਜਾ ਸਕਦਾ ਕਿਸੇ ਗਿਆਨ ਨਾਲ ਉਹਨੂੰ ਲਿਖਿਆ ਨਹੀਂ ਜਾ ਸਕਦਾ ਕਿਉਂ ਭਾਈ ਜਿਹੜਾ ਸੀਮਾ ਵਿੱਚ ਹੋਵੇ ਉਹਨੂੰ ਗਿਆਨ ਨਾਲ ਲਿਖਿਆ ਜਾਂਦਾ ਸ਼ਹਿਰ ਸੀਮਾ ਵਿੱਚ ਹੈ ਸ਼ਹਿਰ ਦੀ ਹੱਦ ਮੁੱਕ ਜਾਂਦੀ ਹੈ ਲਿਖਣਾ ਪੈਂਦਾ ਕਿ ਇੱਥੇ ਹੁਣ ਫਲਾਨਾ ਠਾਣਾ ਮਜੀਠਾ ਠਾਣਾ ਸ਼ੁਰੂ ਹੋ ਗਿਆ ਜੀ ਇੱਥੇ ਮਜੀਠੇ ਠਾਣੇ ਦੀ ਹੱਦ ਖਤਮ ਹੋ ਗਈ ਇੱਥੇ ਪੰਜਾਬ ਜਾਂ ਹਰਿਆਣਾ ਹਿਮਾਚਲ ਸਟੇਟ ਦੀ ਹੱਦ ਖਤਮ ਹੋ ਗਈ ਉਹਨੂੰ ਅੱਖਰਾਂ ਗਿਆਨ ਚ ਲਿਖਿਆ ਜਾ ਸਕਦਾ ਕਿਉਂ ਮਿਣਿਆ ਜਾਂਦਾ ਗਿਣਤੀ ਮਿਣਤੀ ਚ ਪੂਰੀ ਦੁਨੀਆਂ ਗਿਣਤੀ ਮਿਣਤੀ ਵਿੱਚ ਧਰਤੀ ਬਾਰੇ ਲਿਖਿਆ ਜਾ ਸਕਦਾ ਕਿ ਅਮਰੀਕਾ ਦਾ ਕਿੰਨਾ ਖੇਤਰ ਫਲ ਹੈ ਕੈਨੇਡਾ ਦਾ ਕਿੰਨਾ ਖੇਤਰ ਫਲ ਹੈ ਕਿੰਨੀਆਂ ਯੂਨੀਵਰਸਿਟੀਆਂ ਨੇ ਕਿੰਨੇ ਉੱਥੇ ਹੋਸਪਿਟਲ ਨੇ ਸੱਜਣੋ ਰੱਬ ਬਾਰੇ ਇਸ ਲਈ ਨਹੀਂ ਲਿਖਿਆ ਜਾ ਸਕਦਾ ਉਹਦਾ ਕੋਈ ਪਰਲਾ ਪਾਸਾ ਹੀ ਨਹੀਂ ਹੈ ਉਹਨੂੰ ਕਹਿਣਾ ਪੈਣਾ ਲਿਖੇ ਮੁੱਕ ਜਾਣਗੇ ਪਰ ਉਹਦੇ ਬਾਰੇ ਲਿਖਿਆ ਨਹੀਂ ਜਾ ਸਕਦਾ ਇਹਨੂੰ ਪਾਤਸ਼ਾਹ ਕਹਿੰਦੇ ਲਿਖੇ ਹੋਏ ਵਿਨਾਸ਼ ਅੱਖਰ ਮੁੱਕ ਜਾਣਗੇ ਉਹਦਾ ਕੋਈ ਪਰਲਾ ਪਾਸਾ ਨਹੀਂ ਗਿਆਨ ਮੁੱਕ ਜਾਏਗਾ ਉਹਦਾ ਕੋਈ ਅੰਤ ਨਹੀਂ ਅੰਤ ਨਾ ਸਿਫਤੀ ਕਹੇ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਇਸ ਲਈ ਭਾਈ ਉਹ ਅਪਰੰਪਰ ਹੈ ਉਹ ਅਗਾਧ ਹੈ ਉਹ ਅਪਾਰ ਪੁਰਖ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਵਾਰ ਵਾਰ ਪਾਤਸ਼ਾਹ ਨੇ ਉਸ ਇੱਕ ਅਪਰੰਪਰ ਪਾਲ ਪੁਰਖ ਅਗਾਧ ਰੱਬ ਨਾਲ ਜੋੜਿਆ ਹੁਣ ਸੁਣਿਓ ਧਿਆਨ ਨਾਲ ਥੋੜੇ ਮਿੰਟ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਮੈਂ ਸਿਰਫ ਤੁਹਾਡਾ ਧਿਆਨ ਦਿਵਾਉਣਾ ਪੰਥ ਔਰ ਗ੍ਰੰਥ ਦੀ ਸ਼ੁਰੂਆਤ ਇਕੱਠੇ ਹੋਈ ਜਿਸ ਗ੍ਰੰਥ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਕੱਲ ਨੂੰ ਦਿਨ ਮਨਾਇਆ ਜਾਣਾ ਉਹ ਕਥਾ ਤੁਸੀਂ ਕੱਲ ਸੁਣੋਗੇ ਸਿੰਘ ਸਾਹਿਬ ਜੀ ਤੋਂ ਪਰ ਇਹ ਗੱਲ ਸੱਚ ਹੈ ਕਿ ਗ੍ਰੰਥ ਔਰ ਪੰਥ ਦੀ ਸ਼ੁਰੂਆਤ ਇਕੱਠੀ ਹੋਈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਥ ਸ਼ੁਰੂ ਕੀਤਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤੇ ਪੰਥ ਨੂੰ ਚਲਾਉਣ ਲਈ ਨਾਲ ਹੀ ਗ੍ਰੰਥ ਲਿਖਣਾ ਸ਼ੁਰੂ ਕੀਤਾ ਜਿਹੜੇ ਜਿਹੜੇ ਸ਼ਬਦ ਧੁਰਕੀ ਬਾਣੀ ਦੇ ਇਲਹਾਮ ਰੱਬ ਵੱਲੋਂ ਹੋਇਆ ਪਾਤਸ਼ਾਹ ਨਾਲ ਨਾਲ ਲਿਖਦੇ ਗਏ ਇਹਦੀਆਂ ਕਈ ਉਦਾਹਰਣਾਂ ਨੇ ਦੋ ਉਦਾਹਰਣਾਂ ਮੈਂ ਤੁਹਾਨੂੰ ਦੇਣਾ ਜਦੋਂ ਹਜ਼ੂਰ ਪੰਥ ਦੇ ਪ੍ਰਚਾਰ ਲਈ ਤੁਰੇ ਸੁਲਤਾਨਪੁਰ ਲੋਧੀ ਤੋਂ ਭਾਈ ਗੁਰਦਾਸ ਜੀ ਲਿਖਦੇ ਹਜ਼ੂਰ ਨਾਲ ਲੈ ਕੇ ਕੀ ਤੁਰੇ ਗ੍ਰੰਥ ਪੋਥੀ ਕਿਉਂਕਿ ਪੰਥ ਦੀ ਸ਼ੁਰੂਆਤ ਹੋਈ ਗ੍ਰੰਥ ਦੀ ਸ਼ੁਰੂਆਤ ਨਾਲ ਹੋ ਗਈ ਆਸਾ ਹੱਥ ਕਿਤਾਬ ਕੱਛ ਕੁੱਜਾ ਵਾਂਗ ਮੁਸੱਲਾ ਧਾਰੀ ਮੋਢੇ ਤੇ ਪਾਏ ਹੋਏ ਝੋਲੇ ਵਿੱਚ ਪਾਤਸ਼ਾਹ ਨੇ ਕਾਗਜ਼ਾਂ ਦੀ ਪੋਥੀ ਪਾਈ ਉਹ ਝੋਲਾ ਜਿਹੜਾ ਬੇਬੇ ਨਾਨਕੀ ਕੋਲੋਂ ਸਵਾਇਆ ਉਸ ਝੋਲੇ ਵਿੱਚ ਪਾਤਸ਼ਾਹ ਨੇ ਇੱਕ ਕਾਗਜ਼ਾਂ ਦੀ ਪੋਥੀ ਪਾ ਲਈ ਕਿਤਾਬ ਕਸ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਦਾ ਮਤਲਬ ਬਾਣੀ ਪੰਥ ਦੇ ਨਾਲ ਗ੍ਰੰਥ ਨਾਲ ਹੀ ਸੰਭਾਲ ਕਰਨੀ ਸ਼ੁਰੂ ਕੀਤੀ ਉੱਤੋਂ ਅਗਲੀ ਉਦਾਹਰਣ ਜਦੋਂ ਮਹਾਰਾਜ ਮੱਕੇ ਮਦੀਨੇ ਪੁੱਜਦੇ ਨੇ ਸਾਰੇ ਕਾਜੀ ਇਕੱਠੇ ਹੋ ਕੇ ਪੁੱਛਣ ਗੱਲ ਇਮਾਨ ਦੀ ਕੀ ਕਹਿੰਦੇ ਨੇ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ ਹੁਣ ਉਹ ਕਾਜੀ ਕੀ ਪੁੱਛਦੇ ਕਹਿੰਦੇ ਪੁੱਛਣ ਫੋਲ ਕਿਤਾਬ ਨੂੰ ਪਾਤਸ਼ਾਹ ਨੂੰ ਕਹਿੰਦੇ ਜਿਹੜੀ ਤੁਹਾਡੇ ਕੋਲ ਕਿਤਾਬ ਹੈ ਇਹਨੂੰ ਖੋਲ ਕੇ ਪੜ੍ਹ ਕੇ ਦੱਸੋ ਇਹਦੇ ਵਿੱਚ ਹਿੰਦੂ ਵੱਡੇ ਨੇ ਕਿ ਮੁਸਲਮਾਨ ਵੱਡੇ ਨੇ ਇਹਦਾ ਮਤਲਬ ਗ੍ਰੰਥ ਨਾਲ ਹੈ ਉਸ ਵਕਤ ਵੀ ਪੋਥੀ ਦੇ ਰੂਪ ਚ ਗੁਰੂ ਗ੍ਰੰਥ ਤੇ ਪੰਥ ਦੀ ਇਕੱਠੀ ਸ਼ੁਰੂਆਤ ਹੋਈ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਤੇ ਮੁਸਲਮ ਨੋਈ ਬਾਬਾ ਆਖੇ ਹਾਜੀਆ ਸ਼ੁਭ ਅਮਲਾਂ ਵਜੋਂ ਦੋਨੋਂ ਰੋਈ ਉਦੋਂ ਵੀ ਪਾਤਸ਼ਾਹ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੱਥੇ ਜਿੱਥੇ ਮਹਾਰਾਜ ਗਏ ਸ਼ਬਦ ਉਚਾਰਨ ਹੋਏ ਭਾਗੋ ਮਲਕ ਨੂੰ ਬਾਦਸ਼ਾਹ ਨੇ ਸ਼ਬਦ ਕਿਉਂ ਨਾਲ ਹੀ ਲਿਖ ਲਿਆ ਹੱਕ ਪਰਾਇਆ ਨਾਨਕਾ ਕਿਉਂਕਿ ਉਹ ਇਕੱਲੇ ਮਲਕ ਭਾਗੋ ਵਾਸਤੇ ਨਹੀਂ ਸੀ ਉਹ ਆਉਣ ਵਾਲੇ ਸਮੇਂ ਲਈ ਸਾਡੇ ਵਾਸਤੇ ਵੀ ਸੀ ਕਿਸੇ ਦਾ ਹੱਕ ਮਾਰਨ ਵਾਲਿਆ ਤੇਰੀ ਹਮੀ ਦਰਗਾਹ ਵਿੱਚ ਤੇਰੇ ਗੁਰੂ ਜਾਂ ਪੀਰ ਨੇ ਨਹੀਂ ਭਰਨੀ ਨਾਲ ਦੀ ਨਾਲ ਪੰਥ ਦੇ ਗੁਰੂ ਗ੍ਰੰਥ ਦੀ ਸ਼ੁਰੂਆਤ ਚੱਲਦੀ ਗਈ 17 ਸਾਲ ਪਾਤਸ਼ਾਹ ਅਖੀਰ ਵੇਲੇ ਕਰਤਾਰਪੁਰ ਸਾਹਿਬ ਰਹੇ ਖੇਤੀ ਕਰਦੇ ਰਹੇ ਇਕੱਲੀ ਖੇਤੀ ਨਹੀਂ ਕੀਤੀ ਇਤਿਹਾਸ ਕਹਿੰਦਾ ਡਾਕਟਰ ਰਤਨ ਸਿੰਘ ਜੱਗੀ ਨੇ ਸਖੀ ਨੰਬਰ 47 ਵਿੱਚ ਸਿੱਖ ਪੰਥ ਵਿਸ਼ਵ ਕੋਸ਼ ਉਹਦੇ ਵਿੱਚ ਲਿਖਿਆ ਹੈ ਕਿ ਪਾਤਸ਼ਾਹ ਦੀ ਜਿੰਨੀ ਬਾਣੀ ਸੀ 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ
19 ਰਾਗਾਂ ਵਿੱਚ 958 ਸ਼ਬਦ ਤਕਰੀਬਨ ਪਾਤਸ਼ਾਹ ਨੇ ਉਹ ਉਤਾਰੇ ਕਰਵਾਉਂਦੇ ਰਹੇ ਪੋਥੀਆਂ ਦੇ ਰੂਪ ਵਿੱਚ ਆਪਣੇ ਗੁਰੂ ਦੇ ਸਿੱਖਾਂ ਕੋਲੋਂ ਦੂਰ ਦੂਰ ਧਰਮਸ਼ਾਲਾ ਦੇ ਸਿੱਖਾਂ ਨੂੰ ਦੇਣੀ ਭਾਈ ਆ ਸ਼ਬਦ ਲੈ ਜਾਓ ਇਹਨੂੰ ਰੋਜ਼ ਪੜ੍ਹੋ ਪ੍ਰਚਾਰੋ ਇਹਨੂੰ ਵਿਚਾਰੋ ਔਰ ਉਹਨਾਂ ਸਿੱਖਾਂ ਦਾ ਜ਼ਿਕਰ ਕੀਤਾ ਭਾਈ ਸਿੱਧੋ ਭਾਈ ਸ਼ੀਆਂ ਭਾਈ ਮਨਸੁਖ ਭਾਈ ਭਗੀਰਥ ਇਹ ਸਿੱਖਾਂ ਦੀ ਸੇਵਾ ਲੱਗੀ ਸੀ 17 ਸਾਲ ਪਾਤਸ਼ਾਹ ਨੇ 19 ਰਾਗਾਂ ਵਿੱਚ ਉਚਾਰਨ ਕੀਤੇ ਹੋਏ 958 ਸ਼ਬਦਾਂ ਦੀ ਪਾਵਨ ਬਾਣੀ ਦੀ ਇੱਕ ਪੋਥੀ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਉਦਾਸੀਆਂ ਵੇਲੇ ਸ਼੍ਰੀ ਗੋਵਰਧਨਪੁਰ ਤੋਂ ਭਗਤ ਰਵਿਦਾਸ ਮਹਾਰਾਜ ਦੀ ਬਾਣੀ ਔਰ ਬਨਾਰਸ ਤੋਂ ਭਗਤ ਕਬੀਰ ਮਹਾਰਾਜ ਦੀ ਬਾਣੀ ਬਾਬਾ ਫਰੀਦ ਸਾਹਿਬ ਦੀ ਬਾਣੀ ਇਹ ਸਾਰੀ ਬਾਣੀ ਦੀ ਇੱਕ ਪੋਥੀ ਹੋਰ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਜਦੋਂ ਪਾਤਸ਼ਾਹ ਨੇ ਗੁਰਤਖ਼ਤ ਗੱਦੀ ਦਿੱਤੀ 1549 ਈਸਵੀ ਨੂੰ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੂੰ ਉਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ 5 ਪੈਸੇ ਨਰੇਲ ਧਰ ਕੇ ਨਮਸਕਾਰ ਕੀਤੀ ਤੇ ਨਾਲ ਪਤਾ ਕੀ ਦਿੱਤਾ 2 ਪੋਥੀਆਂ ਬਾਣੀ ਦੀਆਂ ਗੁਰੂ ਅੰਗਦ ਸਾਹਿਬ ਜੀ ਨੂੰ ਭੇਂਟ ਕੀਤੀ 19 ਰਾਗਾਂ ਵਿੱਚ ਉਚਾਰਨ ਕੀਤੀ ਹੋਈ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਔਰ ਭਗਤਾਂ ਦੀ ਬਾਣੀ 2 ਪੋਥੀਆਂ ਨਾਲ ਭੇਂਟ ਕੀਤੀਆਂ ਨਾਲ ਕਿਹਾ ਦਿੱਤਾ ਛੱਡ ਕਰਤਾਰਪੁਰ ਜੋਤ ਜਾਏ ਖਡੂਰੇ ਜੋਤ ਜਗਾਈ ਕਹਿੰਦੇ ਕਰਤਾਰਪੁਰ ਸ਼ਬਦ ਛੱਡ ਦਿਓ ਹੁਣ ਚਲੇ ਜਾਓ ਇੱਥੋਂ ਅੱਛਾ ਇੱਕ ਨੁਕਤਾ ਹੁਣ ਧਿਆਨ ਚ ਰੱਖਿਓ ਗੁਰੂ ਨਾਨਕ ਸਾਹਿਬ ਕੋਲ 7 ਸਾਲ ਰਹੇ ਹੋਣ ਭਾਈ ਲੈਣਾ ਜੀ ਅੱਜ ਪੰਥ ਨੂੰ ਵਿਚਾਰਨ ਦੀ ਲੋੜ ਹੈ ਮੈਂ ਕਿਸੇ ਚੀਜ਼ ਦੇ ਵਿਰੋਧ ਚ ਨਹੀਂ ਬੋਲਾਂਗਾ ਵਾਹਿਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸੋਝੀ ਦੇ ਸਾਧ ਸੰਗਤ ਗੱਲ ਸਮਝਣ ਵਿਚਾਰਨ ਦੀ ਹੈ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ 7 ਸਾਲ ਪਾਤਸ਼ਾਹ ਕੋਲ ਰਹੇ ਚੋਲੇ ਧੋਂਦੇ ਰਹੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਦੋਂ ਪਾਤਸ਼ਾਹ ਜੋਤੀ ਜੋਤ ਸਮਾਏ ਹੋਣਗੇ ਗੁਰਤਾ ਗੱਦੀ ਦੇਣ ਤੋਂ ਬਾਅਦ ਅਨੇਕਾਂ ਚੋਲੇ ਹੋਣਗੇ 2-4 ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਸਤਾਰਾਂ ਹੋਣਗੀਆਂ ਪੈਰਾਂ ਦੀਆਂ ਖੜਾਵਾਂ ਜੋੜੇ ਹੋਣਗੇ ਉਦੋਂ ਕਰਤਾਰਪੁਰ ਸਾਹਿਬ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਨਦੇ ਰਹੇ ਧੰਨ ਗੁਰੂ ਅੰਗਦ ਸਾਹਿਬ ਜੀ ਕੋਈ ਚੀਜ਼ ਨਾਲ ਨਹੀਂ ਲੈ ਕੇ ਆਏ ਨਾ ਗੁਰੂ ਨਾਨਕ ਸਾਹਿਬ ਦਾ ਕੋਈ ਚੋਲਾ ਠੀਕ ਹੈ ਜਿਹਨੂੰ ਪਿਆਰ ਹੋਵੇ ਉਹਦੀਆਂ ਚੀਜ਼ਾਂ ਵੀ ਪਿਆਰੀਆਂ ਹੁੰਦੀਆਂ ਨੇ ਪਿਆਰ ਕਰਨਾ ਚੰਗੀ ਗੱਲ ਹੈ ਪਰ ਜਦੋਂ ਗੱਲ ਗੁਰਮਤ ਦੇ ਸਿਧਾਂਤ ਦੀ ਆਈ ਉਦੋਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨਾ ਕੋਈ ਚੋਲਾ ਲੈ ਕੇ ਆਏ ਨਾ ਕੋਈ ਖੜਾਮ ਲੈ ਕੇ ਆਏ ਨਾ ਕੋਈ ਗੁਰੂ ਨਾਨਕ ਸਾਹਿਬ ਦੀ ਦਸਤਾਰ ਲੈ ਕੇ ਆਏ ਇੱਕ ਚੀਜ਼ ਨਾਲ ਲੈ ਕੇ ਆਏ 2 ਬਾਣੀ ਦੀਆਂ ਪੋਥੀਆਂ ਨਾਲ ਲੈ ਕੇ ਆਏ ਖਡੂਰ ਸਾਹਿਬ ਆ ਗਏ ਅੱਜ ਜ਼ਰੂਰਤ ਹੈ ਬੇਨਤੀ ਮੈਂ ਤਾਂ ਕਹੀ ਪੰਥ ਤੇ ਗ੍ਰੰਥ ਦੀ ਇਕੱਠੀ ਸ਼ੁਰੂਆਤ ਹੋਈ ਔਰ ਸਿੱਖੋ ਸਾਨੂੰ ਸਮਝਣ ਦੀ ਲੋੜ ਹੈ ਅੱਜ ਸਿੱਖ ਪੰਥ ਗੁਰੂ ਗ੍ਰੰਥ ਤੋਂ ਦੂਰ ਹੋ ਰਿਹਾ ਹੈ ਤਾਂਹੀਓ ਉਜਾੜੇ ਵੱਲ ਆਪਾਂ ਜਾ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋਵਾਂਗੇ ਤੇ ਉਜਾੜੇ ਵੱਲ ਦੇ ਪਾਸੇ ਤੁਰ ਜਾਂਗੇ ਇਕੱਠੇ ਪੰਥ ਤੇ ਗੁਰੂ ਗ੍ਰੰਥ ਦੀ ਸ਼ੁਰੂਆਤ ਹੈ ਜਦੋਂ ਪੰਥ ਗੁਰੂ ਗ੍ਰੰਥ ਤੋਂ ਦੂਰ ਜਾਏਗਾ ਅਸੀਂ ਉਜਾੜੇ ਵੱਲ ਦੇ ਪਾਸੇ ਹੋ ਜਾਂਦੇ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇਣ ਲੱਗਾ ਦੂਰ ਦੁਰਾਡੇ ਦੇਸ਼ ਵਿਦੇਸ਼ ਪਿੰਡਾਂ 'ਚ ਸੰਗਤ ਸੁਣਦੀ ਹੈ ਤੁਸੀਂ ਕਹੋਗੇ ਦੂਰ ਕਿਵੇਂ ਹੋਗਾ ਜੀ ਹੁਣ ਤਾਂ ਬਾਣੀ ਵੱਧ ਪੜੀ ਜਾ ਰਹੀ ਹੈ ਹੁਣ ਤਾਂ ਥਾਂ ਥਾਂ ਤੇ ਲਾਈਵ ਟੈਲੀਕਾਸਟ ਪ੍ਰਚਾਰ ਹੋ ਰਿਹਾ ਹੁਣ ਤੇ ਸੰਗਤਾਂ ਹਜ਼ਾਰਾਂ ਦੀ ਤਾਦਾਦ ਵਿੱਚ ਬਹਿ ਕੇ ਬਾਣੀ ਪੜਦੀਆਂ ਨੇ ਦੂਰ ਪਤਾ ਕਿਵੇਂ ਹੋ ਗਏ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋ ਰਹੇ ਹਾਂ ਅੱਜ ਤੋਂ 20-25-30 ਸਾਲ ਪਹਿਲਾਂ ਜਦੋਂ 30 ਸਾਲ ਪਹਿਲਾਂ 35 ਸਾਲ ਪਹਿਲਾਂ ਅਸੀਂ ਬਾਣੀ ਪੜ੍ਹਨੀ ਸ਼ੁਰੂ ਕੀਤੀ ਸਿੱਖੀ ਮਹਾਂਪੁਰਸ਼ਾਂ ਕੋਲੋਂ ਉਦੋਂ ਕਿਸੇ ਸਿੱਖ ਦੇ ਘਰ ਵਿੱਚ ਕੋਈ ਦੁੱਖ ਸੁੱਖ ਵਿਆਹ ਸ਼ਾਦੀ ਮਰਗ ਕੋਈ ਵਿਆਹ ਆਨੰਦ ਕਰ ਕੁਛ ਵੀ ਹੋਵੇ ਤਾਂ ਸਹਿਜ ਪਾਠ ਰਖਾਉਣਾ ਵੱਧ ਤੋਂ ਵੱਧ ਕਿਸੇ ਨੇ ਅਖੰਡ ਪਾਠ ਸਾਹਿਬ ਕਰਾਉਣਾ 7 ਦਿਨ 8 ਦਿਨ ਸਹਿਜ ਪਾਠ ਹੋਣਾ ਘਰ ਵਾਲਿਆਂ ਸਵੇਰੇ ਸ਼ਾਮ ਕਹਿਣਾ ਭਾਈ ਸਾਹਿਬ ਜੀ ਬਾਬਾ ਜੀ ਬਾਣੀ ਸੁਣਾਓ ਥੋੜਾ ਚਿਰ ਅੱਧਾ ਘੰਟਾ ਬਹਿਣਾ ਘਰ ਵਾਲਿਆਂ ਨੇ ਗ੍ਰੰਥੀ ਸਿੰਘ ਲਈ ਪ੍ਰਸ਼ਾਦਾ ਬਣਾਉਣਾ ਭੈਣਾਂ ਨੇ ਸ਼ਰਧਾ ਸਤਿਕਾਰ ਨਾਲ ਪਰਿਵਾਰ ਨੇ ਬਾਣੀ ਸੁਣਨੀ ਤੇ ਕਈ ਵਾਰ ਕਈ ਘਰਾਂ 'ਚ ਮੈਂ ਆਪ ਵੇਖਿਆ 7-8 ਦਿਨਾਂ ਵਿੱਚ ਪਤਾ ਕੀ ਹੁੰਦਾ ਸੀ ਜਿਹੜੇ ਬਾਬਾ ਜੀ ਨੇ ਪਾਠ ਰੱਖਿਆ ਹੁੰਦਾ ਸੀ ਉਹਨਾਂ ਕਹਿਣਾ ਸਰਦਾਰ ਜੀ ਘਰ ਵਾਲੇ ਨੂੰ ਦਾੜਾ ਪ੍ਰਕਾਸ਼ ਹੈ ਤੁਹਾਡਾ ਤੁਸੀਂ ਮਹਾਰਾਜ ਦਾ ਪ੍ਰਕਾਸ਼ ਕਰਿਆ ਕਰੋ ਪੜ੍ਹ ਲੈਂਦੇ ਹੋ ਤੁਸੀਂ ਇੱਕ ਤਾਂ 8 ਦਿਨ ਘਰ ਵਿੱਚ ਪ੍ਰਕਾਸ਼ ਰਹਿਣਾ ਜੇ ਕੋਈ ਸ਼ਰਾਬ ਪੀਂਦਾ ਸੀ ਸ਼ਰਾਬ ਪੀਣੀ ਛੱਡ ਗਿਆ 8-10 ਦਿਨ ਔਰ ਕਈਆਂ ਦੇ ਮਨ 'ਚ ਚਾਹੋ ਹੋਇਆ ਬਾਬਾ ਜੀ ਤੋਂ ਪ੍ਰਕਾਸ਼ ਕਰਕੇ ਹੁਕਮਨਾਮਾ ਪੜ੍ਹਨ ਲੱਗਦਾ ਇਹ ਚੀਜ਼ ਮੈਂ ਖੁਦ ਵੇਖੀ ਹੈ ਜਿਹੜੇ ਬੰਦੇ ਸ਼ਰਾਬੀ ਸੀ ਘਰ ਵਿੱਚ ਸਹਿਜ ਪਾਠ ਰੱਖਣ ਤੋਂ ਬਾਅਦ ਉਹਨਾਂ ਨੇ ਸ਼ਰਾਬ ਬਿਨਾਂ ਪੀਤੀ 8-10 ਦਿਨ ਬਾਬਾ ਜੀ ਤੋਂ ਪ੍ਰਕਾਸ਼ ਕਰਨਾ ਵੀ ਸਿੱਖ ਗਏ ਹੁਕਮਨਾਮਾ ਪੜ੍ਹਨਾ ਸਿੱਖ ਗਏ ਹੌਲੀ ਹੌਲੀ ਉਹ ਬੰਦੇ ਪੱਕਾ ਪਾਠ ਕਰਨ ਲੱਗ ਪਏ ਸਿੱਖੀ ਵਿੱਚ ਆ ਗਏ ਗੁਰੂ ਗ੍ਰੰਥ ਨਾਲ ਜੁੜੇ ਤੇ ਜਾਗ ਲੱਗ ਗਿਆ ਪੰਥ ਵਿੱਚ ਹੋਰ ਔਰ ਦੂਜੀ ਗੱਲ ਵੱਧ ਤੋਂ ਵੱਧ ਅਖੰਡ ਪਾਠ ਸਾਹਿਬ ਤੇ ਸਾਧ ਸੰਗਤ ਹੁਣ ਦੂਰ ਪਤਾ ਕਿਵੇਂ ਹੋ ਗਏ
ਹੁਣ 8 ਦਿਨ ਦਾ ਪਾਠ ਪਿੰਡਾਂ ਚ ਵੇਖ ਲਓ, ਸ਼ਹਿਰਾਂ ਚ ਵੇਖ ਲਓ, ਬਹੁਤ ਕੱਦਾ ਕੋ ਘੱਟ ਹੈ, ਨਹੀਂ ਨਹੀਂ ਰਖਾਉਂਦੇ ਲੋਕ, ਸਮਾਂ ਨਹੀਂ ਹੈ ਜੀ ਸੇਵਾ ਦਾ। 3 ਦਿਨ ਦਾ ਸ਼੍ਰੀ ਅਖੰਡ ਪਾਠ ਸਾਹਿਬ ਵੀ ਰਖਾਉਣਾ ਬੰਦ ਕਰਤਾ, ਕਿਹੜਾ ਸੇਵਾ ਕਰੇ ਜੀ, ਕੌਣ ਸੇਵਾ ਕਰੇ, ਬੜਾ ਔਖਾ ਜੀ ਪਾਠੀਆਂ ਦੀ ਸੇਵਾ, ਬਾਣੀ ਕਿਹੜਾ ਸੁਣੇ। 3 ਦਿਨ ਦਾ ਪਾਠ ਵੀ ਬੰਦ ਕਰਤਾ, ਹੁਣ ਅਸੀਂ ਗੁਰੂ ਗ੍ਰੰਥ ਤੋਂ ਦੂਰ ਹੋ ਗਏ। ਪਤਾ ਕਿਉਂ? ਦੁੱਖ ਹੋਵੇ, ਸੁੱਖ ਹੋਵੇ, ਵਿਆਹ ਸ਼ਾਦੀ ਮਰਗ ਹੋਵੇ, 1.5 ਘੰਟੇ ਦੇ ਪਾਠ ਤੇ ਆ ਗਏ ਕਿ ਬਾਬਾ ਜੀ ਸੁਖਮਨੀ ਸਾਹਿਬ ਕਰੋ ਤੇ ਛੇਤੀ ਤੋੜ ਦਿਓ। ਅੱਛਾ, ਜਿੰਨੀ ਦੇਰ ਸੁਖਮਨੀ ਸਾਹਿਬ ਦਾ ਪਾਠ ਹੁੰਦਾ, ਮਾਫ ਕਰਿਓ, ਕੋਈ ਘਰ ਵਾਲਾ ਨਹੀਂ ਬਹਿ ਕੇ ਸੁਣਦਾ, ਗੁਰੂ ਗ੍ਰੰਥ ਸਾਹਿਬ ਕੋਲ ਬਹਿੰਦੇ ਕੌਣ ਹੈ? 1.5 ਘੰਟੇ ਲਈ, 2 ਘੰਟੇ ਲਈ ਮਹਾਰਾਜ ਲੈਂਦਾ, ਸੁਖਮਨੀ ਸਾਹਿਬ ਦੇ ਪਾਠ ਹੋਏ, ਕੋਈ ਸੁਣ ਨਹੀਂ ਬੈਠਾ। ਜਿਨ੍ਹਾਂ ਦੇ ਘਰ ਪਾਠ ਹੋ ਰਿਹਾ ਵਿਆਹ ਸ਼ਾਦੀ ਵਾਲੇ, ਅੱਧਾ ਪਰਿਵਾਰ ਤਾਂ ਪਾਰਲਰ ਤੇ ਤੁਰਿਆ ਫਿਰਦਾ ਜਿੰਨੀ ਦੇਰ ਪਾਠ ਹੁੰਦਾ। ਸਤ ਸੰਗਤ, ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋ ਗਏ, ਇਸ ਲਈ ਪੰਥ ਉਜਾਰੇ ਵੱਲ ਜਾ ਰਿਹਾ। ਮੈਂ ਤੁਹਾਨੂੰ ਬੇਨਤੀ ਕਰਾਂਗਾ, ਦੁਆਰਾ ਪਿਰਤ ਪਾਓ, ਵਕਤ ਕੱਢੋ। ਜੇ ਗੁਰੂ ਲਈ ਵਕਤ ਨਹੀਂ, ਫਿਰ ਕਾਹਦੇ ਲਈ ਵਕਤ ਹੋਏਗਾ? ਆਪਣੇ ਘਰਾਂ ਸਹਿਜ ਪਾਠ ਰਖਾਓ, ਔਰ ਜੇ ਬਹੁਤ ਕਿਤੇ ਜ਼ਰੂਰਤ ਹੈ, ਸਮਾਂ ਘੱਟ ਹੈ, ਬਾਹਰ ਦੇ ਕੋਈ ਰਿਸ਼ਤੇਦਾਰ ਆਏ, ਫਲਾਈਟ ਕੱਢ, ਫਿਰ 3 ਦਿਨ ਦਾ ਪਾਠ ਤਾਂ ਘੱਟੋ ਘੱਟ ਸ਼੍ਰੀ ਅਖੰਡ ਪਾਠ ਸਾਹਿਬ ਕਰਾਓ, ਬਹਿ ਕੇ ਪਾਠ ਸੁਣੋ, ਸੇਵਾ ਕਰੋ। ਸਾਡੇ ਬੱਚਿਆਂ ਦੇ ਅੰਦਰ ਜਾਗ ਲੱਗੇਗਾ ਸਿੱਖੀ ਦਾ। ਤੁਹਾਡੇ ਬੱਚੇ 3 ਦਿਨ ਪਾਠੀ ਸਿੰਘਾਂ ਦੀ ਸੇਵਾ ਕਰਨਗੇ, ਬਾਣੀ ਸੁਣਨਗੇ, ਕੋਈ ਕੋਈ ਧੂਫ ਕੋਲ ਲਾਏਗਾ, ਕੋਈ ਬੈਠੇਗਾ, ਕੋਈ ਭਾਈ ਜਾਗ ਲੱਗੇਗਾ। ਇਹਨੂੰ ਮਨਮਤ ਨਾ ਸਮਝਿਓ, ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋ ਕੇ ਉਜਾੜੇ ਵੱਲ ਜਾ ਰਹੇ। ਸ਼੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਪੋਥੀਆਂ ਲੈ ਕੇ ਆਏ ਖਡੂਰ ਸਾਹਿਬ। ਧੰਨ ਗੁਰੂ ਅੰਗਦ ਦੇ ਮਹਾਰਾਜ 13 ਸਾਲ ਗੁਰਤਾ ਗੱਦੀ ਤੇ ਰਹੇ, 13 ਸਾਲਾਂ ਵਿੱਚ ਇੱਕ ਵੀ ਸ਼ਬਦ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਉਚਾਰਨ ਨਹੀਂ ਕੀਤਾ, ਸਿਰਫ ਸਲੋਕ ਉਚਾਰਨ ਕੀਤੇ। ਸੁਣਿਓ ਧਿਆਨ ਨਾਲ, ਸਲੋਕ ਉਚਾਰਨ ਕੀਤੇ 63 ਸਲੋਕ ਗੁਰੂ ਅੰਗਦ ਦੇ ਮਹਾਰਾਜ ਦੇ। ਸਲੋਕ ਜਿਹੜੇ ਨੇ ਉਹ ਕਿਸੇ ਰਾਗ ਦੇ ਸ਼ਬਦ ਦਾ ਹਿੱਸਾ ਨਹੀਂ ਬਣਦੇ। ਕਿਉਂ ਭਾਈ? ਜਿਹੜਾ ਸਲੋਕ ਹੈ ਨਾ, ਉਹ ਰਾਗ ਬੰਦਿਸ਼ ਤੋਂ ਮੁਕਤ ਹੈ, ਕਿਉਂਕਿ ਕਈਆਂ ਸਲੋਕਾਂ ਦਾ ਨਾਪ ਤੁਲ ਜਿਹੜਾ, ਜਦੋਂ ਤੁਸੀਂ ਬਾਣੀ ਪੜੋਗੇ ਤੁਲ, ਉਹਨਾਂ ਦਾ ਨਾਪ ਤੁਲ ਨਹੀਂ ਸਹੀ ਬੈਠੇਗਾ ਤੁਕਾਂ ਦਾ। ਇੱਕ ਉਦਾਹਰਨ ਮੈਂ ਤੁਹਾਨੂੰ ਦੇ ਦਿੰਦਾ, ਪਕੜੇ ਚ ਕਾਫੀ ਰਹਿ ਗਈ। ਇੱਕ ਸਲੋਕ ਆਉਂਦਾ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਅੜਿਆ। ਅੱਛਾ, ਸ਼ਬਦ ਹੁਣ ਆਏ ਅੜਿਆ ਤੇ ਰੁਕ ਗਿਆ, ਅਗਲੀ ਪੰਕਤੀ ਮਿਲਣੀ ਨਹੀਂ ਉਹਦੇ ਨਾਲ। ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਅੜਿਆ, ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾ। ਪਹਿਲੀ ਪੰਕਤੀ ਚ ਆਇਆ ਆਏ ਅੜਿਆ, ਦੂਜੇ ਚ ਆ ਗਿਆ ਅੰਗਾਰਾ, ਨਾਪ ਤੋਲ ਤੋਂ ਬਾਅਦ ਨਹੀਂ ਮਿਲ। ਇਸ ਲਈ ਸਲੋਕ ਜਿਹੜੇ ਉਹ ਰਾਗ ਬੰਦਿਸ਼ ਤੋਂ ਮੁਕਤ ਹੈ, ਤਾਂ ਕਰਕੇ ਉਹਨਾਂ ਨੂੰ 12 ਵਿੱਚ ਅੰਕਿਤ ਕੀਤਾ ਗਿਆ। ਆਸਾਂ ਦੀ ਵਾਰ ਵਿੱਚ ਘੱਟੋ ਘੱਟ 60 ਸਲੋਕ, 45 ਗੁਰੂ ਨਾਨਕ ਸਾਹਿਬ ਮਹਾਰਾਜ ਦੇ, 15 ਗੁਰੂ ਅੰਗਦ ਸਾਹਿਬ ਮਹਾਰਾਜ ਦੇ ਆਉਣਗੇ। ਖੈਰ, ਗੁਰੂ ਅੰਗਦ ਸਾਹਿਬ ਜੀ ਨੇ 63 ਸਲੋਕ ਉਚਾਰਨ ਕੀਤੇ, ਉਹ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਆਏ। ਗੁਰੂ ਅੰਗਦ ਸਾਹਿਬ ਨੇ ਹੁਕਮ ਕੀਤਾ, ਖਡੂਰ ਸਾਹਿਬ ਨਹੀਂ ਰਹਿਣਾ, ਖਡੂਰ ਛੱਡ ਦਿਓ। ਗੁਰੂ ਅਮਰਦਾਸ ਮਹਾਰਾਜ ਕਿੱਥੇ ਆ ਗਏ? ਗੋਇੰਦਵਾਲ ਸਾਹਿਬ। ਤੇ ਨਾਲ ਕੀ ਲੈ ਕੇ ਆਏ ਭਾਈ? ਪੋਥੀਆਂ। ਗੁਰੂ ਅੰਗਦ ਸਾਹਿਬ ਜੀ ਨੇ 3 ਬਾਣੀ ਦੀਆਂ ਪੋਥੀਆਂ ਭੇਂਟ ਕੀਤੀਆਂ ਗੁਰੂ ਅਮਰਦਾਸ ਮਹਾਰਾਜ ਨੂੰ, ਔਰ 3 ਪੋਥੀਆਂ ਗੁਰੂ ਅਮਰਦਾਸ ਜੀ ਲੈ ਕੇ ਗੋਇੰਦਵਾਲ ਸਾਹਿਬ ਆ ਗਏ। ਧੰਨ ਗੁਰੂ ਅਮਰਦਾਸ ਮਹਾਰਾਜ 22 ਸਾਲ ਗੁਰਤਾ ਗੱਦੀ ਤੇ ਰਹੇ, 94 ਸਾਲ ਦੀ ਉਮਰ ਤੱਕ। ਸ਼੍ਰੀ ਗੁਰੂ ਅਮਰਦਾਸ ਮਹਾਰਾਜ 22 ਸਾਲ ਗੁਰਤਾ ਗੱਦੀ ਤੇ ਰਹੇ, ਔਰ 22 ਸਾਲਾਂ ਦੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ 17 ਰਾਗਾਂ ਵਿੱਚ, ਇਤਿਹਾਸ ਕਹਿੰਦਾ ਤੁਸੀਂ ਬਾਣੀ ਪੜਿਓ, ਤਕਰੀਬਨ 885 ਸ਼ਬਦ ਉਚਾਰਨ ਕੀਤੇ। 19 ਰਾਗ ਗੁਰੂ ਨਾਨਕ ਸਾਹਿਬ ਮਹਾਰਾਜ ਵਾਲੇ, ਉਹਨਾਂ ਚੋਂ 17 ਰਾਗਾਂ ਚ ਗੁਰੂ ਅਮਰਦਾਸ ਪਿਤਾ ਮਹਾਰਾਜ ਦੀ ਬਾਣੀ ਹੈ, 2 ਰਾਗਾਂ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਨਹੀਂ, ਕਿਉਂਕਿ ਪਹਿਲਾਂ 19 ਰਾਗ ਸੀ ਨਾ ਗੁਰੂ ਨਾਨਕ ਸਾਹਿਬ ਜੀ ਦੇ, ਉਹਨਾਂ ਵਿੱਚੋਂ 2 ਰਾਗਾਂ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਨਹੀਂ, 17 ਰਾਗਾਂ ਦੀ ਬਾਣੀ ਹੈ। ਉਹ 2 ਰਾਗ ਤੱਤੇ ਤੋਂ ਸ਼ੁਰੂ ਹੁੰਦੇ ਨੇ, 1 ਤਲੰਗ ਤੇ ਦੂਜਾ ਤੁਖਾਰੀ। ਤਲੰਗ ਤੇ ਤੁਖਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰਾਗ, ਉਹਦੇ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਨਹੀਂ, 17 ਰਾਗਾਂ 885 ਸ਼ਬਦ, 22 ਸਾਲ ਗੁਰਤਾ ਗੱਦੀ ਤੇ ਰਹੇ। ਫਿਰ ਵਕਤ ਆਇਆ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ, ਗੁਰਤਾ ਗੱਦੀ ਤੇ ਵਿਰਾਜਮਾਨ ਹੋਏ। ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੇ ਉਸ ਵਕਤ 4 ਪੁੱਥੀਆਂ ਭੇਂਟ ਕੀਤੀਆਂ ਧੰਨ ਗੁਰੂ ਰਾਮਦਾਸ ਜੀ, 1 ਗੁਰੂ ਨਾਨਕ ਸਾਹਿਬ ਦੀ ਬਾਣੀ ਦੀ, 1 ਗੁਰੂ ਅੰਗਦ ਸਾਹਿਬ ਜੀ ਦੀ ਬਾਣੀ 63 ਸਲੋਕ, 1 ਧੰਨ ਗੁਰੂ ਅਮਰਦਾਸ ਮਹਾਰਾਜ ਦੀ ਆਪਣੀ 17 ਰਾਗਾਂ ਦੀ ਬਾਣੀ, ਔਰ 1 ਭਗਤਾਂ ਦੀ ਬਾਣੀ
ਇਹ ਚਾਰ ਪੋਥੀਆਂ ਭੇਂਟ ਕੀਤੀਆਂ, ਪੰਜ ਪੈਸੇ ਨਰੇਲ ਧਰ ਕੇ ਨਮਸਕਾਰ ਕਰਕੇ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ, ਧੰਨ ਗੁਰੂ ਰਾਮਦਾਸ ਮਹਾਰਾਜ ਗੋਇੰਦਵਾਲ ਸਾਹਿਬ ਨਹੀਂ ਰਹੇ, ਸ੍ਰੀ ਅੰਮ੍ਰਿਤਸਰ ਸਾਹਿਬ ਚ ਜੋਤ ਜਗਾਵੇ, ਇੱਥੇ ਆ ਕੇ ਵਿਰਾਜਮਾਨ ਹੋ ਗਏ। ਸ੍ਰੀ ਗੁਰੂ ਰਾਮਦਾਸ ਮਹਾਰਾਜ ਗੋਇੰਦਵਾਲ ਸਾਹਿਬ ਨਹੀਂ ਰਹੇ, ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਸੱਤ ਸਾਲ ਤਕਰੀਬਨ ਗੁਰਤਾ ਗੱਦੀ ਤੇ ਰਹੇ, ਧੰਨ ਗੁਰੂ ਰਾਮਦਾਸ ਜੀ, ਤਕਰੀਬਨ ਸੱਤ ਸਾਲ ਇਤਿਹਾਸ ਕਹਿੰਦਾ ਗੁਰਤਾ ਗੱਦੀ ਤੇ ਵਿਰਾਜਮਾਨ ਰਹੇ। ਔਰ ਪਾਤਸ਼ਾਹ ਨੇ ਤੀਹਾਂ ਰਾਗਾਂ ਚ ਬਾਣੀ ਉਚਾਰਨ ਕੀਤੀ, 19 ਰਾਗ ਗੁਰੂ ਨਾਨਕ ਸਾਹਿਬ ਜੀ ਵਾਲੇ ਤੇ 11 ਰਾਗ ਹੋਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰੇ। 647 ਸ਼ਬਦ ਤਕਰੀਬਨ ਧੰਨ ਗੁਰੂ ਰਾਮਦਾਸ ਜੀ ਨੇ 30 ਰਾਗਾਂ ਚ ਬਾਣੀ ਉਚਾਰਨ ਕੀਤੀ, 19 ਰਾਗ ਗੁਰੂ ਨਾਨਕ ਸਾਹਿਬ ਜੀ ਵਾਲੇ, 11 ਰਾਗ ਹੋਰ ਪਾਤਸ਼ਾਹ ਨੇ ਉਚਾਰਨ ਕੀਤੇ। 30 ਰਾਗਾਂ ਚ ਬਾਣੀ ਪਾਤਸ਼ਾਹ ਨੇ ਅੰਗਦ ਕੀਤੀ, ਇੱਕ ਪੋਥੀ ਹੋਰ ਤਿਆਰ ਹੋ ਗਈ। ਫਿਰ ਵਕਤ ਆਇਆ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਛਤਰ ਸਿੰਘਾਸਣ ਪ੍ਰਥਮੀ ਗੁਰ ਅਰਜਨ ਕੋ ਦੇ ਆਇਓ, ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ। ਔਰ 1582 ਈਸਵੀ ਵਿੱਚ ਜਦੋਂ ਗੁਰਤਾ ਗੱਦੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਖਸ਼ੀ, ਉਦੋਂ ਗੁਰੂ ਰਾਮਦਾਸ ਜੀਆਂ ਨੇ ਪੰਜ ਪੋਥੀਆਂ ਨਾਲ ਭੇਂਟ ਕੀਤੀਆਂ, ਬਾਣੀ ਦੀਆਂ ਪੰਜ ਪੋਥੀਆਂ ਨਾਲ ਭੇਂਟ ਕੀਤੀਆਂ। ਔਰ ਪਾਤਸ਼ਾਹ ਉਹ ਬਾਣੀ ਦੇ ਉਤਾਰੇ ਕਰਕੇ ਸਿੱਖਾਂ ਨੂੰ ਦਿੰਦੇ ਰਹੇ, ਭਾਈ ਧਰਮਸ਼ਾਲਾ ਚ ਪੜ੍ਹੋ। ਫਿਰ ਵਕਤ ਆਇਆ ਜਦੋਂ ਇਹ ਗੱਲ ਸਾਹਮਣੇ ਆਉਂਦੀ ਵੀ ਹੁਣ ਸਾਰੀਆਂ ਪੋਥੀਆਂ ਦਾ ਆਦਿ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਬਣਾਉਣਾ, ਇਹ ਨਹੀਂ ਕਿ ਪੋਥੀਆਂ ਬਹੁਤ ਹੋ ਗਈਆਂ ਸੀ, ਇੱਕ ਵਿਸ਼ੇਸ਼ ਕਾਰਨ ਤੁਹਾਡੇ ਸਾਹਮਣੇ ਕੱਲ ਸਿੰਘ ਸਾਹਿਬ ਸੁਣਾਉਣਗੇ, ਉਹ ਕੀ ਸੀ? ਮਿਲਾਵਟ ਸ਼ੁਰੂ ਹੋ ਗਈ। ਉਹਦਾ ਰੀਜ਼ਨ ਕਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਤੱਕ ਗੁਰਤਾ ਗੱਦੀ ਦਾ ਬਹੁਤਾ ਰੌਲਾ ਨਹੀਂ ਪਿਆ। ਕਿਉਂ ਭਾਈ? ਗੁਰੂ ਨਾਨਕ ਸਾਹਿਬ ਮਹਾਰਾਜ ਬੇਦੀ ਗੁਰਤਾ ਗੱਦੀ ਦਿੱਤੀ ਗੁਰੂ ਅੰਗਦ ਸਾਹਿਬ ਨੂੰ, ਸੰਗਤ ਨੂੰ ਪਤਾ ਲੱਗ ਗਿਆ ਕਿ ਹੁਣ ਬੇਦੀਆਂ ਕੋਲ ਗੁਰਤਾ ਗੱਦੀ ਨਹੀਂ ਹੈ, ਗੁਰਤਾ ਗੱਦੀ ਤ੍ਰਿਹਣ ਧੰਨ ਗੁਰੂ ਅੰਗਦ ਦੇ ਮਹਾਰਾਜ ਨੂੰ ਦਿੱਤੀ ਹੈ, ਉਹ ਤ੍ਰਿਹਣ ਨੇ, ਬੇਦੀਆਂ ਦਾ ਕੋਈ ਦਾਅਵੇਦਾਰ ਨਹੀਂ ਰਿਹਾ। ਫਿਰ ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਗੁਰਤਾ ਗੱਦੀ ਬਖਸ਼ੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ। ਤ੍ਰਿਹਣਾਂ ਵਿੱਚੋਂ ਕੋਈ ਵੀ ਰੌਲਾ ਭਾਵੇਂ ਪਾਉਂਦੇ ਰਹੇ ਬਾਬੇ ਦਾਤੂ ਵਰਗੇ, ਪਰ ਸੰਗਤ ਨੇ ਮੰਨਿਆ ਨਹੀਂ। ਕਿਉਂ? ਸਿੱਧੀ ਗੱਲ ਪਤਾ ਲੱਗ ਗਈ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਭੱਲੇ ਨੇ, ਭੱਲੇ ਅਮਰਦਾਸ ਉਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ, ਗੁਰਤਾ ਗੱਦੀ ਗੁਰੂ ਅਮਰਦਾਸ ਮਹਾਰਾਜ ਜੀ ਕੋਲ। ਗੁਰੂ ਅਮਰਦਾਸ ਮਹਾਰਾਜ ਨੇ ਗੁਰਤਾ ਗੱਦੀ ਕਿਸੇ ਭੱਲਿਆਂ ਦੇ ਨੂੰ ਦਿੱਤੀ, ਗੁਰਤਾ ਗੱਦੀ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ੀ। ਤੇ ਸੰਗਤ ਨੂੰ ਸਿੱਧਾ ਪਤਾ ਸੀ ਕਿ ਸੋਢੀ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਹੁਣ ਭੱਲਿਆਂ ਕੋਲ ਨਹੀਂ ਹੈ, ਗੁਰਤਾ ਗੱਦੀ ਸੋਢੀਆਂ ਕੋਲ, ਧੰਨ ਗੁਰੂ ਰਾਮਦਾਸ ਪਿਤਾ ਜੀ ਕੋਲ ਹੈ। ਪਰ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਦਿੱਤੀ, ਫਿਰ ਸੋਢੀਆਂ ਵਿੱਚੋਂ ਦਾਅਵਾ ਕਰਨ ਵਾਲਾ ਪ੍ਰਿਥੀ ਚੰਦ ਕਹਿੰਦਾ, ਮੈਂ ਵੀ ਸੋਢੀ ਹਾਂ, ਮੈਂ ਵੀ ਗੁਰੂ ਰਾਮਦਾਸ ਦਾ ਵੱਡਾ ਪੁੱਤਰ ਹੈ, ਗੁਰਤਾ ਗੱਦੀ ਦਾ ਹੱਕ ਅਧਿਕਾਰ ਮੇਰਾ, ਮੈਨੂੰ ਗੁਰੂ ਰਾਮਦਾਸ ਮਹਾਰਾਜ ਦੀ ਪੱਗ ਹੈ। ਉਦੋਂ ਫਿਰ ਮਰਾਵਟ ਤੇ ਰੌਲਾ ਸ਼ੁਰੂ ਹੋਇਆ, ਉਸ ਵਕਤ ਭਰਮ ਵੀ ਪਿਆ, ਕਈ ਸੰਗਤ ਉੱਧਰ ਚਲੀ ਗਈ, ਮਸੰਦ ਆਪਣੇ ਵੱਲ ਲੈ ਗਿਆ, ਕੀਰਤਨ ਵਾਲੇ ਆਪਣੇ ਵੱਲ ਲੈ ਗਿਆ, ਉਹਨੇ ਹੇਰਾਂ ਪਿੰਡ ਜਾ ਕੇ ਆਪਣੇ ਸਹੁਰੇ ਪਿੰਡ ਹਰਿਮੰਦਰ ਸਾਹਿਬ ਵਰਗਾ ਹਰਿਮੰਦਰ ਬਣਾ ਲਿਆ, ਸੰਗਤ ਨੂੰ ਕਿੰਨਾ ਭੁਲੇਖਾ ਪਾਇਆ ਹੋਏਗਾ। ਉਸ ਵਕਤ ਗੁਰਸਿੱਖਾਂ ਵਿੱਚੋਂ ਉਦੋਂ ਤੱਕ ਇਹ ਬੁੱਧ ਵਿਵੇਕ ਬੁੱਧ ਸਿੱਖ ਕੋਲ ਆ ਜਾਣੀ ਚਾਹੀਦੀ ਹੈ ਕਿ ਮੇਰੇ ਗੁਰੂ ਦੀ ਬਾਣੀ ਦਾ ਵਾਸਾ ਕਿੱਥੇ ਹੈ। ਉਸ ਵਕਤ ਪ੍ਰਿਥੀ ਚੰਦ ਨੂੰ ਸੰਗਤ ਨੇ ਗੁਰੂ ਨਹੀਂ ਮੰਨਿਆ,

ਪ੍ਰਿਥੀ ਚੰਦ ਨੇ ਪਤਾ ਕੀ ਕਿਹਾ, ਇੱਕ ਘਾਟ ਹੈ ਮੇਰੇ ਕੋਲ, ਮੈਂ ਗੁਰੂ ਅਰਜਨ ਸਾਹਿਬ ਦੀ ਨਕਲ ਤੇ ਹਰਿਮੰਦਰ ਸਾਹਿਬ ਵਰਗਾ ਹਰਿਮੰਦਰ ਬਣਾ ਲਿਆ, ਮੈਂ ਮਸੰਦ ਰੱਖ ਲਿਆ ਉਹਨਾਂ ਵਾਂਗ, ਮੈਂ ਅਰਵਾਸੀਏ ਰੱਖ ਲਿਆ ਉਹਨਾਂ ਵਾਂਗ, ਮੈਂ ਕੀਰਤਨੀਏ ਰੱਖ ਲਏ, ਮੈਂ ਬਾਬੇ ਸੱਤੇ ਬਲਵੰਡ ਨੂੰ ਵੀ ਆਪਣੇ ਵਰ ਪੱਟ ਲਿਆ, ਸਭ ਕੁਝ ਕਰ ਲਿਆ, ਪਰ ਮੈਨੂੰ ਪਤਾ ਕਿਉਂ ਨੀ ਸੰਗਤ ਮੰਨਦੀ? ਗੁਰੂ ਅਰਜਨ ਸਾਹਿਬ ਨੇ ਬਾਣੀ ਉਚਾਰਨ ਕੀਤੀ, ਮੈਂ ਬਾਣੀ ਨਹੀਂ ਉਚਾਰਨ ਕੀਤੀ, ਮੈਂ ਬਾਣੀ ਨਹੀਂ। ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹੈ, ਧਰਤੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਬਾਬੇ ਪ੍ਰਿਥੀ ਚੰਦ ਕੋਲ ਨਹੀਂ ਹੈ, ਇਸ ਲਈ ਫਿਰ ਉਹਨਾਂ ਦੇ ਪੁੱਤਰ ਮਿਹਰਬਾਨ ਨੇ ਗੁਰਮੁਖੀ ਪੜ੍ਹੀ, ਸੰਸਕ੍ਰਿਤ ਪੜ੍ਹੀ, ਹਿੰਦੀ ਪੜ੍ਹੀ, ਇਹ ਸਾਰੀਆਂ ਭਾਸ਼ਾਵਾਂ ਸਿੱਖ ਕੇ ਉਹਨੇ ਫਿਰ ਸ਼ਬਦ ਲਿਖਣੇ ਸ਼ੁਰੂ ਕੀਤੇ, ਵਿੱਚ ਭੋਗ ਸ਼ਬਦ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਪਾਉਣ ਲੱਗ ਪਿਆ, ਅਨੇਕਾਂ ਸ਼ਬਦ ਬਾਬੇ ਮਿਹਰਬਾਨ ਨੇ ਮਿਲਾਵਟ ਕੀਤੇ, ਫਿਰ ਦਾਵਾ ਕੀਤਾ ਸਾਡੇ ਕੋਲ ਵੀ ਬਾਣੀ ਹੈ। ਉੱਥੋਂ ਫਿਰ ਗੁਰੂ ਅਰਜਨ ਦੇ ਮਹਾਰਾਜ, ਇਹ ਕਥਾ ਤੁਸੀਂ ਕੱਲ੍ਹ ਸੁਣਨੀ ਹੈ ਸਾਧ ਸੰਗਤ, ਅੱਜ ਮੈਂ ਤੁਹਾਨੂੰ ਬੇਨਤੀ ਇਹ ਕਰਾਂਗਾ, ਜ਼ਰੂਰ ਬਾਣੀ ਨਾਲ ਜੁੜੋ, ਜੇ ਬਾਣੀ ਤੋਂ ਟੁੱਟ ਕੇ ਦੂਰ ਚਲ ਜਾਓਗੇ ਫਿਰ ਪੱਲੇ ਕੁਝ ਨਹੀਂ ਰਹੇਗਾ। ਕਿਸੇ ਦਰਖਤ ਦੀ ਟਾਹਣੀ ਟੁੱਟ ਜਾਏ ਦਰਖਤ ਨਹੀਂ ਸੁੱਕਦਾ, ਕਿਸੇ ਦਰਖਤ ਦੇ ਪੱਤੇ ਝੜ ਜਾਣ ਉਹ ਫਿਰ ਹਰਿਆ ਹੋ ਜਾਂਦਾ, ਪਰ ਜਿਹੜਾ ਦਰਖਤ ਜੜ ਤੋਂ ਹਿੱਲ ਜਾਏ ਉਹ ਸਾਰੇ ਦਾ ਸਾਰਾ ਸੁੱਕ ਜਾਂਦਾ। ਸਿੱਖੋ ਤੁਹਾਡੀਆਂ ਜੜ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਚਰਨਾਂ ਚ, ਜਿੱਦਣ ਪੰਥ ਬਾਣੀ ਤੋਂ ਦੂਰ ਹੋਣ ਲੱਗ ਪਿਆ ਉਦਣ ਆਪਾਂ ਸੁੱਕ ਜਾਵਾਂਗੇ। ਜੜ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਆਪੋ ਆਪਣੇ ਘਰਾਂ ਵਿੱਚ ਬਾਣੀ ਪੜ੍ਹੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਦਬ ਕਰੀਏ, ਸਭ ਤੋਂ ਉੱਤਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਸਭ ਤੋਂ ਵੱਧ ਅਦਬ ਜਿਹੜਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੋਣਾ ਚਾਹੀਦਾ। ਤੁਹਾਡੇ ਘਰਾਂ ਵਿੱਚ ਗੁੱਟ ਗਏ, ਕੋਸ਼ਿਸ਼ ਕਰੋ ਕੱਪੜੇ ਚ ਲਪੇਟ ਕੇ ਸਤਿਕਾਰ ਰੱਖੋ, ਉੱਚੀ ਜਗ੍ਹਾ ਉੱਤੇ ਸਤਿਕਾਰ ਰੱਖੋ। ਇਹ ਨਾ ਹੋਵੇ ਕਿ ਆਪਾਂ ਬੈੱਡ ਦੀਆਂ ਢੋਆਂ ਤੇ ਗੁੱਟ ਕੇ ਰੱਖ ਲਏ, ਇਹ ਨਾ ਹੋਵੇ ਆਪਾਂ ਜਿੱਥੇ ਜੂਠੇ ਭਾਂਡੇ ਰੱਖੇ ਕਿਤੇ ਉੱਤੇ ਰੱਖ ਲਏ, ਇਹਨਾਂ ਚੀਜ਼ਾਂ ਦਾ ਅਦਬ ਕਰਨ ਲੱਗ ਜਾਓ। ਪਾਤਸ਼ਾਹ ਨੇ ਲਿਖ ਕੇ ਦਿੱਤਾ, ਜੋ ਸਿੱਖ ਗੁਰਬਾਣੀ ਭੈ ਕਰੇ, ਬਿਨ ਪ੍ਰਿਆਸ ਭਵ ਸਾਗਰ ਕਰੇ, ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ, ਜਿਹਨੇ ਅਦਬ ਨਾ ਕੀਤਾ ਉਹ ਗੁਰੂ ਦਾ ਸਿੱਖ ਨਹੀਂ ਹੈ। ਅਦਬ ਕਰੋ ਬਾਣੀ ਦਾ, ਫਿਰ ਬਾਣੀ ਪੜ੍ਹਨ ਵਾਲਿਆਂ ਦਾ ਵੀ ਅਦਬ ਕਰਾਂਗੇ। ਅੱਜ ਪਾਤਸ਼ਾਹ ਕੀ ਬਖਸ਼ਿਸ਼ ਕਰਦੇ ਨੇ, ਅਗਲੀ ਪੰਕਤੀ ਸਰਵਣ ਕਰੋ, ਪਾਤਸ਼ਾਹ ਅਗੰਮ ਹੈ ਰੱਬ ਅਗਾਧ ਹੈ, ਉਹ ਕਿਸੇ ਬਿਆਨ ਨਾਲ ਨਹੀਂ ਪਾਇਆ ਜਾ ਸਕਦਾ, ਉਹ

ਹੈ ਸਤਿਗੁਰ ਜੀ ਜਨ ਕੋ ਕਿਰਪਾ ਕਰੋ ਜਗ ਜੀਵਨ ਆਪਣੀ ਦਸਾਂ ਉੱਤੇ ਜਨ ਉੱਤੇ ਕਿਰਪਾ ਕਰੋ ਕੀ ਪੈਜ ਸਵਾਰੋ ਲਾਜ ਰੱਖੋ ਸਤ ਸੰਗਤ ਇਹ ਅਰਦਾਸ ਆਪਾਂ ਜ਼ਰੂਰ ਕਰਨੀ ਹਰ ਸਿੱਖ ਨੇ ਮਰੇ ਲਾਜ ਰੱਖਿਓ ਪੈਜ ਰੱਖਿਓ ਉਹਦੇ ਹੱਥ ਹੈ ਸਤ ਸੰਗਤ ਜਿਹੜੇ ਬੰਦੇ ਕਈ ਵਾਰ ਤੁਹਾਨੂੰ ਗੁਰੂ ਦੇ ਨਾਮ ਤੇ ਤਾਨਾ ਮਿਹਣਾ ਮਾਰ ਦਿੰਦੇ ਨਾ ਜਦੋਂ ਗੁਰੂ ਪੈਜ ਰੱਖਣ ਤੇ ਆਉਂਦਾ ਵੱਡਿਆਂ ਵੱਡਿਆਂ ਦੇ ਮੂੰਹ ਬੰਦ ਹੋ ਜਾਂਦੇ ਆਪਾਂ ਕਈ ਵਾਰ ਕਹਿੰਦੇ ਨਾ ਉਹ ਬੰਦਾ ਮੂਹਰੇ ਬੋਲਿਆ ਨਹੀਂ ਮੈਂ ਬੋਲਣ ਹੀ ਨਹੀਂ ਦਿੱਤਾ ਜੀ ਉਹਨੂੰ ਕਈ ਵਾਰ ਨਿੰਦਕ ਬੰਦੇ ਨਿੰਦਿਆ ਕਰਨਗੇ ਆ ਫੇਸਬੁੱਕਾਂ ਤੇ ਵੀ ਮੂਹਰਿਓਂ ਬੰਦਾ ਭਲਾ ਜਿਹੜਾ ਉਹ ਚੋਪੀ ਕਰ ਜਾਂਦਾ ਵੀ ਇਹਨੂੰ ਕੀ ਜਵਾਬ ਦੇਣੇ ਭਾਈ ਅੱਛਾ ਉਹ ਹੰਕਾਰ ਚ ਕਹਿਣਗੇ ਆਪਾਂ ਬੋਲਣ ਨਹੀਂ ਦਿੱਤਾ ਸਤ ਸੰਗਤ ਸਿੱਖ ਗੁਰੂ ਤੇ ਵਿਸ਼ਵਾਸ ਰੱਖੇ ਬੋਲ ਕੇ ਜਵਾਬ ਨਾ ਵੀ ਦਿਓ ਜਿੱਦਣ ਗੁਰੂ ਪੈਜ ਰੱਖਦੇ ਤੁਹਾਡੀ ਜਗ੍ਹਾ ਤੇ ਜਿੱਦਣ ਗੁਰੂ ਬੋਲਦਾ ਉਦਣ ਕਰੋੜਾਂ ਲੱਖਾਂ ਲੋਕਾਂ ਦੇ ਮੂੰਹ ਬੰਦ ਹੋ ਜਾਂਦੇ ਨੇ ਆਪਾਂ ਗੁਰੂ ਤੇ ਵਿਸ਼ਵਾਸ ਰੱਖੀ ਜਿਨ੍ਹਾਂ ਨੇ ਮਿਹਣੇ ਮਾਰੇ ਨਾ ਗੁਰੂ ਦੇ ਨਾਮ ਤੇ ਹੁਣ ਕਿੱਥੇ ਤੇਰਾ ਗੁਰੂ ਰਾਮਦਾਸ ਉੱਥੋਂ ਠੀਕ ਕਰਵਾ ਲਾ ਆਪਣੇ ਆਪ ਨੂੰ ਹੁਣ ਕਿੱਥੇ ਤੁਹਾਡਾ ਗੁਰੂ ਰਾਮਦਾਸ ਜਿਹੜੇ ਕਹਿੰਦੇ ਸੀ ਅੰਮ੍ਰਿਤ ਸਰੋਵਰ ਵਿੱਚ ਨਹਾ ਲਓ ਹੁਣ ਇਸ਼ਨਾਨ ਕਰਾ ਲਓ ਸਤ ਸੰਗਤ ਜਿੱਦਣ ਗੁਰੂ ਨਜ਼ਰ ਕਰਦੇ ਸੱਚੀ ਉਹ ਕੁਝ ਕਰਕੇ ਵਿਖਾ ਦਿੰਦੇ ਵੇ ਹੈ ਗੁਰੂ ਰਾਮਦਾਸ ਹੈ ਗੁਰੂ ਰਾਮਦਾਸ ਤੂੰ ਵਿਸ਼ਵਾਸ ਰੱਖ ਸੱਜਣਾ ਗੁਰੂ ਮੂੰਹ ਬੰਦ ਕਰਾਉਂਦੇ ਇੱਕ ਬੱਚੀ ਦਾ ਨਾ ਬੱਚਾ ਨਹੀਂ ਸੀ ਹੋ ਰਿਹਾ ਹੁਣ ਉਹ ਇੱਕ ਟੈਸਟ ਹੈ ਜੀ FY ਕਰਾਉਣ ਜਾਂਦੇ ਨੇ ਬਾਹਰੋਂ ਤਾਂ ਰੋਂਦੀ ਗਈ ਵਿਚਾਰੀ ਤੇ ਕਿਸੇ ਨੇ ਕਹਿ ਦਿੱਤਾ ਉਹਨੂੰ ਜਿਹੜੇ ਗੁਰੂ ਦੇ ਦਰ ਤੇ ਜਾਣੇ ਵੀ ਦਿੱਤਾ ਨੂੰ ਹੁਣ ਵੀ ਡਾਕਟਰਾਂ ਕੋਲੇ ਆਏ ਆ ਬੇਬਸ ਸੀ ਚੁੱਪ ਰਹਿ ਗਈ ਕਿਉਂਕਿ ਡਾਕਟਰਾਂ ਕੋਲ ਚਲੀ ਗਈ ਬੇਬਸ ਸੀ ਪਰ ਤੁਸੀਂ ਹੈਰਾਨ ਹੋਵੋਗੇ ਉਹ FY ਕਰਨ ਤੋਂ ਪਹਿਲਾਂ ਜਿਹੜਾ ਉਹਨੇ ਟੈਸਟ ਲਿਆ ਡਾਕਟਰ ਹੈਰਾਨ ਹੋ ਗਏ ਉਹ ਕਹਿੰਦੇ ਤੁਹਾਡੇ ਪਹਿਲੇ ਗਰਭ ਦੇ ਅੰਦਰ ਬੱਚਾ ਹੈ ਜਾਓ ਜਾ ਕੇ ਸਕੈਨ ਕਰਾਓ ਉੱਧਰ ਜਾਓ ਹੋਰ ਲੋੜ ਨਹੀਂ ਪਈ

0: ਇੱਥੋਂ ਤੱਕ ਗੁਰੂ ਪ੍ਰਤੱਖ ਵਰਤ ਜਾਂਦੇ। ਕਿਤੇ ਵਿਸ਼ਵਾਸ ਹੋਵੇ ਆਓ ਸਤਿਗੁਰ ਦੇ ਪਿਆਰ ਵਿੱਚ ਲੜੀਵਾਰ ਸ਼ਬਦ ਨਾਲ ਆਪਾਂ ਜੁੜੀਏ। ਸਤਿਗੁਰ ਜੀ ਕੀ ਬਖਸ਼ਿਸ਼ ਕਰਦੇ, ਜੋ ਕੁਝ ਅੱਜ ਹੁਕਮਨਾਮੇ ਚ ਆਇਆ ਕਈਓ ਪਾਤਸ਼ਾਹ ਨੇ ਲੜੀਵਾਰ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕੀਤਾ।
1: ਦਾਰਾ ਮਹੱਲਾ ਪੰਜਵਾਂ ਘਰ ਤੀਜਾ
0: ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਰਾਰਾ ਰਾਗ ਅੰਦਰ ਇਸ ਪਾਵਨ ਸ਼ਬਦ ਨੂੰ ਘਰ ਤੀਜੇ ਵਿੱਚ ਗਾਉਣ ਦੀ ਹਦਾਇਤ ਬਖਸ਼ਿਸ਼ ਕਰਦੇ ਹਨ।
1: ਓਅੰਕਾਰ ਸਤਿਗੁਰ ਪ੍ਰਸਾਦ
0: ਸੰਕੇਤ ਵਿੱਚ ਪਾਤਸ਼ਾਹ ਨੇ ਅਦੁੱਤੀ ਗਾਲਪੁਰ ਹੋਏ ਗੁਰੂ ਨਾਲ ਜੁੜਨ ਲਈ ਮੂਲ ਮੰਤਰ ਬਖਸ਼ਿਸ਼ ਕੀਤਾ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ।
1: ਦੀਨ ਬਿਨੋ ਸੁਣ ਦਿਆਲ
0: ਤੁਸੀਂ ਅਰਦਾਸ ਬੇਨਤੀ ਕਰੋ। ਕਦੀ ਦੇਖੋ ਹੁਕਮਨਾਮਾ ਵੀ ਉਸੇ ਤਰ੍ਹਾਂ ਦਾ, ਅੱਜ ਲੜੀਵਾਰ ਵੀ ਉਸ ਤਰ੍ਹਾਂ। ਅਰਦਾਸ ਕਰੋ ਦੀਨ, ਜਿਹੜਾ ਕੋਈ ਨਿਮਾਣਾ ਹੋਵੇ ਅਰਦਾਸ ਕਰੇ ਦੀਨ ਬਣ ਕੇ ਅਰਦਾਸ ਕਰ। ਬਿਨੋ ਸੁਣੋ ਦਿਆਲ, ਹੇ ਦਿਆਲੂ ਵਾਹਿਗੁਰੂ, ਦਾਸ ਦੀਨ ਨਿਮਾਣਾ ਬਣ ਕੇ ਤੁਹਾਡੇ ਚਰਨਾਂ ਚ ਬੇਨਤੀ ਅਰਦਾਸ।

0: ਕਰਮ ਕੀ ਕਰੀਏ ਪੰਚ ਦਾਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਗੁਲਾਮ ਹੋ ਗਿਆ ਮਨ ਪੰਜਾਂ ਦਾ ਦਾਸ ਬਣ ਕੇ ਬੈਠਾ ਮਨ ਮਹਾਰਾਜ ਇਹ ਬੇਨਤੀ ਹੈ ਤੀਨ ਦੋਖ ਮਾਇਆ ਦੇ ਤਿੰਨ ਦੋਖ ਰਜ ਗੁਣ ਤਮ ਗੁਣ ਸਤਗੁਣ ਕਹੀਏ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚੀਨੇ ਤਿੰਨ ਹੀ ਪਰਮ ਪਦ ਪਾਇਆ ਮਹਾਰਾਜ ਇਹ ਮਨ ਅਨਾਥ ਹੈ ਇਹਦਾ ਨਾਥ ਬਣੋ ਮਹਾਰਾਜ ਜੀ ਇਹਦੇ ਮਾਲਕ ਬਣੋ ਆ ਮੇਰਾ ਮਨ ਅਨਾਥ ਹੋ ਗਿਆ ਇਹ ਗੁਲਾਮ ਹੋ ਗਿਆ ਪੰਜ ਰੋਗਾਂ ਦਾ ਪੰਜ ਵਿਕਾਰਾਂ ਦਾ ਤੇ ਤਿੰਨ ਦੁੱਖਾਂ ਦਾ ਗੁਲਾਮ
1: ਹੈ ਗੁਰੂ
0: ਜੀ ਕਿਰਪਾਲੂ ਹੋ ਕੇ ਰੱਖ ਲਓ ਮਹਾਰਾਜ ਬਚਾਓ ਇਸ ਮਨ ਨੂੰ ਕਿਉਂ ਭਾਈ ਸਰੀਰ ਬੁੱਢਾ ਹੁੰਦਾ ਜਾਂਦਾ ਮਨ ਦੇ ਵਿਕਾਰ ਨਹੀਂ ਸਤ ਸੰਗਤ ਮਾਫ਼ ਕਰਿਓ ਇਹ ਸੱਚਾਈ ਹੈ ਅੱਜ ਜ਼ਰੂਰਤ ਹੈ ਵਾਹਿਗੁਰੂ ਵਾਹਿਗੁਰੂ ਜਪੀਏ ਆਪਾਂ ਔਰ ਗੁਰੂ ਨਜ਼ਰ ਕਰੇ ਕਿਤੇ ਇਹ ਮਨ ਵਸ ਚ ਆਉਣ ਲੱਗ ਜਾਏ ਨਹੀਂ ਤੇ ਕਈ ਵਾਰ ਸਰੀਰ ਜਵਾਬ ਦੇ ਜਾਂਦਾ ਦੁਨੀਆਂ ਵੱਲੋਂ ਸਰੀਰ ਚ ਨਹੀਂ ਬਲ ਰਹਿੰਦਾ ਕੀਤੇ ਹੋਏ ਕਰਮਾਂ ਨੂੰ ਚੇਤੇ ਕਰਕੇ ਬੰਦਾ ਸੁਰਤੀ ਵਿੱਚ ਹੀ ਭੁੱਕ ਜਾਂਦਾ ਇਹ ਸਭ ਤੋਂ ਵੱਡਾ ਰੋਗ ਹੈ ਅਰਦਾਸ ਕਰੀਏ ਮਹਾਰਾਜ ਮਨ ਵਸ ਚ ਆ ਜਾਏ ਸਿੱਖ ਕੌਮ ਦੇ ਇੱਕ ਬਹੁਤ ਵੱਡੇ ਵਿਦਵਾਨ ਨੇ ਬਿਰਧ ਸਰੀਰ ਹੈ ਸ਼ਾਇਦ ਉਹਨਾਂ ਕੱਲ੍ਹ ਆਉਣਾ ਵੀ ਹੈ ਪਰ ਸਤ ਸੰਗਤ 50 ਵਰਿਆਂ ਤੋਂ ਉੱਪਰ ਸਮਾਂ ਹੋ ਗਿਆ ਉਹਨਾਂ ਨੂੰ ਕਥਾ ਕਰਦੇ ਹਾਂ 60 ਵਰੇ ਇੱਕ ਦਿਨ ਚੰਗੇ ਵਿਦਵਾਨ ਬਹਿ ਗਏ ਕੋਲ ਸਾਰੇ ਕਹਿੰਦੇ ਕੋਈ ਕੰਮ ਦੀ ਗੱਲ ਦੱਸੋ ਜੀ ਗਿਆਨ ਦੀ ਕਥਾ ਵਾਲੀ ਨੀ ਕਥਾ ਤਾਂ ਪੜ੍ਹ ਕੇ ਸਿੱਖ ਸੁਣਾਉਂਦੇ ਸਾਰੇ ਅਸੀਂ ਮਹਾਰਾਜ ਕੋਈ ਕੰਮ ਦੀ ਗੱਲ ਦੱਸੋ ਕੰਮ ਆਉਣ ਵਾਲੀ ਉਹਨੀ ਅੱਧੀ ਗੱਲ ਵਿੱਚ ਸਾਰੀ ਗੱਲ ਮੁਕਾਤੀ ਕਹਿੰਦੇ ਭਾਈ ਮਨ ਵਸ ਚ ਕਰ ਲਓ ਜੇ ਹੁੰਦਾ ਇਹ ਹੁੰਦਾ ਨਹੀਂ ਬਾਅਦ ਚ ਵਸ ਜਾ ਇਹਨੂੰ ਅਰਦਾਸ ਕਰੋ ਜਪ ਲੋ ਕਿਤੇ ਵਸ ਚ ਆ ਜਾਏ ਅੱਜ ਕਹਿੰਦੇ ਰੱਖੋ ਕਿਰਪਾਲ ਹੇ ਕਿਰਪਾਲੂ ਵਾਹਿਗੁਰੂ ਰੱਖ ਲੋ ਜੀ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਹਨ
1: ਅਨੇਕ ਯਤਨ ਗਾਵਨ ਕਰੋ
0: ਇਹ ਮਹਾਰਾਜ ਬਹੁਤ ਭਟਕ ਲਿਆ ਨਿੱਕਾ ਯਤਨ ਕਰ ਲਏ ਮਨ ਨਹੀਂ ਵਸ ਚਾਹੁੰਦਾ
1: ਕਰਮ ਜੁਗਤ ਧਿਆਨ ਤਰੋ
0: ਬੜੀਆਂ ਜੁਗਤਾਂ ਕਰ ਲਈਆਂ ਖੱਟ ਕਰਮ ਕਰਕੇ ਵੇਖ ਲੈ ਧਿਆਨ ਧਰ ਲਾ ਕੇ ਵੇਖ ਲਏ
1: ਪਾਪ ਸਗਲ ਕਰ ਹਾਰਿਓ ਨਹ ਨਹ ਹੁਟੈ ਬਿਕਰਾਲ
0: ਮਹਾਰਾਜ ਸਾਰੇ ਉਪਾਵ ਕਰਕੇ ਹਾਰ ਗਏ ਸਾਰੇ ਯਤਨ ਕਰਕੇ ਹਾਰ ਗਏ ਨਹ ਹਟੇ ਹਟਦਾ ਨੀ ਮਨ ਬਿਕਰਾਲ ਦਰਥ ਭਿਆਨਕ ਪਾਪਾਂ ਚ ਰੱਖਿਆ ਰਾਖ ਪਿਤਾ ਪ੍ਰਭ ਮੇਰੇ ਮੈਂ ਨਿਰਗੁਣ ਸਗੁਣ ਤੇਰੇ ਪੰਚ ਵਿਖਾਦੀ ਏ ਗਰੀਬਾ ਰੱਖੋ ਰੱਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ ਆਏ ਸ਼ਰਨ ਤੁਹਾਰੇ ਇਹ ਵਿਕਾਰ ਬੜੇ ਭਿਆਨਕ ਹਨ
1: ਸ਼ਰਨ ਬੰਦਨ ਕਰਣਾ ਪਤੇ
0: ਹੇ ਕਿਰਪਾ ਕਰਨ ਵਾਲੇ ਦਿਆਲੂ ਵਾਹਿਗੁਰੂ ਤੁਹਾਡੀ ਸ਼ਰਨ ਵਿੱਚ ਬੰਦਨਾ ਅਰਦਾਸ ਹੈ
1: ਭਾਵ ਹਰਣ ਹਰ ਹਰ ਹਰ ਹਰੇ
0: ਇਹ ਭਵਜਲ ਸਾਗਰ ਤੋਂ ਧਾਰਨ ਵਾਲੇ ਵਾਹਿਗੁਰੂ ਹੇ ਹਰੀ ਅਕਾਲ ਪੁਰਖ ਜੀ ਕਿਰਪਾ ਕਰੋ ਇਹ ਪਾਪਾਂ ਤੋਂ ਹਰਣ ਮਚਾਓ
1: ਇੱਕ ਤੂੰ ਦੀਨ ਦਿਆਲ
0: ਵਾਹਿਗੁਰੂ ਤੁਸੀਂ ਤਾਂ ਇੱਕ ਦੀਨਾਂ ਦਾ ਦਿਆਲੂ ਹੈ ਰੱਖਣ ਵਾਲਾ
1: ਹੈ ਚਰਨ ਨਾਨਕ ਆਸਰੇ
0: ਹੇ ਪ੍ਰਭੂ ਵਾਹਿਗੁਰੂ ਤੁਹਾਡੇ ਹੀ ਚਰਨਾਂ ਦਾ ਆਸਰਾ ਹੈ
1: ਉਦਰੇ ਭਰਮ ਮੋਹ ਸਾਗਰ
0: ਮੈਨੂੰ ਇਸ ਭਰਮ ਦੇ ਮੋਹ ਦੇ ਸਾਗਰ ਵਿੱਚੋਂ ਭਰਮਾਂ ਵਿੱਚੋਂ ਉਧਾਰ ਲਓ ਭਾਵ ਵਹਿਮਾਂ ਭਰਮਾਂ ਭਰਮ ਸਾਗਰਾਂ ਚੋਂ ਕੱਢ ਲਓ ਜੀ
1: ਲਗ ਸੰਤਨ ਪਗ ਰਪਾਲ
0: ਵਾਹਿਗੁਰੂ ਜੀ ਕਿਰਪਾ ਕਰੋ ਆਪਣੀ ਚਰਨ ਧੋਲ ਬਖਸ਼ੋ ਜਪਣ ਵਾਲਿਆਂ ਦੀ ਚਰਨ ਧੋਲ ਬਖਸ਼ੋ ਸੰਤਨ ਪਗ ਪਾਲ ਸੰਤ ਜਨਾਂ ਦੀ ਚਰਨ ਧੋਲ ਬਖਸ਼ੋ ਸਾਧ ਸੰਗਤ ਆਪਣਾ ਨਿਤਨੇਮ ਹੀ ਇੱਥੇ ਸਮਾਪਤ ਹੁੰਦਾ ਸਵੇਰ ਇੱਕੋ ਅੰਕਾਰ ਤੋਂ ਲੈ ਕੇ ਪੰਜ ਬਾਣੀਆਂ ਨਿਤਨੇਮ ਚੱਲਦਾ ਫਿਰ ਸ਼ਾਮਾਂ ਨੂੰ ਰਹਿਰਾਸ ਹੁੰਦੀ ਹੈ ਰਾਤੀ ਸੌਣ ਲੱਗਿਆਂ ਸਿੱਖ ਦਾ ਨਿਤਨੇਮ ਹੀ ਇਸ ਪੰਕਤੀ ਤੇ ਮੁੱਕਦਾ ਜਿੱਥੇ ਅੱਜ ਪਾਤਸ਼ਾਹ ਨੇ ਸ਼ਬਦ ਮੁਕਾਏ ਕਿੱਥੇ ਮੁੱਕਦਾ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਪੂਰੇ ਲਭ ਸੰਤਨਾ ਪਗ ਪਾਲ ਆਪਣੇ ਜਪਣ ਵਾਲਿਆਂ ਦੀ ਚਰਨ ਤੋੜ ਬਖਸ਼ੋ ਸਤਿਗੁਰ ਕਿਰਪਾ ਕਰਨ ਨਾਮ ਜਪੋ ਬਾਣੀ ਪੜੋ ਅੰਮ੍ਰਿਤ ਛਕੋ ਸਤਿਗੁਰੂ ਜੀ ਦੇ ਪੁੱਤਰ ਧੀਆਂ ਬਣ ਕੇ ਤਾਂ ਜੋ ਆਪਣੇ ਹੋਣੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਭਵਤ ਮੇਲੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ ਪੁੱਲਾਂ ਚੁੱਕਾਂ ਦੀ ਕਿਵੇਂ ਬਖਸ਼ਣੀ ਕੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਆਓ ਆਖਰੀ ਪੰਕਤੀਆਂ ਸਰਵਣ ਕਰੋ ਜੀ ਫਿਰ

0: ਦਰਸ਼ਨ
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: आप सुन रहे हैं पुण्य दर्शन।

ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ.ਜੇ. ਸਟੋਨ ਮੇਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।

0: ਰੇਡੀਓ ਹਾਂਜੀ 1674 ਵਿੱਚ ਦੋਸਤੋ ਸਮਾਂ ਹੋ ਚੁੱਕਾ ਆਪਣੇ ਵਾਤਾਵਰਨ ਦੇ ਬਾਰੇ ਗੱਲਬਾਤ ਕਰੀਏ। ਅੱਜ ਦਿਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਜੁੜੇ ਨੇ, ਇੱਕ ਵਾਰੀ ਫਿਰ ਤੋਂ ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਦੱਸਦੇ ਨੇ ਕਿ ਆਪਾਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ, ਧਰਤੀ ਦਾ ਤਾਪਮਾਨ ਕਿੰਨਾ ਕੁ ਵੱਧ ਰਿਹਾ ਵਾ, ਕਿੰਨਾ ਕੁ ਖਤਰਨਾਕ ਆਸ ਪਾਸ ਕੀ ਘਟਨਾਵਾਂ ਵਾਪਰ ਰਹੀਆਂ ਨੇ, ਆਪਾਂ ਉਹਦੇ ਵਿੱਚ ਕੀ ਕਰ ਸਕਦੇ ਹਾਂ, ਅਤੇ ਆਓ ਅੱਜ ਦੇ ਦਿਨ ਵੇਖਦੇ ਹਾਂ ਕੀ ਜਾਣਕਾਰੀਆਂ ਨੇ। ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ, ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ।
0: ਹੋਰ ਭਾਈ ਕੀ ਚੱਲ ਰਿਹਾ ਤੁਹਾਡੇ ਵਤਨ ਦੇ ਵਿੱਚ? ਸਭ ਤੋਂ ਪਹਿਲਾਂ ਦੱਸੋ ਵੀ ਕੀ ਸੂਰਤ ਹਾਲ ਨੇ ਸਾਡੇ ਤੇ ਇੱਥੇ, ਮੌਸਮ ਹੁਣ ਬਦਲਿਆ ਬਦਲਿਆ।
1: ਹਾਂ, ਤੁਹਾਡੀ ਗਰਮੀ ਆ ਰਹੀ ਹੈ, ਸਾਡੀ ਗਰਮੀ ਜਾ ਰਹੀ ਹੈ। ਹੁਣ ਤਕਰੀਬਨ ਸਤੰਬਰ ਹੋ ਗਿਆ ਇੱਕ ਹਫ਼ਤਾ, ਤੇ ਸਾਡੇ ਸਤੰਬਰ ਦੇ ਵਿੱਚ ਹੁਣ ਰੁੱਖਾਂ ਦੇ ਜਿਹੜੇ ਪੱਤੇ ਨੇ ਉਹ ਪੱਤਝੜ ਵੱਲ ਤੁਰਦੇ ਆ ਤੇ ਉਹਨਾਂ ਦਾ ਰੰਗ ਬਦਲਣ ਲੱਗਦਾ, ਬੜੇ ਖੂਬਸੂਰਤ ਰੰਗ ਹੁੰਦੇ ਇੱਥੇ, ਖਾਸ ਕਰਕੇ ਤੇ ਅੰਟੈਰੀਓ ਦੇ ਵਿੱਚ, ਤੇ ਪਹਿਲਾਂ ਹੌਲੀ ਹੌਲੀ ਉਹ ਪੂਰੇ ਪੂਰੇ ਹੁੰਦੇ ਆ, ਫਿਰ ਪੂਰੇ ਐਨ ਜਿਵੇਂ ਸੋਨਾ ਚਮਕਦਾ ਪੂਰੇ ਰੰਗ ਦੇ ਹੋ ਜਾਂਦੇ ਆ। ਤੇ ਸਾਡੇ ਉਹ ਜਿਹੜੀ ਗਰਮੀ ਹੈ ਹੁਣ ਜਾ ਰਹੀ ਹੈ, ਤੇ ਹੁਣ ਠੰਡ ਆਏਗੀ, ਪਰ ਪੂਰੀ ਠੰਡ ਤਾਂ ਜਾ ਕੇ ਨਵੰਬਰ ਚ ਦਸੰਬਰ ਚ ਆਏਗੀ, ਪਰ ਉਂਝ ਦਿਨ ਛੋਟੇ ਹੁੰਦੇ ਆ। ਤਕਰੀਬਨ ਦੇਖ ਲਓ ਸਾਡੇ ਜੂਨ ਦੇ ਵਿੱਚ ਸੂਰਜ ਛਿਪਦਾ ਜਾ ਕੇ 9:05 ਤੇ, ਤੇ ਅੱਜ ਕੱਲ੍ਹ ਉਹ ਛਿਪ ਜਾਂਦਾ ਕੋਈ 8:45।
0: ਚਲੋ ਖੈਰ, ਇਨਸਾਨ ਕਹਿੰਦੇ ਜਿੱਥੇ ਵੀ ਜਾਂਦਾ ਵਾ ਉੱਥੇ ਜਿਹੜੀ ਚੀਜ਼ ਚੰਗੀ ਲੱਗਦੀ ਆ ਉਹ ਨਾਲ ਜ਼ਰੂਰ ਲੈ ਕੇ ਜਾਂਦਾ, ਤੇ ਮਾੜੀ ਗੱਲ ਇਹ ਆ ਵੀ ਜਿੱਥੇ ਜਿੱਥੇ ਜਾਂਦਾ ਵਾ ਉੱਥੇ ਇੰਨੇ ਕੁ ਪੈਰ ਸੋਚੇ ਸਮਝੇ ਬਿਨਾਂ ਟੈਕਨੋਲੋਜੀ ਵੱਲ ਨੂੰ ਵੀ ਪਸਾਰ ਲੈਂਦਾ ਕਿ ਉਹ ਉਲਟਾ ਫਿਰ ਸਾਡਾ ਹੀ ਨੁਕਸਾਨ ਕਰਨ ਲੱਗ ਪੈਂਦੇ ਨੇ। ਸੋ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਨੇਪਾਲ ਬਾਰੇ ਗੱਲ ਕੀਤੀ ਸੀ, ਨੇਪਾਲ ਦੇ ਵਿੱਚ ਜੋ ਤ੍ਰਾਸਦੀ ਵਾਪਰੀ, ਜਿੱਦਾਂ ਤੁਸੀਂ ਦੱਸਿਆ ਸੀ ਵੀ ਇਹ ਸ਼ਬਦਾਂ 'ਚ ਬਿਆਨ ਕਰਨਾ ਔਖਾ ਵਾ, ਸ਼ਬਦ ਉਹਨਾਂ ਚੀਜ਼ਾਂ ਦੇ ਲਈ ਬਣੇ ਨੀਗੇ, ਬੜੀ ਛੋਟੀ ਲੱਗਦੀ ਆ ਚੀਜ਼, ਪਰ ਪਿਛਲੇ ਪ੍ਰੋਗਰਾਮ 'ਚ ਜੇ ਕਿਸੇ ਨੇ ਨਹੀਂ ਸੁਣਿਆ ਤਾਂ ਆਪਾਂ ਕਹਾਂਗੇ ਕਿ ਸਾਡੀ ਪੋਡਕਾਸਟ ਤੁਸੀਂ ਜਾ ਕੇ ਜ਼ਰੂਰ ਸੁਣ ਲਿਓ, ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਤ੍ਰਾਸਦੀ ਕਿੱਡੀ ਵੱਡੀ ਸੀ। ਹੁਣ ਉਸ ਤੋਂ ਬਾਅਦ ਇੱਕ ਚਰਚਾ ਜਿਹੜਾ ਵਾ, ਜਿੱਦਾਂ ਤੁਸੀਂ ਬਾਈ ਦੱਸ ਰਹੇ ਸੀ ਕਿ ਆਪਣੇ ਇੱਧਰ ਇੰਡੀਆ ਵੱਲ ਨੂੰ ਜਾਂ ਫਿਰ ਹੋਰ ਆਸ ਪਾਸ ਦੇ ਜਿਹੜੇ ਖੇਤਰ ਨੇ, ਈਵਨ ਪੰਜਾਬ ਵੱਲ ਨੂੰ ਵੀ ਕਈ ਖਤਰੇ ਮੰਡਰਾ ਰਹੇ ਨੇ, ਉਹਦੇ ਬਾਰੇ ਕੀ ਜਾਣਕਾਰੀਆਂ ਆਪਾਂ ਸਰੋਤਿਆਂ ਨਾਲ ਸਾਂਝੀਆਂ ਕਰ ਸਕਦੇ ਹਾਂ?
1: ਹਾਂਜੀ ਬਿਲਕੁਲ, ਕਿਉਂਕਿ ਜਿਹੜਾ ਨੇਪਾਲ ਦੇ ਜੋ ਕੁਛ ਵਾਪਰਿਆ ਉਹ ਦੇਖੋ ਬਾਈ ਜੀ, ਇਸ ਤਰ੍ਹਾਂ ਹੁੰਦਾ ਜਿਹੜੇ ਅੱਜ ਤੱਕ ਸਾਡਾ ਜਿਹੜਾ ਮਨੁੱਖੀ ਦਿਮਾਗ ਹੈ, ਸਾਨੂੰ ਇੰਝ ਲੱਗਦਾ ਵੀ ਖਤਰਾ ਆਉਣ ਤੋਂ ਪਹਿਲਾਂ ਨਾ ਕੋਈ ਭੂਚਾਲ ਆਉਂਦਾ, ਕੋਈ ਤੂਫਾਨ ਆਉਂਦਾ, ਕੋਈ ਹੜ੍ਹ ਆਉਂਦਾ, ਕੋਈ ਮੀਂਹ ਪੈਂਦਾ, ਤੇ ਸਾਨੂੰ ਉਹਦੇ ਲਈ ਫਿਰ ਸਰਕਾਰ ਕੋਈ ਚੇਤਾਵਨੀ ਦਿੰਦੀ ਆ, ਤੁਸੀਂ ਵੀ ਤੁਹਾਨੂੰ ਪਤਾ ਲੱਗਦਾ, ਤੇ ਫਿਰ ਤੁਸੀਂ ਥੋੜਾ ਬਹੁਤਾ ਬਚਾਅ ਕਰ ਲੈਂਦੇ ਹੋ। ਪਰ ਜੋ ਕੁਛ ਨੇਪਾਲ ਚ ਵਾਪਰਿਆ ਉਹ ਵਾਪਰਨ ਤੋਂ ਇੱਕ ਸਕਿੰਟ ਪਹਿਲਾਂ ਉਵੇਂ ਹੀ ਸਾਰਾ ਕੁਛ ਹਾਲਾਤ ਆਰਾਮ ਦੇ ਸੀਗੇ ਜਿਵੇਂ ਹੁਣ ਹੈ, ਕੋਈ ਹਵਾ ਨੀ ਚੱਲ ਰਹੀ, ਕੋਈ ਹਨੇਰੀ ਨੀ ਸੀ, ਕੋਈ ਹੜ੍ਹ ਨੀ ਸੀ ਆਇਆ ਹੋਇਆ, ਕੋਈ ਭੂਚਾਲ ਨੀ ਆਇਆ ਹੋਇਆ, ਕੋਈ ਕੁਛ ਨੀ ਚੱਲ ਰਿਹਾ, ਇੱਕ ਸਕਿੰਟ ਦੇ ਵਿੱਚ ਸਾਰਾ ਕੁਛ ਹੋਇਆ ਤੇ ਉਹ ਮਲੀਆ ਮੀਟ ਕਰ ਗਿਆ। ਸੋ ਜਿਹੜਾ ਜਲਵਾਯੂ ਤਬਦੀਲੀ ਨਾਲ ਜੁੜੀਆਂ ਹੋਈਆਂ ਤਬਦੀਲੀਆਂ ਨੇ, ਇਹ ਆ ਉਹਨਾਂ ਦੀ ਰੂਪ ਰੇਖਾ, ਉਹਦੇ ਵਿੱਚ ਕੋਈ ਤੁਹਾਨੂੰ ਵਾਰਨਿੰਗ ਆਉਣੀ ਜ਼ਰੂਰੀ ਨਹੀਂ ਆ। ਸੋ ਹੁਣ ਜਿਹੜਾ ਉਹ ਗਲੇਸ਼ੀਅਰ ਟੁੱਟ ਕੇ ਡਿੱਗਿਆ, ਤੇ ਸਵਾਲ ਇਹ ਉੱਠਦਾ ਵੀ ਉਹ ਨੇਪਾਲ 'ਚ ਹੋ ਸਕਦਾ ਤੇ ਹੋਰ ਕਿੱਥੇ ਹੋ ਸਕਦਾ, ਤੇ ਜਿਹੜੇ ਸਾਡੇ ਸਾਰੇ ਦਰਿਆ ਨੇ ਉਹ ਵੀ ਹਿਮਾਲਿਆ 'ਚੋਂ ਆਉਂਦੇ ਨੇ, ਤੇ ਹਿਮਾਲਿਆ ਦੇ ਵਿੱਚ ਸਾਰੇ ਦਰਿਆ ਜਿਹੜੇ ਉਹਨਾਂ ਦਾ ਜਿਹੜਾ ਸਰੋਤ ਹੈ ਉਹ ਕੋਈ ਨਾ ਕੋਈ ਗਲੇਸ਼ੀਅਰ ਹੈ। ਜਿਵੇਂ ਜਿਹੜਾ ਸਤਲੁਜ ਦਰਿਆ, ਕਿਉਂਕਿ ਸਤਲੁਜ ਦਰਿਆ ਵੱਡਾ ਹੈ, ਤਕਰੀਬਨ 2100 ਗਲੇਸ਼ੀਅਰ ਨੇ ਜਿਹਨਾਂ ਦਾ ਪਾਣੀ ਪੰਘਰ ਕੇ ਸਤਲੁਜ ਦੇ ਵਿੱਚ ਪੈਂਦਾ, 2100 ਗਲੇਸ਼ੀਅਰ
0: ਜੀ,
1: ਤੇ ਕਈ ਵੱਡੇ ਨੇ ਕਈ ਛੋਟੇ ਨੇ। ਤੇ ਇਵੇਂ ਹੀ ਸਾਡੇ ਜਿਹੜਾ ਬਿਆਸ ਦਰਿਆ ਆ ਉਹਦੇ ਵਿੱਚ ਤਕਰੀਬਨ 470 ਦੇ ਕਰੀਬ ਗਲੇਸ਼ੀਅਰ ਨੇ ਜਿਹਨਾਂ ਦੇ ਵਿੱਚੋਂ ਪਾਣੀ ਪੈਂਦਾ, ਉਹਨਾਂ 'ਚ ਵੀ ਕਈ ਤਾਂ ਬਹੁਤ ਹੀ ਛੋਟੇ ਨੇ ਪਰ ਕਈ ਬਹੁਤ ਵੱਡੇ ਨੇ। ਤੇ ਜਿਹੜਾ ਰਾਵੀ ਆ, ਰਾਵੀ ਦੇ ਵਿੱਚ ਕਿਉਂਕਿ ਦਰਿਆ ਸਭ ਤੋਂ ਛੋਟਾ ਇਹਨਾਂ 'ਚੋਂ ਤੇ ਉਹਦੇ ਥੋੜ੍ਹੇ ਹੀ ਨੇ ਜਿਹੜੇ ਚੰਬਾ ਦੇ ਏਰੀਏ ਦੇ ਵਿੱਚ ਨੇ। ਸੋ ਜਿਹੜੇ ਗਲੇਸ਼ੀਅਰ ਨੇ, ਜਿਵੇਂ ਉਹ ਜਿਹੜਾ ਨੇਪਾਲ 'ਚ ਗਲੇਸ਼ੀਅਰ ਟੁੱਟਿਆ ਉਵੇਂ ਹੀ ਇਹ ਬਿਲਕੁਲ ਹਿਮਾਚਲ ਜਿਹੜੇ ਸਾਡੇ ਹਿਮਾਲਿਆ ਦੇ ਚੋਟੀਆਂ ਨੇ, ਸਿਖਰਾਂ ਨੇ, ਉਹਨਾਂ ਦੇ ਉੱਤੇ ਨੇ ਤੇ ਉਹ ਸਾਰੇ ਪੰਘਰ ਰਹੇ ਨੇ। ਤੇ ਜੇ ਉਹਨਾਂ ਵਰਗਾ ਕੋਈ ਜਿਹੜਾ ਗਲੇਸ਼ੀਅਰ ਓਡਾ ਵੱਡਾ ਟੁੱਟ ਜਾਂਦਾ ਤੇ ਜੋ ਕੁਛ ਉੱਤੇ ਵਾਪਰਿਆ ਇੱਥੇ ਵੀ ਵਾਪਰ ਸਕਦਾ। ਜਿਵੇਂ ਬਿਆਸ ਦਰਿਆ ਜਿਹੜਾ ਨਾ, ਬਿਆਸ ਦਰਿਆ ਦੇ ਉੱਤੇ ਗਲੇਸ਼ੀਅਰ ਪੰਘਰਦੇ ਨੇ, ਉਹਨਾਂ ਚ ਇੱਕ ਲੇਕ ਬਣੀ ਹੋਈ ਆ, ਕਿਉਂਕਿ ਜਦੋਂ ਪਾਣੀ ਪੰਘਰਦਾ ਪਹਿਲਾਂ ਤਾਂ ਜਿੱਥੇ ਹੋਏਗਾ ਉੱਥੇ ਭਰਨੀ ਸ਼ੁਰੂ ਹੋ ਜਾਏਗੀ ਖੱਡ ਵਗੈਰਾ, ਉਹਦਾ ਨਾਂ ਹੈਗਾ ਹਿਮਸੂ ਲੇਕ। ਤੇ ਉਹ ਜਿਹੜੀ ਗਲੇਸ਼ੀਅਰ ਦੇ ਪਾਣੀ ਨਾਲ ਹੀ ਹੈ, ਤੇ ਗਲੇਸ਼ੀਅਰ ਜਿਹੜੇ ਨੇ ਲਗਾਤਾਰ ਉਹਨਾਂ ਦੇ ਪੰਘਰਨ ਦੀ ਜਿਹੜੀ ਰਫਤਾਰ ਆ ਤੇਜ਼ ਹੋ ਰਹੀ ਆ। ਆਪਾਂ ਉਹਦੀ ਵੀ ਗੱਲ ਕਰਾਂਗੇ ਕਿਉਂ ਹੋ ਰਹੀ ਆ। ਤੇ ਜੇ ਹਿਮਸੂ ਲੇਕ ਜਿਹੜੀ ਜਿੰਨਾ ਉਹ ਚ ਪਾਣੀ ਅੱਜ ਦੀ ਤਰੀਕ ਚ ਹੈ, ਜੇ ਉਹ ਟੁੱਟ ਜਾਏ, ਔਰ ਉਹ ਟੁੱਟ ਸਕਦੀ ਕਦੇ ਵੀ, ਭੂਚਾਲ ਨਾਲ ਟੁੱਟ ਸਕਦੀ ਆ, ਗਲੇਸ਼ੀਅਰ ਟੁੱਟਣ ਨਾਲ ਟੁੱਟ ਸਕਦੀ ਆ, ਨਹੀਂ ਤਾਂ ਹਰ ਸਾਲ ਕਿਉਂਕਿ ਪਾਣੀ ਉਹ ਚ ਵਧੀ ਜਾਣਾ, ਉਹਨੇ ਇੱਕ ਦਿਨ ਟੁੱਟ ਜਾਣਾ। ਤੇ ਉਹਦੇ ਵਿੱਚੋਂ ਇੰਨਾ ਪਾਣੀ ਹੈ, ਜੇ ਉਹ ਟੁੱਟ ਜਾਵੇ ਤੇ ਉਹ ਪਾਣੀ ਜਿਹੜਾ ਆਏਗਾ ਉਹ ਹੋਏਗਾ 14 ਲੱਖ ਲੀਟਰ ਪਰ ਸਕਿੰਟ। 14 ਲੱਖ ਲੀਟਰ ਪਰ ਸਕਿੰਟ ਪਾਣੀ ਉਹ ਚੋਂ ਨਿਕਲੇਗਾ, ਇੰਨੇ ਜ਼ੋਰ ਨਾਲ ਆਏਗਾ ਇੱਕ ਸਕਿੰਟ ਦੇ ਵਿੱਚ। ਤੇ ਉਹ ਪਾਣੀ ਕਿਉਂਕਿ ਉੱਪਰ ਆ ਪਹਾੜਾਂ ਤੇ, ਇਸ ਲਈ ਉਹ ਪਾਣੀ ਇੰਨੇ ਤੇਜ਼ ਨਾਲ ਆਏਗਾ ਤੇ ਉਹ ਪਾਣੀ ਜਿਹੜੀ ਲੇਕ ਆ ਭਰੀ ਜਾ ਰਹੀ ਆ। ਇਸ ਤਰ੍ਹਾਂ ਹੀ ਹੋਰ ਕਈ ਲੇਕਸ ਨੇ ਜਿਹਨਾਂ ਦੇ ਨਾਂ ਵੀ ਹੈ ਨਹੀਂ, ਕਿਉਂਕਿ ਇੰਨੇ ਗਲੇਸ਼ੀਅਰ ਨੇ ਉਹਨਾਂ ਦੇ ਸਾਰੇ ਨਾਂ ਵੀ ਨਹੀਂ ਰੱਖੇ ਹੋਏ। ਤੇ ਜਿਹੜੇ ਗਲੇਸ਼ੀਅਰ ਨੇ ਤਕਰੀਬਨ ਉਹ ਸਾਰੇ ਦੇ ਸਾਰੇ ਇੱਕਾਂ ਦੁੱਕਾਂ ਨੂੰ ਛੱਡ ਕੇ ਜਿਹੜੇ ਨੇ ਉਹ ਪੰਘਰ ਰਹੇ ਨੇ। ਤੇ ਪੰਘਰ ਰਹੇ ਨੇ, ਜਿਵੇਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ, ਇੱਕ ਤਾਂ ਸਾਡਾ ਜਿਹੜਾ ਜਲਵਾਯੂ ਤਬਦੀਲੀ ਤੇ ਆਲਮੀ ਤਪਸ਼ ਆ, ਵੀ ਸਾਡਾ ਜਿਹਦੀ ਆਪਾਂ ਗੱਲ ਕਰਦੇ ਹਾਂ, ਯੂਨਾਈਟਡ ਨੇਸ਼ਨ ਕਹਿੰਦਾ ਵੀ ਸਾਡਾ ਟੈਂਪਰੇਚਰ 1.5 ਤੋਂ ਨਹੀਂ ਵਧਣ ਦੇਣਾ ਅਸੀਂ, ਜਾਂ ਹੱਲਾ ਮਾਰੀਏ ਕਿ ਨਾ ਵਧੇ। ਸੋ ਉਹ ਟੈਂਪਰੇਚਰ ਹੈ। ਸੋ ਜਿਹੜਾ ਨੇਪਾਲ 'ਚ ਟੁੱਟਿਆ, ਉਹ ਪਿਛਲੇ ਟੁੱਟਣ ਤੋਂ 2 ਹਫ਼ਤੇ ਪਹਿਲਾਂ ਉੱਥੇ ਜਿਹੜਾ ਤਾਪਮਾਨ ਚੱਲ ਰਿਹਾ ਸੀ, ਉਹ ਪਿਛਲੇ 2 ਸਾਲਾਂ ਦਾ ਸਭ ਤੋਂ ਵੱਧ ਤਾਪਮਾਨ ਚੱਲ ਰਿਹਾ ਸੀ। ਉਹਨੇ ਵੀ ਉਹਦੇ 'ਚ ਰੋਲ ਅਦਾ ਕੀਤਾ ਹੋਏਗਾ। ਤੇ ਜਿਵੇਂ ਆਪਾਂ ਗੱਲ ਪਿਛਲੀ ਵਾਰੀ ਵੀ ਕੀਤੀ ਸੀ ਕਿ ਜਿਹੜਾ ਬਹੁਤ ਵੱਡਾ ਹੋਰ ਫੈਕਟਰ ਆ, ਇੱਕ ਤੇ ਸਭ ਤੋਂ ਵੱਡਾ ਫੈਕਟਰ ਤਾਂ ਸਾਡੀ ਗਲੋਬਲ ਵਾਰਮਿੰਗ ਹੈ, ਜਿਹਦੇ ਨਾਲ ਉਹ ਪੰਘਰ ਰਹੇ ਨੇ, ਪੰਘਰੋਂ ਕਦੇ ਝੀਲਾਂ ਬਣ ਰਹੀਆਂ ਤੇ ਉਹ ਪਤਲੇ ਹੋ ਰਹੇ, ਤੇ ਪਤਲੇ ਹੋਣ ਨਾਲ ਉਹ ਕਮਜ਼ੋਰ ਹੋ ਰਹੇ ਨੇ। ਪਰ ਇੱਕ ਜਿਹੜਾ ਹੈਗਾ ਵੀ ਜਿੰਨਾ ਵੀ ਸਾਡੇ ਇਹ ਪੰਜਾਬ, ਹਰਿਆਣਾ, ਹਿਮਾਚਲ, ਉਧਰੋਂ ਜਿਹੜਾ ਲਹਿੰਦਾ ਪੰਜਾਬ, ਲਾਹੌਰ ਹੈ, ਜੇ ਤੁਸੀਂ ਵੇਖੋ ਤਾਂ ਹਵਾ ਜਦੋਂ ਵੀ ਚੱਲਦੀ ਆ, ਹਵਾ ਥੱਲਿਓ ਆ ਕੇ ਸਾਡੇ ਉੱਪਰ ਦੀ ਲੰਘ ਕੇ ਉਹ ਹਿਮਾਲਿਆ ਵੱਲ ਨੂੰ ਜਾਂਦੀ ਆ। ਸੋ ਜਿੰਨਾ ਵੀ

0: ਚਿੱਟੇ ਚਮਕਦੇ ਸੀਗੇ
1: ਤੇ
0: ਹੁਣ ਉਹਨਾਂ ਦੇ ਉੱਤੇ ਇੱਕ ਪੂਰੀ ਕਾਲੀ ਜਿਵੇਂ ਕੋਈ ਚਾਦਰ ਵਿਛੀ ਹੁੰਦੀ ਹੈ ਉਹ ਵਿਛੀ ਹੋਈ ਹੈ ਤੇ ਉਹਦੇ ਨਾਲ ਕੀ ਹੁੰਦਾ ਜਦੋਂ ਸੂਰਜ ਦੀ ਗਰਮੀ ਪੈਂਦੀ ਹੈ ਜੇ ਉਹ ਚਿੱਟੇ ਹੋਣ ਤਾਂ ਉਹਦੇ ਵਿੱਚੋਂ 80-90% ਜਿਹੜੀ ਉਹ ਗਰਮੀ ਹੈ ਉਹ ਉਹਦੇ ਨਾਲ ਟਕਰਾ ਕੇ ਵਾਪਸ ਹਵਾ ਚੱਲ ਜਾਂਦੀ ਹੈ ਉਹ ਗਰਮ ਨਹੀਂ ਹੁੰਦਾ ਗਲੇਸ਼ੀਅਰ ਪਰ ਜਿਹੜਾ ਗਲੇਸ਼ੀਅਰ ਕਾਲਾ ਹੋ ਜਾਵੇ ਕਾਲਾ ਰੰਗ ਹਮੇਸ਼ਾ ਹੀ ਤੁਸੀਂ ਦੋ ਚੀਜ਼ਾਂ ਕੱਪੜਾ ਕਾਲਾ ਤੇ ਚਿੱਟਾ ਕੱਪੜਾ ਧੁੱਪ ਚ ਰੱਖਦੇ ਹੋ ਜਿਹੜਾ ਚਿੱਟਾ ਕੱਪੜਾ ਉਹ ਗਰਮ ਬਹੁਤ ਘੱਟ ਹੁੰਦਾ ਤੇ ਕਾਲਾ ਕੱਪੜਾ ਬੜੀ ਜਲਦੀ ਮੱਚ ਜਾਂਦਾ ਤੇ ਉਵੇਂ ਗਲੇਸ਼ੀਅਰ ਨਾਲ ਹੁੰਦਾ ਤੇ ਗਲੇਸ਼ੀਅਰ ਜਿਹੜੇ ਨੇ ਉਹਨਾਂ ਦੀ ਤਕਰੀਬਨ ਜਿਹੜੀ ਸਪੀਡ ਹੈ ਉਹ ਦੁੱਗਣੀ ਹੈ ਚੱਲ ਰਹੀ ਹੈ ਇਸ ਵੇਲੇ ਤੇ ਮੈਂ ਇੱਕ ਹੋਰ ਥਾਂ ਪੜ੍ਹ ਰਿਹਾ ਸੀ ਕਿ ਜਦੋਂ ਫੈਕਟਰੀਆਂ ਤੇ ਕਾਰਾਂ ਵਗੈਰਾ ਬੰਦ ਹੋਈਆਂ ਕੋਵਿਡ ਦੇ ਦਿਨਾਂ ਦੇ ਵਿੱਚ ਤੇ ਉਹ ਜਿਹੜੀ ਸੀਫਰ ਡੀ ਇੱਥੋਂ ਕਾਲਖ ਜਾਂਦੀ ਹੈ ਕਾਰਬਨ ਜਾਂਦੀ ਹੈ ਉੱਡ ਕੇ ਜਦੋਂ ਬੰਦ ਹੋ ਗਈ ਤੇ ਮੀਂਹ ਵਗੈਰਾ ਪੈ ਕੇ ਪੁਰਾਣੀ ਰੁੜ ਗਈ ਤੇ ਉਹਨਾਂ ਦੇ ਜਿਹੜੇ ਗਲੇਸ਼ੀਅਰ ਸੀ ਉਹਨਾਂ ਦੇ ਪੰਘਰਨ ਦੀ ਰਫਤਾਰ ਮੁੜ ਕੇ 40% ਘੱਟ ਗਈ ਵਧਣ ਦੀ ਥਾਂ ਤੇ ਘੱਟ ਗਈ ਸੋ ਇੰਨਾ ਵੱਡਾ ਅਸਰ ਪੈਂਦਾ ਜਿਹੜੀ ਜਿਹੜੇ ਅਸੀਂ ਆਪਣੀਆਂ ਗੱਡੀਆਂ ਦਾ ਧੂੰਆਂ ਸਾਡੀਆਂ ਫੈਕਟਰੀਆਂ ਦਾ ਥਰਮਲ ਪਲਾਂਟ ਦਾ ਧੂੰਆਂ ਨਿਕਲ ਕੇ ਜਿਹੜਾ ਹਿਮਾਲਿਆ ਵੱਲ ਨੂੰ ਜਾਂਦਾ ਸੋ ਇਹ ਹੈ ਉਹਦਾ ਲੇਖਾ ਜੋਖਾ ਤੇ ਜੇ ਸਵਾਲ ਇਹ ਹੈ ਵੀ ਕੀ ਜਿਹੜੇ ਗਲੇਸ਼ੀਅਰ ਸਤਲੁਜ ਤੇ ਬਿਆਸ ਚ ਨੂੰ ਆਉਂਦੇ ਨੇ ਕਿ ਉਹ ਟੁੱਟ ਸਕਦੇ ਨੇ ਬਿਲਕੁਲ ਟੁੱਟ ਸਕਦੇ ਨੇ ਕਦੋਂ ਟੁੱਟਣਗੇ ਕਿਸੇ ਨੂੰ ਨੀ ਪਤਾ ਜਿਵੇਂ ਕਿਸੇ ਨੂੰ ਨਹੀਂ ਪਤਾ ਨੇਪਾਲ ਵਾਲਾ ਗਲੇਸ਼ੀਅਰ ਕਦੋਂ ਟੁੱਟਣਾ ਉਹ ਅਗਲੇ ਸਾਲ ਚ ਵੀ ਟੁੱਟ ਸਕਦੇ ਨੇ ਉਹ ਫਿਰ ਅਗਲੇ 10 ਸਾਲ ਵਿੱਚ ਵੀ ਨਾ ਟੁੱਟਣ ਜੇ ਉਹ ਨਾ ਵੀ ਟੁੱਟਣ ਤੇ ਜਿਹੜਾ ਉਹਨਾਂ ਦਾ ਪਾਣੀ ਪੰਘਰ ਆ ਉਹ ਇੰਨਾ ਇਕੱਠਾ ਹੋ ਰਿਹਾ ਜਿਵੇਂ ਮੈਂ ਦੱਸਿਆ ਵੀ ਝੀਲਾਂ ਵੱਢ ਰਹੀਆਂ ਨੇ ਉਹ ਝੀਲਾਂ ਨੇ ਜਦੋਂ ਵੀ ਕਿਸੇ ਤਰੀਕੇ ਨਾਲ ਝੀਲ ਟੁੱਟੇਗੀ ਤੇ ਉਹ ਮੁੜ ਕੇ ਪੰਜਾਬ ਦੇ ਵਿੱਚ ਕਿਉਂਕਿ ਸਾਰਾ ਪਾਣੀ ਮੁੜ ਕੇ ਤਾਂ ਪੰਜਾਬ ਚ ਆਉਣਾ ਨਾ ਸਾਰਾ 3 ਦਰਿਆਵਾਂ ਦਾ ਉਹਦੀ ਫਿਰ ਬਰਬਾਦੀ ਪੰਜਾਬ ਚ ਹੋਏਗੀ
1: ਸੋ ਇਹ ਚੀਜ਼ਾਂ ਸਾਨੂੰ ਵਾਰ ਵਾਰ ਸਾਨੂੰ ਸਮਝਣੀਆਂ ਚਾਹੀਦੀਆਂ ਨੇ ਤੇ ਆਪਾਂ ਕੋਸ਼ਿਸ਼ ਇਹ ਵੀ ਸਾਨੂੰ ਵੈਸੇ ਤਾਂ ਚਾਹੀਦੀ ਹੈ ਵੀ ਆਪਾਂ ਸਰਕਾਰਾਂ ਦੇ ਵੀ ਧਿਆਨ ਦੇ ਵਿੱਚ ਲਿਆਈਏ ਸਰਕਾਰਾਂ ਦੇ ਜਾਂ ਫਿਰ ਕਿਸੇ ਵੀ ਔਰਗਨਾਈਜੇਸ਼ਨ ਦੇ ਇਸ ਪਾਸੇ ਨੂੰ ਧਿਆਨ ਨਹੀਂ ਆ ਇਹ ਸਾਡੀ ਖਾਸੀਅਤ ਵੀ ਹੈ ਵੀ ਜਦੋਂ ਕੋਈ ਵਿਪਤਾ ਪੈਂਦੀ ਹੈ ਤਾਂ ਆਪਾਂ ਸਾਰੇ ਇਕੱਠੇ ਹੋ ਕੇ ਹਮਲਾ ਮਾਰ ਕੇ ਅਤੇ ਉਹਦੇ ਨਾਲ ਨਜਿੱਠ ਲੈਂਦੇ ਪਰ ਇਹ ਸਾਡੀ ਕਮਜ਼ੋਰੀ ਵੀ ਹੈ ਕਿ ਆਪਾਂ ਜਿੰਨਾ ਚਿਰ ਸਿਰ 'ਤੇ ਨਹੀਂ ਪੈਂਦੀ ਉਨਾ ਚਿਰ ਤੱਕ ਆਪਾਂ ਕੁਝ ਨਹੀਂ ਕਰਦੇ ਉਹਨਾਂ ਆਪਾਂ ਸੁੱਤੇ ਰਹਿੰਦੇ ਹਾਂ ਇੱਧਰ ਇੱਕ ਜਿਹੜੀ UN ਦੀ ਰਿਪੋਰਟ ਆ ਖਾਸ ਤੌਰ ਦੇ ਉੱਤੇ ਇਸ ਮਹੀਨੇ ਦੇ ਵਿੱਚ ਇਹਦੇ ਵੀ ਕਾਫੀ ਜ਼ਿਆਦਾ ਚਰਚੇ ਨੇ ਕਾਫੀ ਕਹਿੰਦੇ ਨੇ ਕਿ ਇਸ ਰਿਪੋਰਟ ਤੋਂ ਬਾਅਦ ਕਾਫੀ ਹਿਲਜੁਲ ਹੋਈ ਹੈ ਕੀ ਕਹਿੰਦੀ ਕੀ ਹੈ ਇਹ ਰਿਪੋਰਟ ਥੋੜਾ ਜਿਹਾ ਡਿਟੇਲ 'ਚ ਜੇ ਆਪਾਂ ਪਹਿਲਾਂ ਦੱਸ ਦਈਏ
0: ਜਿਹੜੀ ਯੂਨਾਈਟਿਡ ਨੇਸ਼ਨ ਵਾਲੀ
1: ਹਾਂਜੀ
0: ਹਾਂ ਉਹ ਰਿਪੋਰਟ ਇਹ ਹੈ ਜੀ ਦੇਖੋ ਜਿਵੇਂ ਮੈਂ ਦੱਸਿਆ ਵੀ ਜਦੋਂ ਪੈਰਿਸ ਐਗਰੀਮੈਂਟ ਹੋਇਆ ਤੇ ਸਾਡਾ ਟਾਰਗੇਟ ਸੀ ਵੀ ਆਪਣੇ ਕਾਰਬਨ ਡਾਈਆਕਸਾਈਡ ਮਿਸ਼ਨ ਘਟਾ ਲਈਏ ਤਾਂ ਕਿ ਜਿਹੜੀ ਸਾਡਾ ਗਲੋਬਲ ਸਾਡੇ ਜਲਵਾਯੂ ਤਬਦੀਲ ਜਲਵਾਯੂ ਦਾ ਟੈਂਪਰੇਚਰ ਆ ਉਹ ਜਿਹੜਾ ਇੰਡਸਟਰੀਅਲ ਟੈਂਪਰੇਚਰ ਤੋਂ 1.5 ਡਿਗਰੀ ਨਾ ਵਧੇ 1.5 ਡਿਗਰੀ ਨਾ ਵਧੇ ਤੇ ਅਸੀਂ ਹੁਣ 1.3 ਦੇ ਕਰੀਬ ਚੱਲ ਰਿਹਾ ਕਈ ਵਾਰੀ 1.5 ਤੇ ਪਹੁੰਚ ਜਾਂਦਾ ਪਰ 1.3 ਦੇ ਕਰੀਬ ਚੱਲ ਰਿਹਾ ਤੇ ਜਿਹੜੀ UN ਦੀ ਰਿਪੋਰਟ ਆਈ ਸੀ ਉਹ ਇਹ ਰਿਪੋਰਟ ਸੀ ਬੜੀ ਉਹ ਇੱਕ ਕਿਸਮ ਦੇ ਨਾਲ ਕਹਿ ਲਓ ਬੜੀ ਉਹ ਦੁੱਖ ਵਾਲੀ ਖ਼ਬਰ ਹੈ ਕਿ ਹੁਣ ਸਾਡੀ ਜਿਹੜੀ ਸਾਡੇ ਕੋਲ ਜਿਹੜਾ 1.5 ਤੱਕ ਰੋਕਣ ਦਾ ਮੌਕਾ ਸੀ ਉਹ ਹੁਣ ਮੌਕਾ ਖੁੰਝ ਗਿਆ ਹੁਣ ਸਾਡੇ ਹੁਣ ਅਸੀਂ ਨਿਕਲ ਗਿਆ ਅਸੀਂ ਜਿਹੜੇ ਕੰਮ ਕਰਨੇ ਸੀ ਜਿਹਦੇ ਵਿੱਚ ਟਰੰਪ ਦੀ ਜੋ ਕੁਛ ਟਰੰਪ ਨੇ ਆ ਕੇ ਗੰਦ ਪਾਇਆ ਅਮੈਰੀਕਾ ਦੇ ਵਿੱਚ ਤੇ ਹੋਰ ਵੀ ਫੈਕਟਰ ਨੇ ਉਹਦੇ ਵਿੱਚ ਤੇ ਬਈ ਹੁਣ ਇਹ ਜਿਹੜੀ ਔਰ ਤੁਸੀਂ ਜੋ ਵੀ ਬਰਬਾਦੀ ਚੱਲ ਰਹੀ ਹੈ ਇਹ ਤਾਂ ਲਈ ਫਿਰ 1.3 ਤੇ ਪਹੁੰਚੇ ਆ ਤੇ ਜੇ 1.5 ਤੱਕ 2050 ਤੱਕ ਪਹੁੰਚ ਜਾਂਦਾ ਜੋ ਬਰਬਾਦੀ ਇਹ ਤਾਂ ਚੱਲੇਗੀ ਪਰ ਇਹ ਕਈ ਗੁਣਾ ਵੱਧ ਜਾਏਗੀ ਸੋ ਜਿਹੜਾ ਉਹ ਸਾਡਾ ਇੱਕ ਵਿੰਡੋ ਸੀ ਸਾਡੇ ਕੋਲ ਉਹਨੂੰ ਕੁਛ ਕਰਨ ਦੀ ਉਹ ਅਸੀਂ ਗਵਾ ਲਈ ਕਿਉਂਕਿ ਸਾਡੀਆਂ ਸਰਕਾਰਾਂ ਨੇ ਸਾਡੀਆਂ ਆਪਸੀ ਜਿਹੜੀਆਂ ਰਾਜਨੀਤਿਕ ਲੜਾਈਆਂ ਨੇ ਜਿਵੇਂ ਪੰਜਾਬ ਹੈ ਚੜ੍ਹਦਾ ਤੇ ਲਹਿੰਦਾ ਪੰਜਾਬ ਹੈ ਉੱਥੇ ਤਾਂ ਸਰਕਾਰਾਂ ਨੂੰ ਹਾਲੇ ਤੱਕ ਇਹਦੀ ਇਲਮੀ ਨਹੀਂ ਹੈ ਕੋਈ ਗੱਲ ਵੀ ਨਹੀਂ ਕਰਦਾ ਕਿ ਅਸੀਂ ਇਹਨੂੰ ਕਿਵੇਂ ਰੋਕਣਾ ਤੇ ਸੋ ਇਹ ਜਿਹੜੀ ਖ਼ਬਰ ਹੈ ਇਹ ਤੁਸੀਂ ਉਸੇ ਹਫ਼ਤੇ ਆਈ ਜਿਸ ਹਫ਼ਤੇ ਨੇਪਾਲ ਦੀ ਜਿਹੜੀ ਤ੍ਰਾਸਦੀ ਵਾਪਰੀ ਤੇ ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇ ਉਹ 1.5 ਤੱਕ ਪਹੁੰਚ ਜਾਣਾ ਜਿਵੇਂ ਕਿ ਯੂਨਾਈਟਿਡ ਨੇਸ਼ਨ ਕਹਿ ਰਹੀ ਹੈ ਵੀ ਉਹ 2050 ਜਾਏ ਕਿ ਈਵਨ ਸਾਇੰਟਿਸਟ ਕਹਿ ਰਹੇ ਸੀ 2040 ਤੱਕ ਹੀ ਪਹੁੰਚ ਜਾਵੇ ਤੇ ਫਿਰ ਸਾਡੀ ਜਿਹੜੀ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਉਹ ਬਹੁਤ ਤੇਜ਼ੀ ਨਾਲ ਆਉਣਗੀਆਂ ਤੇ ਬਹੁਤ ਜ਼ਿਆਦਾ ਆਉਣਗੀ
1: ਸੋ ਇਹਦੇ ਜਿਵੇਂ ਮੈਂ ਰਿਪੋਰਟ ਦਾ ਵੇਖ ਰਿਹਾ ਹਾਂ ਥੋੜ੍ਹਾ ਜਿਹਾ 1.5 ਦਾ ਬਹੁਤ ਰੌਲਾ ਪਿਆ ਉਦੋਂ ਤੇ ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਜਦੋਂ

0: ਪੈਰਿਸ ਸਮਝੌਤੇ ਦੀ ਤੁਸੀਂ ਗੱਲ ਕੀਤੀ ਹੈ, ਪੈਰਿਸ ਸਮਝੌਤੇ ਤੋਂ ਬਾਅਦ ਕਹਿੰਦੇ ਕਿ 400 ਗੀਗਾਟਨ ਤੋਂ ਵੱਧ ਜਿਹੜੀ CO2 ਆ ਉਹ ਹਵਾ ਦੇ ਵਿੱਚ ਛੱਡੀ ਜਾ ਚੁੱਕੀ ਹੈ। ਸੋ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਜੇ ਸਮਝਣਾ ਹੋਵੇ ਤਾਂ ਇਹ ਕਿੰਨਾ ਕੁ ਜ਼ਿਆਦਾ ਕਿੰਨਾ ਕੁ ਘੱਟ ਆ, ਪਰ ਸਾਡੇ ਲਈ ਸਿੱਧਾ ਸਿੱਧਾ ਜਿਹਾ ਇਹ ਸਮਝਣਾ ਬੜਾ ਸੌਖਾ ਵੀ ਪੈਰਿਸ ਸਮਝੌਤੇ ਤੋਂ ਬਾਅਦ ਵੀ ਇਹ ਬੜੀ ਤੇਜ਼ੀ ਦੇ ਨਾਲ ਵਧਿਆ।
1: ਹਾਂਜੀ ਬਿਲਕੁਲ ਜੀ, ਇਹ 2015 ਤੋਂ ਲੈ ਕੇ 2025 ਤੱਕ ਜਿਹੜੀਆਂ ਕਾਰਬਨ ਡਾਈਆਕਸਾਈਡ ਦੇ ਮਿਸ਼ਨ ਵਧੇ, ਜਿਹੜੇ ਪੁਰਾਣੇ ਨੀ ਜਿੰਨੇ ਨਵੇਂ ਵਧੇ, ਜਿਹੜੇ ਨਵੇਂ ਆਏ ਉਹਦੇ ਵਿੱਚ ਸਾਲ, ਉਹਨਾਂ ਚੋਂ 90% ਜਿਹੜੇ ਸੀ ਉਹ ਚੀਨ ਤੇ ਭਾਰਤ ਤੋਂ ਆਏ, ਕਿਉਂਕਿ ਯੂਰਪ ਯੂਨੀਅਨ ਦੇ ਵਿੱਚ ਬਹੁਤ ਘਟਾ ਉਹ ਤਾਂ ਥੱਲੇ ਜਾ ਰਹੇ ਨੇ, ਈਵਨ ਅਮਰੀਕਾ ਦੇ ਵਿੱਚ ਵੀ ਉਹ ਥੱਲੇ ਜਾ ਰਹੇ ਨੇ, ਭਾਵੇਂ ਉਸ ਰਫਤਾਰ ਨਾਲ ਨਹੀਂ ਜਾ ਰਹੇ ਜਿੰਨੇ ਜਾਣੇ ਚਾਹੀਦੇ ਨੇ। ਸੋ ਜਿਹੜੀ ਸਾਡੀ ਜਿਹਨੂੰ ਆਪਾਂ ਤਰੱਕੀ ਕਹਿੰਦੇ ਹਾਂ, ਜਿਹੜੀਆਂ ਤੁਸੀਂ ਪੰਜਾਬ ਚ ਜਾਓ ਤਾਂ ਥਾਂ ਥਾਂ ਤੇ ਬਿਲਡਿੰਗਾਂ ਬਣ ਰਹੀਆਂ ਨੇ, ਥਾਂ ਥਾਂ ਤੇ ਲੋਕਾਂ ਦੇ ਘਰਾਂ ਚ ਕਾਰਾਂ ਨੇ, ਪਿੰਡਾਂ ਦੇ ਵਿੱਚ ਤੁਹਾਨੂੰ ਲੰਘਣ ਲਈ ਥਾਂ ਨੀ ਮਿਲਦੀ, ਇੰਨੀਆਂ ਕਾਰਾਂ ਤੇ ਸਕੂਟਰ ਖੜੇ ਨੇ। ਸੋ ਜਿਹੜੀ ਉਹ ਫਾਰ ਆ ਉਹਨਾਂ ਦੇ ਕਾਰਬਨ ਡਾਈਆਕਸਾਈਡ ਮਿਸ਼ਨ ਨੇ, ਇਹ ਉਹਦਾ ਹੀ ਕਾਰਨ ਹੈ। ਤੇ ਸੋ ਜੇ ਤੁਸੀਂ ਮਤਲਬ ਅਸੀਂ ਹੁਣ ਜੋ ਨੇਪਾਲ ਚ ਵਾਪਰਿਆ ਤੇ ਇਹ ਪੰਜਾਬ ਚ ਹਟਾਏ ਸੀ ਪਿਛਲੇ ਸਾਲ ਜਿਵੇਂ, ਤੇ ਫਿਰ ਬੰਦਾ ਇਹ ਪੁੱਛਦਾ ਵੀ ਮੈਂ ਕੀ ਕਰ ਸਕਦਾ ਨਾ। ਤੇ ਸੋ ਜੇ ਤੁਸੀਂ ਪੰਜਾਬ ਨਾਲ ਜੁੜੇ ਹੋਏ ਹੋ, ਪੰਜਾਬ ਦੇ ਨਾਲ ਜਾਣ ਆਉਣਾ ਤੁਹਾਡਾ, ਤੁਸੀਂ ਸਭ ਤੋਂ ਜਿਹੜਾ ਵੱਡਾ ਕੰਮ ਕਰ ਸਕਦੇ ਹੋ ਉਹ ਹੈ ਵੀ ਤੁਸੀਂ ਆਪਣੇ ਘਰ ਉੱਤੇ, ਆਪਣੇ ਕਾਰੋਬਾਰ ਦੇ ਉੱਤੇ, ਆਪਣੇ ਦਫ਼ਤਰ ਦੇ ਉੱਤੇ ਜਿਹੜੇ ਸੋਲਰ ਪੈਨਲ ਲਗਾ ਕੇ ਜਿਹੜੀ ਤੁਹਾਡੀ ਬਿਜਲੀ ਦੀ ਖਪਤ ਹੈ ਤੁਸੀਂ ਉਹਨੂੰ ਆਪਣੇ ਆਪ ਪੈਦਾ ਕਰੋ ਕਲੀਨ ਤਰੀਕੇ ਦੇ ਨਾਲ। ਕਿਉਂਕਿ ਜਿਹੜਾ ਭਾਰਤ ਵਿੱਚ ਰਹਿੰਦਾ ਬੰਦਾ ਤੇ ਖਾਸ ਕਰਕੇ ਉੱਤਰੀ ਭਾਰਤ ਦੇ ਵਿੱਚ, ਉਹਦੇ ਜਿਹੜੇ 50% ਕਾਰਬਨ ਮਿਸ਼ਨ ਨੇ ਉਹ ਬਿਜਲੀ ਨਾਲ ਜੁੜੇ ਹੋਏ ਨੇ, ਕਿਉਂਕਿ ਜਿਹੜੀ ਬਿਜਲੀ ਹੈ ਸਾਡੀ ਹਾਲੇ ਵੀ ਤਕਰੀਬਨ 70% ਜਿਹੜੀ ਆ ਉਹ ਕੋਲੇ ਤੋਂ ਬਣਦੀ ਹੈ। ਤੇ ਉਹਦੇ ਨਾਲ ਇੱਕ ਤਾਂ ਕਾਰਬਨ ਡਾਈਆਕਸਾਈਡ ਹੈ, ਇੱਕ ਜਿਹੜੀ ਉਹਦੇ ਚੋਂ ਰਾਖ ਨਿਕਲਦੀ ਸਵਾਹ ਉੱਡਦੀ ਹੈ ਤੇ ਜਿਹੜੀ ਮੁੜ ਕੇ ਉਹ ਸਾਡੇ ਗਲੇਸ਼ੀਅਰ ਤੇ ਜਾਂਦੀ ਹੈ। ਸੋ ਜੇ ਤੁਸੀਂ ਆਪਣੇ ਪਿੰਡ, ਜੇ ਤੁਹਾਡਾ ਪਿੰਡ ਨਹੀਂ ਵੀ ਹੈ, ਮੰਨ ਲਓ ਬਹੁਤੇ ਆਪਣੇ ਵਿੱਚੋਂ ਛੱਡ ਕੇ ਆ ਗਏ, ਉਹ ਕਹਿੰਦੇ ਜੀ ਮੇਰਾ ਤਾਂ ਘਰ ਹੈ ਨਹੀਂ ਜਾਂ ਮੈਂ ਘਰ ਵੇਚ ਰਿਹਾ ਜਾਂ ਵੇਚ ਦਿੱਤਾ, ਤੇ ਸਾਡੇ ਪਿੰਡਾਂ ਦੇ ਵਿੱਚ ਨਾ ਗੁਰਦੁਆਰੇ ਨੇ, ਮੰਦਰ ਨੇ, ਸ਼ਹਿਰਾਂ ਦੇ ਵਿੱਚ ਮੰਦਰ ਨੇ, ਮਸਜਿਦਾਂ ਨੇ, ਤੇ ਉਹਨਾਂ ਨੇ ਚਾਹੇ ਤੁਸੀਂ ਧਰਮ ਨਾਲ ਸਹਿਮਤ ਹੋ ਜਾਂ ਨਹੀਂ, ਤੁਸੀਂ ਉੱਥੇ ਮੱਥਾ ਟੇਕਣ ਜਾਂਦੇ ਹੋ ਕਿ ਨਹੀਂ, ਪਰ ਉਹ ਖੜੇ ਨੇ, ਉਹ ਇੱਕ ਲੋਕਾਂ ਦੀ ਜਿਹੜੀ ਜ਼ਰੂਰਤ ਆ ਉਹ ਪੂਰਾ ਕਰਦੇ ਨੇ। ਤੇ ਤੁਸੀਂ ਉਹਨਾਂ ਦੇ ਅੱਜ ਕੱਲ੍ਹ ਜਿੰਨੇ ਵੀ ਪੰਜਾਬ ਦੇ ਪਿੰਡਾਂ ਦੇ ਗੁਰਦੁਆਰੇ ਨੇ ਉਹਨਾਂ 'ਚ ਵੀ AC ਲੱਗੇ ਹੋਏ ਨੇ, ਕਿਉਂਕਿ ਗਰਮੀ ਬਹੁਤ ਹੁੰਦੀ ਆ ਗਰਮੀਆਂ ਦੀ ਰੁੱਤ ਵਿੱਚ। ਸੋ ਤੁਸੀਂ ਇਕੱਠੇ ਹੋ ਕੇ ਆਪਣੇ ਪਿੰਡ ਵਾਲੇ, ਆਪਣੇ ਮੁਹੱਲੇ ਵਾਲੇ, ਸ਼ਹਿਰ ਵਾਲੇ, ਤੁਸੀਂ ਘੱਟੋ ਘੱਟ ਉਹਨਾਂ ਦੇ ਉੱਤੇ ਸੋਲਰ ਪੈਨਲ ਲਗਵਾ ਸਕਦੇ ਹੋ, ਨਾਲੇ ਤਾਂ ਉਹਨਾਂ ਦਾ ਜਿਹੜੀ ਉਹਨਾਂ ਨੂੰ ਆਰਥਿਕ ਤੌਰ ਤੇ ਮਦਦ ਹੋ ਜਾਏਗੀ, ਪਰ ਸਭ ਤੋਂ ਵੱਡਾ ਜਿਹੜਾ ਕੰਮ ਹੈ ਕਿ ਤੁਸੀਂ ਉਨੀ ਬਿਜਲੀ ਜਿਹੜੀ ਹੈ ਸਰਕਾਰ ਕੋਲਾ ਬਾਲ ਕੇ ਨਹੀਂ ਬਣਾਏਗੀ। ਤਾਂ ਬਾਈ ਜੀ ਹਰ ਰੋਜ਼ ਪੰਜਾਬ ਦੇ ਵਿੱਚ 20 ਤੋਂ ਲੈ ਕੇ 30 ਰੇਲ ਗੱਡੀਆਂ ਕੋਲੇ ਦੀਆਂ ਬਣਦੀਆਂ ਨੇ, ਤੇ ਪੰਜਾਬ ਛੋਟਾ ਜਿਹਾ ਸੂਬਾ, ਹਰਿਆਣਾ ਸਭ ਤੋਂ ਵੱਡਾ, ਰਾਜਸਥਾਨ ਉਦੋਂ ਵੀ ਵੱਡਾ, UP ਉਦੋਂ ਵੀ ਵੱਡਾ, ਤੇ ਕੱਲੇ ਪੰਜਾਬ ਦੇ ਵਿੱਚ 20 ਤੋਂ ਲੈ ਕੇ 30 ਰੇਲ ਗੱਡੀਆਂ ਕੋਲੇ ਦੀਆਂ ਬਣਦੀਆਂ ਨੇ। ਤੇ ਤੁਸੀਂ ਜੇ ਆਪਣੇ ਰਿਸ਼ਤੇਦਾਰ ਦੇ ਘਰ, ਆਪਣੇ ਗੁਰਦੁਆਰੇ ਤੇ ਮੰਦਰ ਤੇ ਸੋਲਰ ਪੈਨਲ ਲਗਾਓਗੇ ਤਾਂ ਉਹ ਰੇਲ ਗੱਡੀਆਂ ਦੀ ਜਿਹੜੀ ਲੋੜ ਹੈ ਉਨੀ ਘੱਟ ਜਾਏਗੀ।
0: ਸੋ ਇਹ ਇੰਨਾ ਜ਼ਿਆਦਾ ਨੁਕਸਾਨ ਜਿਹੜਾ ਵਾ ਉਹ ਆਪਾਂ ਲਗਾਤਾਰ ਕਰ ਰਹੇ ਹਾਂ। ਸੋ ਖੈਰ ਗੱਲ ਇਹ ਆ ਕਿ ਜਦੋਂ ਆਪਾਂ ਇਹ ਚੀਜ਼ਾਂ ਤੈਅ ਕੀਤੀਆਂ ਜਾਂ ਦੁਨੀਆਂ ਦੇ ਵੱਡੇ ਨੇਤਾਵਾਂ ਨੇ ਬਹਿ ਕੇ, ਦੇਸ਼ਾਂ ਨੇ ਬਹਿ ਕੇ ਤੈਅ ਕੀਤੀਆਂ, ਅਤੇ ਉਸ ਤੋਂ ਬਾਅਦ ਵੀ ਆਪਾਂ ਵੇਖ ਰਹੇ ਹਾਂ ਕਿ ਇੰਨਾ ਜ਼ਿਆਦਾ ਫਰਕ ਪੈ ਗਿਆ। ਸੋ ਇਹ ਸਾਰਾ ਫਰਕ ਜੇਕਰ ਗੱਲਾਂ ਬਾਤਾਂ ਹੋਣ ਤੋਂ ਬਾਅਦ, ਸੋਚ ਵਿਚਾਰਾਂ ਤੋਂ ਬਾਅਦ ਜੇਕਰ ਇੰਨਾ ਫਰਕ ਪੈ ਗਿਆ ਤਾਂ ਫਿਰ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਅਸਲ ਦੇ ਵਿੱਚ ਇਹ ਕਿਹੜੇ ਪਾਸੇ ਨੂੰ ਆਪਾਂ ਜਾ ਰਹੇ ਹਾਂ। ਸੋ ਇਸ ਧਿਆਨ ਦੇ ਵਿੱਚ ਜ਼ਰੂਰ ਚੀਜ਼ਾਂ ਸਾਡੇ ਰਹਿਣੀਆਂ ਚਾਹੀਦੀਆਂ, ਇਸੇ ਕਰਕੇ ਆਪਾਂ ਇਹ ਪ੍ਰੋਗਰਾਮ ਰੱਖਿਆ। ਅਤੇ ਹੋਰ ਵੀ ਜੇ ਵਧੇਰੇ ਜਾਣਕਾਰੀਆਂ, ਪਹਿਲੇ ਪ੍ਰੋਗਰਾਮ ਵੀ ਸੁਣਨੇ ਆ ਤਾਂ ਤੁਸੀਂ ਸਾਡੀਆਂ ਪੋਡਕਾਸਟਾਂ ਜਾ ਕੇ ਰੇਡੀਓ ਹਾਂਜੀ ਦੀ ਐਪਲੀਕੇਸ਼ਨ 'ਤੇ ਜਾ ਕੇ ਸੁਣ ਸਕਦੇ, ਜਾਂ ਫਿਰ ਕਲਾਈਮੇਟ ਬਾਬਾ ਨਾਂ ਦਾ ਇੱਕ ਪੇਜ ਜਿਹੜਾ ਉਹ ਢਿੱਲੋਂ ਸਾਹਿਬ ਦਾ ਬਣਿਆ, ਉੱਥੇ ਤੁਸੀਂ ਨਿੱਤ ਜਾਣਕਾਰੀਆਂ ਨਵੀਆਂ ਦੀਆਂ ਨਵੀਆਂ ਲੈ ਸਕਦੇ ਹੋ ਜੇਕਰ ਤੁਸੀਂ ਚਿੰਤਤ ਹੋ। ਅਤੇ ਵਾਜਬ ਚਿੰਤਾ ਤੁਹਾਡੀ, ਅਤੇ ਫਿਰ ਜੋ ਵੀ ਸਰਦਾ ਬਣਦਾ ਥੋੜਾ ਬਹੁਤਾ ਯੋਗਦਾਨ ਪਾਉਣਾ ਸ਼ੁਰੂ ਕੀਤਾ ਜਾਵੇ। ਬਹੁਤ ਸ਼ੁਕਰੀਆ ਭਾਈ ਸਮਾਂ ਦੇਣ ਦੇ ਲਈ।
1: ਹਾਂਜੀ ਹਾਂਜੀ ਬਾਈ ਜੀ, ਜਿਵੇਂ ਤੁਸੀਂ ਦੱਸਿਆ ਤੇ ਮੈਂ ਇਹਦੇ ਬਾਰੇ ਜਾਣਕਾਰੀ ਆਪਣੇ ਫੇਸਬੁੱਕ ਪੇਜ ਤੇ ਹਰਮਿੰਦਰ ਢਿੱਲੋਂ ਦੇ ਨਾਂ ਤੇ ਇੰਸਟਾਗ੍ਰਾਮ ਤੇ ਟਿਕਟੋਕ ਤੇ ਕਲਾਈਮੇਟ ਬਾਬਾ ਦੇ ਨਾਂ ਤੇ ਮੈਂ ਉਹਦੀ ਵੀਡੀਓ ਬਣਾ ਕੇ ਛੋਟੀ ਛੋਟੀਆਂ ਪਾਉਂਦਾ ਰਹਿੰਦਾ। ਤੇ ਇਹ ਸਾਡਾ ਸਭ ਤੋਂ ਵੱਡਾ ਹਥਿਆਰ ਇਹਨੂੰ ਜਾਣਕਾਰੀ ਸਾਂਝਾ ਕਰਨਾ ਹੀ ਹੈ। ਜਦੋਂ ਲੋਕਾਂ ਤੱਕ ਜਾਣਕਾਰੀ ਪਹੁੰਚੇਗੀ ਤਾਂ ਫਿਰ ਉਹ ਤੁਸੀਂ ਰੇਡੀਓ ਰਾਹੀਂ ਪਹੁੰਚਾਉਂਦੇ ਹੋ ਤੇ ਉਹ ਫਿਰ ਆਪਣਾ ਸਹੀ ਫੈਸਲਾ ਕਰਨਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।
0: ਜੀ ਬਹੁਤ ਸ਼ੁਕਰੀਆ ਦੋਸਤੋ। ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਲੈਣੇ ਤੁਹਾਡੇ ਕੋਲੋਂ ਇਜਾਜ਼ਤ। ਆਪਣੀਆਂ ਸਰਦੀਆਂ ਬਣਦੀਆਂ ਜਿੰਨੀਆਂ ਵੀ ਆਪਣੀਆਂ ਜ਼ਿੰਮੇਵਾਰੀਆਂ ਨੇ ਉਹ ਆਪਾਂ ਵਾਤਾਵਰਨ ਦੇ ਸੰਬੰਧੀ ਨਿਭਾਉਂਦੇ ਰਹੀਏ, ਅਤੇ ਇਸ ਸੋਹਣੇ ਵਾਤਾਵਰਨ ਨੂੰ, ਇਸ ਆਪਣੇ ਘਰ ਨੂੰ ਸਾਫ਼ ਸੁਥਰਾ ਹੀ ਰੱਖੀਏ, ਅਗਲੀ ਪੀੜ੍ਹੀ ਤੱਕ ਸਾਫ਼ ਸੁਥਰਾ ਹੀ ਪਹੁੰਚਾਈਏ। ਧੰਨਵਾਦ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ। ਆਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦੇ ਇਤਿਹਾਸ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਤਿਆਰ ਕਰਨ ਦੀ ਲੋੜ ਕਿਉਂ ਪਈ, ਉਸ ਸਮੇਂ ਦੇ ਹਾਲਾਤ ਕਿਸ ਤਰ੍ਹਾਂ ਦੇ ਸਨ, ਅਤੇ ਕਿਸ ਕਿਸ ਦੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕੀਤੀ, ਅਤੇ ਉਹ ਕਿਹੜੇ ਲਿਖਾਰੀ ਸਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕਰਨ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਨਕਾਰ ਕਰ ਦਿੱਤਾ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ 1563 ਈਸਵੀ ਦੇ ਵਿੱਚ ਹੋਇਆ। ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਦੌਰਾਨ ਮਹਾਨ ਕਾਰਜ ਕੀਤੇ। ਕਰਤਾਰਪੁਰ, ਤਰਨ ਤਾਰਨ, ਸ਼੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਅਤੇ ਗੁਰਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਵੱਖ ਵੱਖ ਖੇਤਰਾਂ ਦੇ ਵਿੱਚ ਜਾ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਅਤੇ ਸਿੱਖੀ ਦਾ ਪ੍ਰਚਾਰ ਕਰਕੇ ਗੁਰਸਿੱਖੀ ਦੇ ਫੁੱਲ ਦੀ ਮਹਿਕ ਸਾਰੀ ਲੋਕਾਈ ਤੱਕ ਪਹੁੰਚਾਈ। ਇਹਨਾਂ ਮਹਾਨ ਕਾਰਜਾਂ ਦੇ ਵਿੱਚੋਂ ਹੀ ਇੱਕ ਵਿਸ਼ੇਸ਼ ਅਤੇ ਮਹੱਤਵਪੂਰਨ ਕਾਰਜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਲਿਖਵਾਉਣੀ ਅਤੇ ਉਸਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਨਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਇਸੇ ਘਟਨਾ ਦੇ ਨਾਲ ਸੰਬੰਧਿਤ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੀੜ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਸੀ 1601 ਈਸਵੀ ਦੇ ਵਿੱਚ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਪ੍ਰਚਾਰ ਦੌਰੇ ਤੋਂ ਵਾਪਸ ਅੰਮ੍ਰਿਤਸਰ ਸਾਹਿਬ ਆਉਂਦੇ ਨੇ ਅਤੇ ਇੱਥੇ ਫਿਰ ਆਪਣਾ ਸਾਰਾ ਧਿਆਨ ਗੁਰਬਾਣੀ ਦੀ ਸਾਂਭ ਸੰਭਾਲ ਦੇ ਵਿੱਚ ਲਗਾ ਦਿੰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਉਹਨਾਂ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ, ਚਾਰ ਗੁਰੂ ਸਾਹਿਬ ਜੀ ਦੀ ਬਾਣੀ ਉਹਨਾਂ ਦੇ ਕੋਲ ਸੀ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਜਿਨ੍ਹਾਂ ਭਗਤਾਂ ਦੀ ਬਾਣੀ ਇਕੱਤਰ ਕੀਤੀ ਸੀ, ਭਗਤ ਬਾਣੀ ਦੀ ਪੋਥੀ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪਹਿਲਾਂ ਜਿਹੜੇ ਗੁਰੂ ਸਾਹਿਬ ਹੋਏ ਹਨ ਅਤੇ ਭਗਤ ਸਾਹਿਬ ਦੀ ਬਾਣੀ ਦੀਆਂ ਪੋਥੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸਨ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਵਿਚਾਰ ਸੀ ਕਿ ਇਸ ਸਾਰੀ ਬਾਣੀ ਨੂੰ ਇੱਕ ਗ੍ਰੰਥ ਦੇ ਵਿੱਚ ਇਕੱਤਰ ਕਰ ਦਿੱਤਾ ਜਾਵੇ। ਇਸ ਦਾ ਕਾਰਨ ਕੀ ਸੀ, ਆਓ ਥੋੜ੍ਹਾ ਜਿਹਾ ਉਸ ਬਾਰੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੀ ਆਪਣੀ ਬਾਣੀ ਦੇ ਵਿੱਚ ਸਿੱਖਾਂ ਨੂੰ ਇਹ ਸੰਕੇਤ ਕਰ ਦਿੱਤਾ ਸੀ ਕਿ ਜਿੱਥੇ ਸੱਚੀ ਬਾਣੀ ਹੈ ਉੱਥੇ ਕੱਚੀ ਬਾਣੀ ਵੀ ਰਚੀ ਜਾ ਰਹੀ ਹੈ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬੋਲ ਅਸੀਂ ਪੜ੍ਹਦੇ ਹਾਂ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਉੱਥੇ ਸੱਚੀ ਬਾਣੀ ਵੱਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੰਕੇਤ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਮਾਂ ਆਇਆ ਹੈ। ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਭਰਾ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਕੱਚੀ ਬਾਣੀ ਰਚਣ ਲੱਗ ਪਿਆ ਸੀ। ਜਿੱਥੇ ਇਹ ਕੱਚੀ ਬਾਣੀ ਰਚਦਾ ਸੀ ਉੱਥੇ ਆਪਣੇ ਵੱਲੋਂ ਰਚੀ ਗਈ ਬਾਣੀ ਦਾ ਭੋਗ ਵੀ ਗੁਰੂ ਨਾਨਕ ਸਾਹਿਬ ਦੇ ਨਾਮ 'ਤੇ ਪਾਉਂਦਾ ਸੀ। ਇਤਿਹਾਸਕ ਸਰੋਤਾਂ ਦੇ ਅੰਦਰ ਇਹ ਬਚਨ ਮੌਜੂਦ ਹਨ, ਮਿਹਰਬਾਨ ਪੁੱਤ ਪ੍ਰਿਥੀਏ ਦਾ ਕਬੀਸਰੀ ਕਰੇ, ਪਾਰਸੀ ਹਿੰਦਵੀ ਸੈਸਕ੍ਰਿਤੀ ਨਾਲੇ ਗੁਰਮੁਖੀ ਪੜ੍ਹੇ, ਤਿੰਨ ਭੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ। ਕਿ ਆਪਣੇ ਵੱਲੋਂ ਰਚੀ ਗਈ ਕੱਚੀ ਬਾਣੀ ਦੀ ਅਖੀਰਲੀ ਤੁਕ ਦੇ ਵਿੱਚ ਗੁਰੂ ਨਾਨਕ ਨਾਮ ਦੀ ਵਰਤੋਂ ਕਰਦਾ ਸੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਗੁਰਬਾਣੀ ਨੂੰ ਇਕੱਤਰ ਕਰਨ ਦਾ ਫੈਸਲਾ ਕੀਤਾ ਅਤੇ ਇਸ ਮਹਾਨ ਕਾਰਜ ਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੀ ਸੇਵਾ ਲਗਾਈ ਕਿ ਇਸ ਸਾਰੀ ਬਾਣੀ ਨੂੰ ਲਿਖਿਆ ਜਾਵੇ। ਸੋ ਗੁਰਬਾਣੀ ਦੀ ਲਿਖਾਈ ਦੀ ਸੇਵਾ ਭਾਈ ਗੁਰਦਾਸ ਜੀ ਵੱਲੋਂ ਕੀਤੀ ਗਈ। ਬਚਨ ਕੀਤਾ, ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਣ ਲੱਗੇ ਨੀ ਰਲਾ, ਸੋ ਨਿਆਰੀ ਕਰ ਧਰੀਏ, ਸੋ ਸਾਹਿਬ ਅੱਗੇ ਹੀ ਬਾਣੀ ਉਚਾਰ ਕਰਤ ਸੇ ਭਏ, ਸੋ ਭਾਈ ਗੁਰਦਾਸ ਸਭ ਇਕੱਤਰ ਕਰ ਲਏ। ਕਿ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਜਿਹੜੀ ਵੀ ਬਾਣੀ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ ਹੈ ਜਾਂ ਸਿਧਾਂਤਕ ਤੌਰ ਦੇ ਉੱਪਰ ਗੁਰਮਤ ਦੀ ਕਸਵੱਟੀ ਦੇ ਉੱਪਰ ਜਿਹੜੀ ਬਾਣੀ ਖਰੀ ਉਤਰਦੀ ਹੈ, ਉਹਨਾਂ ਭਗਤ ਸਾਹਿਬ ਦੀ ਬਾਣੀ ਇੱਕ ਗ੍ਰੰਥ ਦੇ ਵਿੱਚ ਇਕੱਤਰ ਕਰ ਲਈ ਜਾਵੇ। ਸੋ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨ ਕੇ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮੁੱਚੀ ਲਿਖਾਈ ਦਾ ਮਹਾਨ ਕਾਰਜ ਕੀਤਾ। ਜਿਸ ਸਮੇਂ ਇਹ ਮਹਾਨ ਕਾਰਜ ਆਰੰਭ ਕੀਤਾ ਗਿਆ, ਸਾਡਾ ਇਤਿਹਾਸ ਦੱਸਦਾ ਹੈ ਕਿ ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਭਗਤ ਕਾਨਾ, ਛੱਜੂ, ਪੀਲੂ ਅਤੇ ਸ਼ਾਹ ਹੁਸੈਨ ਵੀ ਆਏ ਸਨ ਕਿ ਸਾਡੀ ਬਾਣੀ ਵੀ ਇਸ ਗ੍ਰੰਥ ਦੇ ਵਿੱਚ ਦਰਜ ਕੀਤੀ ਜਾਵੇ। ਪਰ ਜਦੋਂ ਉਹਨਾਂ ਦੇ ਵੱਲੋਂ ਉਚਾਰਨ ਕੀਤੀ ਗਈ ਕਵਿਤਾ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਣਦੇ ਨੇ ਅਤੇ ਇਸ ਦੇ ਵਿੱਚ ਸਿਧਾਂਤਕ ਵਖਰੇਵਾਂ ਬਹੁਤ ਜ਼ਿਆਦਾ ਸੀ, ਇਸ ਕਰਕੇ ਇਹਨਾਂ ਚਮਾਂ ਨੂੰ ਭਗਤ ਕਾਨੇ ਨੂੰ, ਛੱਜੂ ਨੂੰ, ਪੀਲੂ ਨੂੰ ਅਤੇ ਸ਼ਾਹ ਹੁਸੈਨ ਨੂੰ ਗੁਰੂ ਸਾਹਿਬ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਇਹ ਬਾਣੀ ਇਸ ਗ੍ਰੰਥ ਦੇ ਵਿੱਚ ਦਰਜ ਨਹੀਂ ਹੋ ਸਕਦੀ। ਇਸ ਬੀੜ ਦੇ ਵਿੱਚ ਸੱਚੀ ਬਾਣੀ ਦੀ ਇਕੱਤਰਤਾ ਹੋਣੀ ਹੈ ਜਿਹੜੀ ਕੇਵਲ ਅਤੇ ਕੇਵਲ ਉਸ ਪਰਮੇਸ਼ਰ ਦੀ ਉਸਤਤੀ ਵਿੱਚ ਉਚਾਰਨ ਕੀਤੀ ਗਈ ਹੈ। ਸੋ ਇਸ ਪ੍ਰਕਾਰ 1601 ਤੋਂ ਲੈ ਕੇ 1604 ਈਸਵੀ ਤੱਕ ਆਦਿ ਗ੍ਰੰਥ ਸਾਹਿਬ ਦੀ ਲਿਖਾਈ ਦਾ ਕਾਰਜ ਸੰਪੂਰਨ ਹੋਇਆ। ਹੁਣ ਸਮਾਂ ਸੀ ਇਸ ਤਿਆਰ ਕੀਤੇ ਹੋਏ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਜਾਵੇ। ਇਸ ਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਦੀ ਸੇਵਾ ਲਗਾਈ। ਰਾਮਸਰ ਸਾਹਿਬ ਦੇ ਸਰੋਵਰ ਦੇ ਕੰਢੇ ਜਿੱਥੇ ਗੁਰੂ ਸਾਹਿਬ ਜੀ ਨੇ ਲਿਖਾਈ ਦਾ ਕਾਰਜ ਕੀਤਾ, ਉੱਥੋਂ ਹੀ ਆਦਿ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਬਾਬਾ ਬੁੱਢਾ ਜੀ ਨੇ ਆਪਣੇ ਪਾਵਨ ਸੀਸ 'ਤੇ ਟਿਕਾਈ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਚੌਰ ਕਰਦੇ ਹੋਏ ਗੁਰਬਾਣੀ ਦੇ ਸ਼ਬਦ ਪੜ੍ਹਦਿਆਂ ਹੋਇਆਂ ਸਮੂਹ ਸੰਗਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਦੀ ਹੈ ਅਤੇ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੁੰਦਾ ਹੈ। ਇਤਿਹਾਸਕ ਸਰੋਤਾਂ ਅੰਦਰ ਦਰਜ ਹੈ ਕਿ ਗੁਰੂ ਸਾਹਿਬ ਜੀ ਨੇ ਬਚਨ ਕੀਤੇ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੈ ਸਭ ਪੰਥ। ਉਸ ਸਮੇਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਅਤੇ ਪਹਿਲਾ ਹੁਕਮਨਾਮਾ ਇਹ ਆਇਆ ਸੀ, ਸੰਤਾਂ ਕੇ ਕਾਰਜ ਆਪ ਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਤੇ ਲਿਖਾਈ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ, ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਹੋਏ ਹਨ। ਸਾਡੇ ਇਤਿਹਾਸ ਵਿੱਚ ਇਹ ਵੀ ਦਰਜ ਹੈ ਕਿ ਜਿਸ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਗਿਆ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਮੇਂ ਤੋਂ ਆਪਣਾ ਆਸਣ ਥੱਲੇ ਲਾਉਣਾ ਸ਼ੁਰੂ ਕਰ ਦਿੱਤਾ, ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੋਠਾ ਸਾਹਿਬ ਦਾ ਅਸਥਾਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਹੀ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁੱਖ ਆਸਣ ਹੁੰਦਾ ਰਿਹਾ ਹੈ ਅਤੇ ਅੱਜ ਤੱਕ ਉਹੀ ਮਰਿਆਦਾ ਜਿਉਂ ਦੀ ਤਿਉਂ ਬਰਕਰਾਰ ਹੈ। ਸੋ ਇਸ ਪ੍ਰਕਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਦੌਰਾਨ ਇਹ ਮਹਾਨ ਕਾਰਜ ਗੁਰੂ ਸਾਹਿਬ ਜੀ ਨੇ ਕੀਤੇ ਅਤੇ ਇਹਨਾਂ ਮਹਾਨ ਕਾਰਜਾਂ ਦੇ ਵਿੱਚੋਂ ਆਦਿ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨਾ ਇੱਕ ਵੱਡਾ ਕਾਰਜ ਸੀ ਜਿਹੜਾ ਗੁਰੂ ਸਾਹਿਬ ਜੀ ਨੇ ਕਰਕੇ ਸਮੁੱਚੀ ਸੰਗਤ ਨੂੰ ਗੁਰਬਾਣੀ ਦੇ ਲੜ ਲਾਇਆ ਅਤੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਸੋਝੀ ਬਖਸ਼ਿਸ਼ ਕੀਤੀ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਾ ਸੰਖੇਪ ਜਿਹਾ ਇਤਿਹਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: आसान नहीं पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
0: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਚੜ੍ਹਦੀ ਕਲਾ ਦੇ ਵਿੱਚ ਹੋਊਗੇ, ਚਿਹਰੇ 'ਤੇ ਹੋਊਗੀ ਖੁਸ਼ੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਮੁਸਕਰਾਹਟ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਆ ਸ਼ੁਕਰਾਨਾ ਉਸ ਰੱਬ ਦਾ। ਅਤੇ ਜਦੋਂ ਆਪਾਂ ਸ਼ੁਕਰਾਨਾ ਕਰਦੇ ਹਾਂ, ਚਿਹਰੇ 'ਤੇ ਖੁਸ਼ੀ ਲੈ ਕੇ ਆਉਂਦੇ ਹਾਂ, ਤਾਂ ਫਿਰ ਉਹ ਹੋਰ ਵਧੇਰੇ ਦਿੰਦਾ। ਹੱਸਦੇ ਖਿੜੇ ਚਿਹਰੇ ਆਪਣੇ ਆਪ ਨੂੰ ਵੀ ਆਨੰਦ ਦਿੰਦੇ ਨੇ ਅਤੇ ਹੋਰਾਂ ਨੂੰ ਵੀ। ਇਸੇ ਤਰ੍ਹਾਂ ਦੇ ਨਾਲ ਖਿੜਿਆ ਖਿੜਿਆ ਤੁਹਾਡਾ ਦਿਨ ਰਹੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਇੱਕ ਵਾਰੀ ਇੱਕ ਤਪਸਵੀ ਜੰਗਲ ਦੇ ਵਿੱਚ ਜਾ ਕੇ ਬਹਿ ਗਿਆ। ਜਿੱਦ ਸੀ ਕਿ ਮੈਂ ਰੱਬ ਨੂੰ ਪਾਉਣਾ, ਜਿੱਦ ਸੀ ਕਿ ਮੈਂ ਸਵਰਗਾਂ ਦਾ ਦੁਆਰ ਖੋਲ੍ਹ ਕੇ ਹਟਣਾ। ਉਹਨੇ ਆਪਣੀ ਤਪੱਸਿਆ ਹੋਰ ਵਧਾਉਣੀ ਸ਼ੁਰੂ ਕਰ ਦਿੱਤੀ। ਜਿੱਦਾਂ ਜਿੱਦਾਂ ਉਹਨੂੰ ਕੋਈ ਫਲ ਨਾ ਮਿਲਦਾ, ਉਹ ਹੋਰ ਜ਼ਿਆਦਾ ਕਠੋਰ ਮਿਹਨਤ ਕਰਦਾ, ਸਾਰਾ ਸਾਰਾ ਦਿਨ ਭਗਤੀ ਕਰਦਾ ਰਹਿੰਦਾ। ਇਸੇ ਦੇ ਦਰਮਿਆਨ ਇੱਕ ਔਰਤ ਜਿਹੜੀ ਜੰਗਲ ਦੇ ਵਿੱਚ ਲੱਕੜਾਂ ਇਕੱਠੀਆਂ ਕਰਨ ਜਾਂਦੀ ਸੀ, ਘਰ ਦਾ ਚੁੱਲ੍ਹਾ ਬਾਲਣ ਦੇ ਲਈ ਕੋਈ ਸੁੱਕੀਆਂ ਚਾਰ ਟਾਹਣੀਆਂ ਲੈ ਆਉਂਦੀ, ਲਿਆ ਕੇ ਉਹ ਘਰ ਦਾ ਚੁੱਲ੍ਹਾ ਤਾਉਂਦੀ। ਉਹ ਵੇਖਦੀ ਕਿ ਇਹ ਤਪਸਵੀ ਇੱਥੇ ਤਪੱਸਿਆ ਕਰਦਾ ਰਹਿੰਦਾ, ਸ਼ਾਇਦ ਇਹਦਾ ਖਾਣ ਪੀਣ ਵੱਲ ਵੀ ਕੋਈ ਧਿਆਨ ਨਹੀਂ ਹੁੰਦਾ। ਜੰਗਲ ਦੇ ਵਿੱਚੋਂ ਕੁਛ ਫਲ ਤੋੜ ਕੇ ਉਹਦੇ ਲਾਗੇ ਰੱਖ ਆਉਂਦੀ। ਥੋੜ੍ਹੀ ਦੂਰ ਤਲਾਬ ਸੀ, ਪੱਤੇ ਤੋੜ ਕੇ ਉਹਨਾਂ ਦੇ ਵਿੱਚ ਪਾਣੀ ਭਰਦੀ ਅਤੇ ਉਹਦੇ ਲਾਗੇ ਰੱਖ ਆਉਂਦੀ। ਸ਼ੁਰੂ ਸ਼ੁਰੂ ਦੇ ਵਿੱਚ ਤਾਂ ਉਹ ਕੀ ਵੇਖਦੀ ਆ ਕਿ ਜਦੋਂ ਅਗਲੇ ਦਿਨ ਜਾਂਦੀ ਆ ਅਤੇ ਉਹ ਖਾਣਾ ਖਾਧਾ ਹੁੰਦਾ, ਪਾਣੀ ਪੀਤਾ ਹੁੰਦਾ, ਪਰ ਹੌਲੀ ਹੌਲੀ ਉਹ ਕੀ ਵੇਖਦੀ ਹੈ ਕਿ ਉਹ ਫਲ ਉਸੇ ਤਰ੍ਹਾਂ ਦੇ ਨਾਲ ਪਏ ਨੇ, ਪਾਣੀ ਸ਼ਾਇਦ ਉਹਨੇ ਪੀ ਲਿਆ। ਪਰ ਇੱਕ ਸਮਾਂ ਇੱਦਾਂ ਦਾ ਆਉਂਦਾ, ਨਾ ਉਹ ਫਲ ਖਾਂਦਾ ਅਤੇ ਨਾ ਉਹ ਪਾਣੀ ਪੀਂਦਾ। ਇਹਦਾ ਮਤਲਬ ਇਹ ਸੀ ਕਿ ਉਹਨੇ ਆਪਣੀ ਤਪੱਸਿਆ ਹੋਰ ਕਠੋਰ ਕਰ ਦਿੱਤੀ। ਇਹਦਾ ਮਤਲਬ ਇਹ ਸੀ ਕਿ ਉਹਨੂੰ ਸ਼ੁੱਧ ਬੁੱਧ ਦੀ ਭੁੱਲ ਗਈ ਖਾਣ ਪੀਣ ਦੀ। ਉਸ ਤਪਸਵੀ ਨੇ ਇੰਨੀ ਕੁ ਜ਼ਿਆਦਾ ਜਿੱਦ ਫੜ ਲਈ ਕਿ ਉਹ ਰੱਬ ਨੂੰ ਪਾ ਕੇ ਹਟੂਗਾ। ਉਹਨੇ ਆਪਣੀ ਤਪੱਸਿਆ ਹੋਰ ਅਤੇ ਹੋਰ ਕਠੋਰ ਕਰ ਦਿੱਤੀ। ਉਹ ਕੁੜੀ ਕੀ ਵੇਖਦੀ ਹੈ ਕਿ ਉਹਦੇ ਆਲੇ ਦੁਆਲੇ ਹੁਣ ਫਲਾਂ ਦਾ ਢੇਰ ਇਕੱਠਾ ਹੋਣਾ ਸ਼ੁਰੂ ਹੋ ਗਿਆ। ਉਹਦੇ ਆਲੇ ਦੁਆਲੇ ਪਾਣੀ ਵੀ ਉਸੇ ਤਰ੍ਹਾਂ ਦੇ ਨਾਲ ਪਿਆ, ਸ਼ਾਇਦ ਉਹਨੇ ਬੜੇ ਦਿਨਾਂ ਤੋਂ ਪਾਣੀ ਦੀ ਬੂੰਦ ਵੀ ਨਹੀਂ ਪੀਤੀ। ਕੁੜੀ ਜਿੱਦਾਂ ਜਿੱਦਾਂ ਉਹ ਤਪਸਵੀ ਦੀ ਜਿੱਦ ਵੇਖਦੀ, ਉਹਦੀ ਸ਼ਰਧਾ ਹੋਰ ਵੱਧਦੀ ਜਾਂਦੀ। ਉਹਨੂੰ ਇੱਦਾਂ ਲੱਗਦਾ ਕਿ ਜਿੱਦਾਂ ਉਹ ਉਹਨੇ ਤਪਸਵੀ ਦੇ ਦਿਦਾਰੇ ਕਰ ਲਏ, ਉਹਦੇ ਵੱਲ ਵੇਖ ਲਿਆ ਤੇ ਜਦੋਂ ਉਹਦੇ ਦੁੱਖ ਦੂਰ ਹੋ ਗਏ ਹੁਣ, ਜਦੋਂ ਉਹਨੂੰ ਵਧੀਆ ਲੱਗਦਾ ਹੋਵੇ। ਹੁਣ ਹਰ ਰੋਜ਼ ਦਾ ਨੇਮ ਬਣ ਚੁੱਕਾ ਸੀ, ਉਹ ਜਾਂਦੀ ਘਰ ਦੇ ਲਈ ਲੱਕੜਾਂ ਇਕੱਠੀਆਂ ਕਰਦੀ ਤੇ ਆਉਂਦੀ ਆਉਂਦੀ ਤਪਸਵੀ ਵੱਲ ਝਾਤੀ ਵੀ ਮਾਰ ਆਉਂਦੀ। ਉਹਨੇ ਵੀ ਆਪਣਾ ਨੇਮ ਨਹੀਂ ਛੱਡਿਆ, ਭਾਵੇਂ ਉਹ ਪਾਣੀ ਪੀ ਰਿਹਾ ਸੀ, ਭਾਵੇਂ ਨਹੀਂ, ਫਲ ਖਾ ਰਿਹਾ ਸੀ ਭਾਵੇਂ ਨਹੀਂ, ਪਰ ਉਹ ਤਾਜ਼ੇ ਫਲ ਤੋੜ ਕੇ ਫਿਰ ਰੱਖ ਆਉਂਦੀ, ਗਲੇ ਸੜੇ ਫਲ ਉਹ ਹਟਾ ਦਿੰਦੀ, ਕਈ ਵਾਰ ਘਰੋਂ ਵੀ ਰੋਟੀ ਲੈ ਜਾਂਦੀ। ਸ਼ਾਇਦ ਇਹਨੂੰ ਫਲ ਪਸੰਦ ਨਹੀਂ ਆ, ਮੈਂ ਅੱਜ ਘਰੋਂ ਰੋਟੀ ਲੈ ਜਾਂਦੀ ਹਾਂ, ਪਰ ਨਹੀਂ, ਉਹ ਟਸ ਤੋਂ ਮਸ ਕਿੱਥੇ ਹੋਵੇ। ਉਹਨੇ ਆਪਣੀ ਸਾਧਨਾ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰੱਖੀ। ਕਹਿੰਦੇ ਨੇ ਕਿ ਹੌਲੀ ਹੌਲੀ ਉਹਦੀ ਆਵਾਜ਼ ਪਹੁੰਚ ਗਈ ਉੱਤੇ ਤੱਕ, ਅਤੇ ਜਦੋਂ ਆਵਾਜ਼ ਪਹੁੰਚੀ ਤਾਂ ਦੇਵਤਿਆਂ ਨੂੰ ਫਿਕਰ ਪੈ ਗਿਆ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹਨਾਂ ਨੇ ਚੈੱਕ ਕਰਨਾ ਚਾਹਿਆ ਕਿ ਇਹਦੀ ਭਗਤੀ ਵਾਕਈ ਸੱਚੀ ਹੈ ਕਿ ਨਹੀਂ, ਜਾਂ ਫਿਰ ਇੱਦਾਂ ਕਹਿ ਲਓ ਕਿ ਜਦੋਂ ਕੋਈ ਭਗਤੀ ਕਰਦਾ ਤਾਂ ਫਿਰ ਉਹਦੀ ਹੋਰ ਕਠੋਰ ਪ੍ਰੀਖਿਆ ਹੁੰਦੀ। ਸੋ ਹੌਲੀ ਹੌਲੀ ਹੁਣ ਪ੍ਰੀਖਿਆ ਜਿਹੜੀ ਉਹਦੀ ਸਖਤ ਕੀਤੀ ਜਾ ਰਹੀ ਹੈ। ਕਹਿੰਦੇ ਨੇ ਦੇਵਤਿਆਂ ਨੇ ਉਹ ਜਿਹੜੀ ਕੁੜੀ ਸੀ, ਔਰਤ ਸੀ, ਸ਼ਕਲੋਂ ਕਰੂਪ ਸੀ, ਅਤੇ ਉਹਨਾਂ ਨੇ ਉਹਨੂੰ ਬਹੁਤ ਸੋਹਣੀ ਬਣਾ ਦਿੱਤਾ। ਅੱਜ ਜਦੋਂ ਪਾਣੀ ਭਰਨ ਲੱਗੀ ਤਾਂ ਉਹਨੇ ਪਾਣੀ ਦੇ ਵਿੱਚ ਆਪਣਾ ਹੀ ਅਕਸ ਵੇਖਿਆ। ਉਹਨੂੰ ਯਕੀਨ ਨਹੀਂ ਆਇਆ ਇਹ ਮੈਂ ਹਾਂ, ਇਹ ਮੇਰਾ ਚਿਹਰਾ ਕਿੱਦਾਂ ਨਿਖਰ ਗਿਆ, ਇਹ ਮੇਰੇ ਨੈਣ ਨਕਸ਼ੇ ਤਾਂ ਸੋਹਣੇ ਕਿੰਨਾ ਹੋ ਗਏ। ਉਹਨੂੰ ਜਿੱਦਾਂ ਆਪਣੇ ਆਪ ਦੇ ਉੱਤੇ ਹੀ ਅੱਜ ਪਿਆਰ ਆਇਆ, ਉਹ ਚਿਹਰਾ ਜਿਹੜਾ ਪਹਿਲਾਂ ਉਹ ਚੱਜ ਦੇ ਨਾਲ ਪਾਣੀ ਦੇ ਵਿੱਚ ਵੇਖਦੀ ਵੀ ਨਹੀਂ ਸੀ। ਹੋਰ ਤਾਂ ਕਹਿੰਦੇ ਸੀ, ਉਹਨੂੰ ਆਪ ਨੂੰ ਵੀ ਲੱਗਦਾ ਸੀ ਕਿ ਰੱਬ ਨੇ ਮੇਰੇ ਨਾਲ ਧੱਕਾ ਕੀਤਾ, ਮੈਨੂੰ ਇੰਨਾ ਕਰੂਪ ਬਣਾਇਆ, ਪਰ ਅੱਜ ਉਹ ਇੰਨੀ ਸੋਹਣੀ ਕਿੱਦਾਂ ਹੋ ਗਈ। ਉਹਨੂੰ ਲੱਗਾ ਸ਼ਾਇਦ ਮੈਂ ਕਾਫੀ ਚਿਰਾਂ ਤੋਂ ਆਪਣੇ ਆਪ ਨੂੰ ਧਿਆਨ ਦੇ ਨਾਲ ਵੇਖਿਆ ਹੀ ਨਹੀਂ, ਜਾਂ ਫਿਰ ਉਹਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਮੈਂ ਇਸ ਤਪਸਵੀ ਦੀ ਸੇਵਾ ਕਰਦੀ ਹਾਂ, ਇਸ ਵਜ੍ਹਾ ਕਰਕੇ ਹੌਲੀ ਹੌਲੀ ਮੇਰਾ ਰੂਪ ਨਿਖਰਦਾ ਗਿਆ। ਖੈਰ, ਉਹਨੇ ਰੱਬ ਦਾ ਸ਼ੁਕਰ ਕੀਤਾ, ਆਪਣੇ ਆਪ ਦੇ ਉੱਤੇ ਮਾਣ ਕੀਤਾ। ਅੱਜ ਆਪਣੇ ਆਪ ਦੇ ਕੋਲੋਂ ਹੀ ਉਹ ਸ਼ਰਮਾਉਂਦੀ ਹੋਈ ਪਾਣੀ ਭਰ ਕੇ ਜਦੋਂ ਤਪਸਵੀ ਦੇ ਅੱਗੇ ਰੱਖਦੀ ਹੈ ਤੇ ਮਨ ਦੇ ਵਿੱਚ ਆਇਆ, ਹੁਣ ਤਾਂ ਮੈਂ ਬੜੀ ਸੋਹਣੀ ਹੋ ਗਈ ਹਾਂ, ਹੋਵੇ ਨਾ ਤਾਂ ਅੱਜ ਇਸ ਤਪਸਵੀ ਨੂੰ ਮੈਂ ਠਾ ਕੇ ਆਪਣੀ ਸ਼ਕਲ ਹੀ ਵਿਖਾ ਦਾਂ, ਇਹਦਾ ਮੈਂ ਧੰਨਵਾਦ ਹੀ ਕਰਦਾ, ਇਹਨੂੰ ਮੈਂ ਦੱਸ ਹੀ ਦੇਵਾਂ ਕਿ ਕੌਣ ਆ ਜਿਹੜਾ ਪਾਣੀ ਭਰ ਕੇ ਰੱਖ ਕੇ ਜਾਂਦਾ ਵਾ, ਤੇਰੇ ਲਈ ਖਾਣਾ ਰੱਖ ਕੇ ਜਾਂਦਾ। ਤਾਂ ਇਸੇ ਮਨਸੇ ਦੇ ਨਾਲ ਅੱਜ ਉਹਨੇ ਤਪਸਵੀ ਨੂੰ ਆਵਾਜ਼ ਮਾਰੀ ਲਈ। ਜਦੋਂ ਤਪਸਵੀ ਨੇ ਅੱਖਾਂ ਖੋਲ੍ਹੀਆਂ ਤਾਂ ਉਹਦੀਆਂ ਵੀ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਉਹਦੇ ਸਾਹਮਣੇ ਸ਼ਾਇਦ ਦੁਨੀਆਂ ਦੀ ਸਭ ਤੋਂ ਸੋਹਣੀ ਕੁੜੀ, ਸਭ ਤੋਂ ਸੋਹਣੀ ਔਰਤ ਖੜੀ ਸੀ। ਤਪਸਵੀ ਨੇ ਆਪਣੇ ਆਪ ਨੂੰ ਸੰਭਾਲਿਆ, ਉਹ ਕਿਸੇ ਹੋਰ ਕੰਮ ਦੇ ਲਈ ਬੈਠਾ। ਉਹ ਇਸ ਸਾਰੇ ਸੰਸਾਰ ਦੇ ਝੰਬੇਲਿਆਂ ਨੂੰ ਛੱਡ ਕੇ ਤਾਂ ਜੰਗਲਾਂ 'ਚ ਆਇਆ ਸੀ, ਆਪਣੇ ਮਨ ਦੇ ਉੱਤੇ ਕਾਬੂ ਪਾਇਆ। ਉਹ ਕੁੜੀ ਬੋਲੀ, ਤੁਸੀਂ ਕਾਫੀ ਦਿਨਾਂ ਤੋਂ ਕੁਛ ਖਾਧਾ ਨਹੀਂ, ਤੁਹਾਡਾ ਸਰੀਰ ਦਿਨੋਂ ਦਿਨ ਕਮਜ਼ੋਰ ਹੋ ਰਿਹਾ, ਤੁਸੀਂ ਪਾਣੀ ਦੀ ਬੂੰਦ ਤੱਕ ਨਹੀਂ ਪੀਤੀ, ਤੁਸੀਂ ਕੁਛ ਖਾ ਲਓ, ਪਾਣੀ ਪੀ ਲਓ ਅਤੇ ਫਿਰ ਦੁਬਾਰਾ ਤੋਂ ਤੁਸੀਂ ਆਪਣੀ ਤਪੱਸਿਆ ਕਰ ਲਓ। ਮੈਂ ਮਾਫ਼ੀ ਚਾਹੁੰਦੀ ਹਾਂ, ਤੁਹਾਡੀ ਸਮਾਧੀ ਭੰਗ ਕਰਨ ਦਾ ਮੇਰਾ ਕੋਈ ਮਕਸਦ ਨਹੀਂ ਸੀ, ਮਕਸਦ ਸਿਰਫ ਇੰਨਾ ਸੀ ਕਿ ਤੁਸੀਂ ਕੁਛ ਨਾ ਕੁਛ ਖਾ ਪੀ ਲਓ। ਸਾਧੂ ਕੁਛ ਨਹੀਂ ਬੋਲ ਸਕਿਆ ਅਤੇ ਨਾ ਹੀ ਉਹਦਾ ਕਹਿਆ ਮੋੜ ਸਕਿਆ। ਉਹਨੇ ਉਹਦਾ ਲਿਆਂਦਾ ਖਾਣਾ, ਉਹ ਫਲ ਖਾਧੇ, ਪਾਣੀ ਪੀਤਾ ਅਤੇ ਫਿਰ ਦੁਬਾਰਾ ਤੋਂ ਆਪਣੇ ਮਨ ਨੂੰ ਸਾਧ ਕੇ ਉਹ ਭਗਤੀ ਦੇ ਵਿੱਚ ਲੀਨ ਹੋ ਗਿਆ। ਹੁਣ ਹੌਲੀ ਹੌਲੀ ਉਸ ਕੁੜੀ ਦੀ ਚਰਚਾ ਪਿੰਡ ਦੇ ਵਿੱਚ ਵੀ ਹੋਣ ਲੱਗ ਪਈ, ਉਹ ਤਾਂ ਬਹੁਤ ਸੋਹਣੀ ਹੋ ਗਈ ਹੈ। ਉਹਦੇ ਰੂਪ ਦੇ ਚਰਚੇ ਇੰਨੇ ਵੱਧ ਗਏ। ਇਹ ਵੀ ਗੱਲਾਂ ਹੋਣ ਲੱਗ ਪਈਆਂ ਕਿ ਆਖਿਰਕਾਰ ਕਿੱਦਾਂ ਕਿੱਦਾਂ ਇਹਦੇ ਨੈਣ ਨਕਸ਼ੇ ਨੇ ਤਰਾਸ਼ੇ ਗਏ ਨੇ, ਕਿੱਦਾਂ ਇਹਦਾ ਰੂਪ ਇੰਨਾ ਨਿਖਰ ਗਿਆ। ਕੁਛ ਘਟਨਾਵਾਂ ਇੱਦਾਂ ਦੀਆਂ ਵਾਪਰੀਆਂ ਕਿ ਹੁਣ ਪਰਿਵਾਰ ਉਸ ਜਗ੍ਹਾ ਤੋਂ ਛੱਡ ਕੇ ਦੂਸਰੇ ਕਿਸੇ ਪਿੰਡ ਜਾਣਾ ਪਿਆ। ਇੱਕ ਦਿਨ ਆ ਕੇ ਉਹਨੇ ਤਪਸਵੀ ਨੂੰ ਦੱਸਿਆ ਕਿ ਉਹ ਹੁਣ ਇਹ ਨਗਰ ਛੱਡ ਕੇ ਜਾ ਰਹੀ ਹੈ, ਹੁਣ ਉਹ ਇਸ ਜਗ੍ਹਾ ਦੇ ਉੱਤੇ ਨਹੀਂ ਰਹੂਗੀ ਅਤੇ ਇਸ ਜਗ੍ਹਾ ਦੇ ਉੱਤੇ ਆ ਕੇ ਉਹ ਤੁਹਾਡੀ ਸੇਵਾ ਵੀ ਨਹੀਂ ਕਰ ਪਾਊਗੀ। ਮੈਨੂੰ ਮਾਫ਼ ਕਰਨਾ, ਤੁਸੀਂ ਆਪਣਾ ਖਿਆਲ ਰੱਖਣਾ, ਹੋ ਸਕੇ ਤਾਂ ਮੈਨੂੰ ਮਾਫ਼ ਕਰਨਾ। ਅਤੇ ਇੰਨਾ ਕਹਿ ਕੇ ਉਹ ਆਪਣੇ ਰਾਹ ਪਈ ਅਤੇ ਤਪਸਵੀ ਨੇ ਰੱਬ ਦਾ ਸ਼ੁਕਰ ਕੀਤਾ, ਸ਼ੁਕਰ ਕੀਤਾ ਕਿ ਉਹ ਕੁੜੀ ਮੇਰੇ ਆਸ ਪਾਸ ਤੋਂ ਚਲੇ ਗਿਆ। ਕਿਉਂਕਿ ਉਸ ਦਿਨ ਦਾ ਜਿੱਦਣ ਦਾ ਉਹਨੇ ਵੇਖਿਆ ਸੀ ਉਹਦਾ ਸਾਧਨਾ ਦੇ ਵਿੱਚ ਜੀ ਨਹੀਂ ਸੀ ਲੱਗ ਰਿਹਾ, ਉਹਨੂੰ ਲੱਗਦਾ ਸੀ ਕਿ ਮੇਰਾ ਧਿਆਨ ਹੁਣ ਉਸ ਤਰੀਕੇ ਦੇ ਨਾਲ ਲੱਗ ਨਹੀਂ ਪਾ ਰਿਹਾ। ਉਸ ਕੁ ਵੇਲੇ ਜਦੋਂ ਉਹ ਆਉਂਦੀ ਉਹਦੀ ਸਮਾਧੀ ਖੁੱਲ੍ਹ ਜਾਂਦੀ ਸੀ, ਉਹਨੇ ਰੱਬ ਦਾ ਸ਼ੁਕਰਾਨਾ ਕੀਤਾ, ਰੱਬ ਮੇਰੇ 'ਤੇ ਮਿਹਰਬਾਨ। ਅਤੇ ਫਿਰ ਦੁਬਾਰਾ ਤੋਂ ਉਹਨੇ ਆਪਣੀ ਭਗਤੀ ਦੇ ਵਿੱਚ ਅੱਖਾਂ ਬੰਦ ਕਰ ਲਈਆਂ। ਪਤਾ ਨਹੀਂ ਕਿੰਨਾ ਚਿਰ ਉਹ ਭਗਤੀ ਕਰਦਾ ਰਿਹਾ ਅਤੇ ਆਖਿਰਕਾਰ ਉਹਦੀ ਉਸ ਭਗਤੀ ਨੂੰ ਵੇਖ ਕੇ ਰੱਬ ਕਹਿੰਦੇ ਬੇਵੱਸ ਹੋ ਗਿਆ ਅਤੇ ਆ ਕੇ ਉਹਦੇ ਸਾਹਮਣੇ ਪ੍ਰਗਟ ਹੋਇਆ, ਤੇਰੀ ਭਗਤੀ ਪ੍ਰਵਾਨ, ਤੇਰੀ ਤਪੱਸਿਆ ਪ੍ਰਵਾਨ, ਦੱਸ ਤੈਨੂੰ ਕੀ ਚਾਹੀਦਾ, ਮੈਂ ਤੈਨੂੰ ਖੁਦ ਸਵਰਗਾਂ ਤੱਕ ਛੱਡਣ ਦੇ ਲਈ ਆ, ਤੇਰੇ ਲਈ ਦਰਵਾਜ਼ੇ ਖੁੱਲ੍ਹ ਚੁੱਕੇ ਨੇ। ਅਤੇ ਤਪਸਵੀ ਨੇ ਕਿਹਾ ਨਹੀਂ, ਮੈਂ ਨਹੀਂ ਜਾਣਾ ਚਾਹੁੰਦਾ। ਰੱਬ ਨੇ ਕਿਹਾ ਤੂੰ ਸਵਰਗ ਨਹੀਂ ਅਤੇ ਕੀ ਤੂੰ ਮੋਕਸ਼ ਦੀ ਪ੍ਰਾਪਤੀ ਕਰਨਾ ਚਾਹੁੰਦਾ, ਚੱਲ ਉਹ ਵੀ ਦਿੱਤਾ, ਚੱਲ ਮੇਰੇ ਨਾਲ। ਅਤੇ ਕਹਿੰਦੇ ਤਪਸਵੀ ਨੇ ਉਹ ਵੀ ਮਨਾ ਕਰ ਦਿੱਤਾ। ਤਾਂ ਉਸ ਸਮੇਂ ਸ਼ਾਇਦ ਇਹ ਲੱਗਾ ਕਿ ਇਹ ਇਹਨਾਂ ਚੀਜ਼ਾਂ ਤੋਂ ਵੀ ਉੱਤੇ ਉੱਠ ਪਿਆ, ਫਿਰ ਇੰਨੀ ਭਗਤੀ ਤੂੰ ਕੀਤੀ ਕਾਹਦੇ ਤੋਂ, ਇੰਨੀ ਤਪੱਸਿਆ ਇੰਨਾ ਤੂੰ ਸ਼ਿੱਦਤ ਦੇ ਨਾਲ ਯਾਦ ਕਾਹਤੋਂ ਕੀਤਾ ਮੈਨੂੰ। ਅਤੇ ਕਹਿੰਦੇ ਨੇ ਉਹ ਤਪਸਵੀ ਕਹਿਣ ਲੱਗਾ, ਜੇ ਮੈਨੂੰ ਦੇ ਸਕਦੇ ਹੋ ਤਾਂ ਉਹ ਕੁੜੀ ਜਿਹੜੀ ਮੇਰੀ ਸੇਵਾ ਕਰਦੀ ਸੀ, ਜਿਹਦੀ ਮੈਂ ਇੱਕ ਝਲਕ ਵੇਖੀ ਸੀ ਅਤੇ ਉਸ ਤੋਂ ਬਾਅਦ ਮੈਂ ਬਿਰਤੀ ਨਹੀਂ ਲਾ ਪਾਇਆ, ਜੇ ਹੋ ਸਕੇ ਤਾਂ ਉਹ ਮੇਰੇ ਲੇਖਾਂ ਦੇ ਵਿੱਚ ਲਿਖ ਦਿਓ, ਹੋ ਸਕੇ ਤਾਂ ਉਹਦੇ ਨਾਲ ਫਿਰ ਦੁਬਾਰਾ ਮੇਰੀ ਮਿਲਣੀ ਹੋ ਜਾਵੇ। ਕਮਾਲ ਦੀ ਗੱਲ ਇਹ ਆ ਕਿ ਸ਼ਾਇਦ ਅਧਿਆਤਮ ਦੀ ਦੁਨੀਆ ਦੇ ਵਿੱਚ ਇਸ ਕਹਾਣੀ ਨੂੰ ਇਸ ਕਰਕੇ ਸੁਣਾਇਆ ਜਾਂਦਾ ਹੋਊਗਾ, ਜਾਂ ਇਸ ਕਰਕੇ ਸੁਣਾਇਆ ਜਾਂਦਾ ਕਿ ਰੱਬ ਪਾਉਣਾ ਸੌਖਾ ਨਹੀਂ, ਜਾਂ ਇਸ ਕਰਕੇ ਸੁਣਾਇਆ ਜਾਂਦਾ ਕਿ ਕਿਉਂ ਸਾਧਨਾ ਕਰਨ ਦੇ ਲਈ ਗ੍ਰਿਸ਼ਤੀ ਤੋਂ ਪਰੇ ਜਾਣ ਦੇ ਲਈ ਕਿਹਾ ਜਾਂਦਾ। ਸ਼ਾਇਦ ਇਸ ਕਰਕੇ ਸੁਣਾਇਆ ਜਾਂਦਾ ਕਿ ਔਰਤ ਦਾ ਹੁਸਨ ਵੱਡੇ ਵੱਡੇ ਤਪਸਵੀਆਂ ਦੀ ਸਾਧਨਾ ਭੰਗ ਕਰ ਸਕਦਾ, ਸ਼ਾਇਦ ਇਸ ਕਰਕੇ ਸੁਣਾਇਆ ਜਾਂਦਾ ਕਿ ਜਦੋਂ ਰੱਬ ਤੁਹਾਡੇ ਸਾਹਮਣੇ ਪ੍ਰਗਟ ਹੋਵੇ ਤਾਂ ਉਸ ਸਮੇਂ ਤੱਕ ਤੁਸੀਂ ਆਪਣੇ ਦ੍ਰਿੜ ਇਰਾਦੇ 'ਤੇ ਕਾਇਮ ਹੋ, ਤੁਹਾਨੂੰ ਚਾਹੀਦਾ ਕੀ ਆ, ਤੁਹਾਡੀ ਅਸਲ ਪ੍ਰਾਪਤੀ ਹੈਗੀ ਕੀ ਆ। ਸ਼ਾਇਦ ਇਸ ਕਰਕੇ ਸੁਣਾਈ ਜਾਂਦੀ ਆ ਕਿ ਵੱਡੇ ਵੱਡੇ ਡੋਲ ਜਾਂਦੇ ਨੇ, ਤੁਹਾਡੀ ਸਾਧਨਾ ਧਰੀ ਦੀ ਧਰਾਈ ਰਹਿ ਜਾਂਦੀ ਹੈ। ਪਰ ਜੇਕਰ ਆਪਾਂ ਗ੍ਰਹਿਸਥੀ ਜੀਵਨ ਦੇ ਵਿੱਚ ਵੇਖੀਏ ਤਾਂ ਇਸ ਕਹਾਣੀ ਦੇ ਕੁਛ ਹੋਰ ਮਾਇਨੇ ਵੀ ਨਿਕਲਦੇ। ਜਦੋਂ ਸਾਡੀ ਸਥਿਤੀ ਬਦਲ ਜਾਂਦੀ ਹੈ, ਜਦੋਂ ਸਾਡੇ ਰੂਪ ਬਦਲ ਜਾਂਦੇ ਨੇ, ਜਦੋਂ ਸਾਡੇ ਕੰਮਕਾਰ ਬਦਲ ਜਾਂਦੇ ਨੇ, ਜਦੋਂ ਸਾਡੇ ਆਸ ਪਾਸ ਲੋਕਾਂ ਦੇ ਅਹੁਦੇ ਬਦਲ ਜਾਂਦੇ ਨੇ ਤਾਂ ਉਹ ਲੋਕ ਵੀ ਬਦਲ ਜਾਂਦੇ ਨੇ। ਅੱਜ ਜਿਹੜੇ ਹਾਲਾਤਾਂ ਦੇ ਵਿੱਚ ਕੋਈ ਤੁਹਾਡੇ ਨਾਲ ਵਰਤ ਰਿਹਾ, ਅੱਜ ਜਿਹੜੇ ਅਹੁਦੇ ਦੇ ਉੱਤੇ ਜਿਹੜੇ ਰੁਤਬੇ ਦੇ ਉੱਤੇ ਉਹ ਤੁਹਾਡੇ ਨਾਲ ਵਰਤ ਰਿਹਾ, ਕੱਲ੍ਹ ਨੂੰ ਜ਼ਰੂਰੀ ਨਹੀਂ ਆ ਕਿ ਉਹ ਅਹੁਦਾ ਬਦਲਣ ਦੇ ਨਾਲ ਵੀ ਤੁਹਾਡੇ ਨਾਲ ਉਸੇ ਤਰ੍ਹਾਂ ਮੇਲ ਜੋਲ ਰੱਖੂਗਾ। ਜਾਂ ਫਿਰ ਆਪਣੇ ਆਪ ਦੇ ਬਾਰੇ ਵੀ ਸੋਚ ਲਈਏ, ਜਦੋਂ ਸਾਡਾ ਅਹੁਦਾ ਬਦਲ ਜੂਗਾ ਅਸੀਂ ਪੈਸੇ ਵਾਲੇ ਹੋ ਜਾਵਾਂਗੇ ਅਸੀਂ ਰੁਤਬੇ ਵਾਲੇ ਹੋ ਜਾਵਾਂਗੇ ਕੀ ਅਸੀਂ ਵੀ ਉੱਦਾਂ ਦੇ ਰਹਾਂਗੇ ਜਿੱਦਾਂ ਦੇ ਹੋਣੇ ਅਕਸਰ ਹੀ ਆਪਾਂ ਵੇਖਦੇ ਹਾਂ ਕਿ ਸਾਡੇ ਆਸ ਪਾਸ ਲੋਕ ਜਿਨ੍ਹਾਂ ਦੀ ਸਾਡੇ ਬਰਾਬਰ ਦੀ ਨੌਕਰੀ ਹੁੰਦੀ ਹੈ ਜਦੋਂ ਉਹ ਤਰੱਕੀ ਕਰ ਜਾਂਦੇ ਨੇ ਤਾਂ ਹੌਲੀ ਹੌਲੀ ਸਾਥ ਛੁੱਟ ਜਾਂਦਾ ਹੌਲੀ ਹੌਲੀ ਉਹਨਾਂ ਦੇ ਗੱਲਬਾਤ ਕਰਨ ਦਾ ਰਵੱਈਆ ਬਦਲ ਜਾਂਦਾ ਹੌਲੀ ਹੌਲੀ ਸਾਨੂੰ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਹੰਕਾਰ ਝਲਕਣ ਲੱਗ ਪੈਂਦਾ ਹਉਮੈ ਝਲਕਣ ਲੱਗ ਪੈਂਦੀ ਹੈ ਹੌਲੀ ਹੌਲੀ ਆਪਾਂ ਜਾਂ ਉਹ ਸਾਡੇ ਤੋਂ ਦੂਰ ਹੋ ਜਾਂਦੇ ਨੇ ਅਤੇ ਜੇ ਕਿਤੇ ਸਾਨੂੰ ਰੱਬ ਸੋਹਣਾ ਪੈਸਾ ਦੇ ਦੇਵੇ ਚਾਰ ਪੈਸੇ ਵੱਧ ਕਮਾਏ ਜਾਣ ਉਹਦੇ ਨਾਲ ਉਹ ਰੁਤਬਾ ਕਿਤੇ ਉੱਚਾ ਹੋ ਜਾਵੇ ਸਮਾਜ ਦੇ ਵਿੱਚ ਅਤੇ ਫਿਰ ਆਪਾਂ ਜਚਾਉਣਾ ਸ਼ੁਰੂ ਕਰ ਦਿੰਦੇ ਹਾਂ ਹੁਣ ਆਪਾਂ ਉਹ ਨਹੀਂ ਰਹੇ ਭਾਵੇਂ ਮਨੋਂ ਭਾਵੇਂ ਨਾ ਹੀ ਚਾਹੁੰਦਾ ਹੋਵੇ ਕੋਈ ਪਰ ਫਿਰ ਵੀ ਤੁਹਾਡੀਆਂ ਗੱਲਾਂ ਬਦਲ ਜਾਂਦੀਆਂ ਨੇ ਤੁਹਾਡਾ ਸਲੀਕਾ ਬਦਲ ਜਾਂਦਾ ਤੁਹਾਡਾ ਉਹ ਢੰਗ ਜਿੱਦਾਂ ਤੁਸੀਂ ਪਹਿਲਾਂ ਵਰਤਦੇ ਸੀ ਉਹ ਹੁਣ ਉਹ ਨਹੀਂ ਰਹਿੰਦਾ ਜਾਂ ਫਿਰ ਕੋਈ ਵੀ ਨਾ ਬਦਲਿਆ ਹੋਵੇ ਅਤੇ ਅਗਲਾ ਤੁਹਾਡੇ ਵਿੱਚੋਂ ਬਦਲਾਅ ਲੱਭਣ ਦੀ ਹਰ ਪਲ ਕੋਸ਼ਿਸ਼ ਕਰਦਾ ਜਿਹੜੀਆਂ ਗੱਲਾਂ ਦੇ ਉੱਤੇ ਪਹਿਲਾਂ ਕਦੀ ਉਹਨੇ ਤਵੱਜੋ ਨਹੀਂ ਦਿੱਤੀ ਹੁੰਦੀ ਹੁਣ ਉਹਨਾਂ ਗੱਲਾਂ ਦੇ ਵੀ ਮੈਨੇ ਕੱਢਦਾ ਉਹਨੇ ਜਿਸ ਤਰੀਕੇ ਨਾਲ ਮੈਨੂੰ ਹੱਥ ਮਿਲਾਇਆ ਸੀ ਅਤੇ ਹੁਣ ਉਹਦਾ ਮਤਲਬ ਇੱਦਾਂ ਉਹਨੇ ਜੇ ਅੱਜ ਗੱਡੀ ਮੇਰੀ ਗੱਡੀ ਦੇ ਸੱਜੇ ਖੱਬੇ ਅੱਗੇ ਪਿੱਛੇ ਕਰਕੇ ਇੱਥੇ ਉੱਥੇ ਲਾਈ ਸੀ ਮੈਨੂੰ ਪਤਾ ਉਹਨੇ ਕਿਉਂ ਲਾਈ ਸੀ ਉਹਨੇ ਜੇ ਲਿਆ ਕੇ ਚਾਬੀ ਸਾਡੇ ਟੇਬਲ 'ਤੇ ਮੇਰੇ ਸਾਹਮਣੇ ਧਰੀ ਸੀ ਅਤੇ ਮੈਨੂੰ ਪਤਾ ਉਹਨੇ ਕਿਉਂ ਧਰੀ ਸੀ ਭਾਵੇਂ ਉਹ ਆਪਣੀ ਪਹਿਲੀ ਗੱਡੀ ਦੀ ਵੀ ਚਾਬੀ ਉਸੇ ਤਰ੍ਹਾਂ ਦੇ ਨਾਲ ਉੱਥੇ ਹੀ ਉਸੇ ਤਰ੍ਹਾਂ ਰੱਖਦਾ ਹੋਵੇ ਕੁੱਲ ਮਿਲਾ ਕੇ ਸਾਡੇ ਆਸ ਪਾਸ ਕੁਛ ਵੀ ਜਦੋਂ ਬਦਲਾਅ ਹੁੰਦਾ ਤਾਂ ਆਪਾਂ ਵੀ ਬਦਲ ਜਾਂਦੇ ਹਾਂ ਅਗਲਾ ਵੀ ਬਦਲ ਜਾਂਦਾ ਸਭ ਕੁਛ ਬਦਲਿਆ ਬਦਲਿਆ ਲੱਗਦਾ ਸ਼ਾਇਦ ਇਹੋ ਹੀ ਆ ਦੁਨੀਆਂ ਦੀ ਚਾਲ ਇਸੇ ਤਰ੍ਹਾਂ ਨਾਲ ਦੁਨੀਆਦਾਰੀ ਚੱਲਦੀ ਹੈ ਪਰ ਆਪਾਂ ਆਪਣਾ ਮਨ ਜ਼ਰੂਰ ਵਿਚਲਿਤ ਕਰ ਲੈਂਦੇ ਹਾਂ ਆਪਣਾ ਮਨ ਜ਼ਰੂਰ ਖਰਾਬ ਕਰ ਲੈਂਦੇ ਹਾਂ ਤਾਂ ਬੜਾ ਚਿਰ ਤੱਕ ਖਰਾਬ ਰੱਖਦੇ ਹਾਂ ਸੱਚ ਇਹ ਆ ਕਿ ਜ਼ਿੰਦਗੀ ਇਸੇ ਤਰ੍ਹਾਂ ਨਾਲ ਚੱਲਦੀ ਰਹਿੰਦੀ ਹਮੇਸ਼ਾ ਸਾਡੇ ਆਸ ਪਾਸ ਜਾਂ ਫਿਰ ਆਪਾਂ ਕੋਈ ਵੀ ਇੱਕੋ ਜਿਹਾ ਨਹੀਂ ਰਹਿੰਦਾ ਜਿੱਦਾਂ ਸਮਾਂ ਬਦਲਦਾ ਕਿਸੇ ਦਾ ਗ੍ਰਾਫ ਉੱਤੇ ਵੀ ਜਾ ਸਕਦਾ ਕਿਸੇ ਦਾ ਗ੍ਰਾਫ ਥੱਲੇ ਵੀ ਜਾ ਸਕਦਾ ਕੋਈ ਤੁਹਾਨੂੰ ਅੱਜ ਸੋਹਣਾ ਲੱਗਦਾ ਕੱਲ੍ਹ ਨੂੰ ਤੁਹਾਨੂੰ ਨਹੀਂ ਵੀ ਸੋਹਣਾ ਲੱਗ ਸਕਦਾ ਕੋਈ ਅੱਜ ਤੁਹਾਨੂੰ ਨਹੀਂ ਸੋਹਣਾ ਲੱਗਦਾ ਕੱਲ੍ਹ ਨੂੰ ਤੁਹਾਨੂੰ ਸੋਹਣਾ ਲੱਗ ਵੀ ਸਕਦਾ ਅੱਜ ਤੁਹਾਨੂੰ ਕੋਈ ਆਪਣੇ ਹਾਣ ਦਾ ਜਾਪਦਾ ਕੱਲ੍ਹ ਨੂੰ ਹੋ ਸਕਦਾ ਨਾ ਵੀ ਜਾਪੇ ਸ਼ਾਇਦ ਇਹੋ ਹੀ ਜ਼ਿੰਦਗੀ ਹੈ ਅਤੇ ਇਸ ਸਭ ਨੂੰ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਬੈਲੈਂਸ ਕਰਕੇ ਰੱਖਣਾ ਇਹੋ ਹੀ ਜ਼ਿੰਦਗੀ ਦੇ ਹੁਨਰ ਨੇ ਅਤੇ ਇਹ ਜਿਹਨੂੰ ਆ ਗਏ ਸੌ ਪ੍ਰਤੀਸ਼ਤ ਤਾਂ ਕਿਸੇ ਨੂੰ ਸ਼ਾਇਦ ਨਹੀਂ ਆ ਸਕਦੇ ਪਰ ਜੇ ਥੋੜ੍ਹੇ ਬਹੁਤੇ ਵੀ ਆਪਾਂ ਸਿੱਖ ਲਈਏ ਤਾਂ ਕਾਫੀ ਹੱਦ ਤੱਕ ਸਾਡੀ ਜ਼ਿੰਦਗੀ ਆਸਾਨ ਹੋ ਜੂਗੀ ਕਾਫੀ ਹੱਦ ਤੱਕ ਸਾਨੂੰ ਮੰਗਣਾ ਆ ਜੂਗਾ ਨਹੀਂ ਤਾਂ ਫਿਰ ਸਮਾਂ ਆਉਣ ਦੇ ਉੱਤੇ ਤਪੱਸਵੀ ਵਾਂਗੂ ਆਪਾਂ ਕੁਛ ਨਾ ਕੁਛ ਗਲਤੀ ਮੰਗਾਂਗੇ ਆਪਾਂ ਆਪਣੀ ਸਾਰੀ ਜ਼ਿੰਦਗੀ ਦੀ ਮਿਹਨਤ ਐਵੇਂ ਇਸ ਤਪੱਸਵੀ ਵਾਂਗੂ ਅਜਾਈ ਗਵਾ ਦਾਂਗੇ ਮਿਹਨਤ ਕੀਤੀ ਹੋਵੇ ਕਿਸੇ ਨੇ ਵੱਡੀ ਕੋਈ ਡਿਗਰੀ ਪਾਉਣ ਦੇ ਲਈ ਅਤੇ ਜਦੋਂ ਤਥਾਸਤੂ ਹੋਵੇ ਤਾਂ ਉਦੋਂ ਅਸੀਂ ਕਹੀਏ ਨਹੀਂ ਹੁਣ ਅਸੀਂ ਪੜ੍ਹਨਾ ਹੀ ਛੱਡ ਦਿੱਤਾ ਸ਼ਾਇਦ ਉਦੋਂ ਤੱਕ ਬਣੇ ਰਹਿਣਾ ਬੜਾ ਔਖਾ ਕਿਉਂਕਿ ਸਮਾਜ ਦੇ ਵਿੱਚ ਜ਼ਿੰਦਗੀ ਦੇ ਵਿੱਚ ਇਸ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਸਾਨੂੰ ਬੜੇ ਸਾਰੇ ਇੱਦਾਂ ਦੇ ਮੋੜ ਬੜੇ ਸਾਰੇ ਇੱਦਾਂ ਦੇ ਲੋਕ ਬੜੇ ਸਾਰੇ ਇੱਦਾਂ ਦੇ ਅਫਸਰ ਟੱਕਰਦੇ ਨੇ ਬੜੇ ਸਾਰੇ ਇੱਦਾਂ ਦੇ ਹਾਲਾਤ ਬਣਦੇ ਨੇ ਜਿੱਥੇ ਮਨ ਭਟਕ ਜਾਂਦਾ ਅਤੇ ਭਟਕਦਾ ਵੀ ਉਦੋਂ ਜਦੋਂ ਐਨ ਅੰਤ ਮੌਕੇ ਦੇ ਉੱਤੇ ਤੁਹਾਨੂੰ ਫਲ ਮਿਲਣਾ ਹੁੰਦਾ ਸੋ ਡਟੇ ਰਹੋ ਆਪਣੇ ਆਪ ਨੂੰ ਇਹਨਾਂ ਸੋਹਣੀਆਂ ਸੁਚੱਜੀਆਂ ਗੱਲਾਂ ਦੇ ਨਾਲ ਜੋੜੀ ਰੱਖੋ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਊਗੀ ਅੱਜ ਦੀ ਕਹਾਣੀ ਓਸ਼ੋ ਦੀਆਂ ਕਹਾਣੀਆਂ ਦੇ ਵਿੱਚੋਂ ਇੱਕ ਅਤੇ ਧੰਨਵਾਦ ਤੁਹਾਡਾ ਕਹਾਣੀਆਂ ਨੂੰ ਪਸੰਦ ਕਰਨ ਲਈ ਪਿਆਰ ਦੇਣ ਦੇ ਲਈ ਅਤੇ ਜੇਕਰ ਤੁਸੀਂ ਇੱਦਾਂ ਦੀਆਂ ਕਹਾਣੀਆਂ ਸੁਣਨਾ ਚਾਹੁੰਦੇ ਹੋ ਤਾਂ ਫਿਰ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ, ਸਪੋਟੀਫਾਈ ਦੇ ਉੱਤੇ ਜਾ ਕੇ ਸੁਣ ਸਕਦੇ ਹੋ, ਤੁਸੀਂ ਐਪਲ ਦੇ ਉੱਤੇ ਜਾ ਕੇ ਸੁਣ ਸਕਦੇ ਹੋ, ਐਮਾਜ਼ੋਨ ਪੋਡਕਾਸਟ ਦੇ ਉੱਤੇ ਸੁਣ ਸਕਦੇ ਹੋ, ਰੇਡੀਓ ਹਾਂਜੀ ਦੀ ਐਪਲੀਕੇਸ਼ਨ ਡਾਊਨਲੋਡ ਕਰਕੇ ਉੱਥੇ ਤੁਸੀਂ ਇਹ ਕਹਾਣੀਆਂ ਸੁਣ ਸਕਦੇ ਹੋ ਅਤੇ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਿਹਾ ਕਰੋ। ਧੰਨਵਾਦ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਹਾਲੇ ਵੀ ਉਸ ਕਮਲੀ ਜਿਹੀ ਦਾ ਫਿਕਰ ਬੜਾਏ।
1: ਬਹੁਤ ਸੋਹਣਾ ਗਾਣਾ ਗੁਰਸ਼ਬਦ ਭਾਈ, ਪਰ ਮੈਂ ਗੱਲ ਦੱਸਦਾ, ਹੁਣ ਫਿਕਰ ਕਰਨੀ ਬੰਦ ਕਰ ਦੋ, ਅਗਲੀ ਮੂਵ ਔਨ ਕਰ ਗਈ ਹੋਣੀ ਹੈ
2: ਪਰ
1: ਚਲੋ ਖੈਰ। ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਆ ਗਿਆ ਜੀ ਬਲਕੀਰ। ਤੇ ਤੁਹਾਨੂੰ ਪਤਾ ਟਾਈਮ ਕੀ ਹੈ? ਟਾਈਮ ਹੈ ਜੀ ਨਿਊ ਐਪੀਸੋਡ, ਨਿਊ ਗੱਲਬਾਤ ਆਫ ਬੋਇਜ਼ ਮੀਟ ਅਪ। ਯਾਰ ਕਿਵੇਂ ਹੋ ਸਾਰੇ, ਠੀਕ ਠਾਕ? ਆਲ ਗੁੱਡ।
2: ਮੈਂ ਉਹਨਾਂ ਦੇ ਬਿਹਾਫ ਤੇ ਤੁਹਾਨੂੰ ਜਵਾਬ ਦਿੰਦਾ, ਕਿਉਂਕਿ ਤ੍ਰਾਸਦੀ ਇਹ ਹੈ ਕਿ ਰਿਕਾਰਡਿੰਗ ਹੈ ਤੇ ਕਿਤੇ ਜਾ ਕੇ ਚੱਲਣਾ।
1: ਤ੍ਰਾਸਦੀ ਜੀ ਤੁਸੀਂ ਆ ਗਏ, ਤ੍ਰਾਸਦੀ
2: ਕੈਂਸਲ ਕਰ ਦੋ,
1: ਵਾਪਸ ਆਓ, ਵਾਪਸ ਆਓ।
2: ਚੱਕਰ ਇਹ ਹੈ ਕਿ ਸਾਰੇ ਠੀਕ ਨੇ,
1: ਗੁੱਡ।
2: ਮੈਂ ਉਹਨਾਂ ਦੇ ਬਿਹਾਫ ਤੇ ਤੁਹਾਨੂੰ ਦੱਸ ਦਿੰਦਾ ਕਿ ਰਾਜੀ ਖੁਸ਼ੀ ਨੇ, ਕਹਿਣ ਨੇ ਆਪਣਾ ਆਪਣਾ ਕੰਮ ਕਰ ਰਹੇ ਨੇ,
1: ਅੱਛੀ ਗੱਲ,
2: ਉੱਠ ਕੇ ਕੰਮ ਤੇ ਜਾ ਰਹੇ ਨੇ, ਸ਼ਾਮ ਨੂੰ ਆ ਕੇ ਇੱਕ ਅੱਧਾ ਲਾ ਕੇ ਪੈ ਰਹੇ ਨੇ,
1: ਹਾਏ
2: ਪਾਣੀ ਖਾ ਰਹੇ ਨੇ,
1: ਜ਼ਰੂਰੀ ਹੈ।
2: ਜਿਹੜੇ ਨੌਨ ਵੈਜ ਨੇ ਉਹ ਚਿਕਨ ਲੈਮ ਗੋਟ ਖਾ ਰਹੇ ਨੇ, ਤੇ ਜਿਹੜੇ ਵੈਜੀਟੇਰੀਅਨ ਨੇ ਉਹ ਵਿਚਾਰੇ ਤੀਜੀ ਕੁ ਦਿਨ ਪਨੀਰ ਬਣਾ ਕੇ
1: ਬਸ
2: ਪਨੀਰ ਖਾ ਰਹੇ ਨੇ, ਜਾਂ ਫਿਰ ਮਟਰਾਂ ਚ ਪਨੀਰ ਪਾ ਲੈਂਦੇ।
1: ਹਾਂ ਸਹੀ ਗੱਲ ਹੈ
2: ਯਾਰ, ਵੇਖੋ ਗਲਤ ਨੀ।
1: ਹਾਂ ਨਹੀਂ,
2: ਪਟਾਟੋ ਵੀ ਖਾ ਸਕਦੇ ਨੇ,
1: ਪਟਾਟੋ
2: ਸਬਜ਼ੀ ਵੀ ਖਾ ਸਕਦੇ ਨੇ,
1: ਐਵੋਕਾਡੋ,
2: ਐਵੋਕਾਡੋ ਮਾਈਟ, ਯਾ ਵਿਚ ਇਜ਼ ਗੁੱਡ ਇਨ ਐਸਿਡਿਟੀ, ਯੂ ਨੋ,
1: ਬਖਸ਼ਿਆ ਹੀ ਨਹੀਂ ਹੋਇਆ ਐਵੋਕਾਡੋ ਨੂੰ ਤਾਂ, ਬਣਾ ਲਈ
2: ਖਾ ਰਹੇ ਨੇ
1: ਸਾਗ,
2: ਉਹਦੇ ਲਈ ਵੀ ਬਹੁਤ ਵਧੀਆ ਵਧੀਆ ਚੀਜ਼ਾਂ ਨੇ। ਪਰ ਇੱਕ ਗੱਲ ਹੈਗੀ ਕਿ ਸਬਜ਼ੀ ਜਿਹੜੇ ਬਣਾਉਂਦੇ ਹੋਣਗੇ ਨਾ, ਉਹ ਰੋਜ਼ ਸੋਚਦੇ ਹੋਣਗੇ ਅੱਜ ਕੀ ਬਣਾਉਣਾ।
1: ਹਾਂ, ਖਾਣ ਵਾਲਾ ਨਹੀਂ ਸੋਚਦਾ,
2: ਖਾਣ ਵਾਲੇ ਨੂੰ ਤੇ
1: ਯਾਰ ਖਾਣ ਕਹਿੰਦਾ ਓਹੋ ਅੱਜ ਇਹ ਬਣ ਗਿਆ,
2: ਖਾਣ ਵਾਲਾ ਤੇ ਖਾਣ ਲੱਗਿਆ ਸੋਚਦਾ ਵਾ।
1: ਸਹੀ ਗੱਲ ਆ,
2: ਦੋ ਵੱਧ ਖਾ ਲੈਂਦਾ ਜੇ ਵਧੀਆ ਬਣੀ ਹੋਵੇ ਜਾਂ ਆਪਣੇ ਮਤਲਬ ਸਵਾਦ ਦੀ ਜਿਹੜੀ ਤੈਨੂੰ ਫੇਵਰਟ ਲੱਗਦੀ ਆ, ਓਦਾਂ ਇੱਕ ਅੱਧੀ ਘੱਟ ਖਾ ਲਊਗਾ, ਗੁੱਸੇ ਚ ਖਾਂਦਾ ਨਾ, ਫਿਰ ਇੰਨਾ ਕੁ ਫਰਕ ਪੈਂਦਾ, ਕਿਉਂਕਿ ਉਹ ਵੀ ਇਹ ਸੋਚਣ ਲੱਗ ਪੈਂਦਾ ਵੀ ਯਾਰ ਜਿਹੜੀ ਪਰਸੋਂ ਸਬਜ਼ੀ ਬਣੀ ਸੀ ਨਾ ਉਹਦੇ ਨਾਲ ਦੀ ਨੀ ਅੱਜ ਸਬਜ਼ੀ ਬਣੀ।
1: ਇਹ ਹੈ ਨਾ ਮੇਨ ਗੱਲ,
2: ਗੱਲ ਇਹੋ ਹੀ ਆ,
1: ਬੰਦਾ ਕੰਪੈਰੀਜ਼ਨ ਚ ਮਰ ਜਾਂਦਾ।
2: ਹਾਂ ਸਹੀ ਗੱਲ, ਕੰਪੈਰੀਜ਼ਨ ਕਰਦਾ ਹੀ ਵਧੀਆ ਲੱਗਦਾ।
1: ਜਿਹੜੇ ਕੁਲਚੇ ਇੰਡੀਆ ਹੁੰਦੇ ਆ ਨਾ,
2: ਹਾਂ ਇੱਥੇ ਨਹੀਂ,
1: ਉਹ ਇੱਥੇ ਨਹੀਂ, ਇੱਥੇ ਵੀ ਖਾ ਲਓ ਯਾਰ, ਇੱਥੇ ਵੀ ਇੰਡੀਆ ਤੋਂ ਆਏ ਬੰਦਾ ਹੀ ਬਣਾਉਂਦਾ ਪਿਆ, ਕੋਈ ਰੋਲੇ ਵਾਲੀ ਗੱਲ ਨਹੀਂ ਹੈ, ਠੀਕ ਹੀ ਹੁੰਦੇ,
2: ਇਹੀ ਹੋ ਗਿਆ ਯਾਰ, ਇੱਥੋਂ ਵਾਲੇ ਬੰਦੇ ਵੀ ਘੱਟ ਹੀ ਹੱਥ ਧੋਂਦੇ ਆ।
1: ਤਾਂ ਹੀ ਸਿਆਣੇ ਕਹਿ ਗਏ ਆ ਕਿ ਕੰਪੈਰੀਜ਼ਨ ਇਜ਼ ਦਾ ਥੀਫ ਆਫ ਜੋਏ ਮਾਈ ਫਰੈਂਡ।
2: ਹਾਂ ਇੱਦਾਂ ਹੀ ਆ ਸਰ, ਕਿਉਂਕਿ ਹਮੇਸ਼ਾ ਜਦੋਂ ਤੁਸੀਂ ਕੋਈ ਚੀਜ਼ ਨੂੰ ਇੰਜੋਏ ਕਰਨ ਲੱਗਦੇ ਹੋ ਤੇ ਉਹਦੇ ਵਿੱਚ ਭੰਗ ਪੈ ਜਾਂਦੀ ਹੈ, ਇਸੇ ਕਰਕੇ ਉਦੋਂ ਜਿਹੜੀ ਕੀਤੀ ਸੀ ਨਾ, ਉਦੋਂ ਜਿਹੜਾ ਖਾਧਾ ਸੀ ਨਾ, ਉਹ ਜਿਹੜੀ ਉਦੋਂ ਲਈ ਸੀ ਨਾ ਮੈਂ, ਉਹ ਨੀ ਅੱਜ ਮਿਲਣੀ।
1: ਆਹ ਗੱਲ ਸਹੀ ਹੈ ਤੁਹਾਡੇ,
2: ਬਿਲਕੁਲ ਠੀਕ ਗੱਲ, ਉਹ ਅੱਜ ਕਿੱਥੇ ਯਾਰ, ਅੱਜ ਟਾਈਮ ਹੀ ਨੀ ਉਹ ਚੀਜ਼ ਦਾ।
1: ਨਾ ਨਾ ਨਾ, ਸਾਡਾ ਜ਼ਮਾਨਾ ਸੀ ਯਾਰ, ਸਾਡੇ ਜ਼ਮਾਨੇ
2: ਹੋ ਗਿਆ, ਹੋ ਗਿਆ ਯਾਰ, ਅੱਧਾ ਕਿਤੇ ਬੰਦਾ ਇੱਥੇ ਹੀ ਬਹਿ ਜਾਂਦਾ ਵੀ ਯਾਰ ਮੈਨੂੰ ਨੀ ਲੱਗਦਾ ਹੁਣ ਆਪਣੇ ਹੋਣਾ, ਕਿਉਂਕਿ ਉਦੋਂ ਹੀ ਮਰ
1: ਗਿਆ, ਰਹਿ ਨੀ ਦੋ ਯਾਰ, ਕਰਨਾ ਹੀ ਕਿਉਂ ਹੈ, ਪਰ ਇਹ ਫੈਕਟ ਆ। ਸੋ ਅੱਜ ਆਪਾਂ ਜੀ ਗੱਲਬਾਤ ਇਹੀ ਕਰਨੀ ਆ ਕਿ ਯਾਰ ਬਿਨਾਂ ਗੱਲ ਦੇ ਚੱਕਰ ਚ ਆਪਾਂ ਕਿਉਂ ਮੂਵ ਔਨ ਨਹੀਂ ਕਰਦੇ ਚੀਜ਼ਾਂ ਤੋਂ, ਲੋਕਾਂ ਤੋਂ, ਵਸਤੂਆਂ ਤੋਂ। ਗੁਰਸ਼ਬਦ
2: ਭਾਈ ਨਹੀਂ ਕਰ ਪਾਇਆ ਹਾਲੇ ਤੱਕ, ਤੇਰਾ ਫਿਕਰ, ਜਵਾਂ ਕਾਲੇ ਹੋ ਗਏ ਨੇ ਪਰ ਗਾਣੇ ਗਾ ਰਹੇ ਨੇ,
1: ਦੇਖ ਲਓ ਗੁਰਸ਼ਬਦ ਜੀ ਮਾੜੀ,
2: ਸੋਰੀ ਟੈਨਸ਼ਨ ਨਾ ਲਿਓ ਭਾਜੀ, ਜੇ ਵੈਸੇ ਤੁਸੀਂ ਕਿਤੇ ਹੀ ਸੁਣਨਾ ਵਾ, ਪਰ ਜੇ ਫਿਰ ਵੀ ਤੁਹਾਨੂੰ ਗਏ ਨੇ ਸੁਣਾਤੀ ਸਾਡੀ ਇਹ ਗੱਲ, ਤੇ ਵੈਰੀ ਗੁੱਡ
1: ਐਲਬਮ, ਜੋਕਿੰਗ ਵਿਦ ਯੂ ਬ੍ਰਦਰ,
2: ਜੋਕਿੰਗ, ਕੰਸੈਂਟ੍ਰੇਟ ਔਨ ਯੂਅਰ ਵਰਕ।
1: ਹਾਂ ਹਾਂ, ਪਰ ਗੱਲ ਇਹੀ ਹੈ ਕਿ ਇਹ ਕਿਉਂ ਜ਼ਰੂਰੀ ਹੈ, ਕਾਲ ਬੈਕ ਕਰਦੇ ਰਹਿਣਾ, ਪੁਰਾਣੇ ਟਾਈਮ ਨੂੰ ਕਾਲ ਬੈਕ ਕਰਦੇ ਰਹਿਣਾ ਯਾਰ, ਕਿ ਆਪਾਂ ਪ੍ਰੈਜ਼ੈਂਟ 'ਚ, ਐਂਡ ਖਾਸ ਕਰ ਮੈਨੂੰ ਪਤਾ ਜ਼ਿਆਦਾ ਕਿਉਂ ਇਹ ਚੀਜ਼ ਤੋਂ ਕੋਫਤ ਹੁੰਦੀ ਆ, ਕੁਛ ਮਾੜਾ ਹੋਇਆ ਹੋਵੇ ਨਾ ਦਿਨ 'ਚ, ਫਿਰ ਬੰਦਾ ਵੈਂਟ ਆਊਟ ਕਰਨ ਲਈ, ਖਿੱਜ ਕੱਢਣ ਲਈ, ਹਨਾ ਦਿਲ ਦਾ ਗੁਬਾਰ ਕੱਢਣ ਲਈ, ਫਿਰ ਬੰਦਾ ਕਹਿ ਦੇ ਯਾਰ ਮੈਂ ਉੱਥੇ ਠੀਕ ਸੀ, ਯਾਰ ਮੇਰਾ ਉਹ ਮਿੱਤਰ ਜ਼ਿਆਦਾ ਬੈਟਰ ਸੀ, ਆਹ ਪੁਰਾਣੀ ਗੱਡੀ ਜ਼ਿਆਦਾ ਸਹੀ ਸੀ, ਆਹ ਜ਼ਿਆਦਾ ਤੰਗ ਕਰਦੀ ਆ, ਇਹ ਵੀ ਸੀ ਲੱਲਾ ਬੱਬਾ, ਹਨਾ ਕੁਛ ਵੀ। ਲੋਕ ਜਦੋਂ ਇੰਜੋਇਮੈਂਟ ਦੇ ਅੰਦਰ ਕਹਿੰਦੇ ਨਾ ਕਿ ਅੱਜ ਜਿਹੜਾ ਮੈਂ ਇੰਜੋਏ ਕੀਤਾ, ਅੱਜ ਜਿਹੜਾ ਮੈਨੂੰ ਗਲਤੀ ਨਾਲ ਦਿਨ ਵਧੀਆ ਟੱਕਰ ਗਿਆ, ਅੱਛਾ ਮੇਰਾ ਦਿਨ ਬੀਤ ਗਿਆ, ਇਹ ਕੁਛ ਨਹੀਂ ਜੋ ਮੈਂ ਅੱਜ ਤੋਂ 4 ਸਾਲ ਪਹਿਲੇ ਜਾਂ ਫਿਰ ਅੱਜ ਤੋਂ 40 ਸਾਲ ਪਹਿਲੇ, ਵਾਟ ਐਵਰ
2: ਤੁਸੀਂ ਵੇਖਿਆ ਹੋਊਗਾ ਇਹਦੇ ਵਿੱਚ ਨਾ, ਕਈਆਂ ਨੂੰ ਤੇ ਬਹੁਤ ਵੱਡੇ ਲੈਵਲ ਦੀ ਆਦਤ ਹੀ ਆ, ਮੈਂ ਕਹੂੰਗਾ ਕਿ ਉਹ ਹੁਣ ਹਰ ਗੱਲ 'ਚ ਇੱਦਾਂ ਕਰਦੇ ਆ, ਪਰ ਜਿਹੜਾ ਨਹੀਂ ਵੀ ਕਰਦਾ, ਜਿਹਨੂੰ ਨਹੀਂ ਵੀ ਨਾ ਆਦਤ, ਉਹਦੀ ਵੀ ਕਿਤੇ ਨਾ ਕਿਤੇ ਇਹ ਚੀਜ਼ ਨਿਕਲ ਜਾਂਦੀ ਆ। ਇਹਦਾ ਮਤਲਬ ਇਹ ਆ ਕਿ ਜ਼ਰੂਰੀ ਨਹੀਂ ਆ ਕਿ ਕੁਛ ਕੀ ਬੰਦੇ ਕਰਦੇ ਨੇ, ਇਹਦਾ ਮਤਲਬ ਵੀ ਸਾਰੇ ਆਪਾਂ ਕਿਤੇ ਨਾ ਕਿਤੇ
1: ਇਹ ਬਿਮਾਰੀ ਸਾਨੂੰ ਸਾਰਿਆਂ ਨੂੰ ਆ, ਬਟ ਡਿਗਰੀ ਦਾ ਫਰਕ ਹੈ, ਕਿਸੇ ਦੀ ਡਿਗਰੀ ਹਾਈ ਹੋ ਸਕਦੀ ਆ, ਕਿਸੇ ਦੀ ਲੋ, ਪਰ ਇਹ ਹੈ ਸਾਰਿਆਂ ਨੂੰ ਕਿ ਕੰਪੇਅਰ ਕਰਨਾ, ਪੁਰਾਣਾ ਟਾਈਮ ਨੋਸਟੈਲਜੀਆ ਜਿਹੇ ਚ ਵੜ ਜਾਣਾ, ਇਹ ਹੈ।
2: ਹਾਂ ਕਿਉਂਕਿ ਜਿਹੜੇ
1: ਵੀ ਤਗੜਾ ਨਸ਼ਾ,
2: ਕਿਉਂਕਿ ਜਿਹੜਾ ਕਹਿੰਦੇ ਨੇ ਦਿਮਾਗ ਹੈ ਨਾ ਆਪਣਾ, ਉਹ ਹਮੇਸ਼ਾ ਹੀ ਸਟੱਡੀ ਕਹਿੰਦੀ ਆ, ਅਸੀਂ ਤੇ ਕੀ ਕਿਸੇ ਨੂੰ ਕਹਿਣਾ, ਚਲੋ ਸਾਡਾ ਤੇ ਆਪਣਾ

0: ਉਹ ਕਰਤਾ ਹਾਂ ਚੱਲ ਭਾਵੇਂ ਗਲਤੀ ਕੀਤਾ ਭਾਵੇਂ ਇੰਨਾ ਨਹੀਂ ਵਧੀਆ ਹੋਇਆ ਪਰ ਸਟਿਲ ਅੱਜ ਨਾਲੋਂ ਵਧੀਆ ਕਰ ਲਿਆ ਸੀ ਮਤਲਬ ਇਹ ਚੀਜ਼ ਇੱਕ ਕਹਿ ਲਓ ਵੀ ਆਟੋਮੈਟਿਕ ਤੁਹਾਨੂੰ ਦਿਮਾਗ ਵੱਲੋਂ ਉਹ ਤੁਹਾਨੂੰ ਫੀਲ ਹੋ ਜਾਂਦੀ ਆ ਉਹਦੇ ਕਰਕੇ ਆਪਾਂ ਜਿੱਥੇ ਵੀ ਬਹਿੰਦੇ ਹਾਂ ਨਾ ਉਹਦੇ ਵਿੱਚ ਹੀ ਆਪਾਂ ਮੰਨ ਲਓ ਕੋਈ ਵੀ ਗੱਲ ਕਰਨ ਦੇ ਕੋਈ ਵੀ ਟੋਪਿਕ ਕਰਨ ਦੇ ਉੱਥੇ ਆਪਣੇ ਕੰਪੈਰੀਜ਼ਨ ਚੱਲ ਪੈਂਦੇ ਆ ਮੰਨ ਲਓ ਜ਼ਿੰਦਗੀ ਦੀ ਗੱਲ ਹੋਣ ਡੀ ਆ ਅਤੇ ਆਪਾਂ ਕਹਿਣਾ ਵਾ ਵੀ ਤੁਸੀਂ ਤੁਸੀਂ ਮੈਨੂੰ ਪੁੱਛ ਲਿਆ ਵੀ ਹਾਂਜੀ ਕਿੱਦਾਂ ਚੱਲਣ ਡੀ ਤੁਹਾਡੀ ਲਾਈਫ ਮੈਂ ਕਹਿਣਾ ਉਹ ਯਾਰ ਜਿਹੜੀ ਪਹਿਲਾਂ ਜ਼ਿੰਦਗੀ ਸੀ ਨਾ ਪਹਿਲਾਂ ਵਰਗੀ ਜ਼ਿੰਦਗੀ ਇੰਨੀ ਵਧੀਆ ਉਹ ਨਹੀਂ ਯਾਰ ਚੱਲ ਰਹੀ ਪਰ ਉੱਦਾਂ ਚੱਲ ਰਹੀ ਆ
1: ਧੁੰਦਲੇ ਧੁੰਦਲੇ ਨਕਸ਼ੇ ਉਹਦੇ ਚੇਤੇ ਨੇ ਉਹ ਵਾਲਾ ਗੱਲ
0: ਬਾਕੀ ਸੂਰਤ ਅੱਖਾਂ ਮੂਹਰਿਓਂ ਮਿੱਟੀ ਪਈ ਏ
1: ਵਾਹ ਵਾਹ ਵਾਹ ਬਹੁਤ ਪਿਆਰੀ ਬਾਤ ਆ ਪੂਰਾ ਪੂਰਾ ਗਾ ਦੇ ਥੋੜਾ ਹੋਰ ਗਾ ਦੇ ਇੱਕ ਹੋਰ ਕੋਈ ਨੀ
0: ਹੈ
1: ਆਪਣਾ ਹੀ ਸ਼ੋਅ ਇੱਕ ਹੋਰ ਲਾਈਨ ਗਾ ਦੇ ਯਾਰ ਕੋਈ
0: ਯਾਰ ਮੈਂ ਕਹਿਣਾ ਕਿਉਂ ਬੰਦ ਕਰਾਉਣਾ
1: ਭਰਾ ਨੀ ਮੇਰਾ ਭਰਾ ਨੀ
0: ਕਿਉਂ ਬੰਦ ਕਰਾਉਣਾ
1: ਭਰਾ ਨੀ
0: ਤੁਸੀਂ ਬੰਦ ਕਰਾ ਦੇ
1: ਇੰਨੀ ਦੇਰ ਤੱਕ ਗੱਲ ਹੋਈ ਨੀ ਸੀ ਸੁਣਾ ਦੇ
0: ਧੁੰਦਲੇ ਧੁੰਦਲੇ ਨੈਣ ਨਕਸ਼ੇ ਉਹਦੇ ਚੇਤੇ ਨੇ ਤੇ ਬਾਕੀ ਸੂਰਤ

0: ਪਈ ਏ ਹੈਗੀ ਨੀ ਮੈਂ
1: ਮੈਂ ਵੀ ਸੋਚਿਆ
2: ਚਲੋ ਵਧੀਆ ਦੇਖੋ ਗੁੱਡ ਗੁੱਡ ਗੁੱਡ ਤਾਲੀਆਂ ਤਾਲੀਆਂ
0: ਕੀ ਹੋਣਾ ਆਪਾਂ ਤੇ ਇਹੋ ਹੀ ਕਵਾਂਗੇ ਫਿਰ ਉਹੀ ਨਾ ਆਪਾਂ ਪਹਿਲਾਂ ਨਾ ਕੰਪੇਅਰ ਕਰੀਏ
1: ਅੱਛਾ ਤੈਨੂੰ ਪਤਾ ਵੈਸੇ ਆਹ ਗੱਲ ਵੈਰੀ ਗੁੱਡ ਵੈਰੀ ਵੈਲ ਰਿਟਨ ਪਤਾ ਕਿਉਂ ਜਿਹੜੀ ਸਟੱਡੀ ਤੁਸੀਂ ਮੈਨੂੰ ਨੀ ਮੇਰੇ ਧਿਆਨ 'ਚ ਨਹੀਂ ਨਾ ਤੁਸੀਂ ਕਿਹੜੀ ਸਟੱਡੀ ਨੂੰ ਕਰਦੇ ਪਏ ਹੋ ਕੋਟ ਪਰ ਮੈਨੂੰ ਨਾ ਧਿਆਨ ਆ ਕਿ ਇਹ ਸਟੈਨਫਰਡ ਦੀ ਨਾ ਇੱਕ ਰਿਪੋਰਟ ਸੀ ਉਹਦੇ ਅੰਦਰ ਨਾ ਉਹ ਵੈਸੇ ਸੀਗੀ ਸਾਈਕੋ ਐਨਾਲਿਸਿਸ ਦੇ ਉੱਪਰ ਕਿ ਤੁਹਾਨੂੰ ਸੁਪਨੇ ਜਿਹੜੇ ਆਉਂਦੇ ਉਹ ਸੁਪਨਿਆਂ ਦਾ ਕੋਈ ਮਤਲਬ ਹੁੰਦਾ ਕਿ ਨਹੀਂ ਜਾਂ ਫਿਰ ਸਕਿਜ਼ੋਫਰੇਨੀਆ ਕਈ ਲੋਕਾਂ ਨੂੰ ਹੋ ਜਾਂਦਾ ਨਾ ਜਿਹਦੇ ਅੰਦਰ ਬੇਸਿਕਲੀ ਲੋਕਾਂ ਨੂੰ ਲੋਕ ਦਿਸਣੇ ਸ਼ੁਰੂ ਹੋ ਜਾਂਦੇ ਆ ਜੋ ਆਸੇ ਪਾਸੇ ਹੈਗੇ ਨੇ ਹਨਾ ਉਦਾਂ ਦੇ
0: ਕਿ ਮੰਨ ਲਓ ਕੋਈ ਰਾਤ ਨੂੰ ਕੋਈ ਲੇਡੀ ਆਈ ਗਈ ਉਹ ਇਦਾਂ ਕਰਨ ਲੱਗ ਜਾਂ
1: ਫਿਰ ਆਵਾਜ਼ਾਂ ਆਉਂਦੀਆਂ ਜਾਂ ਫਿਰ ਕੁਛ ਹਨਾ ਉਹਨਾਂ ਨੂੰ ਖੈਰ ਉਹ ਉਹਨਾਂ ਲਾਈਟਰ ਨੋਟ ਉਹਦੇ ਅੰਦਰ ਉਹਨਾਂ ਨੇ ਬੇਸਿਕਲੀ ਪੁਆਇੰਟ ਇਹ ਦੱਸਿਆ ਸੀ ਕਿ ਜਿਹੜਾ ਸਾਡਾ ਦਿਮਾਗ ਹੈ ਨਾ ਉਹ ਪਾਸਟ ਨੂੰ ਯਾਦ ਤੇ ਰੱਖਦਾ ਪਰ ਉਹਦੇ ਮੇਜਰ ਪੁਆਇੰਟ ਸਿਰਫ ਸੋ ਪਾਸਟ ਦੇ ਸੀਨ ਨੂੰ ਉਹ ਇਸ ਤਰੀਕੇ ਨਾਲ ਯਾਦ ਰੱਖਦਾ ਜਿਹੜੀ ਪਰਸੈਂਟੇਜ ਵੈਲਿਊ ਹੈ 28-27% ਓਨਲੀ ਮਤਲਬ ਅੱਜ ਆਪਾਂ ਜੋ ਵੀ ਆਪਣਾ ਇੱਕ ਕੋਰ ਮੈਮਰੀਜ਼ ਬਣੀਆਂ ਹੋਈਆਂ ਯਾਰਾਂ ਦੋਸਤਾਂ ਨਾਲ ਜਾਂ ਫਿਰ ਕਹਿ ਲਓ ਹਨਾ ਮੇਜਰ ਕੁਛ ਵੀ ਹੋਇਆ ਹੈਗਾ ਲਾਈਫ 'ਚ ਐਗਜੈਕਟ ਨਹੀਂ ਯਾਦ ਹੁੰਦਾ ਸਾਨੂੰ ਐਗਜੈਕਟ ਸਾਨੂੰ ਇਹ ਯਾਦ ਹੁੰਦਾ ਮੈਂ ਘਰ ਸੀ ਮੈਂ ਆਪਣੇ ਕਮਰੇ 'ਚ ਸੀ ਜਿਹਦੇ ਨਾਲ ਮੈਂ ਗੱਲ ਕਰ ਰਿਹਾ ਸੀ ਉਹਨੇ ਸ਼ਾਇਦ ਸਮਝੋ ਵਿਆਹ ਸ਼ਾਦੀ ਤੋਂ ਉਹਦੇ ਕੱਪੜੇ ਯਾਦ ਹੋਣਗੇ ਕੀ ਗੱਲਾਂ ਬਾਤਾਂ ਹੋਈਆਂ ਉਹ ਪਰ ਕੋਟ ਟੂ ਕੋਟ ਗੱਲ ਨਹੀਂ ਯਾਦ ਉਸ ਵਕਤ ਦੀ ਜਿਹੜੀ ਫੀਲਿੰਗ ਹੈ ਉਹ ਫੀਲਿੰਗ ਯਾਦ ਹੈ ਪਰ ਉਹਦੀ ਸਬਕੌਂਸ਼ੀਅਸ ਵਾਲੀ ਫੀਲਿੰਗਸ ਨਹੀਂ ਯਾਦ ਉਸ ਟਾਈਮ ਮੇਰੇ ਮਾਈਂਡ 'ਚ ਹੋਰ ਕੀ ਚੱਲ ਰਹੀ ਲਾਈਫ 'ਚ ਕੀ ਤਕਲੀਫਾਂ ਚੱਲ ਰਹੀਆਂ ਸੀਗੀਆਂ ਕਿਉਂਕਿ ਸਾਡਾ ਮਾਈਂਡ ਕਿਸ ਤਰ੍ਹਾਂ ਕਿਸ ਚੀਜ਼ ਨੂੰ ਪਰਸੀਵ ਕਰਦਾ ਉਹ ਵੱਖਰੀ ਆ ਸਮੇਂ ਮੈਂ ਤੈਨੂੰ ਹੁਣੇ ਹੈਲੋ ਕਵਾਂ ਮੈਂ ਤੈਨੂੰ ਤੇਰੇ ਜਿਮ 2 ਘੰਟਾ ਤੋਂ ਜਿਮ ਲਾ ਕੇ ਹਟਿਆ ਮੈਂ ਉਦੋਂ ਤੈਨੂੰ ਹੈਲੋ ਕਵਾਂ ਮੈਂ ਤੇਰੀ 20 ਮਿਲੀਅਨ ਦੀ ਲੋਟਰੀ ਨਿਕਲੀ ਉਦੋਂ ਹੈਲੋ ਕਵਾਂ ਜਾਂ ਫਿਰ ਮੈਂ ਤੇਰਾ ਸਮਝ ਤੇਰੀ ਤੇਰਾ ਟਿਫਨ ਡਿੱਗ ਗਿਆ ਤੂੰ ਰੋਟੀ ਤੋਂ ਰਹਿ ਗਿਆ ਉਦੋਂ ਹੈਲੋ ਕਵਾਂ ਉਹ ਹੈਲੋ ਮੇਰੀ ਸੇਮ ਰਹਿਣੀ ਤੇਰਾ ਪਰਸੈਪਸ਼ਨ ਤੇ ਤੇਰੀ ਸੋਚ ਨੂੰ ਲੈ ਕੇ ਹਮੇਸ਼ਾ ਡਿਫਰੈਂਟ ਰਹੂਗੀ
0: ਸਟੇਟ ਆਫ ਮਾਈਂਡ ਦਾ ਫਰਕ ਪੈ
1: ਸਟੇਟ ਆਫ ਮਾਈਂਡ ਦਾ ਫਰਕ ਹੈ ਸੋ ਅਸੀਂ ਫਸਦੇ ਕਿੱਥੇ ਹਾਂ ਐਜ਼ ਹਿਊਮਨਸ ਕਿ ਅਸੀਂ 25-26% ਰੀਅਲ ਇਨਫੋਰਮੇਸ਼ਨ ਤੇ 75% ਉਹਨੂੰ ਕਰਦੇ ਰੋਮੈਂਟਿਸਾਈਜ਼ ਹਨਾ ਸਾਡੇ ਕੋਈ ਲਾਈਫ 'ਚ ਕੋਈ ਸਾਡਾ ਬਹੁਤ ਕੋਈ ਖਾਸਮ ਖਾਸ ਕੋਈ ਚਲਾ ਜਾਵੇ
0: ਹਾਂਜੀ
1: ਲੈਟ ਸਪੋਜ਼ ਕਿਸੇ ਦੇ ਨਾਲ ਰਿਸ਼ਤਾ ਖਤਮ ਹੋ ਗਿਆ ਦੋਸਤੀ ਯਾਰੀ ਖਤਮ ਹੋ ਗਈ ਜਾਂ ਫਿਰ ਕੋਈ ਤੁਹਾਡਾ ਆਪਣਾ ਦੇਹ ਹੀ ਤਿਆਗ ਗਿਆ ਆਪਣੀ ਹੈ ਨਾ ਤਾਂ ਤੁਸੀਂ ਹਮੇਸ਼ਾ ਬੈਟਰ ਲਾਈਟ ਬੈਟਰ ਤਰੀਕੇ ਵਧੀਆ ਰੋਮੈਂਟਿਸਾਈਜ਼ ਤਰੀਕੇ 'ਚ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਹੋ ਟੂ ਐਨ ਐਕਸਟੈਂਟ ਕਿ ਇਟ ਇਜ਼ ਗੋਡ ਲੈਵਲ ਇਟਸ ਨੋਟ ਹਿਊਮਨ ਲੈਵਲ ਤੁਹਾਨੂੰ ਉਹਨਾਂ ਦੀ ਹਿਊਮਨ ਲੈਵਲ 'ਤੇ ਜਿਹੜੀਆਂ ਹੁੰਦੀਆਂ ਨਾ ਛੋਟ ਪੁੱਟ ਇੰਪਰਫੈਕਸ਼ਨਸ ਹੁੰਦੀਆਂ ਜਾਂ ਫਿਰ ਕਿਹੜੀ ਚੀਜ਼ ਤੁਹਾਨੂੰ ਤੰਗ ਕਰਦੀ ਸੀ ਇਰੀਟੇਟ ਕਰਦੀ ਸੀ ਉਹ ਤੁਹਾਨੂੰ ਬਹੁਤੀਆਂ ਨਹੀਂ ਯਾਦ ਰਹਿੰਦੀਆਂ ਹਨਾ ਸੋ ਇੱਥੇ ਉਹ ਮਾਈਂਡ ਸਾਡਾ ਜਿਹੜਾ ਸਬਕੌਂਸ਼ੀਅਸ ਹੈ ਨਾ ਉਹ ਸਾਨੂੰ ਟ੍ਰਿਕ ਕਰਦਾ ਇਸ ਕਰਕੇ ਨਾ ਅਸੀਂ ਆਪਣੇ ਪ੍ਰੈਜ਼ੈਂਟ ਨੂੰ ਜਦੋਂ ਜੀਰੇ ਹੁੰਦੇ ਹਾਂ ਜੋ ਅੱਜ ਵੀ ਉੱਦਾਂ ਰਹੀਏ ਅਤੇ ਕੱਲ੍ਹ ਵੀ ਉੱਦਾਂ ਰਹੀਏ ਦਿਨ ਮੋਰ ਔਰ ਲੈਸ ਸਿਮਿਲਰ ਜਿਹੇ ਦਿਨ ਹੀ ਹੁੰਦੇ ਹੈ ਨਾ ਪਰ ਅਸੀਂ ਪਾਸਟ ਨੂੰ ਜ਼ਿਆਦਾ ਬਿਊਟੀਫੁਲ ਸਮਝਦੇ ਹਾਂ ਕਿਉਂਕਿ ਉਹ ਗੁਜ਼ਰ ਗਿਆ ਜਦਕਿ ਉਹ ਪਾਸਟ ਵਾਲਾ ਦਿਨ ਜਿਸ ਦਿਨ ਪ੍ਰੈਜ਼ੈਂਟ ਸੀਗਾ ਉਦਨ ਵੀ ਸਾਡੇ ਲਈ ਨੋਰਮਲ ਦਿਨ ਹੀ ਸੀ ਕੁਛ ਏਦਾਂ ਐਕਸਟਰਾ ਨਹੀਂ ਹੋਇਆ ਕਿ ਯਾਰ ਮੈਂ ਕਦੀ ਭੁੱਲਾਂਗਾ ਨਹੀਂ ਇਹ ਅਸੀਂ ਕਦੀ ਵੀ ਕੋਈ ਯਾਦ ਬਣਾਉਂਦੇ ਹਾਂ ਤੇ ਇਹ ਨਹੀਂ ਯਾਦ ਰੱਖਦੇ ਉਸ ਪ੍ਰੈਜ਼ੈਂਟ ਮੂਮੈਂਟ 'ਚ ਇਹ ਨਹੀਂ ਕਹਿੰਦੇ ਮੇਰੀ ਯਾਦ ਬਣੂਗੀ ਉਹ ਯਾਦ ਬਹੁਤ ਟਾਈਮ ਬਾਅਦ ਬਣਦੀ ਆ ਹੈਨਾ ਸੋ ਇਹ ਚੱਕਰ ਹੈ ਤੇ ਇਸੇ ਗੱਲ
0: ਨਾਲੇ ਆਪਾਂ ਜਾਣ ਕੇ ਥੋੜਾ ਕੋਈ ਚੀਜ਼ ਕਰਦੇ ਯਾਦ ਬਣਾਉਣ ਵਾਸਤੇ ਹਾਲੇ ਕਿ ਚਲੋ ਆਪਾਂ ਮੰਨ ਲੈਂਦੇ ਹਾਂ ਵੀ ਕਈ ਜਾਣੇ ਘੁੰਮਣ ਜਾਂਦੇ ਹੋਣਗੇ ਵੀ ਯਾਦਾਂ ਬਣਾ ਲਈਏ ਪਰ ਜ਼ਰੂਰੀ ਨਹੀਂ ਹੈ ਕਿ ਉਹ ਤੁਹਾਡਾ ਘੁੰਮਣ ਗਿਆ

0: ਯਾਦ ਬਣ ਜੇ, ਯਾਦ ਜਿਹੜੀ ਬਣਨੀ ਆ ਉਹ ਘਰ ਰਹਿ ਕੇ ਵੀ ਕਿਤੇ ਵੀ ਬਣ ਸਕਦੀ ਆ, ਇਟਸ ਨਾਟ ਕੋਈ ਏਰੀਆ ਨਹੀਂ ਉਹਦਾ।
1: ਐਂਡ ਯਾਦ ਦੀ ਖੂਬਸੂਰਤੀ ਕੀ ਕੀ ਚੀਜ਼ ਬਣ ਜਾਣੀ ਆ। ਦੇਖੋ ਹੁਣ ਮੈਂ ਮੈਂ ਇੱਕ ਮੈਂ ਤੈਨੂੰ ਪਰਸਨਲ ਐਨਕਡੋਟ ਸ਼ੇਅਰ ਕਰਦਾ। ਮੈਂ ਥੋੜ੍ਹੇ ਟਾਈਮ ਪਹਿਲਾਂ ਬਾਲੀ ਘੁੰਮਣ ਗਿਆ, ਠੀਕ ਹੈ,
0: ਓਕੇ।
1: ਮੈਨੂੰ ਤੂੰ ਪੁੱਛ, ਤੂੰ 5 ਦਿਨ ਬਾਲੀ, ਮੈਂ 5 ਦਿਨ ਜੋ ਜੋ ਬਾਲੀ 'ਚ ਤੁਸੀਂ ਘੁੰਮ ਸਕਦੇ ਹੋ, ਜੋ ਤੋਂ ਦੇਖ ਸਕਦੇ ਹੋ, ਉਹੀ ਉਬੁੱਧ, ਉਹੀ ਹੈ ਨਾ, ਉਹ ਮੰਦਿਰ 2-4, ਉਹੀ ਸੈਮਨੀਆਕ ਦੇ, ਹੈ ਨਾ, ਕਲੱਬ ਕਲੁੱਬ ਸਾਰਾ ਏ ਟੂ ਜ਼ੈਡ ਜੋ ਕੁਛ ਹੈ ਨਾ ਉਹ ਕਰ ਲਿਆ। ਪਰ ਤੂੰ ਮੈਨੂੰ ਪੁੱਛਾਂ ਕ੍ਰਿਸ਼ਨਾ ਤੁਹਾਨੂੰ ਯਾਦ ਕੀ ਹੈ ਸਭ ਤੋਂ, ਕੋਰ ਮੈਮਰੀ ਕੀ ਹੈ? ਅਤੇ ਮੇਰੀ ਕੋਰ ਮੈਮਰੀ ਪਤਾ ਕੀ ਹੈ ਕਿ ਜਿਹੜਾ ਮੈਂ ਏਅਰਬੀਨਬੀ ਬੁੱਕ ਕੀਤਾ ਹੋਇਆ ਸੀਗਾ ਨਾ, ਉਹ ਫਲੱਡ ਹੋ ਗਿਆ, ਤੇ ਉਹ ਸਾਰਾ ਏਰੀਆ ਫਲੱਡ ਹੋ ਗਿਆ। ਉਹਨੇ ਸਾਨੂੰ ਲਾਈਫ ਬੋਟ ਲਿਆ ਕੇ ਦਿੱਤੀ ਤੇ ਅਸੀਂ ਲਾਈਫ ਬੋਟ 'ਤੇ ਬੈਠੇ ਹਾਂ, ਤੇ ਸਾਨੂੰ ਉਹ ਸੜਕ ਦੇ ਉੱਪਰ ਇੰਨਾ ਪਾਣੀ ਆ ਚੁੱਕਾ ਸੀਗਾ ਉਹ ਸੈਮਨੀਆਕ ਦੀ ਮੇਜਰ ਕਿਸੇ ਜਗ੍ਹਾ ਦੇ, ਕਿ ਉਹ ਲਾਈਫ ਬੋਟ ਵਾਲੀਆਂ ਜਿਹੜੀਆਂ ਬੋਟਾਂ ਰਾਫਟਿੰਗ ਵਾਲੀਆਂ, ਉਹਦੇ 'ਤੇ ਚੱਪੂ ਮਾਰ ਮਾਰ ਕੇ ਸਾਨੂੰ ਉਸ ਰੋਡ ਤੱਕ ਲੈ ਕੇ ਗਏ ਜਿਸ ਰੋਡ ਤੱਕ ਜਾ ਕੇ ਕਾਰਸ ਵਗੈਰਾ ਚੱਲ ਰਹੀਆਂ। ਸਾਨੂੰ ਕੈਬ ਕਰਾ ਕੇ ਦਿੱਤੀ ਐਂਡ ਸਾਨੂੰ ਉਹਨਾਂ ਨੇ ਅਕੋਮੋਡੇਸ਼ਨ ਲੈ ਕੇ ਦਿੱਤੀ, ਹਾਈ ਰਾਈਜ਼ ਹੋਟਲ ਦੀ, ਕਿ ਫਲੱਡ ਵਗੈਰਾ ਆ ਗਏ। ਇਸ ਪਿਛਲੀ ਫਰਵਰੀ ਦੀ ਗੱਲ ਆ, ਮੇਰੇ ਲਈ ਕੋਰ ਮੈਮਰੀ ਉਹ ਹੈ, ਜਦਕਿ ਇਟ ਵਾਜ਼ ਉਸ ਵਕਤ ਇਟ ਵਾਜ਼ ਵੈਰੀ ਅਨਪਲੈਜੈਂਟ,
0: ਹੈ
1: ਨਾ। ਪਰ ਮੈਨੂੰ ਹੁਣ ਯਾਦ ਆਉਂਦਾ ਕਿ ਲਾਈਵ 'ਚ ਹੋਰ ਤਾਂ ਬੜੀਆਂ ਥਾਵਾਂ ਘੁੰਮਾਂਗੇ, ਪਰ ਕਦੇ ਸੜਕ ਉੱਪਰ ਮੈਂ ਰਾਫਟਿੰਗ ਵਾਲੀ ਬੋਰਡ 'ਤੇ ਨਹੀਂ ਬੈਠੂੰਗਾ, ਹੋਪਫੁਲੀ।
0: ਪਰ ਉਹੀ ਨਾ, ਕਿਉਂਕਿ ਉਹ ਤੁਸੀਂ ਜਾਣ ਕੇ ਨਹੀਂ ਗਏ ਵੀ ਮੈਂ ਮੈਮਰੀ ਬਣਾ ਕੇ ਆਵਾਂ, ਉਹ ਬਣ ਗਈ ਹੈ ਨਾ। ਜਿਹਨਾਂ ਫਲੱਡ ਆਉਂਦਾ ਤੇ ਤੁਸੀਂ ਚੁੱਪ ਕਰਕੇ ਆਪਣਾ ਪਹਿਲੀ ਜ਼ਿੰਦਗੀ ਬੜੀ ਵਧੀਆ ਸੀ ਨਾ, ਜੋ ਆਪਾਂ ਕੰਪੈਰੀਜ਼ਨ ਕਰਦੇ ਹਾਂ, ਮਤਲਬ ਜ਼ਿਆਦਾਤਰ ਵੀ ਸਾਡੇ ਟਾਈਮ ਜਿਹੜੀ ਉਹ ਪੈਸੇ ਦੀ ਵੈਲਿਊ ਨਹੀਂ ਹੈਗੀ। ਹੁਣ ਪਹਿਲਾਂ ਹੁੰਦੀ ਸੀ, ਮੰਨ ਲਓ ਪਹਿਲਾਂ ਕਿਸੇ ਨੇ 6 ਲੱਖ ਦੇ ਵਿੱਚ ਘਰ ਖਰੀਦ ਲਿਆ, ਹੁਣ ਤੇ ਸਾਡਾ ਮਿਲੀਅਨ ਦਾ ਵੀ ਉਦਾਂ ਦਾ ਘਰ ਨਹੀਂ ਆ ਰਿਹਾ, ਜਾਂ ਮਤਲਬ 9 ਲੱਖ ਦਾ ਘਰ ਨਹੀਂ ਆਉਣ ਡਿਆ। ਕੋਈ ਵੀ ਕਹਿ ਲਓ, ਮਤਲਬ ਬੇਸਿਕਲੀ ਪੈਸੇ ਉਦੋਂ ਵੈਲਿਊ ਜ਼ਿਆਦਾ ਸੀ। ਆਪਾਂ ਇਹ ਕਈ ਵਾਰੀ ਕੰਪੈਰੀਜ਼ਨ ਕਰਦੇ ਹਾਂ, ਕਈ ਵਾਰੀ ਕੀ ਮੈਨੂੰ ਲੱਗਦਾ ਜ਼ਿਆਦਾ ਕਰਦੇ ਹੀ ਹਾਂ ਜਿੱਥੇ ਵੀ ਹੁੰਦੇ ਹਾਂ, ਪਹਿਲਾਂ ਕੌਫੀ ਇੰਨੇ ਦੀ ਸੀ, ਹੈ ਨਾ। ਫਿਰ ਆਪਾਂ ਆ ਜਾਂਦੇ ਹਾਂ ਕਿ ਪਹਿਲਾਂ ਲੋਕ ਜਿਹੜੇ ਉਹ ਜ਼ਿਆਦਾ ਥੋੜ੍ਹੇ ਜਿਹੇ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਯੂਨੀਕ ਹੁੰਦੇ ਸੀ, ਹਸਮੁੱਖ ਹੁੰਦੇ ਸੀ, ਮਿਲ ਵਰਤਣ ਵਾਲੇ ਜ਼ਿਆਦਾ ਹੁੰਦੇ ਸੀ, ਪਿਆਰ ਵਾਲੇ ਜ਼ਿਆਦਾ ਹੁੰਦੇ ਸੀ। ਹੁਣ ਰੋਗ ਦਿਨ ਜਿਹੜੇ ਉਹ ਰੁੱਖੇ ਹੁੰਦੇ ਜਾਂਦੇ, ਹੈ ਨਾ। ਹਾਂ, ਕਿ ਯਾਰ ਉਦੋਂ ਲੋਕ ਜਿਹੜੇ ਸੀ ਨਾ ਉਦੋਂ ਖੜਦੇ ਸੀ, ਅੱਧੀ ਰਾਤ ਵਾਏ ਮਾਰਨੀ ਭੱਜੇ ਆਉਣਾ, ਕਦੀ ਨੀ ਵੇਖਣਾ ਕਿ ਯਾਰ ਮੇਰਾ ਆਪਣਾ ਕੰਮ ਆ, ਉਹਨਾਂ ਨੇ ਆਪਣੇ ਕੰਮ ਤੋਂ ਛੁੱਟੀ ਕਰਕੇ ਤੁਹਾਡਾ ਸਾਥ ਦੇਣਾ। ਹਰ ਇੱਕ ਗੱਲ ਦੇ ਵਿੱਚ ਹੀ ਆਪਾਂ ਕਹਿੰਦੇ ਕਿ ਲੋਕ ਪੁਰਾਣੇ ਬੈਟਰ ਸੀ, ਹੁਣ ਵਾਲਾ ਹੁਣ ਟਾਈਮ ਵਾਲੇ ਲੋਕ ਨਹੀਂ ਸਹੀ ਹੈਗੇ, ਹੈ ਨਾ।
1: ਸਹੀ ਗੱਲ।
0: ਹਜੇ ਕੋਈ ਮੰਨ ਲਓ ਜਿਹੜੀ ਜਨਰੇਸ਼ਨ 'ਚ ਮੈਂ ਆ, ਮੈਂ ਗਾਂਹ ਵਾਲੀਆਂ ਜਨਰੇਸ਼ਨਾਂ ਨੂੰ ਕਹੀ ਜਾਊਂਗਾ ਕਿ ਯਾਰ ਸਾਡੀ ਜਿਹੜੀ ਜਨਰੇਸ਼ਨ ਸੀ ਨਾ ਉਹਨੇ ਬੜਾ ਜ਼ਿਆਦਾ ਸਟਰਗਲ ਕੀਤਾ, ਹੈ ਨਾ, ਤੁਹਾਡੀ ਵਾਲੀ ਨੂੰ ਨਾ ਉਨਾ ਸਟਰਗਲ ਨਹੀਂ ਕਰਨਾ ਪੈਣ ਡਿਆ। ਪਿਛਲੀਆਂ ਜਿਹੜੀਆਂ ਸਾਡੀਆਂ ਜਨਰੇਸ਼ਨਸ ਨੇ ਉਹ ਕਹਿੰਦੀਆਂ ਨੇ ਕਿ ਅਸੀਂ ਜਿਹੜਾ ਉਦੋਂ ਆ ਕੇ ਸਟਰਗਲ ਕਰ ਲਈ, ਤੁਹਾਨੂੰ ਉਹ ਸਟਰਗਲ ਨਹੀਂ ਕਰਨੀ ਪੈਣ ਡੀ, ਤੁਹਾਡੇ ਲਈ ਸੌਖ ਆ, ਹੈ ਨਾ। ਸੋ ਐਂਡ ਸੋ ਜੋ ਵੀ ਗੱਲਾਂ ਬਾਤਾਂ ਚੱਲਦੀਆਂ ਨੇ ਕਿ ਅੱਜ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਆਪਣੀ ਸਟਰਗਲ ਹੁੰਦੀ ਕੀ ਆ, ਸਟਰਗਲ ਤੇ ਉਹ ਸੀਗੀ ਜਿਹੜੀ ਅਸੀਂ ਉਹ ਟਾਈਮ ਦੇ ਵਿੱਚ ਕਰ ਚੁੱਕੇ ਹਾਂ, ਹੈ ਨਾ।
1: ਸਹੀ ਗੱਲ।
0: ਹੁਣ ਇਹ ਵੀ ਇੱਕ ਬਣਦਾ ਆ ਕਿ ਪਹਿਲਾਂ ਜਿਹੜੇ ਆ ਉਹ ਨਾਲ ਜਿਹੜਾ ਉਹ ਟੋਲਾ ਜਿਹਨੂੰ ਆਪਾਂ ਕਹਿ ਦਿੰਦੇ ਟੋਲਾ, ਮਤਲਬ ਇੱਦਾਂ ਲਓ 10-12 ਜਾਣੇ, 5-7 ਜਾਣੇ ਤੁਹਾਡੇ ਨਾਲ ਯਾਰ ਦੋਸਤ ਹੋਣ, ਵੀ ਵੱਡਾ ਗਰੁੱਪ ਹੋਵੇ ਤੇ ਉਹ ਜ਼ਿਆਦਾ ਵਧੀਆ ਮੰਨਿਆ ਜਾਂਦਾ। ਹੁਣ ਕਹਿੰਦੇ ਆ ਕਿ ਨਹੀਂ ਜੀ, 1-2 ਯਾਰ ਦੋਸਤੀ ਹੋਣ ਤੇ ਉਹੀ ਤੁਹਾਡੇ ਬਹੁਤ ਵਧੀਆ ਹੁੰਦੇ, ਜ਼ਿਆਦਾ ਜਿਹੜਾ ਉਹ ਖਰਾਬ ਕਰਦਾ, ਹੈ ਨਾ। ਹੁਣ ਉਹ ਤਰ੍ਹਾਂ ਮਾਨਸਿਕਤਾ ਉਹ ਚੇਂਜ ਹੋ ਗਿਆ ਕਿ ਪਹਿਲਾਂ
1: ਉਹ ਐਵੋਲੂਸ਼ਨ ਦਾ ਹਿੱਸਾ ਕਹਿ ਲਓ ਇਸ ਚੀਜ਼ ਨੂੰ ਭਾਵੇਂ।
0: ਹਾਂ, ਪਹਿਲਾਂ 10-10 ਦੋਸਤ ਹੋਣਾ, ਉਹ ਉਦੋਂ ਸਾਡਾ ਇੱਦਾਂ ਹੁੰਦਾ ਹੁੰਦਾ ਸੀ, ਹੁਣ ਤੇ ਤੁਹਾਡੇ ਕੋਲ 2-3 ਦੋਸਤੀ ਆ। ਮਤਲਬ ਇਹ ਚੀਜ਼ਾਂ ਜਿਹੜੀਆਂ ਕੰਪੈਰੀਜ਼ਨ ਆਪਾਂ ਕਰਦੇ ਰਹਿੰਦੇ ਹਾਂ। ਮੰਨ ਲਓ ਪਹਿਲਾਂ ਆਪਾਂ ਕਹਿ ਦੇਣਾ ਕਿ ਪਹਿਲਾਂ ਜਿਹੜੇ ਰਿਲੇਸ਼ਨਸ਼ਿਪ ਹੀ ਜੇ ਆਪਾਂ ਗੱਲ ਕਰ ਲਈਏ ਉਹ ਵੀ ਜ਼ਿਆਦਾ ਸਟਰੋਂਗ ਹੁੰਦੇ ਸੀ, ਹੁਣ ਦੇ ਅੱਜ ਦੇ ਜ਼ਮਾਨੇ ਦੇ ਵਿੱਚ ਇੰਨੇ ਸਟਰੋਂਗ ਨਹੀਂ, ਰੇਟ ਉਸ ਰੇਟ ਵੱਧ ਗਿਆ ਜੀ, ਆਹ ਹੋ ਗਿਆ, ਉਹਦੇ ਵਿੱਚ ਵੀ ਆਪਣਾ ਕੰਪੈਰੀਜ਼ਨ ਜਿਹੜਾ ਉਹ ਮਤਲਬ ਕਿਤੇ ਵੱਡੇ ਲੈਵਲ 'ਤੇ ਆ। ਮਤਲਬ ਸੋਚਣ ਵਾਲੀ ਗੱਲ ਇਹ ਆ ਕਿ ਜਿਹੜਾ ਪਹਿਲੇ ਟਾਈਮ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਵਾ, ਸਭ ਤੋਂ ਪਹਿਲਾਂ ਤਾਂ ਇਹ ਸੋਚਣਾ ਪੈਣਾ ਕਿ ਹਾਂ ਕਿ ਸੱਚੀ ਇੱਦਾਂ ਹੈਗਾ ਵੀ ਉਹ ਵਧੀਆ ਸੀ ਅਤੇ ਇਹ ਖਰਾਬ ਆ। ਸਭ ਤੋਂ ਪਹਿਲਾਂ ਤਾਂ ਕੁਛ ਨਹੀਂ ਆਉਂਦਾ ਮਨ 'ਚ। ਮੰਨ ਲਓ ਜਦੋਂ ਮੈਂ ਇੰਨੀਆਂ ਸਾਰੀਆਂ ਚੀਜ਼ਾਂ ਕਿਸੇ ਕੋ ਵੀ ਸੁਣਦਾ ਅਤੇ ਮੇਰੇ ਦਿਮਾਗ 'ਚ ਆਉਂਦਾ ਵੀ ਸੱਚੀ ਇੱਦਾਂ ਸੀ
1: ਕਿ ਹਾਂ ਕਿ ਮੈਂ ਬਾਕੀ
0: ਹੁਣ ਸੱਚੀ ਨਹੀਂ ਪੈਸੇ ਦੀ ਵੈਲਿਊ ਲਈ,
1: ਮੈਂ ਬਾਕੀ ਗਲਤ ਟਾਈਮ 'ਤੇ ਪੈਦਾ ਹੋ,
0: ਮੈਂ ਮੇਰਾ ਰਿਲੇਸ਼ਨਸ਼ਿਪ ਸੱਚੀ ਨਹੀਂ ਸਹੀ ਹੈਗਾ, ਮਤਲਬ ਪਹਿਲਾਂ ਹੀ ਇੰਨਾ ਵਧੀਆ ਹੁੰਦਾ ਸੀ। ਮਤਲਬ ਹਰ ਇੱਕ ਚੀਜ਼ ਜਿਹੜੀ ਉਹ ਤੁਸੀਂ ਮੈਂਬਰੀ ਨੂੰ ਮਹਿਸੂਸ ਕਰਵਾਉਣੀ ਆ ਵੀ ਉਹ ਕਿੱਦਾਂ ਕਰਵਾਉਣੀ ਆ, ਵੀ ਹਾਂ ਯਾਰ ਹੁੰਦਾ ਸੀ ਇੱਦਾਂ ਜਾਂ ਨਹੀਂ ਹੁੰਦਾ ਸੀ। ਮੰਨ ਲਓ ਹਰ ਚੌਥਾ ਬੰਦਾ ਤੁਹਾਨੂੰ ਇਹ ਗੱਲ ਕਹਿਣ ਡਿਆ ਅਤੇ ਕਿਤੇ ਨਾ ਕਿਤੇ ਤੁਹਾਡੇ ਦਿਮਾਗ ਦੇ ਉੱਤੇ ਜਾ ਕੇ ਉਹ ਕਰਦੀ ਹੈ ਨਾ ਟ੍ਰਿਗਰ ਵੀ ਯਾਰ ਹਾਂ ਉਹਨੇ ਵੀ ਇਹ ਗੱਲ ਕਹੀ, ਉਹਨੇ ਵੀ ਇਹ ਗੱਲ ਕਹੀ, ਇਹਦਾ ਮਤਲਬ ਵੀ ਸਾਡੇ ਜ਼ਮਾਨੇ ਦੇ ਵਿੱਚ ਨਾ ਹੀ ਪੈਸੇ ਦੀ ਵੈਲਿਊ ਹੈਗੀ ਆ, ਨਾ ਹੀ ਰਿਲੇਸ਼ਨਸ਼ਿਪ ਸਹੀ ਹੈਗੇ ਨੇ ਕਿਉਂਕਿ ਡਿਵੋਰਸ ਰੇਟ ਬਹੁਤ ਵੱਧ ਗਏ ਨੇ, ਨਾ ਹੀ ਆਹ ਸਾਡੇ ਯਾਰ ਜਿਹੜੇ ਨੇ ਉਹ ਪਹਿਲਾਂ ਵਰਗੇ ਆ ਕਿਉਂਕਿ ਪਹਿਲਾਂ ਬਹੁਤ ਵਧੀਆ ਹੁੰਦੇ, ਪਰ ਹਰ ਇੱਕ ਚੀਜ਼ ਦੇ ਵਿੱਚ ਕੰਪੈਰੀਜ਼ਨ ਆ। ਸਾਨੂੰ ਕੌਫੀਆਂ ਮਹਿੰਗੀਆਂ ਪੀਣੀਆਂ ਪੈਣ ਦੀਆਂ, ਪਹਿਲਾਂ ਸਸਤੀਆਂ ਹੁੰਦੀਆਂ ਸੀ,
1: $8 ਤੱਕ ਪਹੁੰਚ ਗਿਆ।
0: ਹਾਂ, ਮਤਲਬ ਹਰ ਇੱਕ ਚੀਜ਼ ਦੇ ਵਿੱਚ ਕਿ ਸਾਡੀ ਜਨਰੇਸ਼ਨ ਹੀ ਨਹੀਂ, ਜਨਰੇਸ਼ਨ ਇਹਨੇ ਸਟਰਗਲ ਨਹੀਂ ਨਹੀਂ ਕੀਤੀ ਯਾਰ। ਹਾਂ ਸੱਚੀ ਨਹੀਂ ਸਟਰਗਲ ਕੀਤੀ, ਬੰਦਾ ਸੋਚਦਾ ਕਿ ਪਹਿਲਾਂ ਪਹਿਲਾਂ ਹੀ ਸਾਰੀ ਸਟਰਗਲ ਹੋ ਗਈ। ਤੁਸੀਂ ਵੀ ਸਾਰੇ ਸੋਚ ਰਹੇ ਹੋਵੋਗੇ ਹੁਣ ਵੀ ਯਾਰ ਹਾਂ ਇਹ ਕੀ ਆ ਹਨਾ।
1: ਐਕਚੁਅਲੀ ਰਿਐਲਿਟੀ ਪਤਾ ਕੀ ਆ, ਰਿਐਲਿਟੀ ਇਹ ਸਾਰੀਆਂ ਗੱਲਾਂ ਦਾ ਹਨਾ ਇੱਕ ਸਾਰ ਇਹ ਆ ਕਿ ਹਰ ਉਮਰ ਦਾ ਨਾ ਇੱਕ ਟੇਸਟ ਹੁੰਦਾ। ਇਸੇ ਤਰੀਕੇ ਨਾਲ ਸਮਾਜ ਦੀ ਵੀ ਇੱਕ ਉਮਰ ਆ, ਉਹਦਾ ਆਪਣਾ ਟੇਸਟ ਆ। ਜਿਸ ਸੁਸਾਇਟੀ 'ਚ ਆਪਾਂ ਫਿਲਹਾਲ ਰਹਿ ਰਹੇ ਹਾਂ, ਜਿਸ ਸਮਾਜ 'ਚ ਆਪਾਂ ਰਹਿ ਰਹੇ ਹਾਂ, ਉਹਦੇ ਆਪਣੇ ਪ੍ਰੋਬਲਮਸ ਨੇ, ਉਹਦੀ ਆਪਣੀ ਸਟਰਗਲ ਆ ਹਨਾ। ਜਿਸ ਸਮਾਜ 'ਚ ਜੋ ਅੱਜ ਸਾਲ 45 ਦੇ ਨੇ, ਜਦੋਂ ਉਹ ਸਾਡੀ ਉਮਰ ਦੇ ਸੀਗੇ 15 ਪਹਿਲਾਂ, ਉਦੋਂ ਦਾ ਪੋਪ ਕਲਚਰ ਕੀ ਸੀ? ਅੱਜ ਤੋਂ 15 ਪਹਿਲਾਂ ਕੀ ਨਵਾਂ ਸੀ, ਕੀ ਨਵਾਂ ਆ ਰਿਹਾ ਸੀਗਾ? ਅੱਜ ਤੋਂ 15 ਪਹਿਲਾਂ ਲੋਕ ਫਿਗਰ ਆਊਟ ਕਰ ਰਹੇ ਸੀਗੇ ਫੇਸਬੁੱਕ ਕੀ ਆ, ਇੰਸਟਾਗ੍ਰਾਮ ਆ ਰਿਹਾ ਸੀਗਾ, ਵਟਸਐਪ ਆ ਰਿਹਾ ਸੀਗਾ, ਹਨਾ। ਇਹ ਚੀਜ਼ਾਂ ਫਿਗਰ ਆਊਟ ਹੋ ਰਹੀਆਂ ਸੀਗੀਆਂ। ਇਹ ਫਲੈਕਸ ਕੀਤਾ ਜਾਂਦਾ ਸੀਗਾ ਕਿ ਮੇਰੇ ਕੋਲ ਆਈਫੋਨ ਹੈ, 3GS, 4G ਹਨਾ, ਨਿੱਕੇ ਨਿੱਕੇ ਜੇ ਫੋਨ, VGA ਕੈਮਰਾ,
0: ਮੈਂ ਆਨਲਾਈਨ ਗੱਲ ਕਰਨ ਲਈ ਵਾਈਬਰ ਕੇ ਕੀ ਹੁੰਦਾ ਸੀ, ਉਹ
1: ਸਕਾਈਪ ਵਗੈਰਾ ਹਨਾ, ਸਕਾਈਪ ਸੀਗਾ ਉਹੀ ਸੀਗਾ ਸਭ ਤੋਂ ਮਸ਼ਹੂਰ। ਮੈਂ ਟੈਕਨੋਲੋਜੀਕਲ ਚੀਜ਼ਾਂ ਜਾਂ ਫਿਰ ਇਹਨੂੰ ਤੁਸੀਂ ਇਸ ਤਰ੍ਹਾਂ ਕਹਿ ਲਓ ਕਿ ਮੈਂ ਮਟੀਰੀਅਲਿਸਟਿਕ ਚੀਜ਼ ਤਾਂ ਲੈ ਰਿਹਾ ਕਿਉਂਕਿ ਫਿਲੋਸਫੀਕਲ ਚੀਜ਼ਾਂ ਦੇ ਅੰਦਰ ਨਾ ਕੰਪੈਰੀਜ਼ਨ ਦਾ ਇਹ ਮਾਪਦੰਡ ਸੈੱਟ ਕਰਨਾ ਬੜਾ ਔਖਾ। ਉਦੋਂ ਦੀ ਉਹ ਇਸ਼ੂ ਸੀਗੇ, 11 ਨਵੀਆਂ ਟੈਕਨੋਲੋਜੀਆਂ ਆਉਂਦੀਆਂ ਪਈਆਂ, ਕਿੱਦਾਂ ਜੁੜੀਏ, ਕੋਈ ਜ਼ਿਆਦਾ ਬੈਟਰ ਸੀਗਾ ਤਾਂ ਯਾਰ ਇਹ ਲੋਕ ਪਤਾ ਨਹੀਂ ਕੀ ਕਰੀ ਜਾਂਦੇ ਆ। ਹੁਣ ਅੱਜ ਕੀ ਆ, ਅੱਜ ਇਹੀ ਕਲੋਡ ਆ ਗਿਆ, ਅੱਜ ਇਹੀ ChatGPT ਆ ਗਿਆ, ਆਹ ਸਭ ਚੀਜ਼ਾਂ ਆ ਗਈਆਂ ਹਨਾ, ਅਸੀਂ ਲੋਕ ਇਹ ਚੀਜ਼ਾਂ ਫਿਗਰ ਆਊਟ ਕਰ ਰਹੇ ਹਾਂ। ਇਸੇ ਤਰੀਕੇ ਨਾਲ ਜੇ ਇਹ ਇੱਕ ਟੈਕਨੋਲੋਜੀਕਲ ਲੈਵਲ 'ਤੇ ਐਵੋਲਿਊਸ਼ਨ ਹੋਈ ਹੈ ਸਮਾਜ ਦੀ, ਉਸੇ ਹਿਸਾਬ ਨਾਲ ਇੱਕ ਆਪਣਾ ਸਬਜੈਕਟਿਵ ਲੈਵਲ 'ਤੇ ਵੀ ਤਾਂ ਹੋਈ ਹੈ ਹਨਾ। ਅੱਜ ਡਿਵੋਰਸ ਵੱਧ ਗਏ ਇਜ਼ ਨੋਟ ਦ ਥਿੰਗ, ਅੱਜ ਸ਼ਾਇਦ ਉਸ ਲੈਵਲ 'ਤੇ ਡੋਮੈਸਟਿਕ ਵਾਇਲੈਂਸ ਜਾਂ ਫਿਰ ਉਸ ਲੈਵਲ 'ਤੇ, ਚਲੋ ਵਾਇਲੈਂਸ ਤਾਂ ਮੈਂ ਬਹੁਤ ਦੂਰ ਤੱਕ ਚਲਾ ਗਿਆ, ਪਰ ਸ਼ਾਇਦ ਉਸ ਲੈਵਲ 'ਤੇ ਐਡਜਸਟਮੈਂਟ ਨਹੀਂ ਆ। ਸੋ ਅੱਜ ਸ਼ਾਇਦ ਜੇ ਤੁਹਾਡਾ ਵਿਆਹ ਨਿਭਦਾ ਜਾਂ ਅੱਜ ਜੋ ਅੱਜ ਦਾ ਰਿਸ਼ਤਾ, ਉਹਦੇ ਅੰਦਰ ਯੂ ਹੈਵ ਟੂ ਬੀ ਮੋਰ ਓਨੈਸਟ ਵਿਦ ਈਚ ਅਦਰ ਐਂਡ ਯੂ ਹੈਵ ਟੂ ਬੀ ਮੋਰ ਕੰਪੈਟੇਬਲ ਵਿਦ ਈਚ ਅਦਰ। ਇਹ ਅੱਜ ਦੀ ਸਟਰਗਲ ਆ, ਕੱਲ੍ਹ ਨੂੰ ਇਸ ਚੀਜ਼ ਦਾ ਕੀ ਪੁਆਇੰਟ ਹੈ ਕੀ ਨਹੀਂ ਉਹ ਉਦਾਂ ਨਹੀਂ ਪਤਾ ਹਨਾ। ਉਹ ਹੋਏਗਾ ਇਹੀ ਜਦੋਂ ਅਸੀਂ 45 ਤੋਂ ਹੋਵਾਂਗੇ, ਤੇ ਜੋ ਅਸੀਂ ਅੱਜ ਤੋਂ 15 ਬਾਅਦ ਨਵੀਆਂ ਚੀਜ਼ਾਂ ਦੇਖ ਰਹੇ ਹੋਵਾਂਗੇ, ਨਵੇਂ ਸਮੀਕਰਨ ਚੈੱਕ ਕਰ ਰਹੇ ਹੋਵਾਂਗੇ, ਆਪਾਂ ਕਹਾਂਗੇ ਯਾਰ ਸਾਡੇ ਟਾਈਮ 'ਤੇ ਤਾਂ ਯਾਰ ਬਹੁਤ ਵਧੀਆ ਸੀਗਾ, ਇੰਨਾ ਤਾਂ ਹੈ ਨਹੀਂ। ਬਟ ਵੀ ਆਰ ਆਲਵੇਜ਼ ਇਵੋਲਵਿੰਗ, ਪਤਾ ਕਿ ਆਪਾਂ ਹਰ ਵਕਤ ਇਵੋਲਵ ਕਰ ਰਹੇ ਹਾਂ, ਸਾਡਾ ਸਮਾਜ ਵੀ ਇਵੋਲਵ ਕਰ ਰਿਹਾ, ਅਤੇ ਇਸ ਕਰਕੇ ਆਪਾਂ ਜਿਹੜੀ ਪੀਕ ਉਮਰ ਜਿਸ ਸਨ 'ਚ ਜੀ ਚੁੱਕੇ ਹੁੰਦੇ ਹਾਂ ਨਾ, ਉਹ ਸਨ ਵਧੀਆ ਲੱਗਦਾ। ਬੇਸਿਕ ਪੁਆਇੰਟ ਇਹ ਆ, ਮੈਨੂੰ ਮੇਰਾ ਸਕੂਲ ਟਾਈਮ ਹਮੇਸ਼ਾ ਵਧੀਆ ਲੱਗਦਾ।
0: ਮੈਨੂੰ ਲੱਗਦਾ ਕਿ ਆਪਾਂ ਨੂੰ ਪਤਾ ਕਿਉਂ ਵਧੀਆ ਲੱਗਦਾ ਉਹ, ਜੇ ਮੈਂ ਹੁਣ ਇਨ ਡਿਟੇਲ ਸੋਚਾਂ ਵੀ ਆਪਾਂ ਗੱਲ ਕਰਨ ਡੇ ਹਾਂ, ਤੇ ਮੈਂ ਸਾਰਾ ਸੋਚਾਂ ਜਿੰਨਾ ਕੁ ਵੀ ਮੈਨੂੰ ਯਾਦ ਆ, ਤੇ ਲੱਗਦਾ ਜ਼ਰੂਰ ਹੈ ਆਪਾਂ ਨੂੰ ਕਿ ਪਾਸਟ ਜਿਹੜਾ ਉਹ ਬਹੁਤ ਵਧੀਆ ਸੀ, ਪਰ ਐਕਚੁਅਲ ਦੇ ਵਿੱਚ ਉਹ ਵਧੀਆ ਨਹੀਂ ਸੀ। ਉਹ ਹੁਣ ਆਪਾਂ ਨੂੰ ਪਤਾ ਕਿਉਂ ਵਧੀਆ ਲੱਗਦਾ, ਕਿਉਂਕਿ ਆਪਾਂ ਨੂੰ ਨਾ ਉਹਦਾ ਇੱਕ ਅੱਧਾ ਕੁ ਵਰਜਨ 'ਚ, ਜਿਹੜਾ ਵਧੀਆ ਵਾਲਾ ਐਡੀਟਿਡ ਵਰਜਨ ਕਹਿ ਲਓ ਅੱਜ ਕੱਲ੍ਹ ਦੀ ਭਾਸ਼ਾ ਦੇ ਵਿੱਚ, ਵੀ ਐਡਿਟ ਹੋ ਕੇ ਸਾਡੇ ਦਿਮਾਗ ਨੂੰ ਪਤਾ ਲੱਗ ਗਿਆ ਉਹ, ਅਤੇ ਉਹ ਐਡੀਟਿੰਗ ਦੇ ਵਿੱਚ ਜਿਹੜਾ ਵਧੀਆ ਵਧੀਆ ਚੀਜ਼ਾਂ ਸੀ ਉਹ ਸਾਰੀਆਂ ਸਾਡੇ ਫੀਡ ਨੇ, ਅਤੇ ਜਿਹੜੀ ਉਹਦੇ ਵਿੱਚ ਕੀ ਕਹਿ ਲਓ ਕਿ ਹਸਲ ਕਹਿ ਲਓ ਜਾਂ ਹੋਰ ਵੀ ਜੋ ਵੀ ਤੁਹਾਨੂੰ ਅੜਚਣਾਂ ਆਈਆਂ ਉਸ ਟਾਈਮ ਦੇ ਵਿੱਚ, ਉਹ ਸਾਰੀਆਂ ਡਿਲੀਟ ਹੋ ਚੁੱਕੀਆਂ ਨੇ, ਉਹ ਐਡੀਟਿੰਗ ਦੇ ਵਿੱਚ ਨਹੀਂ ਹੈਗੀਆਂ। ਤਾਂ ਕਰਕੇ ਤੁਹਾਨੂੰ ਪਾਸਟ ਵਾਲਾ ਹਮੇਸ਼ਾ, ਮਤਲਬ ਜਿਹੜਾ ਵੀ ਇਹ ਗੱਲਾਂ ਕਹਿੰਦਾ ਆ, ਆਪਾਂ ਵੀ ਕਦੀ ਕਿਹਾ ਹੋਊਗਾ ਕਿ ਯਾਰ ਸਾਡੀ ਉਹ ਲਾਈਫ ਬੜੀ ਵਧੀਆ ਸੀ, ਓਬਵੀਅਸਲੀ ਕਿਹਾ ਹੋਊ, ਅਤੇ ਉਹ ਤਾਂ ਹੀ ਆਪਾਂ ਕਹਿੰਦੇ ਹਾਂ ਕਿਉਂਕਿ ਮਾੜੀ ਚੀਜ਼ ਹਮੇਸ਼ਾ ਆਪਾਂ,
1: ਹਾਂ ਉਹ ਤਾਂ ਕਹਿੰਦਾ ਜਿਹੜਾ ਜੋ ਮਾੜਾ ਹੋਇਆ ਉਹ ਅਸੀਂ ਭੁੱਲਦੇ ਹਾਂ, ਵਧੀਆ ਸਾਨੂੰ ਰਹਿੰਦਾ, ਅਤੇ ਮਾੜਾ ਦਿਨ ਥੋੜ੍ਹਾ ਜਿਹਾ ਬੇਸਿਰ ਪੈਰ ਦਾ ਲੱਗੇ, ਥੋੜ੍ਹਾ ਜਿਹਾ ਬੋਰਿੰਗ ਲੱਗੇ, ਤਾਂ ਆਪਾਂ ਨਾਲ ਹੀ ਚੱਲ ਜਾਂਦੇ ਉਹ ਖਾਨੇ ਖੋਲ੍ਹਣ ਲਈ ਪੁਰਾਣੇ ਵਾਲੇ ਹਨਾ, ਅਤੇ ਦੇਖਦੇ ਹਾਂ ਕਿ ਯਾਰ ਇੱਥੇ ਕੀ ਪਿਆ ਹੋਇਆ, ਇਹ ਕਿਹੜੀ ਪਿਟਾਰੀ ਪਈ ਹੈ।
0: ਵੈਸੇ ਵੀ ਨਾ ਕ੍ਰਿਸ਼ਨਾ ਜੀ, ਮਤਲਬ ਆਈ ਡੋਂਟ ਨੋ ਕਿ ਬਾਕੀ ਇਹ ਗੱਲ ਨੂੰ ਕਿੱਦਾਂ ਲੈਂਦੇ, ਪਰ ਮੈਨੂੰ ਇੱਦਾਂ ਪਰਸਨਲੀ ਲੱਗਦਾ ਵਾ ਕਿ ਜਿਹੜੇ ਕਈ ਆ ਨਾ, ਕਈ ਜਾਣੇ, ਸਾਰੇ ਨਹੀਂ ਮੈਂ ਕਹੂੰਗਾ, ਕਈ ਤੇ ਕਹਿਣਾ ਹੀ ਨਹੀਂ ਚਾਹੁੰਦੇ ਅੱਜ ਨੂੰ ਵਧੀਆ।
1: ਹਾਂ,
0: ਕਈ ਤੁਹਾਨੂੰ ਅੱਜ ਤੁਹਾਨੂੰ ਕਹਿਣਗੇ ਨਹੀਂ ਵੀ ਕ੍ਰਿਸ਼ਨਾ ਵੀ ਯਾਰ ਤੂੰ ਮੰਨ ਲਓ ਸੋ ਐਂਡ ਸੋ ਕੰਪਨੀ ਦੇ ਵਿੱਚ ਤੁਸੀਂ ਕੰਮ ਸ਼ੁਰੂ ਕਰਤਾ ਹੈ, ਤੁਸੀਂ ਐਫਰਟਸ ਪਾ ਰਹੇ ਹੋ, ਵਧੀਆ ਕੰਮ ਕਰ ਰਹੇ ਹੋ, ਤੁਹਾਨੂੰ ਉਹ ਕਹਿਣਾ ਹੀ ਨਹੀਂ ਚਾਹੁੰਦੇ ਹੁੰਦੇ ਵੀ ਕ੍ਰਿਸ਼ਨਾ ਤੂੰ ਬੜਾ ਵਧੀਆ ਵਾ, ਉਹਨਾਂ ਨੇ ਹਮੇਸ਼ਾ ਤੁਹਾਨੂੰ ਇਹੋ ਹੀ ਕਹਿਣਾ ਵਾ ਵੀ ਯਾਰ ਤੇਰੇ ਉਹਦੇ ਵਾਲੀ ਗੱਲ ਨਹੀਂ ਬਣੀ ਜਿਹੜਾ ਬੰਦਾ ਮੰਨ ਲਓ ਕਿਤੇ ਛੱਡ ਗਿਆ ਕਿਤੇ ਰਹਿ,
1: ਜਾਂ ਫਿਰ ਏਦਾਂ ਕਹਿ ਦੇਣਾ ਜਾਂ ਫਿਰ ਯਾਰ ਤੂੰ ਪਹਿਲੇ ਜਿੱਥੇ ਸੀਗਾ ਨਾ ਹਾਂ ਵੀ ਇੱਧਰ ਆ ਗਿਆ ਪਹਿਲੇ ਸਹੀ ਨਹੀਂ ਸੀਗਾ,
0: ਮਤਲਬ ਮਾਹੌਲ ਹੀ ਕ੍ਰੀਏਟ ਕਰ ਦਿੰਦੇ ਆ ਵੀ ਨਹੀਂ ਪਹਿਲਾਂ ਹੀ ਵਧੀਆ ਸੀ, ਪਾਸਟ ਹੀ ਵਧੀਆ ਸੀ।
1: ਪਰ ਮੈਂ ਗੱਲ ਦੱਸਾਂ ਤੁਹਾਨੂੰ, ਤੁਹਾਨੂੰ ਸਹੀ ਗੱਲ ਦੱਸਾਂ, ਸਾਨੂੰ ਪਤਾ ਇੱਦਾਂ ਦੇ ਬੰਦਿਆਂ ਨੂੰ ਕੀ ਕਹਿਣਾ ਚਾਹੀਦਾ, ਮੈਂ ਦੱਸਾਂ ਕੀ ਕਹਿਣਾ ਚਾਹੀਦਾ ਇੱਧਰ ਬੰਦਿਆਂ ਨੂੰ, ਮੈਂ ਕੀ ਕਹਿਣਾ ਯਾਰ, ਮੈਂ ਕੁਛ ਕਹਿ ਸਕਦਾ?
0: ਕਹਿ ਦੋ ਯਾਰ, ਫਿਰ
1: ਢਿੱਲੋਂ ਸਾਹਿਬ ਹੀ ਕਹਿਣਗੇ, ਨਹੀਂ ਮੈਂ ਚੁੱਪ ਹਾਂ।

0: ਚਲਦੀ ਦਾ ਨਾਮ ਗੱਡੀ ਆਹ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।

0: वाह वाह वाह मेरे गुलाम अली, ओ गुलाम अली सॉरी, वाह वाह वाह मेरे अर्जेंट लो, किदा ठीक ठाक
1: की कहता जी
0: की कहता एक ही करता है
1: अर्जन गिलो
0: गिलो
1: नाम बदल दो ना थोड़ा यार
0: अर्जन अर्जन
1: नाम ले अर्जन कॉपीराइट ना पवा दे
0: ओ हां सॉरी अर्ज अपना यार अपना ब्रो
1: फिर ठीक
0: बंदा कही जा बेच
1: की तो ही भी पदौड़ तो ही
0: हां ओ ये वेरी वेरी नियर फ्रॉम पदौर
1: है ना
0: भदौर नहीं इफेक्ट है मैं एक रील nice. बड़ी मशहूर हुई पे हो कहते यार ये क्या ये भदौर भदौर क्या कहते हैं मैं क्या यार
1: सरिया था डेवी
0: है ना अब फिर मैं क्या साढ़े टाइम बढ़िया से जो तो कुड़ियां भदौर कह सकती हैं सी हम भदौर भदौर कहते हैं
1: फिर तो उत्ते कंपैरिजन शुरू करता
0: फिर मैं उत्ते कंपैरिजन शुरू करता रुक ही नहीं सकते
1: फिर अच्छा ये तो ये नहीं ना वेख्या कि नॉस्टैल्जिया नु उदों नॉस्टैल्जिया कहते हैं
0: आउटर दे अंदर बड़ी इरिटेशन होंदी कि आउटर वाला जिहड़ा कंपैरिजन होंदा ना ओह तां लोकां नूं पागल करदा ना वैसे मेरे ख्याल नाल हुण ओह वाली चीज खत्म हो गई है कि हुंदा सीगा ना कि ओह बच्चियां नूं कहना ओह ਉਹ ਫਲਾਣੇ ਨੂੰ ਵੇਖੋ ਕਿੰਨਾ ਵਧੀਆ ਪੜਦਾ ਹਨਾ
1: ਵੇਖੋ ਵੇਖੀ ਕੁਛ ਕਰ
0: ਹਾਂ ਜਾਂ ਫਿਰ ਉਹ ਫਲਾਣਾ ਕਰਦਾ ਪਿਆ ਡਾਕਟਰੀ ਕਰਦਾ ਤੂੰ ਵੀ ਕਰ ਲੈ ਮੈਡੀਕਲ ਸਮਥਿੰਗ ਲਾਈਕ
1: ਤੂੰ ਕੀ ਕਰਨਾ ਤੂੰ ਦੱਸ ਜ਼ਿੰਦਗੀ ਦੇ ਵਿੱਚ ਸੋਚਿਆ ਕੁਛ ਕਿ ਐਵੇਂ ਟੱਕ ਰਹੀ ਆ
0: ਬਸ ਟੱਕ ਰਹੀ ਆ ਉਹ ਵਾਲਾ ਕੰਪੈਰੀਜ਼ਨ ਫਿਰ ਬਾਅਦ ਚੋਂ ਹੁਣ ਜੋ ਇਹ ਵੈਸੇ ਮੈਂ ਦੇਖਿਆ ਥੋੜ੍ਹਾ ਨਾ ਇਹ ਸਾਡੇ ਅੰਦਰ ਬੋਇਜ਼ ਸਿਰਫ ਤੁਹਾਡੇ ਵਾਸਤੇ ਇਹ ਗੱਲ ਹੈ ਜਿਹੜੀ ਮੈਂ ਕਹਿਣਾ ਪਿਆ ਕਿ ਇਹ ਥੋੜੀ ਫੈਮਿਨਿਟ ਜੀ ਆਦਤ ਨਹੀਂ ਆ ਗਈ ਹੈ ਮੈਂ ਬਹੁਤ ਦੇਖਿਆ ਮੁੰਡਿਆਂ ਦੇ ਅੰਦਰ ਬੰਦਿਆਂ ਦੇ ਅੰਦਰ ਅੱਜ ਕੱਲ੍ਹ ਖਾਸ ਕਰ ਜਿਹੜੇ ਥੋੜੇ ਇੱਕ ਵੱਡੇ ਨੇ ਉਮਰ 'ਚ ਆਹ 36-37 ਵਾਲੇ ਗੇੜ 'ਚ ਇੱਦਾਂ ਬੜੀਆਂ ਗੱਲਾਂ ਕਰਨਗੇ ਕਿ ਆਪਾਂ ਤਾਂ ਇੰਨੀਆਂ ਬਣਾ ਲਈਆਂ ਬਾਕੀਆਂ ਤੋਂ ਬਣੀਆਂ ਨਹੀਂ ਪ੍ਰੋਪਰਟੀਆਂ
1: ਇਹ ਤਾਂ ਹੈ ਹੀ ਹੈ ਸਰ ਆਹੋ ਸਹੇਲੀਆਂ ਨਾ ਸੋਚੀ
0: ਜਾ ਸਹੇਲੀਆਂ ਨਾ ਸੋਚੋ ਹੋਰ ਬੜਾ ਅੱਛਾ ਵੈਸੇ ਦੇਖੋ ਜਿਹੜੇ ਸਰਕਲ ਸਹੇਲੀ ਦੀ ਗੱਲ ਹੁੰਦੀ ਹੋਏਗੀ ਉਹ ਫਿਰ ਭਾਵੇਂ ਇਹ ਕਹਿ ਲੈਂਦੇ ਹੋਣਗੇ ਪਰ ਜਿਸ ਤਰ੍ਹਾਂ ਆਮ ਤੌਰ 'ਤੇ ਜਿਸ ਤਰ੍ਹਾਂ ਲੋਕ ਵਿਚਰਦੇ ਆ ਮੈਂ ਦੇਖਿਆ ਅੱਜ ਕੱਲ੍ਹ ਲੋਕਾਂ ਨੂੰ ਯਾਰ ਚਾਰ ਸਵਾਲ ਕਰ ਲਓ ਹੈ ਨਾ ਪੰਜਵੇਂ ਤਾਂ ਸਿੱਧੀ ਗੱਲ ਹੋ ਜਾਏਗੀ ਬਾਕੀਆਂ ਨੇ ਕੀ ਕੀਤਾ ਭਾਜੀ ਅਸੀਂ ਕੀਤਾ ਜੋ ਕੀਤਾ ਇਹ ਚੀਜ਼ ਮੈਨੂੰ ਬੜੀ ਯਾਰ ਆਈ ਡੋਂਟ ਲਾਈਕ ਦਿਸ ਇਨ ਪਾਰਟਿਕੂਲਰ
1: ਮੈਂ ਆਪ ਨਹੀਂ ਲਾਈਕ ਕਰਦਾ ਪਤਾ ਨਹੀਂ ਯਾਰ ਜਿਹੜਾ ਇਹ ਕਰਦੇ ਕਿਉਂ ਨਹੀਂ ਇਦਾਂ ਕਿਉਂਕਿ ਵੇਖਿਆ ਜਾਵੇ ਨਾ ਤੇ ਆਪਾਂ ਨਾ ਹਮੇਸ਼ਾ ਜੇ ਮੰਨ ਲਓ ਆਪਾਂ ਆਪਣੀ ਹੀ ਗੱਲ ਕਰ ਲਈਏ ਵੀ ਆਪਾਂ ਤਾਂ ਚਲੋ ਪ੍ਰੋਪਰਟੀ ਦੀ ਗੱਲ ਕਰਦੇ ਪਰ ਮੰਨ ਲਓ ਆਪਾਂ ਤਨਖਾਹ ਦੀ ਗੱਲ ਕਰ ਲਓ
0: ਕਿਸੇ ਸਮੇਂ
1: ਮੰਨ ਲਓ ਮਹੀਨੇ ਦਾ 4,000 ਕਮਾਉਂਦਾ ਹੈ ਨਾ ਮੈਂ ਮੰਨ ਲਓ ਦੂਜੇ ਨੂੰ ਮਿਲਿਆ ਉਹ ਕਹਿੰਦਾ ਮੈਂ ਮਹੀਨੇ ਦਾ 7-8 ਬੜੇ ਆਰਾਮ ਨਾਲ ਕਮਾ ਲੈਂਦਾ ਚੌਥੇ ਕੋ ਗਿਆ ਉਹ ਕਹਿੰਦਾ ਯਾਰ 7-8 ਦਾ ਕੀ ਬਣਦਾ ਅੱਜ ਕੱਲ੍ਹ ਤੇ 12-13 ਜਿੰਨਾ ਚਿਰ ਬਣੇ ਨਾ ਉਹਨਾਂ ਚਿਰ ਗੁਜ਼ਾਰਾ ਨਹੀਂ ਹੁੰਦਾ ਚੌਥੇ ਕੋ ਗਿਆ ਉਹ ਕਹਿੰਦਾ ਮੇਰਾ ਤੇ ਆਰਾਮ ਨਾਲ 15 ਪਹੁੰਚ ਜਾਂਦਾ ਮਹੀਨੇ ਦਾ ਇੰਨਾ ਕੁ ਤੇ ਨੋਰਮਲ ਆ ਯਾਰ ਮੈਂ ਟ੍ਰੇਡਿੰਗ ਕਰਦਾ ਬਿਜ਼ਨਸ ਕਰਦਾ ਹਾਂ ਆਹ ਜੇ ਕਰਦਾ ਚਲੋ ਜੋ ਵੀ ਹੈ ਨਾ ਫਿਰ ਉਹ ਕੀ ਹੈ ਕਿ ਬੰਦਾ ਆਪਣੇ ਆਪ ਚ ਨਾ ਪ੍ਰੋਬਲਮ ਜੀ ਲੱਗਣ ਲੱਗ ਪੈਂਦੀ ਆ ਵੀ ਯਾਰ ਸ਼ਾਇਦ ਇਨਕਮ ਮੇਰੀ ਹੀ ਪ੍ਰੋਬਲਮ ਆ ਕੋਈ ਨੀ ਹੋਣ ਦੀ ਇਨਕਮ ਹੈ ਨਾ ਮੈਂ ਕਿਸੇ ਜੋਗਾ ਨੀ ਹੈਗਾ ਵੀ ਮੈਂ 15,000 ਕਮਾ ਲਾ
0: ਬਿਲਕੁਲ
1: ਮੈਂ ਵੀ ਮੇਰੀ ਹਾਈਟ ਵੀ ਓਡੇ ਉੱਤੋਂ ਕਿਤੇ ਮਾਸਾ ਵੱਧ ਆ ਮੰਨ ਲਓ ਮੇਰੇ 5 ਉਂਗਲਾਂ ਵਾ 2 ਪੈਰ 2 ਹੱਥ ਸਵੇਰੇ ਮੈਂ ਵੀ 9 ਵਜੇ ਉੱਠਦਾ ਰਾਤ ਨੂੰ ਮੈਂ ਵੀ 9 ਵਜੇ ਸੌਂਦਾ ਵਾਂ
0: ਟਰੂ
1: ਗੱਡੀ ਵੀ ਮੇਰੇ ਕੋ ਮਤਲਬ ਸਾਰਾ ਕੁਛ ਹੀ ਮੇਰੇ ਕੋ ਸੇਮ ਆ
0: ਯੈਸ
1: ਫਿਰ ਕੰਪੈਰੀਜ਼ਨ ਕਿੱਥੇ ਮੇਰੇ ਕੋਲ ਇਨਕਮ ਕਿਉਂ ਨਹੀਂ ਆਉਂਦੀ ਉਹ ਬੰਦਾ ਲੱਗਦਾ ਪ੍ਰੋਬਲਮ ਹੈ ਯਾਰ ਮੇਰੀ
0: ਹਾਂ ਹਾਂ ਨਹੀਂ ਇਹਦੇ ਅੰਦਰ ਬੰਦਾ ਫਸਦਾ ਪਤਾ ਕਿੱਥੇ ਆ ਬੰਦਾ ਫਸਦਾ ਇੱਥੇ ਕਿ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਜਦੋਂ ਤੁਸੀਂ ਜ਼ਿਆਦਾ ਥੋੜੇ ਇੱਕ ਇਸ ਤਰ੍ਹਾਂ ਦੇ ਆਦਮੀ ਨਾਲ ਉੱਠਦੇ ਬੈਠਦੇ ਆ ਵਿਚਰਦੇ ਉਹਨਾਂ ਦੇ ਆਸੇ ਪਾਸੇ ਜਿਹੜੇ ਤੁਹਾਡੇ ਤੋਂ ਵੱਖਰੀ ਲਾਈਫ ਸਟਾਈਲ ਜੀਂਦੇ ਆ ਬਿਕੋਜ਼ ਆਫ ਹਾਈ ਇਨਕਮ ਉਹਦੇ ਅੰਦਰ ਇੱਕ ਚੀਜ਼ ਆਉਂਦੀ ਹੈ ਕਿ ਵੈਨ ਦੇ ਪੁੱਟ ਯੂ ਇਨ ਔਨ ਹੈ ਨਾ ਪੈਡੈਸਟਲ ਜਿੱਥੇ ਤੁਸੀਂ ਖੁਦ ਨੂੰ ਕੰਪੇਅਰ ਕਰਨਾ ਸ਼ੁਰੂ ਕਰ ਦਵੋ ਹੈ ਨਾ ਚੁੱਪ ਚੁਪੀਤੇ ਕਿ ਇੱਧਰ ਹੀ ਗੱਲ ਕਹਿਤੀ ਹੈ ਇੱਧਰ ਆਪਣਾ ਉਹਨਾਂ ਨੇ ਟੋਰਾ ਦਿਖਾ ਦਿੱਤਾ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਸਾਰੇ ਖਰਚੇ ਇੱਦਾਂ ਦੇ ਨੇ ਜਿਨ੍ਹਾਂ ਦੀ ਮੈਨੂੰ ਲੋੜ ਹੈ ਮਸਲਨ ਜੋ ਬੰਦਾ 20-15-20,000, 25-30,000 ਕਮਾਉਂਦਾ ਹੋਏਗਾ ਉਹਦਾ ਲਾਈਫ ਸਟਾਈਲ ਖਾਣ ਪੀਣ ਰਹਿਣ ਸਹਿਣ ਲਾਣਾ ਪਾਣਾ
1: ਵੱਖਰਾ
0: $1,00,000 ਵਾਲੇ ਤੋਂ ਬਹੁਤ ਵੱਖਰਾ
1: ਹੋਏਗਾ
0: ਐਂਡ 7-8,000 ਵਾਲੇ ਤੋਂ ਵੀ ਵੱਖਰਾ ਹੋਏਗਾ ਪਰ ਜਿਹੜਾ 7-8,000 ਵਾਲਾ ਬੰਦਾ ਨਾ ਜਦੋਂ 14-15,000 ਵੱਲ ਨੂੰ ਦੇਖੇਗਾ ਕਿਉਂਕਿ ਇਟ ਇਜ਼ ਅ ਵੈਰੀ ਬੇਸਿਕ ਅਮਾਊਂਟ ਹੈ ਨਾ ਇਹ ਇੱਕਦਮ ਫਲੋਟਿੰਗ ਅਮਾਊਂਟ ਹੈ ਇਸ ਤੋਂ ਘੱਟ 'ਚ ਤਾਂ ਬੰਦਾ ਫਸਦਾ ਕੁਛ ਕਰ ਨਹੀਂ ਸਕਦਾ ਹੁਣ ਇੱਧਰ ਕੇਸ ਦੇ ਅੰਦਰ ਬੰਦਾ ਨਾ ਜਦੋਂ ਦੇਖਦਾ ਕਿ ਯਾਰ ਚੱਲ ਇਹ ਪਾਉਂਦਾ ਹੋਊਗਾ ਰਾਡੋ ਹਨਾ $7,000 ਦੀ, ਮੈਂ ਲੌਂਜਨਸ ਤਾਂ ਖਰੀਦਾਂ ਐਟਲੀਸਟ, ਮੈਂ ਟਿਸੋਰ ਤਾਂ ਖਰੀਦਾਂ ਐਟਲੀਸਟ, ਮੈਂ 1200-1300 ਦੀ ਘੜੀ ਤਾਂ ਲਵਾਂ, ਆਪਣਾ ਕੀ ਆ ਹਨਾ, ਕ੍ਰੈਡਿਟ ਕਾਰਡ ਹੀ ਆ। ਅੱਛਾ ਇਹ ਇਹ ਸਾਲ ਦੇ 2 ਟੂਰ ਮਾਰ ਕੇ ਆਏ ਆ, 10-10 ਦਿਨ ਦੇ, ਇੱਕ ਇੱਕ ਵਾਰੀ ਹਨਾ ਦੁਬਈ ਹੋ ਆਇਆ, ਇੱਕ ਵਾਰੀ ਇਹ ਹੋ ਆਇਆ ਕੀ ਨਾਮ ਆਪਣਾ ਸਵਿਟਜ਼ਰਲੈਂਡ ਹੋਇਆ, ਮੈਂ ਤਾਂ ਐਟਲੀਸਟ ਹਨਾ ਮੈਂ ਤਾਂ ਉੱਠਦਾ ਬੈਠਦਾ ਇਹਨਾਂ 'ਚ, ਮੈਂ ਵੀ ਕਹਿਣ ਜੋਗਾ ਹਾਂ, ਮੈਂ ਥਾਈਲੈਂਡ ਹੀ ਹੋਵਾਂ, ਮੈਂ ਵੀਅਤਨਾਮ ਹੀ ਹੋਵਾਂ ਹਨਾ। ਕੀ ਹੁੰਦਾ, ਸਾਨੂੰ ਪਤਾ ਨਹੀਂ ਸੀਗਾ ਕਿ ਸਾਡੀ ਰੂਹ ਦੀ ਇਹ ਖੁਰਾਕ ਹੈ, ਕਿਉਂਕਿ ਉਹ ਹੈ ਨਹੀਂ, ਸਾਨੂੰ ਚਾਹੀਦੀ ਨਹੀਂ, ਅਸੀਂ ਆਪਣੀ ਲਾਈਫ 'ਚ ਉਸ ਉਸ ਇਨਕਮ ਲੈਵਲ 'ਤੇ ਉਸ ਤਰੀਕੇ ਨਾਲ ਖੁਸ਼ ਹਾਂ ਕਿ ਯਾਰ ਸਿਰ 'ਤੇ ਕੋਈ ਟੈਨਸ਼ਨ ਨਹੀਂ ਆ। ਓਬਵੀਅਸਲੀ ਜਿਹੜਾ 7 ਕਮਾਉਂਦਾ ਉਹਨੂੰ ਹੁਣ ਲਾਲਸਾ ਹੀ ਹੁੰਦੀ ਕਿ ਮੈਂ 12 ਕਿੱਦਾਂ ਕਰਾਂ, 12 ਵਾਲਿਆਂ ਨੂੰ 20 ਦੀ ਹੁੰਦੀ ਹੈ, 20 ਵਾਲਿਆਂ ਨੂੰ 30 ਦੀ ਹੁੰਦੀ ਹੈ, ਪਰ ਉਹ ਹੁੰਦਾ ਇੱਕ ਟਾਰਗੇਟ ਸੈੱਟ, ਇੱਕ ਵਿਜ਼ਨ ਬੰਦੇ ਦੀ ਹਨਾ। ਕਈ ਹੋ ਸਕਦਾ ਕਈ 10 ਵੀ ਕਹਿੰਦੇ ਹੋ ਕਿ ਮੇਰਾ ਦਿਮਾਗ ਨਹੀਂ ਖਰਾਬ, ਮੈਂ ਐਕਸਟਰਾ ਕੰਮ ਕਿਉਂ ਕਰਾਂ, ਮੈਂ ਇੰਨੇ 'ਚ ਖੁਸ਼ ਹਾਂ। ਦੇ ਮਾਈਟ ਬੀ ਏਬਲ ਟੂ ਮੈਨੇਜ ਦੈਮਸੈਲਵਸ ਵੈਰੀ ਵੈਲ ਹਨਾ, ਜਿੰਨੇ ਦਿਲ ਹਨਾ ਜਿੰਨੇ ਲੋਕ ਉਨੇ ਵੱਖਰੇ ਦਿਲ, ਸੋ ਉਹਦੇ ਅੰਦਰ ਆਪਾਂ ਕੁਛ ਨਹੀਂ ਕਹਿ ਸਕਦੇ, ਪਰ ਕੰਪੈਰੀਜ਼ਨ ਨਾ ਬੜੇ ਲੋਕਾਂ ਦੇ ਘਰਾਂ ਦਾ ਸਟਰਕਚਰ ਖਰਾਬ ਕਰ ਦਿੰਦੇ ਆ, ਕਿਉਂਕਿ ਲੋਕ ਉੱਦਾਂ ਦੀ ਚੀਜ਼ਾਂ 'ਤੇ ਹੱਥ ਪਾ ਲੈਂਦੇ ਆ, ਜਾਂ ਉਹ ਵਾਲੀ ਚੀਜ਼ਾਂ 'ਚ ਪਾਰਟੀਸਪੇਟ ਕਰ ਲੈਂਦਾ, ਜਾਂ ਫਿਰ ਉਹ ਵਾਲੀ ਚੀਜ਼ਾਂ 'ਤੇ ਖਰਚ ਕਰ ਲੈਂਦੇ ਆ ਜਿਹੜੀ ਨਾ ਉਹਨਾਂ ਕੋਲ ਸ਼ਮਤਾ ਸੀ ਖਰਚਾ ਕਰਨ ਦੀ, ਨਾ ਸਮਾਂ ਸੀਗਾ ਅਤੇ ਨਾ ਹੀ ਲਾਲਸਾ ਸੀ। ਲੋਕ ਘਰ ਬਣਾ ਲੈਂਦੇ ਬਹੁਤ ਵੱਡਾ ਕਿ ਇੱਧਰ ਇਸ ਬਲਬ ਚੱਲ ਜਾਣਗੇ, ਜਿੱਥੇ 10 ਬੰਦਿਆਂ ਨੇ ਕਹਿਤਾ ਉੱਥੇ ਜਾਣਾ, ਮੁੜ ਕੇ ਦਿਲ ਨਹੀਂ ਲੱਗਦਾ, ਇੰਨੇ ਰੈਸਟੋਰੈਂਟ ਨਹੀਂ ਜਿੰਨੇ ਵਧੀਆ, ਘਰ ਵੀ ਇੰਨਾ ਪਸੰਦ ਨਹੀਂ ਆ। ਵਾਈ
1: ਪਤਾ ਕੀ ਚੱਕਰ ਹੈ ਕ੍ਰਿਸ਼ਨਾ ਜੀ, ਜਿਹੜਾ ਕੰਪੈਰੀਜ਼ਨ ਹੈ ਨਾ, ਜੇ ਮਨੀ ਦੇ ਨਾਲ ਕੰਪੈਰੀਜ਼ਨ ਕਰਨਾ, ਕਿਸੇ ਦੀ ਤਨਖਾਹ ਦੇ ਨਾਲ ਕੰਪੈਰੀਜ਼ਨ ਕਰਨਾ, ਉਹਦੇ ਵਿੱਚ ਤੁਹਾਡੀ ਤਨਖਾਹ ਨਹੀਂ ਬਦਲੀ ਜਾਣੀ। ਮੰਨ ਲਓ ਤੁਸੀਂ ਆ ਕੇ ਆਪਣੇ ਆਪ ਨਾਲ ਕੰਪੈਰੀਜ਼ਨ ਕਰਨ ਲੱਗ ਗਏ, ਤਾਂ ਇਹ ਨਹੀਂ ਹੋਊਗਾ ਕਿ ਅਗਲੇ ਮਹੀਨੇ ਤੁਹਾਡੀ ਤਨਖਾਹ ਵੱਧ ਜਾਊਗੀ ਜਸਟ ਬਿਕੋਜ਼ ਆਫ ਕਿ ਤੁਸੀਂ ਕੰਪੈਰੀਜ਼ਨ ਕੀਤਾ।
0: ਜੀ
1: ਇਹ ਜ਼ਰੂਰ ਹੋ ਸਕਦਾ ਵਾ ਕਿ ਉੱਦਣ ਹੀ ਤੁਹਾਡੀ ਸੈਟਿਸਫੈਕਸ਼ਨ ਭੰਗ ਹੋ ਜੇ, ਉੱਦਣ ਹੀ ਤੁਸੀਂ ਕਰਤਾ ਸ਼ੁਰੂ ਕੰਪੈਰੀਜ਼ਨ।
0: ਬਿਲਕੁਲ ਬਿਲਕੁਲ,
1: ਤੁਸੀਂ ਜਿਹੜੀ ਤੁਹਾਡੀ ਵਧੀਆ ਮਾਨਸਿਕਤਾ ਚੰਗਾ ਭਲਾ ਚੱਲ ਰਿਹਾ ਸਾਰਾ, ਉਹ ਸਭ ਕੁਛ ਉੱਤੇ ਥੱਲੇ ਹੋ ਜਾਣਾ ਉੱਦਣ ਹੀ।
0: ਟਰੂ,
1: ਮਤਲਬ ਇੱਕ ਇਹਦਾ ਮਾਈਨਸ ਪੁਆਇੰਟ ਆ, ਬੜਾ ਵੱਡਾ ਮਾਈਨਸ ਪੁਆਇੰਟ ਆ, ਜਿਹਦੇ ਕਰਕੇ ਗਾਂਹ ਦੀ ਗਾਂਹ ਪ੍ਰੋਬਲਮਸ ਬੜੀਆਂ ਬਣ ਸਕਦੀਆਂ ਆਉਂਦੀਆਂ ਵੀ ਨੇ ਕਈ। ਚਲੋ ਹੁਣ ਤਾਂ ਡਾਕਟਰ ਵੀ ਕਹਿਣ ਲੱਗ ਗਿਆ ਕਿ ਆ ਆ ਇੱਦਾਂ ਦੀਆਂ ਪ੍ਰੋਬਲਮਸ ਹੋਣ ਲੱਗ ਪਈਆਂ ਬਿਮਾਰੀਆਂ ਦੀਆਂ, ਕਿ ਮੰਨ ਲਓ ਤੁਸੀਂ ਟੂ ਮੱਚ ਸਟ੍ਰੈਸ ਹੋ, ਟੂ ਮੱਚ ਕੰਪੈਰੀਜ਼ਨ ਕਰਦੇ ਹੋ, ਤੁਸੀਂ ਮੰਨ ਲਓ ਸਟੇਬਲ ਨਹੀਂ ਹੋ, ਸੈਟੀਸਫਾਈ ਨਹੀਂ ਹੋ ਜ਼ਿੰਦਗੀ ਤੋਂ, ਤਾਂ ਇੱਦਾਂ, ਮਤਲਬ ਕੁਛ ਇਹੋ ਜਿਹੀਆਂ ਪ੍ਰੋਬਲਮਸ
0: ਨਾ ਕਿ ਹਾਂ, ਮਤਲਬ ਆਨੰਦਿਤ ਹੋਣਾ ਜਾਂ ਫਿਰ ਸੈਟਿਸਫਾਈਡ ਹੋਣਾ, ਉਹ ਉਹਦੇ 'ਤੇ ਓਬਵੀਅਸਲੀ ਪੈਸਾ ਤਾਂ ਮਾਇਨੇ ਰੱਖਦਾ ਹੈ ਨਾ, ਪਰ ਕਿੰਨਾ ਉਹਦੇ 'ਤੇ ਕੋਈ ਡੌਟ ਨਹੀਂ ਆ, ਉਹਦੇ ਅੱਗੇ ਕੋਈ ਡੌਟ ਨਹੀਂ ਆ। ਉਹ ਯੂਜਲੀ ਇਹ ਹੁੰਦਾ ਮੇਰੇ ਹਿਸਾਬ ਨਾਲ, ਇੱਕ ਪੈਰਾਮੀਟਰ ਹੁੰਦਾ ਕਿ ਤੁਸੀਂ ਜਿੱਦਾਂ ਦੇ ਮਾਹੌਲ 'ਚ ਪੈਦਾ ਹੋਏ ਹੋਵੋ, ਜੇ ਤੁਸੀਂ ਉਸ ਜੇ ਉਹ ਔਖਾ ਸਮਾਂ ਸੀਗਾ ਤਾਂ ਤੂੰ ਆਪਣੇ ਲਈ ਤੁਸੀਂ ਆਪਣੇ ਲਈ ਸੌਖਾ ਕਰ ਲਿਆ ਆਪ ਕੰਮ ਕਰਕੇ, ਅਤੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਮੇਰੇ ਹਿਸਾਬ ਨਾਲ। ਹੁਣ ਉਹ ਸੌਖੇ ਦਾ ਮਾਪਦੰਡ ਕੀ ਹੈ, ਕਿੰਨਾ ਕੁ ਤਕੜਾ, ਇਹ ਵੀ ਹੋ ਸਕਦਾ ਤੁਸੀਂ ਬਹੁਤ ਸੌਖੇ ਘਰ ਪੈਦਾ ਹੋਏ ਹੋਵੋ, ਤੁਸੀਂ ਉਹਨੂੰ ਸਾਰੀ ਉਮਰ ਮੇਨਟੇਨ ਹੀ ਕਰ ਲਓ ਤਾਂ ਉਹਦੇ ਨਾਲ ਦੀ ਰੀਸ ਨਹੀਂ, ਜੇ ਵਧਾ ਲਓ ਤਾਂ ਬਹੁਤ ਵਧੀਆ। ਪਰ ਸਮਝੋ ਤੁਸੀਂ ਬਹੁਤ ਸੌਖੇ ਹੋ ਗਏ, ਔਖੇ ਘਰੋਂ ਪੈਦਾ ਹੋ ਗਏ ਹੈ ਨਾ, ਬਹੁਤ ਸੌਖੇ ਹੋ ਗਏ, ਫਿਰ ਕਿਸੇ ਨੂੰ ਵੇਖ ਕੇ ਤੁਹਾਡੇ ਅੰਦਰ ਹੈ ਨਾ, ਕਿਉਂਕਿ ਇੱਕ ਫਲੋਟ ਸਟੇਟ ਵੀ ਬਹੁਤ ਤਕੜੀ ਚੀਜ਼ ਹੈ ਨਾ, ਬੰਦਾ ਇੱਕ ਹਰ ਬੰਦਾ ਨਾ ਆਪਣੀ ਲਾਈਫ ਦੇ ਅੰਦਰ ਇੱਕ ਫਲੋ ਸਟੇਟ 'ਚ ਆਉਂਦਾ, ਜਦੋਂ ਜਿਹੜੇ ਵੀ ਕੰਮ 'ਚ ਪਿਆ ਪੀਕ ਨਾਲੋਂ ਨਾਲ ਵਧੀਆ ਹੋਈ ਜਾਂਦਾ। ਸੋ ਕ੍ਰਿਕਟਰਸ ਨੂੰ ਕਹਿੰਦੇ ਨਾ ਕਿ ਇਨਫੋਰਮ ਪਰਪਲ ਪੈਚ, ਕਿ ਹਾਂਜੀ ਹੁਣ ਬਾਲ ਉੱਥੇ, ਹੁਣ ਜਿੱਥੇ ਮਾਰ ਰਿਹਾ ਉੱਥੇ ਨਹੀਂ ਹੈ ਜੀ, ਕਿ ਜਿੱਥੇ ਬੈਟ ਜਾ ਰਿਹਾ ਉੱਥੇ ਬਾਲ ਆ ਰਹੀ ਹੈ, ਹੁਣ ਇਹ ਵਾਲੀ ਕਿਸਮਤ ਹੈ, ਇਹ ਵਾਲੀ ਤਕਦੀਰ, ਇੱਦਾਂ ਦੇ ਇਹ ਵਾਲੀ ਸਟੇਟ 'ਤੇ ਹਰ ਕੋਈ ਰਾਈਡ ਕਰਦਾ। ਉਹ ਵਾਲੀ ਰਾਈਡ 'ਤੇ ਕਈ ਵਾਰੀ ਲੋਕ ਡੀਰੇਲ ਬਹੁਤ ਛੇਤੀ ਹੋ ਜਾਂਦੇ, ਕਿਉਂਕਿ ਉਹ ਦੇਖਦੇ ਆ ਕਿ ਯਾਰ ਮੈਂ ਇੰਨਾ ਅੱਗੇ ਪਹੁੰਚ ਗਿਆ ਹੈ ਨਾ, ਪਰ ਮੈਂ ਤਾਂ ਇੱਥੇ ਆਉਣਾ ਵੀ ਨਹੀਂ ਚਾਹੁੰਦਾ ਸੀਗਾ, ਇੰਨਾ ਖਾਲੀਪਨ ਲੋਕਾਂ ਨੂੰ ਮਹਿਸੂਸ ਹੁੰਦਾ, ਕਿਉਂ? ਕਿਉਂਕਿ ਸ਼ਾਇਦ ਅਗਲੇ ਦਾ ਪੈਸ਼ਨ ਹੋਰ ਵੀ ਬਹੁਤ ਚੀਜ਼ਾਂ 'ਚ ਸੀਗਾ, ਸ਼ਾਇਦ ਉਹਨੂੰ ਸੈਟਿਸਫੈਕਸ਼ਨ ਚਾਰ ਦੋਸਤਾਂ ਦੇ ਲਾਗੇ ਰਹਿ ਕੇ ਮਿਲਣੀ ਸੀ, ਦੋਸਤੀ ਯਾਰੀ ਨਿਭਾ ਕੇ ਮਿਲਣੀ ਸੀ, ਫੈਮਿਲੀ ਨੂੰ ਟਾਈਮ ਦੇ ਕੇ ਮਿਲਣੀ ਸੀਗੀ।
1: ਮੈਂ ਤੁਹਾਡੀ ਗੱਲ ਸਮਝ ਗਿਆ, ਪਰ ਉਹਦੇ ਵਿੱਚ ਪਤਾ ਕੀ ਆ, ਮੰਨ ਲਓ ਤੁਸੀਂ ਕਿਸੇ ਨੂੰ ਵੇਖ ਕੇ ਵਧੀਆ ਕਰ ਲਿਆ, ਜਾਂ ਤੁਸੀਂ ਉੱਦਾਂ ਹੀ ਮੰਨ ਲਓ ਵਧੀਆ ਕਰਨ ਡੇ ਹੋ ਹੈ ਨਾ, ਮਿਹਨਤ ਕਰਨ ਡੇ ਹੋ, ਕਿਸਮਤ ਵੀ ਤੁਹਾਡਾ ਸਾਥ ਦੇਣ ਡੀ, ਪਰ ਕਿਤੇ ਨਾ ਕਿਤੇ ਤੁਸੀਂ ਇਹ ਵੇਖਣਾ ਵਾ ਕਿ ਜੋ ਤੁਸੀਂ ਕੀਤਾ, ਜੋ ਤੁਸੀਂ ਕਰ ਰਹੇ ਹੋ, ਸਟੇਬਲ ਹੈਗਾ। ਮੇਨ ਗੱਲ ਕੀ ਆ ਕਿ ਮੰਨ ਲਓ ਅੱਜ ਮੈਂ ਮੰਨ ਲਓ ਠੀਕ ਠਾਕ ਜੇ ਘਰੋਂ ਪੈਦਾ ਹੋਇਆ, ਪਰ ਅੱਜ ਮੰਨ ਲਓ ਮੈਂ ਵਧੀਆ ਕੰਮ ਕਰਨ ਡਿਆ ਅਤੇ ਮੇਰੀ ਇਨਕਮ ਸੋਹਣੀ ਹੋ ਗਈ, ਠੀਕ ਆ, ਚੰਗੇ ਭਲੇ ਪੈਸੇ ਹੋਣ ਲੱਗ ਪਏ ਅਤੇ ਮੇਰਾ ਗੁਜ਼ਾਰਾ ਵਧੀਆ ਚੱਲਣ ਡਿਆ। ਜਿਹੜੀ ਚੀਜ਼ ਮੰਨ ਲਓ ਮੈਂ ਪਾਉਣਾ ਚਾਹੁੰਦਾ ਵਾ, ਬਹੁਤੀ ਹਾਈ ਫਾਈ ਨਹੀਂ ਪਰ ਠੀਕ ਠਾਕ ਜੀ, ਮੈਂ ਲੈਣ ਜੋਗਾ ਹੋ ਗਿਆ ਵਾਂ, ਕੱਪੜੇ ਚੰਗੇ ਪਾਉਣੇ, ਜੋਗਾ ਹੋ ਗਿਆ ਵਾ, ਆਉਣ ਜਾਣ ਚੰਗਾ ਹੋ ਗਿਆ, ਗੱਡੀ ਚੰਗੀ ਹੋ ਗਈ, ਰਹਿਣ ਸਹਿਣ ਚੰਗਾ ਹੋ ਗਿਆ, ਖਾਣ ਪੀਣ ਚੰਗਾ, ਸਾਰਾ ਕੁਝ ਵਧੀਆ ਹੋਣ ਡਿਆ। ਪਰ ਸਵਾਲ ਪਤਾ ਕੀ ਆ ਕਿ ਜਿਹਦੇ ਕਰ ਮੰਨ ਲਓ ਜਿੱਥੋਂ ਮੇਰੀ ਇਨਕਮ ਆਉਣ ਡੀ ਹੈ ਕਿ ਉਹ ਸਟੇਬਲ ਹੈਗੀ ਆ, ਸਟ੍ਰੈਸ ਕਿਹੜੀ ਚੀਜ਼ ਦਾ, ਜਾਂ ਮੰਨ ਲਓ ਸੈਟੀਸਫੈਕਸ਼ਨ ਕਿਹੜੀ ਚੀਜ਼ ਦੀ ਆ,
2: ਫੈਕਟ ਇਹੀ ਆ,
1: ਬੰਦੇ ਨੂੰ ਲੱਗਦਾ ਵਾ ਕਿ ਯਾਰ ਸਟੇਬਲ ਨਹੀਂ ਆ। ਕਿ ਮੰਨ ਲਓ ਜੇ ਬਿਜ਼ਨਸ ਆ ਉਹਦੇ ਵਿੱਚ ਅਪ ਡਾਊਨ ਤੇ ਵੱਧ ਆ, ਜੇ ਨੌਕਰੀ ਆ ਤੇ ਉਹਦੀ ਵੀ ਕੀ ਗਰੰਟੀ ਆ, ਦੋ ਨੌਕਰੀਆਂ ਨੇ ਮੰਨ ਲਓ, ਦੋ ਨੌਕਰੀਆਂ ਤੁਸੀਂ ਕਰਕੇ ਗੁਜ਼ਾਰਾ ਕਰਨ ਡੇ ਹੋ, ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਇੱਕ ਨੌਕਰੀ ਵਾਲਾ ਕਵੇ ਵੀ ਜਾ ਫਿਰ ਤੂੰ ਉੱਥੇ ਕਰ ਲਾ, ਜਾਂ ਦੂਜਾ ਕਵੇ ਵੀ ਜਾ ਫਿਰ ਤੂੰ ਉੱਥੇ ਕਰ ਲਾ, ਤੂੰ ਮੈਨੂੰ ਲੱਗਦਾ ਨਹੀਂ ਤੂੰ ਮੇਰੇ ਇਨਫ ਟਾਈਮ ਦੇਰ ਸੋ ਐਂਡ ਸੋ, ਕੋਈ ਵੀ ਰੀਜ਼ਨ ਹੋ ਸਕਦਾ,
2: ਬਿਜ਼ਨਸ ਹੋਵੇ, ਬਿਜ਼ਨਸ ਘੱਟ
1: ਹੋਵੇ, ਆਲਵੇਜ਼ ਕੀ ਸਟੇਬਿਲਿਟੀ ਨਹੀਂ ਆ ਉਹ ਚੀਜ਼ ਦੇ ਵਿੱਚ। ਜਿੱਥੇ ਸਟੇਬਿਲਿਟੀ ਆ, ਜਿੱਥੇ ਤੁਹਾਨੂੰ ਲੱਗਦਾ ਵੀ ਹਾਂ ਉਹ ਉਹਦੇ ਨਾਲ ਹੀ ਸੈਟੀਸਫੈਕਸ਼ਨ ਵਰਕਆਊਟ ਕਰਨੀ ਆ, ਜਿਹੜੀ ਕਿ 99% ਮੈਨੂੰ ਨਹੀਂ ਲੱਗਦਾ ਸਟੇਬਿਲਿਟੀ, ਜੇ ਆਪਾਂ ਵੇਖੀਏ ਕਿਤੇ ਵੀ ਆਲੇ ਦੁਆਲੇ ਕਿਤੇ ਵੀ ਤੁਸੀਂ ਵੇਖ ਲਓ,
2: ਉਸ ਲੈਵਲ ਦੀ ਤਾਂ
1: ਕਿਸੇ ਨੂੰ ਨਹੀਂ, ਹੈ ਹੀ ਨਹੀਂ, ਹੈ ਹੀ ਨਹੀਂ। ਤੇ ਉਹਦੇ ਵਿੱਚੋਂ ਵੀ ਜ਼ਿਆਦਾ ਮੈਜੋਰਿਟੀ ਇੱਦਾਂ ਦੀ ਆ ਵੀ ਠੀਕ ਠਾਕ ਜੀ ਵੀ ਨਹੀਂ ਹੈਗੀ। ਜੇ ਤੁਸੀਂ ਆਪਣੀ ਲੈ ਕੇ ਵੇਖ ਲਓ, ਮੰਨ ਲਓ ਤੁਸੀਂ ਸੋਚੋ ਵੀ ਜਿਹੜਾ ਆਪਾਂ ਕੰਮ ਕਰਨ ਡੇ ਹਾਂ, ਜੇ ਮੰਨ ਲਓ ਕੱਲ ਨੂੰ ਉਹ ਕੰਮ ਨਹੀਂ ਰਹਿੰਦਾ ਫੋਰ ਐਗਜ਼ਾਮਪਲ, ਜਾਂ ਘੱਟ ਗਿਆ ਵੱਧ ਗਿਆ, ਤੇ ਆਪਣੀ ਸਟੇਬਿਲਿਟੀ ਕਾਹਦੀ ਹੈ?
2: ਬਿਲਕੁਲ,
1: ਆਪਾਂ ਆਪ ਕੀ ਕਰ ਰਹੇ ਹਾਂ?
2: ਐਬਸੋਲੂਟਲੀ ਰਾਈਟ।
1: ਤਾਂ ਹੀ ਮੰਨ ਲਓ ਜੇ ਤੁਸੀਂ ਅੱਜ, ਮਤਲਬ ਜੇ ਮੈਂ ਹੁਣ 7 ਸਾਲ ਪਿੱਛੇ ਜਾਵਾਂ ਤੇ ਮੈਂ ਕਿਸੇ ਨੂੰ ਸਲਾਹ ਲਵਾਂ ਨਾ ਕਿ ਵੀ ਭਾਜੀ ਕੀ ਕੀ ਕੰਮ ਕਰੀਏ, ਕੀ ਕਰੀਏ ਇੱਦਾਂ ਦਾ ਜਿਹਦੇ ਨਾਲ ਚੰਗੇ ਪੈਸੇ ਵੀ ਬਣ ਤੇ ਵਧੀਆ ਫਿਊਚਰ ਹੋਵੇ, ਉਹ ਕਹੂਗਾ ਤੁਹਾਨੂੰ ਹੱਥੀਂ ਕੰਮ ਕਰਨਾ ਸਿੱਖ ਲਓ।
2: ਬਿਲਕੁਲ ਠੀਕ,
1: ਕੋਈ ਵੀ ਕਰ ਲਓ, ਹੱਥੀਂ ਕੰਮ ਕਰਨਾ ਸਿੱਖ ਲਓ। ਕਿਉਂ ਕਹਿੰਦੇ ਹੁੰਦੇ ਸੀ ਹੱਥੀਂ ਕੰਮ ਕਰਨਾ ਸਿੱਖ ਲਓ? ਕਿਉਂਕਿ ਹੱਥੀਂ ਕੰਮ ਕਰਨ ਨਾਲ ਤੁਹਾਨੂੰ ਇੰਨਾ ਹੀਗਾ ਕਿ ਸਾਰਾ ਕੁਛ ਖਲੋਜੂਗਾ, ਪਰ ਤੁਹਾਡੀ ਉਹ ਸਕਿੱਲ ਨਹੀਂ ਕਿਤੇ ਜਾ ਸਕਦੀ।
2: ਹਾਂ, ਸਕਿੱਲ ਆਉਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ,
1: ਸਟੇਬਿਲਿਟੀ ਤੇ ਸੈਟੀਸਫੈਕਸ਼ਨ। ਹਾਂ, ਸਕਿੱਲ ਤੁਹਾਡੀ ਹੋਊਗੀ,
2: ਕਿਆ ਬਾਤ ਹੈ,
1: ਪਰ ਕਿਤੇ ਨਾ ਕਿਤੇ ਉਹ ਇੱਕ ਪਲੱਸ ਪੁਆਇੰਟ ਹੈਗਾ ਤੁਹਾਡਾ। ਪਰ ਮੈਂ ਨਹੀਂ ਮੰਨਦਾ ਵੀ 100% ਸ਼ੋਰਟੀ ਆ ਵੀ ਤੁਹਾਨੂੰ ਸਕਿੱਲ ਆਉਂਦੀ ਤੇ ਤੁਹਾਡਾ ਓਕੇ ਆ।
2: ਮੈਂ ਕਹਿੰਦਾ ਕਿ ਸਕਿੱਲ ਆਉਂਦੀ ਆ, ਸਭ ਕੁਛ ਓਕੇ ਆ। ਮੈਂ ਅਗੇਨ ਉਸ ਸਟਰਕਚਰ ਤੇ ਬੈਠ ਗਿਆ ਜਿੱਥੇ ਮੇਰੀ ਕਮਾਈ ਬਹੁਤ ਘੈਂਟ ਆ। ਮੈਂ ਸ਼ਕੀਨ ਬੰਦਾ ਵੀ ਆ, ਮੈਂ ਆਪਣੀ ਸ਼ਕੀਨੀਆਂ ਵੀ ਪੂਰੀ ਕਰੀ ਜਾਂਦਾ,
1: ਵਧੀਆ ਸੈਂਸ ਸੁਣ ਲਾ,
2: ਸਭ ਸਭ ਵਧੀਆ ਓਕੇ ਰਿਪੋਰਟ ਆ। ਹੁਣ ਸਮਝੋ ਮੈਂ ਆਪਣਾ 200 ਦੀ ਕਮੀਜ਼ ਹਨਾ, 300 ਦੀ ਪੈਂਟ ਪਾ ਕੇ ਹਨਾ, 1000-1200 ਦੀ ਘੜੀ ਲਾ ਕੇ, ਮੈਂ ਹੁਣ ਅਗੇਨ ਉਹੀ ਗੱਲ ਆ ਨਾ, ਮੈਂ ਜਾਵਾਂ ਐਂਡ ਜੇ ਮੈਂ ਪਰਸਨ ਮਤਲਬ ਮੁੱਢੋਂ ਮੈਂ ਅੰਦਰੋਂ ਇਸ ਤਰ੍ਹਾਂ ਦਾ ਬੰਦਾ ਜਿਹੜਾ ਹਰ ਚੀਜ਼ ਦੇ ਅੰਦਰ ਨਾ ਚਾਹੁੰਦਾ, ਕਿਉਂਕਿ ਇਹ ਬੜਾ ਨਾ ਇਨਵੋਲੰਟਰੀ ਐਕਸ਼ਨ ਹੈ, ਸਾਹ ਦੀ ਤਰ੍ਹਾਂ ਇਹ ਕਿ ਆਪਾਂ ਮਾਇੰਡ ਕੰਪੈਰੀਜ਼ਨ ਕਰਦਾ ਰਹਿੰਦਾ, ਜਿਹਦਾ ਕਰਦਾ ਰਹਿੰਦਾ ਉਹਦਾ ਕਰਦਾ ਰਹਿੰਦਾ, ਜਿਹਦਾ ਨਹੀਂ ਕਰਦਾ ਉਹਦੇ ਅੰਦਰ ਇਹ ਸੋਫਟਵੇਅਰ ਹੈ ਨਹੀਂ ਹੈ, ਨਹੀਂ ਹੈ ਫਿਰ
1: ਉਹਦੇ
2: ਲਈ, ਉਹਦੇ ਲਈ ਇੰਨਾ ਰਿਲੇਟੇਬਲ ਨਹੀਂ ਹੈ। ਫਿਰ ਕੀ ਹੈ ਜੀ, ਅੱਛਾ ਮੈਂ ਹੁਣ ਗਿਆ ਇੰਨਾ ਜ਼ਰਾ ਸੱਜ ਧੱਜ ਕੇ, ਹੁਣ ਮੈਂ ਬੈਠ ਹੀ ਉੱਦਾਂ ਦੇ ਸਰਕਲ 'ਚ ਰਿਹਾ ਜਿਹੜੇ ਜਿੰਨੇ ਕੀ ਕਹਿੰਦੇ ਸਾਊਥ ਯਾਰਾ ਦੇ ਕਿਸੇ ਬੁਟੀਕ ਤੋਂ ਕਮੀਜ਼ ਖਰੀਦੀ ਹੋਈ ਹੈ 1200 ਦੀ ਹਨਾ, ਪੈਂਟ ਉਹਨੇ ਉੱਥੋਂ ਖਰੀਦੀ ਹੋਈ ਆ, ਉਹ ਨਾ 2000 ਦੀ ਨਾ, ਲੋਕਲ ਬੁਟੀਕਸ, ਲੋਕਲ ਕੇ ਲਈ ਵੋਕਲ, ਸਮਥਿੰਗ ਲਾਈਕ ਦੈਟ ਹੈ।
1: ਦੇ ਡੋਨਟ ਹੈਵ, ਦੇ ਡੋਨਟ ਹੈਵ ਦ ਗੁੱਡ, ਯੂ ਕੈਨ ਸੇ ਦ ਪੇਰੈਂਟਸ ਗੁੱਡ ਨਹੀਂ ਆ ਫਰੋਮ ਆਊਟਸਾਈਡ, ਬਟ ਇਫ ਯੂ ਗੋ ਇਨਸਾਈਡ ਦੈਟ ਵਿਲ ਬੀ ਦ ਟੌਪ ਆਫ ਦ ਲਿਸਟ।
2: ਹਾਂ, ਬਖਸ਼ਦੇ ਨਹੀਂ ਹੁੰਦੇ ਬਿਲਕੁਲ, ਤੇ ਮੈਂ
1: ਲਾਈਕ ਯੂ ਕੈਨਟ ਜਜ ਫਰੋਮ ਆਊਟਸਾਈਡ ਕਿ ਦੈਟਸ ਗੋਇੰਗ ਟੂ ਐਕਸਪੈਂਸਿਵ
2: ਇਨਸਾਈਡ। ਹਾਂ ਹਾਂ ਹਾਂ, ਵਾਕਈ ਵਾਕਈ। ਤੇ ਮੈਂ ਐਵੇਂ ਮਾੜਾ ਉਹ ਆਪਣਾ ਗੋਟ ਜਿਹਾ ਹਿਲਾਉਂਦਾ ਤਾਂ ਦੇਖਦਾ ਕਿ ਜੇ ਉਹਨੇ ਕਾਰਟੀਅਰ ਦੀ ਟੈਂਕ ਵਾਲੀ ਘੜੀ ਪਾਈ ਹੋਈ 31,000 ਦੀ। ਹੁਣ ਗੁੱਡ ਫੋਰ ਹਿਮ, ਮੈਂ ਜੋ ਪਾਇਆ ਮੈਂ ਖੁਸ਼ ਆਪਣੇ ਆਪ 'ਚ ਹਨਾ, ਪਰ ਜੇ ਮੇਰੇ ਅੰਦਰ ਕੰਪੈਰੀਜ਼ਨ ਹੈ ਤਾਂ ਮੈਂ 7 ਸਾਲ ਪਹਿਲੇ ਕਿਸੇ ਸਲਾਹ ਲੈ ਕੇ ਸਕਿੱਲ ਸਿੱਖ ਕੇ, ਸਕਿੱਲ ਸਿੱਖ ਕੇ ਉਸ ਤੋਂ ਬਾਅਦ ਕੰਮ ਕਰਕੇ ਇੰਨੀ ਕਮਾਈ ਕਰਕੇ ਇਸ ਜੋਗਾ ਹੋ ਕੇ ਮੈਂ ਤਾਂ ਆਪਣਾ ਸਾਰਾ ਐਕਸਪੀਰੀਅੰਸ ਮਿੱਟੀ ਕਰਤਾ ਨਾ ਆਪਣੀ ਲਾਈਫ ਦਾ। ਕਿਉਂ? ਕਿਉਂਕਿ ਮੈਨੂੰ ਦੱਸਦਾ ਕਿ ਕੋਈ ਹੋਰ ਬੰਦਾ ਜ਼ਿਆਦਾ ਬੈਟਰ ਜ਼ਿੰਦਗੀ ਜੀ ਰਿਹਾ। ਕੀਪ ਦੈਮ ਐਜ਼ ਅ ਟਾਰਗੇਟ, ਗ੍ਰੇਟ, ਪਰ ਫਤੂਰੀ ਨਹੀਂ ਹੋਣੀ ਚਾਹੀਦੀ, ਓਬਸੈਸ਼ਨ ਨਹੀਂ ਹੋਣੀ ਚਾਹੀਦੀ। ਆਪਣੇ ਤੋਂ ਉੱਪਰ ਗਿਣ ਲੈਣਾ ਕਿਸੇ ਦੇ ਲਾਈਫ ਸਟਾਈਲ ਨੂੰ, ਜਾਂ ਫਿਰ ਆਪਣੇ ਤੋਂ ਬਿਹਤਰ ਮੰਨ ਲੈਣਾ ਕਿਸੇ ਦੇ ਲਾਈਫ ਸਟਾਈਲ ਨੂੰ, ਅਤੇ ਉਸ ਤੋਂ ਉਹਦਾ ਇੱਕ ਫਤੂਰ ਚਾੜ ਲੈਣਾ, ਉਹਦੀ ਇੱਕ ਓਬਸੈਸ਼ਨ ਚਾੜ ਲੈਣਾ, ਜਿਸ ਕਰਕੇ ਮੁੜ ਕੇ ਜੋ ਆਪਣੇ ਕੋਲ ਹੈ ਆਪਾਂ ਉਹਦੇ ਲਈ ਵੀ ਗ੍ਰੇਟਫੁਲ ਨਾ ਹੋ ਪਾਈਏ, ਇਹ ਬਹੁਤ ਵੱਡੀ ਪ੍ਰੋਬਲਮ ਹੈ।
1: ਪਤਾ ਕੀ ਹੈ ਕ੍ਰਿਸ਼ਨ, ਕਿਉਂਕਿ ਜੇ ਹਾਂਜੀ,
2: ਕਿਉਂਕਿ ਕਾਫੀ ਲੋਕਾਂ ਦੇ ਅੰਦਰ ਨਾ ਇਸ਼ੂ ਇਹ ਹੈ ਕਿ ਸਭ ਕੋਲ ਸਭ ਕੁਛ ਨਹੀਂ ਹੁੰਦਾ ਐਂਡ ਹਰ ਡਿਗਰੀ ਦਾ ਨਹੀਂ ਹੁੰਦਾ, ਰਾਈਟ? ਸੋਸ਼ਲ ਮੀਡੀਆ ਅੱਜ ਕੱਲ੍ਹ ਇਸ ਚੀਜ਼, ਮਤਲਬ ਸੋਸ਼ਲ ਮੀਡੀਆ ਦਾ ਬੇਸਿਕ ਪੁਆਇੰਟ ਹੀ ਇਹ ਹੈ ਵੈਸੇ ਤੇ, ਹੈ ਨਾ, ਕਿ ਆਹ ਦੇਖੋ ਫੋਟੋ ਪਾਈ ਹੈ, ਹੁਣ ਕੰਪੇਅਰ ਯੋਰ ਸੈਲਫ ਵਿਦ ਹਿਮ, ਇਸ ਤੋਂ ਬੈਟਰ ਪਾ ਕੇ ਦਿਖਾ, ਇਸ ਤੋਂ ਬੈਟਰ ਹੋਲੀਡੇ 'ਤੇ ਹੋ ਕੇ ਆ,
0: ਇਹ ਗਿਆ ਜੀ ਆਹ ਆਪਣਾ ਦੋ ਆਰਟਿਸਟਾਂ ਦੇ ਕਾਂਸਰਟ ਤੇ, ਤੂੰ ਚਾਰ ਦੇ ਤੇ ਜਾ, ਇਹ ਬੈਠਾ ਸਭ ਤੋਂ ਪਿੱਛੇ 20 ਰੋ ਚ ਬੈਠਾ 99 ਤੇ, ਤੂੰ 300 ਦੀ ਖਰੀਦ, ਦੱਸ ਇਹਨਾਂ ਨੂੰ
1: 300 ਦੀ ਨੀ ਆਉਂਦੀ ਵੀਰੇ ਅੱਗੇ,
0: ਅੱਗੇ ਹਾਂ ਚਲੋ ਮਹਿੰਗੀ ਹੋ ਗਈ ਪਰ ਚਲ ਬੇਸਿਕ ਪੁਆਇੰਟ ਇਹੀ ਹੋ ਗਿਆ,
1: 300 ਦੀ ਉਦੋਂ ਆਉਂਦੀ ਹੁੰਦੀ ਸੀ ਉਦੋਂ ਜਦੋਂ ਅਸੀਂ ਜਾਂਦੇ ਹੁੰਦੇ ਆ ਸ਼ੋਆਂ ਤੇ।
0: ਨਹੀਂ ਨਹੀਂ ਆਹ ਇਹ ਵਾਲਾ ਜਿਹੜਾ ਇਹਦਾ ਨਿਕਲ ਕੇ ਗਿਆ ਇਹਦਾ ਔਜਲੇ ਦਾ 270 ਦੀ ਸੀਗੀ ਜਿਹੜੀ ਆਹ ਫਰੰਟ ਵਾਲੀ ਸੀਗੀ, ਉਹ ਫੈਨ ਪਿੱਟ ਦੀ ਨੀ ਮੈਂ ਗੱਲ ਕਰਦਾ, ਮੈਨੂੰ ਖਲੋ ਕੇ ਆਈ ਡੋਂਟ ਗੈਟ,
1: ਉਹ ਜਾਂ ਬਾਅਦ ਚ ਕਰਤੀ ਸੀ ਨਾ ਇਹਨਾਂ ਨੇ ਡਾਊਨ,
0: ਬਾਅਦ ਚ ਉਹਨਾਂ ਨੇ ਡਾਊਨ ਲਾ ਗਿਆ ਪਿਆ ਗਿਆ, ਹਾਂ ਪੰਗਾ ਪਿਆ ਉਹਦਾ,
1: ਉਸ ਤੋਂ ਪਹਿਲਾਂ ਤੇ 5-700 ਦੀ ਲਾ ਕੇ,
0: ਹਾਂ ਪਰ ਖੈਰ ਪੁਆਇੰਟ ਇਹ ਆ ਕਿ ਜਿਹੜੀ ਸਾਡਾ ਸੋਸ਼ਲ ਮੀਡੀਆ ਹੋ ਗਿਆ ਜਾਂ ਇਕੋਨਮੀ ਆ ਉਹ ਵਿਚਰਦੀ ਹੀ ਉਹ ਬੈਠੀ ਇਸ ਚੀਜ਼ ਤੇ ਆ ਕਿ ਬਈ ਕੰਪੇਅਰ ਕਰ ਤੂੰ ਤੇ ਤੂੰ ਖਰੀਦ, ਕਿੰਨੇ ਸਾਰੇ ਬ੍ਰਾਂਡ ਵਿਚਾਰੇ ਇਸ ਕਰਕੇ ਡੈਡ ਹੁੰਦੇ ਕਿ ਉਹਨਾਂ ਸਾਹਮਣੇ ਜ਼ਿਆਦਾ ਤਕੜੇ ਬ੍ਰਾਂਡ ਦਾ ਸ਼ੋਰੂਮ ਹੁੰਦਾ ਤੇ ਬੰਦਾ ਕਹਿੰਦਾ ਯਾਰ ਮਜ਼ਾ ਨਹੀਂ ਆਇਆ ਚੀਜ਼ ਲੈਣ ਤੋਂ ਬਾਅਦ ਵੀ,
1: ਪਤਾ ਕੀ ਹੈ
0: ਉਹ ਮਜ਼ਾ ਨਹੀਂ ਕੈਂਸਲ ਕਰਨਾ ਚਾਹੀਦਾ, ਮੇਰਾ ਬਸ ਬੇਸਿਕ ਪੁਆਇੰਟ ਇਹ ਹੈ।
1: ਉਹ ਮਜ਼ਾ ਮਜ਼ੇ ਦੀ ਤੁਸੀਂ ਗੱਲ ਕੀਤੀ, ਉਹ ਮਜ਼ਾ ਪਤਾ ਕਿੱਥੋਂ ਆਉਂਦਾ, ਮਜ਼ਾ ਆਉਂਦਾ ਤੁਹਾਡੇ ਆਪਣੇ ਮਨ ਦੇ ਵਿੱਚੋਂ, ਮਨ ਤੁਹਾਡਾ ਜੋ ਕਹਿੰਦਾ ਨਾ ਤੁਸੀਂ ਸਿਰਫ ਓਨਾ ਕੀ ਕਰਨਾ ਵਾ, ਵੇਖ ਕੇ ਨਹੀਂ ਕਰਨਾ। ਮਤਲਬ ਮੈਂ ਮੇਰੀ ਜੋ ਸੋਚ ਆ ਵੀ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਕਿਸੇ ਵੱਲ ਵੇਖ ਕੇ ਆ ਕਰ ਦਿਓ ਜਾਂ ਉਹ ਕਰ ਦਿਓ, ਜੇ ਕਿਸੇ ਨੇ ਕਾਟੀਅਰ ਦੀ ਪਾਈ ਹੈ ਤੁਸੀਂ ਕਾਟੀਅਰ ਦੀ ਲੈ ਆਓ, ਉਹ ਉੱਤੇ ਜਾਂਦਾ ਤੁਸੀਂ ਉੱਤੇ ਚੱਲ ਜਾਓ, ਨਹੀਂ ਤੁਸੀਂ ਛੱਡ ਦਿਓ ਸਾਰਾ ਕੁਛ ਛੱਡ ਦਿਓ, ਜਿਹੜਾ ਜੋ ਕਰਨ ਡਿਆ ਉਹ ਕਰੀ ਜਾਵੇ, 50,000 ਕਮਾਵੇ ਮਹੀਨੇ ਦਾ, 5,00,000 ਕਮਾਵੇ, ਡਜ਼ਨਟ ਮੈਟਰ, ਤੁਸੀਂ ਪਤਾ ਕੀ ਕਰਨਾ ਵਾ
0: ਦੱਸੋ,
1: ਜੋ ਤੁਹਾਡੇ ਮਨ ਕਹਿਣ ਡਿਆ ਤੁਹਾਡਾ ਮਨ ਪਤਾ ਕੀ ਕਹੂਗਾ ਵੱਧ ਤੋਂ ਵੱਧ, ਉਹਨੂੰ ਹਰ ਇੱਕ ਬੰਦੇ ਨੂੰ ਨਾ ਹਰ ਇੱਕ ਮਨ ਨੂੰ ਉਹਦੀ ਕਾਦ ਦਾ ਪਤਾ ਹੁੰਦਾ ਵੀ ਉਹ ਕਿੰਨੇ ਕੁ ਯੋਗਾ ਹੈ, ਉਹ ਕੀ ਕਰ ਸਕਦਾ, ਠੀਕ ਹੈ,
0: ਗੁੱਡ ਪੁਆਇੰਟ,
1: ਹਰ ਇੱਕ ਨੂੰ। ਤਾਂ ਹੀ ਕਹਿੰਦੇ ਨਾ ਵੀ ਜਦੋਂ ਬੰਦਾ ਜਨਮ ਲੈਂਦਾ ਵਾ ਉਹ ਰੱਬ ਸਾਰਾ ਕੁਛ ਉਹਦਾ ਸੈੱਟ ਕਰਕੇ ਹੀ ਭੇਜਦਾ ਵਾ,
0: ਹਾਂ ਵੀ ਗੱਲ
1: ਠੀਕ ਹੈ। ਉਹਦੇ ਵਿੱਚ ਕੀ ਆ ਕਿ ਮੰਨ ਲਓ ਤੁਹਾਡਾ ਮਨ ਕਹਿੰਦਾ ਵੀ ਯਾਰ ਤੂੰ ਇੱਕ ਠੀਕ ਠਾਕ ਜਿਹੀ ਗੱਡੀ ਲੈਣੀ ਆ ਕੰਮ ਕਰਕੇ, ਠੀਕ ਹੈ, ਉਹ ਤੁਹਾਡੇ ਮਨ ਦੀ ਡਿਮਾਂਡ ਆ ਤੁਹਾਡੀ ਆਪਣੀ, ਉਹ ਤੁਸੀਂ ਲੈ ਲਈ, ਮੰਨ ਲਓ ਤੁਹਾਨੂੰ ਟਾਈਮ ਜ਼ਰੂਰ ਲੱਗਾ ਪਰ ਲੈ ਲਈ, ਫਿਰ ਤੁਹਾਡਾ ਮਨ ਕਹਿੰਦਾ ਵੀ ਯਾਰ ਇੱਕ ਸੋਹਣਾ ਜਿਹਾ ਘਰ ਹੋਵੇ ਤੁਹਾਡੇ ਕੋਲ, ਹਨਾ ਗਰੀਨਰੀ ਜੀ ਟਾਈਪ ਵਾਲਾ, ਜੋ ਵੀ ਆਪੋ ਆਪਣੇ ਹਿਸਾਬ ਨਾਲ ਲਾ ਲਓ ਤੁਸੀਂ ਜੋ ਤੁਹਾਡਾ ਮਨ ਕਹਿੰਦਾ, ਤੁਹਾਡੇ ਕੋਲ ਉਹ ਹੋ ਗਿਆ, ਤੁਸੀਂ ਕਹਿੰਦੇ ਹੋ ਕਿ ਮੇਰਾ ਰਹਿਣ ਸਹਿਣ ਇੱਦਾਂ ਦਾ ਹੋਵੇ ਜਿੱਦਾਂ ਦਾ ਵੀ ਤੁਹਾਡਾ ਮਨ ਚਾਹੁੰਦਾ ਆ, ਠੀਕ ਹੈ, ਹਰ ਇੱਕ ਦਾ ਆਪਣਾ, ਕਈ ਜਣੇ ਕਹਿੰਦੇ ਯਾਰ ਮੈਨੂੰ ਜਾਣਾ ਆਉਣਾ ਪਸੰਦ ਆ, ਕਈ ਜਣੇ ਕਹਿੰਦੇ ਮੈਨੂੰ ਜ਼ਿਆਦਾ ਜਾਣਾ ਆਉਣਾ ਨਹੀਂ ਪਸੰਦ, ਮੈਨੂੰ ਥੋੜ੍ਹੀ ਸ਼ਾਂਤੀ ਜੀ ਪਸੰਦ ਆ, ਕਈ ਨੂੰ ਰੌਲਾ ਗੋਲਾ, ਉਹ ਜੋ ਵੀ ਆਪਣੇ ਹਿਸਾਬ ਨਾਲ ਤੁਹਾਡੇ, ਉਹ ਹੋ ਗਿਆ। ਮਤਲਬ ਜਿਹੜੇ ਵੀ 5-7 ਪੁਆਇੰਟਸ ਨੇ ਨਾ ਤੁਹਾਡੇ ਆਪਣਾ, ਜੋ ਤੁਹਾਡਾ ਮਨ ਕਹਿੰਦਾ ਵਾ ਵੀ ਤੁਹਾਨੂੰ ਜ਼ਿੰਦਗੀ ਰਹਿਣ ਲਈ ਇਹ ਚੀਜ਼ਾਂ ਤੁਹਾਨੂੰ ਸੈਟਿਸਫਾਈ ਕਰ ਦੇਣਗੀਆਂ, ਅਤੇ ਤੁਸੀਂ ਉਹ ਚੀਜ਼ਾਂ ਕਰਨ ਦੇ ਲਈ ਯਤਨ ਜ਼ਰੂਰ ਕਰਨੇ ਆ।
0: ਐਬਸੋਲੂਟਲੀ,
1: ਇਹ ਨਹੀਂ ਆ ਕਿ ਤੁਸੀਂ ਇਹ ਕਰੀ ਜਾਓਗੇ, ਨਹੀਂ ਯਾਰ ਮੈਂ ਨਹੀਂ ਲੋਕਾਂ ਵੱਲ ਵੇਖ ਕੇ ਮਿਹਨਤ, ਤੁਸੀਂ ਉਹ ਚੀਜ਼ਾਂ ਜ਼ਰੂਰ ਕਰਨੀਆਂ ਨੇ, ਜੇ ਤੁਸੀਂ ਉਹ ਵੀ ਨਾ ਕੀਤੀਆਂ ਤੇ ਫਿਰ ਵੀ ਤੁਸੀਂ ਗਲਤ ਜੇ,
0: ਹਾਂ ਨਹੀਂ ਫਿਰ ਰਿਗਰੈਟ, ਫਿਰ ਇੱਕ ਟਾਈਮ ਤੋਂ ਦੇਖ
1: ਹੈਲਦੀ ਕੰਪੈਰੀਜ਼ਨ ਦੇ ਵਿੱਚ ਫਰਕ ਆ, ਕੰਪੈਰੀਜ਼ਨ ਇੱਕ ਹੈਲਦੀ ਕੰਪੈਰੀਜ਼ਨ ਆ,
0: ਜਦੋਂ ਤੁਹਾਡੇ ਲਈ ਇੱਕ ਬੰਦਾ ਤੁਹਾਡੀ ਮਤਲਬ ਇੱਕ ਉਹ ਕੰਪੈਰੀਜ਼ਨ ਜਦੋਂ ਤੁਹਾਨੂੰ ਲੱਗੇ ਕਿ ਇਹ ਮੇਰਾ ਵਿਜ਼ਨ ਆ ਮੈਂ ਇਹ ਕਰਕੇ ਦਿਖਾਉਂਗਾ, ਦੈਟ ਇਜ਼ ਗੁੱਡ। ਜਦੋਂ ਇਹ ਹੋ ਜਾਵੇ ਯਾਰ ਇਹਨਾਂ ਦੀ ਜ਼ਿੰਦਗੀ ਮੇਰੀ ਕੀ ਜ਼ਿੰਦਗੀ ਆ, ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਡਾਊਨ ਕਰ ਦੇਵੇ
1: ਹਾਂ
0: ਉਹ ਗਲਤ ਆ,
1: ਬਸ ਜੇ ਉਹ ਹੈਲਦੀ ਆ ਤੇ ਇਟ ਮੀਨਸ ਕਿ ਉਹ ਤੁਹਾਡੀ ਵੀ ਗਰੋਥ ਹੈ ਉਹਦੇ ਵਿੱਚ, ਜ਼ਰੂਰੀ ਨਹੀਂ ਆ ਕਿ ਤੁਸੀਂ ਆਪਣੇ ਆਪ ਨੂੰ ਲੈਟ ਡਾਊਨ ਕਰਨ ਦਿਓ,
0: ਬਿਲਕੁਲ ਬਿਲਕੁਲ,
1: ਜੇ ਉਹ ਤਰੀਕੇ ਦੀ ਹਿਸਾਬ ਕਿਤਾਬ ਦੀ ਆ ਤੇ ਇਹਦਾ ਮਤਲਬ ਤੁਹਾਡੀ ਆਪਣੀ ਗਰੋਥ ਹੈ ਉਹਦੇ ਵਿੱਚ, ਤੇ ਉਹ ਜ਼ਰੂਰ ਤੁਹਾਨੂੰ ਕਰਨੀ ਚਾਹੀਦੀ ਆ। ਹੁਣ ਮੰਨ ਲਓ ਕਈ ਇੱਦਾਂ ਦੇ ਵੀ ਬੰਦੇ ਮੈਂ ਵੇਖੇ ਆ ਵੀ ਜਿਨ੍ਹਾਂ ਦਾ ਕੁਛ ਕਰਨ ਨੂੰ ਨਹੀਂ ਜੀ ਕਰਦਾ, ਹਨਾ ਉਹ ਘਰੇ ਬੈਠੇ ਰਹਿੰਦੇ ਆ, ਤੇ ਉਹਨਾਂ ਨੂੰ ਆ ਕੇ ਕੋਈ ਜਾਣਾ ਕਹਿੰਦਾ ਵਾ, ਮੰਨ ਲਓ ਪੁਸ਼ ਕਰਦਾ ਵੀ ਯਾਰ ਤੂੰ ਕਾਰ ਹਨਾ ਤੂੰ ਕਰ ਸਕਦਾ ਵਾ, ਜਾਂ ਉਹ ਕਿਸੇ ਨੂੰ ਵੇਖ ਲੈਂਦੇ ਆ, ਮੰਨ ਲਓ ਘਰ ਦੇ ਹੀ ਕਈ ਵਾਰੀ ਕੰਪੈਰੀਜ਼ਨ ਕਰਦੇ ਹੁੰਦੇ ਸੀ ਕਿ ਤੂੰ ਕੁਛ ਨਹੀਂ ਕਰ ਸਕਦਾ, ਉਹਦੇ ਮੁੰਡੇ ਵੱਲ ਵੇਖ ਲਾ,
0: ਭਸੂੜੀ ਇੱਥੋਂ ਪੈਂਦੀ ਮਿਹਨਤ,
1: ਤੇ ਜੇ ਤੁਸੀਂ ਵੇਖ ਕੇ ਉਹਨਾਂ ਕੁ ਵੇਖ ਕੇ ਕਿਸੇ ਵੱਲ ਆਪਣਾ ਤੁਸੀਂ ਬੈਟਰ ਕੁਛ ਕਰ ਸਕਦੇ ਹੋ ਤੇ ਗੋ ਫੋਰ ਇਟ, ਉਹਦੇ ਚ ਕੁਛ ਗਲਤ ਨਹੀਂ
0: ਪਰ ਮਨ ਹੋਣਾ ਚਾਹੀਦਾ ਉਹਦੇ ਅੰਦਰ, ਮੇਨ ਗੱਲ
1: ਉਹੀ ਨਾ ਵੀ ਤੁਹਾਡਾ ਮਨ ਕਹਿੰਦਾ ਕੀ, ਮੇਨ ਗੱਲ ਸਾਰੀ ਮਨ ਤੇ ਡਿੱਗਦੀ ਆ ਕੇ।
0: ਐਟ ਦ ਐਂਡ ਆਫ ਦ ਡੇ ਮਾਈ ਫਾਈਨਲ ਥੋਟ ਔਨ ਦਿਸ ਇਜ਼ ਮਾਈ ਵੀਰ ਕਿ ਕੰਪੈਰੀਜ਼ਨ ਦੀ ਡਿਗਰੀ ਘਟਾਉਣ ਲਈ ਇੱਕ ਸਭ ਤੋਂ ਬੈਸਟ ਤਰੀਕਾ ਇੱਕੋ ਹੀ ਹੈ ਜੋ ਮੈਨੂੰ ਲੱਗਦਾ, ਲਿਵ ਇਨ ਦਾ ਪ੍ਰੈਜ਼ੈਂਟ, ਪ੍ਰੈਜ਼ੈਂਟ ਦੇ ਅੰਦਰ ਰਹੋ, ਜੋ ਲਾਈਫ ਦੇ ਅੰਦਰ ਫਿਲਹਾਲ ਚੈਲੰਜਸ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਖਤਮ ਕਰ ਸਕਦੇ ਹੋ ਉਹਨੂੰ ਵੇਖੋ,
1: ਬਸ
0: ਕਿੱਦਾਂ ਆਨੰਦਿਤ ਰਹਿ ਸਕਦੇ ਹੋ ਉਹ ਵੇਖੋ, ਤੇ ਕਿਸ ਤਰੀਕੇ ਨਾਲ ਤੁਸੀਂ ਸ਼ਾਮ ਨੂੰ ਜਦੋਂ ਰਾਤ ਨੂੰ ਸੌਣ ਲੱਗੋਗੇ, ਸੌਣ ਤੋਂ 10-15 ਮਿੰਟ ਪਹਿਲਾਂ ਜਦੋਂ ਤੁਸੀਂ ਆਪਣਾ ਫੋਨ ਪਰੇ ਕਰਤਾ, ਦੇਖ ਲਈਆਂ 25,000 ਰੀਲਾਂ, ਤੇ ਉਹ ਅੱਧਾ ਘੰਟਾ ਕਿਸ ਤਰੀਕੇ ਨਾਲ ਤੁਸੀਂ ਗ੍ਰੇਟਫੁਲ ਹੋ ਸਕਦੇ ਹੋ ਕਿ ਆਈ ਡਿਡ ਸਮਥਿੰਗ, ਜਾਂ ਫਿਰ ਅੱਜ ਮੇਰੇ ਨਾਲ ਅੱਛਾ ਹੋਇਆ, ਜਾਂ ਫਿਰ ਜੇ ਕੁਛ ਨਹੀਂ ਵੀ ਮਜ਼ੇਦਾਰ ਹੋਇਆ ਤਾਂ ਸ਼ੁਕਰ ਹੈ ਕੁਛ ਮਾੜਾ ਨਹੀਂ ਹੋਇਆ, ਹੈ ਨਾ। ਇਹ ਤਿੰਨ ਚੀਜ਼ਾਂ ਜੇ ਤੁਸੀਂ ਆਪਣੇ ਅੰਦਰ ਇਨਕੋਰਪੋਰੇਟ ਕਰ ਸਕਦੇ, ਯੂ ਆਰ ਗੁੱਡ ਟੂ ਗੋ। ਬਾਕੀ ਜੋ ਹੈ ਸੋ
1: ਬਾਕੀ ਕੰਪੈਰੀਜ਼ਨ, ਜੇ ਐਂਡ 'ਤੇ ਆਪਾਂ ਗੱਲ ਕਰੀਏ ਨਾ ਕੰਪੈਰੀਜ਼ਨ ਦੀ, ਅਤੇ ਕੰਪੈਰੀਜ਼ਨ ਤੁਸੀਂ ਕਰਨਾ ਆ, ਕਰਨਾ ਕਿਹਦੇ ਨਾਲ ਆ, ਸਿਰਫ ਆਪਣੇ ਆਪ ਦੇ ਨਾਲ, ਠੀਕ ਹੈ। ਉਹ ਕਾਹਦਾ ਕੰਪੈਰੀਜ਼ਨ ਆ ਕਿ ਤੁਸੀਂ ਇਹ ਸੋਚ ਲੈਣਾ ਵਾ ਕਿ ਹਾਂ ਮੈਂ ਬੈਟਰ ਕਰ ਰਿਹਾ ਵਾਂ, ਪਰ ਮੈਨੂੰ ਹੋਰ ਬੈਟਰ ਕਿੱਦਾਂ ਕਰਨਾ ਚੀਜ਼ਾਂ ਨੂੰ। ਉਹ ਤੁਹਾਡਾ ਆਪਣੇ ਆਪ ਨਾਲ ਕੰਪੈਰੀਜ਼ਨ ਹੋਣਾ ਚਾਹੀਦਾ ਕਿ ਮੈਂ ਕੱਲ੍ਹ ਕੀ ਪਾ ਕੇ ਗਿਆ ਹਾਂ ਜਿਹੜਾ ਮੈਂ ਨਹੀਂ ਮੈਨੂੰ ਲੱਗਦਾ ਵੀ ਨਹੀਂ ਉਹ ਉੱਥੇ ਚੱਲਦਾ, ਮੈਂ ਕੁਛ ਹੋਰ ਪਾ ਕੇ ਜਾਣਾ। ਉਹ ਕੰਪੈਰੀਜ਼ਨ ਕਰਨਾ ਵਾ, ਆਪਣੇ ਆਪ ਨੂੰ ਬਿਹਤਰ ਬਣਾਉਣ ਦਾ ਕੰਪੈਰੀਜ਼ਨ ਕਰਨਾ ਵਾ, ਨਾ ਕਿ ਪੁਰਾਣੀਆਂ ਜਨਰੇਸ਼ਨਾਂ ਨਾਲ ਕਰ ਲਿਆ, ਇਹਦੇ ਨਾਲ ਕਰ ਲਿਆ, ਉਹਦੇ ਨਾਲ ਕਰ ਲਿਆ। ਕਿਉਂਕਿ ਯਾਰ ਤੁਸੀਂ ਇੱਕ ਗੱਲ ਨੂੰ ਸਮਝੋ, ਠੀਕ ਆ ਪੁਰਾਣਾ ਸਮਾਂ ਬਹੁਤ ਜ਼ਿਆਦਾ ਵਧੀਆ ਹੋਊਗਾ, ਆਪਾਂ ਵੀ ਮੰਨਦੇ ਹਾਂ ਪੁਰਾਣਾ, ਵੈਲਿਊ ਵੀ ਵਧੀਆ ਹੋਣਗੀਆਂ, ਪਰ ਤੁਸੀਂ ਇਹ ਚੀਜ਼ ਸੋਚੋ ਕਿ ਤੁਸੀਂ ਜੀਣ ਕੇ ਚੜੇ ਜੇ ਅੱਜ ਦੇ ਟਾਈਮ 'ਚ। ਤੁਸੀਂ ਆਪਣਾ ਸਮਾਂ, ਆਪਣੀ ਐਨਰਜੀ ਸਾਰਾ ਕੁਛ ਇਸੇ 'ਚ ਹੀ ਖਰਾਬ ਕਰੀ ਜਾਂਦੇ ਕਿ ਉਦੋਂ ਬੜਾ ਵਧੀਆ ਸੀ। ਯਾਰ ਹੋਊਗਾ ਉਦੋਂ, ਪਰ ਉਦੋਂ ਤੁਸੀਂ ਜੀ ਥੋੜ੍ਹਾ ਲੈਣਾ ਵਾ ਹੁਣ।
0: ਪਰ ਅੱਜ ਜਿਸ ਟਾਈਮ 'ਚ ਜੀ ਰਹੇ ਹੋ ਉਹਦੀ ਵੀ ਤਾਂ ਕੋਈ ਵੈਲਿਊ ਹੈ ਨਾ,
1: ਉਹਦੀ ਤੁਸੀਂ ਉਹਦੇ ਵਿੱਚ ਵੇਖੋ। ਜੇ ਤੁਹਾਨੂੰ ਕੋਈ ਕਹਿੰਦਾ ਵੀ ਹੈ ਨਾ, ਜੇ ਕੋਈ ਇਹ ਟੋਪਿਕ ਚੱਲਦਾ ਵੀ ਆ, ਥੋੜ੍ਹਾ ਵੱਧ ਚੱਲਣ ਲੱਗਦਾ, ਤਾਂ ਉਹਨੂੰ ਕਹਿ ਦਿਓ ਯਾਰ ਉਹਨੂੰ ਬਾਹਰ ਜਾ ਕੇ ਬਾਹਰ ਜਾ ਕੇ ਕਰੋ ਭਰਾ।
0: ਕੋਈ ਨਹੀਂ ਭਾਜੀ, ਉਸ ਸਨ ਜਦੋਂ ਤੁਸੀਂ ਕੋਸ਼ਿਸ਼ ਕਰੋ ਉਸ ਸਨ 'ਚ ਪਹੁੰਚਣ ਦੀ, ਤੁਸੀਂ ਉਹ ਵਾਲਾ ਸਨ ਜਾ ਕੇ ਇੰਜੋਏ ਕਰੋ।
1: ਆਪਾਂ
0: ਠੀਕ ਹੈ, ਆਪਾਂ ਕਰਦੇ ਫਿਰ ਤੁਹਾਡਾ ਬਾਅਦ ਚੁਗਾ।
1: ਸਹੀ ਗੱਲ,
0: ਠੀਕ ਹੈ ਕਿ ਨਹੀਂ, ਡਨ ਹੋ ਗਿਆ?
1: ਕਿਉਂਕਿ ਧੁੰਦਲੇ ਧੁੰਦਲੇ
0: ਨੈਣ ਨਕਸ਼ੇ ਉਹਦੇ ਚੇਤੇ ਨੇ,
1: ਤੇ ਬਾਕੀ ਸੂਰਤ ਅੱਖਾਂ ਮੋਹਰਿਓ ਮਿੱਟੀ ਪਈ ਏ।
0: ਵਾਹ ਜੀਓ,
1: ਬਸ ਇੱਕ ਉਸੇ ਸ਼ੈ ਨੂੰ ਹਾਰੀ ਬੈਠੇ ਆਂ, ਤੇ ਬਾਕੀ ਦੁਨੀਆ ਜੌਲ ਹੁਣਾ ਨੇ ਜਿੱਤੀ ਪਈ ਏ।
0: ਜੌਲ ਭਾਈ ਜਿਉਂਦੇ ਰਹੋ। ਬਾਕੀ ਆ ਸੀਗਾ ਜੀ ਅੱਜ ਦੀ ਗੱਲਬਾਤ। ਅੱਜ ਦੀ ਗੱਲਬਾਤ ਨਾ ਬਣੀ ਇੰਨੀ
1: ਨੈਵਰ ਐਂਡਿੰਗ ਗੱਲਬਾਤ ਹੀ ਆ
0: ਯਾਰ, ਨਾਲੇ ਆਪਾਂ ਨਾ ਇੰਨੀਆਂ ਉੱਚੀਆਂ ਗੱਲਾਂ ਕਰਤੀਆਂ ਨਾ,
1: ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ,
0: ਬਸ ਮੈਂ ਕਿਹਾ ਇਹਦੇ ਤੇ ਐਂਡ ਕਰਨਾ ਪੈਣਾ, ਬਹੁਤ ਚੱਕਮਾ ਕੰਮ ਹੋ ਗਿਆ। ਹੁਣ ਤੁਸੀਂ ਚੱਕਮਾ ਜਾਂ ਗੀਤ ਸੁਣੋ। ਮੈਂ ਹਾਂ ਕ੍ਰਿਸ਼ਨਾ, ਮੇਰਾ ਨਾਮ ਬਲਕੀਰ, ਤੇ ਸੀਗਾ ਐਪੀਸੋਡ ਬੋਇਜ਼ ਮੀਟ ਅਪ ਦਾ, ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। इन्ना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालिया दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਟੈਨਸ਼ਨ ਨਿਰੀ ਟੈਨਸ਼ਨ
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-93-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY Immigration and Education Consultant,
3: ਹਰ ਕਦਮ ਤੁਹਾਡੇ ਨਾਲ।
5: Smith's Lane by Movec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
6: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ, ਚਿਜ਼ਮ ਬਿਹਤਰੀ ਲਈ RTO 0206-0।
7: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
8: ਸੋਨਾ ਚਾਹੀਦਾ,
9: ਭਰੋਸਾ ਚਾਹੀਦਾ,
8: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ 12 ਸਪਤੰਬਰ ਤੇ 2026 ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ ਅੱਜ ਦੇ ਇਸ ਖਬਰਨਾਮੇ ਦੇ ਵਿੱਚ। ਸਭ ਤੋਂ ਪਹਿਲਾਂ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਟਰੰਪ ਪ੍ਰਸ਼ਾਸਨ ਨੇ ਕੁਝ ਅਪਰਵਾਸੀਆਂ ਦੇ ਲਈ ਨੌਕਰੀ ਜਾਣ ਤੋਂ ਬਾਅਦ ਅਮਰੀਕਾ ਦੇ ਵਿੱਚ ਰੋਕ ਕੇ ਨਵੀਆਂ ਨੌਕਰੀਆਂ ਅਤੇ ਨਵੇਂ ਸਪੌਂਸਰ ਤਲਾਸ਼ਣ ਦੇ ਲਈ ਮਿਲਣ ਵਾਲੀ ਜਿਹੜੀ 60 ਦਿਨ ਦੀ ਛੋਟ ਹੈ ਉਹ ਵੀ ਹੁਣ ਖਤਮ ਕਰਨ ਦਾ ਪ੍ਰਸਤਾਵ ਰੱਖ ਦਿੱਤਾ ਹੈ। ਇਸ ਦੇ ਵਿੱਚ H-1B ਵੀਜ਼ਾ ਦੇ ਉੱਤੇ ਕੰਮ ਕਰਨ ਵਾਲੇ ਜਿਹੜੇ ਹੁਨਰਮੰਦ ਕਰਮਚਾਰੀ ਨੇ ਉਹ ਵੀ ਸ਼ਾਮਲ ਨੇ। ਵੀਰਵਾਰ ਦੇ ਦਿਨ ਆਨਲਾਈਨ ਜਾਰੀ ਇੱਕ ਸਰਕਾਰੀ ਨੋਟਿਸ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਖ਼ਬਰ ਏਜੰਸੀ ਰੀਟਰਸ ਦੇ ਮੁਤਾਬਕ ਅਮਰੀਕੀ ਹੋਮਲੈਂਡ ਸਿਕਿਉਰਿਟੀ ਦੀ ਤਰਫ ਤੋਂ ਫੈਡਰਲ ਰਜਿਸਟਰ ਦੇ ਵਿੱਚ ਪ੍ਰਕਾਸ਼ਿਤ ਨਿਯਮ ਦੇ ਤਹਿਤ H-1B ਵੀਜ਼ਾ ਅਤੇ ਕੁਝ ਹੋਰ ਦੂਸਰੇ ਕੱਚੇ ਵੀਜ਼ਿਆਂ ਦੇ ਉੱਤੇ ਜਿਨ੍ਹਾਂ ਨੂੰ ਵਰਕ ਵੀਜ਼ਾਸ ਵੀ ਕਹਿ ਲਿਆ ਜਾਂਦਾ ਉਹਦੇ ਉੱਤੇ ਨੌਕਰੀ ਖਤਮ ਹੁੰਦਿਆਂ ਸਾਰ ਅਮਰੀਕਾ ਛੱਡਣਾ ਹੋਏਗਾ। ਇਹ ਸੰਦੇਸ਼ ਦੇ ਦਿੱਤਾ ਹੈ। ਇਸ ਦੇ ਵਿੱਚ ਉਹ ਸਾਰੀਆਂ ਵੱਡੀਆਂ ਅਮਰੀਕੀ ਟੈਕ ਕੰਪਨੀਜ਼ ਨੂੰ ਵੀ ਝਟਕਾ ਲੱਗ ਸਕਦਾ ਹੈ ਜੋ ਵੱਡੀ ਗਿਣਤੀ ਦੇ ਵਿੱਚ ਵਿਦੇਸ਼ੀ ਕਰਮਚਾਰੀਆਂ ਦੇ ਉੱਤੇ ਨਿਰਭਰ ਕਰਦੀਆਂ ਨੇ। ਜਨਵਰੀ 2025 ਦੇ ਵਿੱਚ ਸੱਤਾ ਦੇ ਵਿੱਚ ਵਾਪਸ ਪਰਤਣ ਤੋਂ ਬਾਅਦ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਰਫ ਤੋਂ ਲੀਗਲ ਇਮੀਗ੍ਰੇਸ਼ਨ ਨੂੰ ਸੀਮਤ ਕਰਨ ਦੀ ਇਹ ਤਾਜ਼ਾ ਕੋਸ਼ਿਸ਼ ਹੈ। ਉਹਨਾਂ ਦੇ ਪ੍ਰਸ਼ਾਸਨ ਦੇ ਵਿੱਚ ਹੁਨਰਮੰਦ ਵਿਦੇਸ਼ੀ ਕਰਮਚਾਰੀਆਂ ਦੇ ਲਈ ਵੀਜ਼ਾ ਫੀਸ ਵਧਾਉਣ ਦੇ ਵੀ ਕਦਮ ਚੁੱਕੇ ਗਏ ਨੇ। ਵੈਸੇ ਅਮਰੀਕਾ ਦੇ ਨਾਲ ਹੀ ਜੁੜੀ ਅਗਲੀ ਖਬਰ ਦੀ ਸਾਂਝ ਪਾਈਏ ਜਿੱਥੇ ਹੂਤੀ ਵਿਦਰੋਹੀਆਂ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਸਾਊਦੀ ਅਰਬ ਦੀ ਹਮਾਇਤ ਕੀਤੀ ਹੈ। ਪਾਕਿਸਤਾਨ ਨੇ ਯਮਨ ਦੇ ਉੱਤੇ ਸੰਯੁਕਤ ਰਾਸ਼ਟਰ ਦੀ ਸਿਕਿਉਰਿਟੀ ਕੌਂਸਲ ਦੀ ਐਮਰਜੈਂਸੀ ਬੈਠਕ ਦੇ ਵਿੱਚ ਸਾਊਦੀ ਅਰਬ ਦੀ ਸੋਵਰੇਨਿਟੀ ਦੀ ਅਤੇ ਸਿਕਿਉਰਿਟੀ ਦੀ ਗੱਲ ਦੀ ਹਮਾਇਤ ਜਤਾਈ ਹੈ। ਪਾਕਿਸਤਾਨ ਨੇ ਕਿਹਾ ਕਿ ਸਾਊਦੀ ਅਗਵਾਈ ਸਰਕਾਰ ਭਾਈਚਾਰੇ ਵਾਲੇ ਲੋਕਾਂ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਇੱਕਜੁੱਟਤਾ ਦੇ ਨਾਲ ਖੜੀ ਹੈ। ਪਾਕਿਸਤਾਨ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਕੌਮਾਂਤਰੀ ਕਾਨੂੰਨਾਂ ਦੇ ਮੁਤਾਬਕ ਸਾਊਦੀ ਅਰਬ ਨੂੰ ਆਪਣੇ ਖੇਤਰ ਦੀ ਰੱਖਿਆ ਕਰਨ, ਆਪਣੇ ਨਾਗਰਿਕਾਂ ਅਤੇ ਨਿਵਾਸੀਆਂ ਦੀ ਸੁਰੱਖਿਆ ਅਤੇ ਕੌਮੀ ਸੰਪੱਤੀ ਦੀ ਰੱਖਿਆ ਦੇ ਲਈ ਸਾਰੇ ਜ਼ਰੂਰੀ ਉਪਾਅ ਕਰਨ ਦਾ ਅਧਿਕਾਰ ਹੈ। ਸਿਕਿਉਰਿਟੀ ਕੌਂਸਲ ਦੀ ਐਮਰਜੈਂਸੀ ਬੈਠਕ ਯਮਨ ਦੀ ਤਾਜ਼ਾ ਸਥਿਤੀ ਅਤੇ ਇਸ ਖੇਤਰ ਦੇ ਵਿੱਚ ਵੱਧ ਰਹੇ ਤਣਾਅ ਦੇ ਸੰਬੰਧ ਦੇ ਵਿੱਚ ਸੱਦੀ ਗਈ ਹੈ ਜਿੱਥੇ ਪਾਕਿਸਤਾਨ ਨੇ ਸਾਊਦੀ ਅਰਬ ਦੀ ਆਤਮ ਰੱਖਿਆ ਅਤੇ ਹੋਰਨਾਂ ਮੁੱਦਿਆਂ ਨੂੰ ਜਿਹੜਾ ਇਸ ਪ੍ਰਮੁੱਖ ਵਿਸ਼ਾ ਬਣਾ ਕੇ ਪੇਸ਼ ਕੀਤਾ। ਉੱਥੇ ਭਾਰਤ ਦੇ ਵਿੱਚ ਬ੍ਰਿਕਸ ਸਮਿਟ ਚੱਲ ਰਿਹਾ। ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਆਨ ਬ੍ਰਿਕਸ ਸਮਿਟ ਦੇ ਵਿੱਚ ਭਾਗ ਲੈਣ ਦੇ ਲਈ ਦਿੱਲੀ ਪਹੁੰਚ ਚੁੱਕੇ ਨੇ। ਭਾਰਤ ਪਹੁੰਚਣ ਦੇ ਉੱਤੇ ਉਹਨਾਂ ਦਾ ਸਵਾਗਤ ਸ਼ਿਪਿੰਗ ਮੰਤਰਾਲੇ ਦੇ ਰਾਜ ਮੰਤਰੀ ਸ਼ਾਂਤਨੂ ਠਾਕੁਰ ਨੇ ਕੀਤਾ। ਪਜ਼ਿਸ਼ਕਿਆਨ ਨੇ ਇਸ ਯਾਤਰਾ ਤੋਂ ਪਹਿਲਾਂ ਤਹਿਰਾਨ ਦੇ ਵਿੱਚ ਕਿਹਾ ਸੀ ਕਿ ਬ੍ਰਿਕਸ ਦੇ ਵਿੱਚ ਸਾਡਾ ਟੀਚਾ ਅਮਰੀਕਾ ਦੇ ਜਿਹੜੀ ਦਾਦਾਗਿਰੀ ਹੈ ਉਸਦੇ ਖਿਲਾਫ ਲੜਨਾ ਹੈ। ਪਜ਼ਿਸ਼ਕਿਆਨ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਦਰਮਿਆਨ ਲੰਘੀ ਕੱਲ੍ਹ ਯਾਨੀ ਸ਼ੁੱਕਰਵਾਰ ਦੀ ਸ਼ਾਮ ਵੀ ਦਵੱਲੀ ਵਾਰਤਾ ਹੋਈ ਸੀ। ਦੋਹਾਂ ਦਾ ਮਕਸਦ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਆਪਸੀ ਸੰਬੰਧਾਂ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਗੱਲਬਾਤ ਹੋਈ ਸੀ। PTI ਖਬਰ ਦੇ ਏਜੰਸੀ ਦੇ ਮੁਤਾਬਕ ਰਾਸ਼ਟਰਪਤੀ ਦੇ ਰੂਪ ਦੇ ਵਿੱਚ ਪਜ਼ਿਸ਼ਕਿਆਨ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਇਹ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਰਲ ਕੇ ਆਪਣੇ ਦੋਸਤ ਈਰਾਨ ਦੇ ਖਿਲਾਫ ਆਰਥਿਕ ਨਾਕੇਬੰਦੀ ਕਰ ਰੱਖੀ ਹੈ ਅਤੇ ਪੱਛਮੀ ਏਸ਼ੀਆ ਦੇ ਵਿੱਚ ਤਣਾਅ ਵਧਿਆ ਹੋਇਆ। ਨਵੀਂ ਦਿੱਲੀ ਦੇ ਵਿੱਚ ਰਵਾਨਾ ਹੋਣ ਤੋਂ ਪਹਿਲਾਂ ਪਜ਼ਿਸ਼ਕਿਆਨ ਨੇ ਬ੍ਰਿਕਸ ਦੇ ਲਈ ਆਪਣੀ ਆਰਥਿਕ ਮਜ਼ਬੂਤੀ ਅੱਗੇ ਵਧਾਉਣ ਦੀ ਲੋੜ ਦੇ ਉੱਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਨਵਾਂ ਬ੍ਰਿਕਸ ਬੈਂਕ ਸਾਰਿਆਂ ਦੇਸ਼ਾਂ ਦੀ ਡਾਲਰ ਦੇ ਉੱਤੇ ਨਿਰਭਰਤਾ ਘੱਟ ਕਰੇਗਾ ਅਤੇ ਅਮਰੀਕੀ ਦਬਦਬੇ ਦੇ ਖਿਲਾਫ ਲੜਨ ਦੀ ਕੋਸ਼ਿਸ਼ ਵੀ ਕਰੇਗਾ। ਵੈਸੇ ਇਸ ਦਰਮਿਆਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 11 ਦੇਸ਼ਾਂ ਵਾਲੇ ਬ੍ਰਿਕਸ ਸਿਖਰ ਸੰਮਿਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਸ਼ੁੱਕਰਵਾਰ ਦੇ ਦਿਨ ਹੀ ਨਵੀਂ ਦਿੱਲੀ ਪਹੁੰਚ ਗਏ ਸੀ। ਦੱਸ ਦਈਏ ਕਿ ਅੱਜ ਅਤੇ ਭਲਕੇ ਯਾਨੀ ਸ਼ਨੀਵਾਰ ਅਤੇ ਐਤਵਾਰ ਦੇ ਦਿਨ ਇਹ ਸੰਮਿਟ ਚੱਲਣਾ ਹੈ। ਇਸ ਦਰਮਿਆਨ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਜਾਰੀ ਸੂਚਨਾ ਦੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਦੁਪਹਿਰ 2:30 ਕੱਲ੍ਹ ਦੇ ਦਿਨ ਹੋ ਗਈ ਸੀ। ਹਾਲਾਂਕਿ ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਬੈਠਕ ਦੇ ਵਿੱਚ ਦੋਹਾਂ ਦੇ ਦਰਮਿਆਨ ਕਿਹਨਾਂ ਏਜੰਡਿਆਂ ਦੇ ਉੱਤੇ ਗੱਲ ਕੀਤੀ ਗਈ ਹੈ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਅਤੇ ਬ੍ਰਿਕਸ ਸਮਿਟ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕੀ ਕਿਹਾ ਇਹ ਵੀ ਤੁਹਾਨੂੰ ਦੱਸ ਦਈਏ। ਉਹਨਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਸੁਨੇਹਾ ਲਿਖਿਆ ਕਿ ਅਗਲੇ ਕੁਝ ਦਿਨਾਂ ਦੇ ਦਰਮਿਆਨ ਦੁਨੀਆ ਭਰ ਦੇ ਨੇਤਾ ਬ੍ਰਿਕਸ ਸਮਿਟ ਦੇ ਲਈ ਜੁਟਣਗੇ। ਸ਼ੁੱਕਰਵਾਰ ਦੇ ਦਿਨ ਲਿਖੇ ਇਸ ਸੁਨੇਹੇ 'ਚ ਉਹਨਾਂ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਸੰਮੇਲਨ ਦੇ ਵਿੱਚ ਵਿਸ਼ਵ ਕਲਿਆਣ ਦੀ ਗੱਲਬਾਤ ਕੀਤੀ ਜਾਏਗੀ। ਉਹਨਾਂ ਨੇ ਸੰਸਕ੍ਰਿਤੀ ਦੇ ਇੱਕ ਸ਼ਲੋਕ ਦਾ ਵੀ ਜ਼ਿਕਰ ਕੀਤਾ ਜਿਸ ਦਾ ਮਤਲਬ ਹੈ ਕਿ ਮਨੁੱਖ ਨੂੰ ਹਮੇਸ਼ਾ ਅਜਿਹੇ ਕੰਮ ਦੇ ਨਾਲ ਅਜਿਹੇ ਸੰਗਤ ਦੇ ਵਿੱਚ ਰਹਿਣਾ ਚਾਹੀਦਾ ਜਿੱਥੇ ਸੱਜਣਾਂ ਦੇ ਨਾਲ ਗੱਲਬਾਤ ਕਰਕੇ ਦੋਸਤੀ ਵਾਲਾ ਵਿਵਹਾਰ ਜਿਹੜਾ ਹੈ ਉਸਨੂੰ ਹੋਰ ਅੱਗੇ ਗੂੜਾ ਅਤੇ ਅੱਗੇ ਵਧਾਇਆ ਜਾ ਸਕੇ। ਇਸ ਤੋਂ ਪਹਿਲਾਂ ਬ੍ਰਿਕਸ ਸਮਿਟ 2026 ਦੇ ਵਿੱਚ ਸ਼ਾਮਲ ਹੋਣ ਦੇ ਲਈ ਰੂਸੀ ਰਾਸ਼ਟਰਪਤੀ ਦੀ ਦਿੱਲੀ ਪਹੁੰਚਣ ਦੇ ਉੱਤੇ ਇੱਕ ਚੰਗਾ ਸਵਾਗਤ ਜਿਹੜਾ ਉਹ ਭਾਰਤ ਦੀ ਤਰਫ ਤੋਂ ਕੀਤਾ ਗਿਆ ਜਿਸਦਾ ਵਿਦੇਸ਼ੀ ਮੀਡੀਆ ਦੇ ਵਿੱਚ ਵੀ ਜ਼ਿਕਰ ਸੁਣਨ ਨੂੰ ਮਿਲ ਰਿਹਾ ਹੈ।
ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤਾਂ ਆਸਟ੍ਰੇਲੀਆ ਦੇ ਵਿੱਚ ਇਹ ਜਿਹੜੀ ਮੱਧ ਪੂਰਬ ਦੀ ਜੰਗ ਹੈ ਇੱਕ ਕਿਸਮ ਦੀ ਟਾਈਮ ਬੌਂਬ ਦੇ ਉੱਤੇ ਟਿਕੀ ਹੋਈ ਇਹ ਜੰਗ ਹੈ। ਕਿਸੇ ਵੀ ਵਕਤ ਇਹ ਫਟ ਸਕਦਾ ਹੈ। ਅਮਰੀਕਾ ਅਤੇ ਇਜ਼ਰਾਈਲ ਨੂੰ ਸ਼ਾਇਦ ਕੋਈ ਫਰਕ ਨਾ ਪੈਂਦਾ ਹੋਵੇ ਪਰ ਆਸਟ੍ਰੇਲੀਅਨ ਲੋਕਾਂ ਨੂੰ ਤਾਂ ਇਸ ਜੰਗ ਦੇ ਅਸਰ ਭੁਗਤਣੇ ਪੈ ਹੀ ਰਹੇ ਨੇ। ਤੇਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਦੁਨੀਆ ਭਰ 'ਚ ਇਜ਼ਾਫੇ ਹੋ ਰਹੇ ਨੇ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ 2 ਤੋਂ 4 ਹਫ਼ਤਿਆਂ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਤੇਲ ਦੀਆਂ ਕੀਮਤਾਂ 'ਚ 20 ਤੋਂ 30 ਸੈਂਟ ਪ੍ਰਤੀ ਲੀਟਰ ਦਾ ਇਜ਼ਾਫਾ ਹੋ ਸਕਦਾ। ਮੱਧ ਪੂਰਬ ਦੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਸ ਦਰਮਿਆਨ ਗਾਰਜੀਅਨ ਆਸਟ੍ਰੇਲੀਆ ਅਖ਼ਬਾਰ ਦੀ ਤਰਫ ਤੋਂ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਜਿਹੜੇ ਡੋਨਾਲਡ ਟਰੰਪ ਦੇ ਹਮਾਇਤ ਵਾਲੇ ਜਿਹੜੇ ਸਟਾਕਸ ਅਤੇ ਬੌਂਡਸ ਨੇ ਉਹਨਾਂ ਦੇ ਵਿੱਚ ਅਮਰੀਕੀ ਸਰਕਾਰ ਦੀ ਮਦਦ ਕਰਦੇ ਉਹਨਾਂ ਬੌਂਡਸ ਦੇ ਵਿੱਚ ਇਨਵੈਸਟਰਸ ਦਾ ਭਰੋਸਾ ਘੱਟ ਰਿਹਾ ਹੈ। ਦੱਸ ਦਈਏ ਕਿ ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਨੇ ਪਿਛਲੇ ਦਿਨਾਂ ਦੇ ਦਰਮਿਆਨ ਇਹ ਸੁਨੇਹਾ ਦਿੱਤਾ ਸੀ ਕਿ ਅਮਰੀਕਾ ਦੇ ਵਿੱਚ ਰਹਿ ਰਹੇ ਨੌਜਵਾਨਾਂ ਨੂੰ $5,000 ਅਮਰੀਕੀ ਸਰਕਾਰ ਦੇਵੇਗੀ ਜੇਕਰ ਇਹਨਾਂ ਮਿਡ ਟਰਮ ਇਲੈਕਸ਼ਨਸ ਦੇ ਵਿੱਚ ਉਹਨਾਂ ਦੀ ਰਿਪਬਲਿਕਨ ਪਾਰਟੀ ਨੂੰ ਜਿੱਤ ਹਾਸਲ ਹੁੰਦੀ ਹੈ। ਖੈਰ ਇਹ ਤਾਂ ਅਮਰੀਕਾ ਦੀ ਖਬਰ ਹੈ ਪਰ ਆਸਟ੍ਰੇਲੀਆ ਦੇ ਲਈ ਮੰਦਭਾਗੀ ਖਬਰ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਅੰਦਰ ਇਜ਼ਾਫਾ ਹੁੰਦਾ ਦਿਖਾਈ ਦੇਵੇਗਾ ਤੁਹਾਨੂੰ। ਉੱਥੇ ਏਅਰ ਸਰਵਿਸਿਜ਼ ਆਸਟ੍ਰੇਲੀਆ ਦੀ ਤਰਫ ਤੋਂ ਸੈਨੇਟ ਇਨਕੁਆਇਰੀ ਦੇ ਦਰਮਿਆਨ ਇਹ ਗੱਲ ਦੱਸੀ ਗਈ ਹੈ ਕਿ ਆਸਟ੍ਰੇਲੀਆ ਦੇ ਵਿੱਚ ਹਰ ਇੱਕ ਵੱਡੇ ਹਵਾਈ ਅੱਡੇ ਦੇ ਉੱਤੇ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਲਗਾਤਾਰ ਜਿਹੜੀਆਂ ਹਵਾਈ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਔਰ ਇਸ ਦਰਮਿਆਨ ਹਰ 3 ਦਿਨ ਦੇ ਵਿੱਚ 1 ਫਲਾਈਟ ਜਿਹੜੀ ਉਹ ਕੈਂਸਲ ਹੁੰਦੀ ਦੱਸੀ ਗਈ ਹੈ। ਦੱਸ ਦਈਏ ਕਿ ਸਰਕਾਰ ਦੀ ਇਸ ਏਜੰਸੀ ਏਅਰ ਸਰਵਿਸਿਜ਼ ਆਸਟ੍ਰੇਲੀਆ ਦੇ ਡਿਪਟੀ CEO ਪੀਟਰ ਕਰਨ ਦੀ ਤਰਫ ਤੋਂ ਸੈਨੇਟ ਦੇ ਵਿੱਚ ਚੱਲ ਰਹੀ ਇੱਕ ਇਨਕੁਆਇਰੀ ਦੇ ਦਰਮਿਆਨ ਇਹ ਗੱਲ ਦੱਸੀ ਗਈ ਕਿ ਆਸਟ੍ਰੇਲੀਆ ਦੇ ਹਵਾਈ ਅੱਡਿਆਂ ਨੇ 2,536 ਕੈਂਸਲੇਸ਼ਨਸ ਜਿਹੜੀਆਂ ਨੇ ਉਹ 31 ਅਗਸਤ ਤੋਂ ਬਾਅਦ ਦੇਖੀਆਂ ਨੇ ਔਰ ਇਹਦੇ ਵਿੱਚ ਇਸ ਦੀ ਖਾਸ ਵਜ੍ਹਾ ਇਹ ਹੈ ਕਿ ਇਸ ਵਕਤ ਆਸਟ੍ਰੇਲੀਆ ਦੇ ਹਵਾਈ ਅੱਡਿਆਂ ਦੇ ਉੱਤੇ ਸਟਾਫ ਮੌਜੂਦ ਨਹੀਂ ਹੈ। ਗਰਾਊਂਡ ਸਟਾਫ ਦੀ ਇੱਕ ਭਾਰੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਕੁਰਨ ਨੇ ਇਹ ਵੀ ਕਿਹਾ ਕਿ ਸਿਰਫ ਸਿਡਨੀ ਹਵਾਈ ਅੱਡੇ ਦੇ ਉੱਤੇ ਹੀ 41 ਏਅਰ ਟ੍ਰੈਫਿਕ ਕੰਟਰੋਲਰਸ ਦੀ ਹੋਰ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਜਦਕਿ ਰੋਸਟਰ ਲਗਾਤਾਰ ਵੱਧ ਰਹੇ ਨੇ ਅਤੇ ਇਸ ਵਕਤ ਜਿਹੜੇ 49 ਕਰਮਚਾਰੀ ਨੇ ਟ੍ਰੈਫਿਕ ਕੰਟਰੋਲਰ ਦੇ ਤੌਰ ਦੇ ਉੱਤੇ ਉਹ ਵੀ ਨਾ ਕਾਫੀ ਨਜ਼ਰ ਆਉਂਦੇ ਨੇ। ਆਸਟ੍ਰੇਲੀਆ ਦੇ ਲਗਭਗ ਹਰ ਇੱਕ ਹਵਾਈ ਅੱਡੇ ਦੇ ਉੱਤੇ ਟ੍ਰੈਫਿਕ ਕੰਟਰੋਲਰ ਦੀ ਕਮੀ ਦੇ ਚੱਲਦਿਆਂ ਹਵਾਈ ਉਡਾਨਾਂ ਰੱਦ ਹੋ ਰਹੀਆਂ ਨੇ। ਉੱਥੇ ਸਿਡਨੀ ਦੇ ਵਿੱਚ ਨੌਰਥ ਵੈਸਟ ਇਲਾਕੇ ਦੇ ਅੰਦਰ ਸ਼ੁੱਕਰਵਾਰ ਦੇ ਦਿਨ ਲੱਗੀ ਇੱਕ ਸ਼ਾਮ ਵੇਲੇ ਦੁਪਹਿਰ ਤੋਂ ਬਾਅਦ ਕਹਿ ਲਈਏ ਇੱਕ ਅੱਗ ਨੇ ਕਾਫੀ ਜ਼ਿਆਦਾ ਇਸ ਇਲਾਕੇ ਦੇ ਵਿੱਚ ਖੌਫ ਪੈਦਾ ਕਰ ਦਿੱਤਾ। ਦੱਸ ਦਈਏ ਕਿ ਰਿਵਰਸਟਨ ਦਾ ਇਲਾਕਾ ਜਿੱਥੇ ਲੋਫਟਸ ਸਟਰੀਟ ਦੇ ਉੱਤੇ ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 1:30 ਤੋਂ 2 ਵਜੇ ਦੇ ਦਰਮਿਆਨ ਸੱਦਿਆ ਗਿਆ। ਇੱਥੇ ਇਮਾਰਤ ਦੇ ਵਿੱਚ ਲੱਗੀ ਅੱਗ ਨੂੰ ਬੁਝਾਉਣ ਦੇ ਲਈ ਫਾਇਰ ਐਂਡ ਰੈਸਕਿਊ NSW ਦੇ ਲਗਭਗ 40 ਦਮਕਲ ਕਰਮੀ ਅਤੇ 12 ਦੇ ਕਰੀਬ ਫਾਇਰ ਟਰੱਕ ਲਗਾਤਾਰ ਕੁਝ ਘੰਟਿਆਂ ਤੱਕ ਜੂਝਦੇ ਰਹੇ। ਦੱਸ ਦਈਏ ਕਿ ਇਸ ਦਰਮਿਆਨ 4 ਲੋਕਾਂ ਨੂੰ ਹਸਪਤਾਲ ਵੀ ਪਹੁੰਚਾਇਆ ਗਿਆ ਜਿਨ੍ਹਾਂ ਦਾ ਜਿਹੜੇ ਇਸ ਅੱਗ ਦੇ ਵਿੱਚ ਪ੍ਰਭਾਵਿਤ ਹੋਏ ਨੇ ਹਾਲਾਂਕਿ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫਾਇਰ ਰੈਸਕਿਊ NSW ਦੀ ਤਰਫ ਤੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਚੇਤੇ ਕਰਵਾ ਦਈਏ ਕਿ ਰਿਵਰਸਟਨ ਦਾ ਹੀ

0: ਦੀ ਇਸ ਘਟਨਾ ਤਾਜ਼ਾ ਘਟਨਾ ਦੇ ਕਾਰਨ ਕੀ ਨੇ ਇਸ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਉਧਰ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦੀ ਤਰਫ ਤੋਂ ਆਪਣੇ ਹੀ ਇੱਕ ਸਾਬਕਾ ਕਰਮਚਾਰੀ ਮੌਜੂਦਾ ਕਰਮਚਾਰੀ ਨੂੰ ਜਿਹਨੂੰ ਹੁਣ ਸਾਬਕਾ ਬਣਾ ਦਿੱਤਾ ਗਿਆ ਵੈਸੇ ਉਸਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਕਿਹਾ ਗਿਆ ਹੈ ਕਿ ਇਸ ਸੰਗਠਿਤ ਅਪਰਾਧ ਨੂੰ ਦਿੱਤੀਆਂ ਕੁਝ ਅੰਦਰੂਨੀ ਜਾਣਕਾਰੀਆਂ ਵਿਭਾਗੀ ਜਾਣਕਾਰੀਆਂ ਦੇ ਚੱਲਦਿਆਂ ਇਸ 32 ਸਾਲ ਦੇ ਗੋਲਡਕੋਸਟ ਦੇ ਰਹਿਣ ਵਾਲੇ ਵਿਅਕਤੀ ਨੂੰ ਨੌਕਰੀ ਤੋਂ ਹਟਾ ਵੀ ਦਿੱਤਾ ਗਿਆ। ਅਧਿਕਾਰੀਆਂ ਦੀ ਤਰਫ ਤੋਂ ਇਸ ਮਾਮਲੇ ਦੇ ਵਿੱਚ ਵੱਧ ਤੋਂ ਵੱਧ 2 ਸਾਲ ਤੱਕ ਦੀ ਸਜ਼ਾ ਵੀ ਇਸ ਵਿਅਕਤੀ ਨੂੰ ਸੁਣਾਈ ਜਾ ਸਕਦੀ ਹੈ। ਬਹਿਰਾਲ ਇਸੇ ਮਹੀਨੇ ਦੇ ਅਖੀਰ ਦੇ ਵਿੱਚ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ। ਫਿਲਹਾਲ ਕਾਨੂੰਨ ਕਾਰਨਾਂ ਕਰਕੇ ਇਸ ਵਿਅਕਤੀ ਦਾ ਨਾਮ ਜਿਹੜਾ ਉਹ ਨਹੀਂ ਲਿਆਂਦਾ ਗਿਆ ਸਾਹਮਣੇ। ਉੱਥੇ ਖਬਰ ਏਜੰਸੀ ਆਪ ਦੀ ਰਿਪੋਰਟ ਦੇ ਮੁਤਾਬਕ AAP ਦੀ ਰਿਪੋਰਟ ਦੇ ਮੁਤਾਬਕ ਕੁਇਨਜ਼ਲੈਂਡ ਦੀ ਕ੍ਰੈਡਿਟ ਰੇਟਿੰਗ ਪਿਛਲੇ 17 ਸਾਲਾਂ ਦੇ ਵਿੱਚ ਪਹਿਲੀ ਵਾਰ ਘਟੀ ਹੈ। ਕ੍ਰੈਡਿਟ ਏਜੰਸੀ S&P ਗਲੋਬਲ ਦੀ ਤਰਫ ਤੋਂ ਦੱਸਿਆ ਗਿਆ ਕਿ ਕੁਇਨਜ਼ਲੈਂਡ ਦੀ ਰੇਟਿੰਗ ਨੂੰ ਹੁਣ ਘਟਾ ਕੇ AA ਕਰ ਦਿੱਤਾ ਗਿਆ। ਕਿਸੇ ਵਕਤ ਕੁਇਨਜ਼ਲੈਂਡ ਦੀ ਰੇਟਿੰਗ AA+ ਚੱਲ ਰਹੀ ਸੀ ਅਤੇ ਨਿਊ ਸਾਊਥ ਵੇਲਜ਼ ਦੀ ਵੀ ਰੇਟਿੰਗ ਲਗਭਗ ਬਰਾਬਰੀ ਚੱਲ ਰਹੀ ਸੀ। ਪਰ ਸੂਬੇ ਦੀ ਹਿਸਟਰੀ ਦੇ ਵਿੱਚ ਜਿਹੜੇ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟ ਨੇ 2032 ਦਾ ਓਲੰਪਿਕ ਖੇਡਾਂ ਹੋਣੀਆਂ ਨੇ, ਬਾਵਜੂਦ ਉਹ ਵੀ ਇਸ ਸੂਬੇ ਦੀ ਰੇਟਿੰਗ ਨੂੰ ਉੱਤੇ ਨਹੀਂ ਚੱਕ ਸਕੇ। ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ 2028 ਤੱਕ ਜਾਂਦਿਆਂ ਕੁਇਨਜ਼ਲੈਂਡ ਸਟੇਟ ਦੀ ਆਰਥਿਕਤਾ ਦੇ ਵਿੱਚ ਥੋੜ੍ਹਾ ਬਹੁਤ ਫਰਕ ਜ਼ਰੂਰ ਆ ਸਕਦਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ, ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ, ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ, ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ, ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
3: ਹਾਂਜੀ ਹਾਂਜੀ,

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਸਵਾਸਥੀ।
1: ਹਾਂ ਜੀ ਰੇਡੀਓ
2: ਸਾਨ।

0: Μητσέρα.
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।

0: ਰੇਡੀਓ ਹਾਂਜੀ 1674 ਐਮ ਦੋਸਤੋ ਇਸ ਟਾਈਮ ਤੁਸੀਂ ਸਾਨੂੰ ਵੇਖ ਰਹੇ ਹੋ ਯੂਟਿਊਬ ਚੈਨਲ ਦੇ ਉੱਤੇ ਅਤੇ ਜਾਂ ਫਿਰ ਤੁਸੀਂ ਸਾਨੂੰ ਰੇਡੀਓ ਦੇ ਉੱਤੇ ਸੁਣਨਾ ਸ਼ੁਰੂ ਕਰ ਚੁੱਕੇ ਹੋਵੋਗੇ ਅਤੇ ਅੱਜ ਦੇ ਦਿਨ ਇੱਕ ਵਾਰੀ ਫਿਰ ਤੋਂ ਗੱਲਾਂ ਬਾਤਾਂ ਹੋਣਗੀਆਂ ਸਾਡੇ ਹਿਸਾਬ ਕਿਤਾਬ ਦੀਆਂ, ਸਾਡੇ ਅਕਾਊਂਟਸ ਦੀਆਂ, ਸਾਡੇ ਪੈਸੇ ਦੀਆਂ, ਸਾਡੇ ਪੈਸੇ ਦੇ ਰੱਖ ਰਖਾਵ ਦੀਆਂ, ਕੱਟੇ ਜਾਂਦੇ ਟੈਕਸ ਦੀਆਂ, ਪ੍ਰੋਪਰਟੀ ਦੇ ਵਿੱਚ ਲਾਏ ਜਾਂਦੇ ਪੈਸਿਆਂ ਦੀਆਂ. ਸੋ ਇਸ ਟਾਈਮ ਦੇ ਉੱਤੇ ਜਦੋਂ ਆਪਾਂ ਇੱਕ ਫਾਈਨੈਂਸ਼ੀਅਲ ਬੋਝ ਮਹਿਸੂਸ ਕਰਦੇ ਹੋਏ ਅੱਗੇ ਵੱਧ ਰਹੇ ਹਾਂ ਅਤੇ ਉਸ ਸਮੇਂ ਦੇ ਵਿੱਚ ਬਹੁਤ ਸਾਰੇ ਸਾਡੇ ਹੋਰ ਇਰਦ ਗਿਰਦ ਵੀ ਸਵਾਲ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਆਪਾਂ ਕਈ ਵਾਰੀ ਛਸ਼ੋ ਪੰਜ ਦੇ ਵਿੱਚ ਪੈ ਜਾਂਦੇ, ਕਈ ਵਾਰੀ ਉਹਨਾਂ ਦੇ ਸਵਾਲਾਂ ਦੇ ਜਵਾਬ ਸਾਨੂੰ ਨਹੀਂ ਲੱਭਦੇ ਅਤੇ ਫਿਰ ਆਪਾਂ ਜਾਂਦੇ ਹਾਂ ਕਿਸੇ ਮਾਹਰ ਦੇ ਵੱਲ ਨੂੰ ਅਤੇ ਆਪਾਂ ਰੇਡੀਓ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਕਿ ਸਮੇਂ ਦਰ ਸਮੇਂ ਇੱਦਾਂ ਦੇ ਮਾਹਰ ਲਿਆ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਜਿਹੜੇ ਸਾਡੇ ਕੋਮਨ ਕੁਐਸਚਨਸ ਨੇ ਉਹਨਾਂ ਦੇ ਆਨਸਰ ਲਏ ਜਾਣ. ਅੱਜ ਇੱਕ ਵਾਰੀ ਫਿਰ ਤੋਂ ਕਮਲਪ੍ਰੀਤ ਜੀ ਪੇਸ਼ੇ ਤੋਂ ਅਕਾਊਂਟੈਂਟ ਨੇ ਅਤੇ ਪਿਛਲੇ ਪ੍ਰੋਗਰਾਮਾਂ ਤੋਂ ਵੀ ਆਪਾਂ ਲਾਹਾ ਲਿਆ ਅਤੇ ਅੱਜ ਦੀ ਗੱਲਬਾਤ ਬਹੁਤ ਖਾਸ ਆ. ਅੱਜ ਦੀ ਗੱਲਬਾਤ ਆਪਾਂ ਕਰਾਂਗੇ ਜਿਹੜੇ ਇੰਡੀਆ ਤੋਂ ਆਪਾਂ ਪੈਸੇ ਮੰਗਵਾਉਂਦੇ ਹਾਂ ਉਹ ਚਾਹੇ ਕਿਸੇ ਵੀ ਫੋਰਮ ਦੇ ਵਿੱਚ ਹੋਣ ਜਾਂ ਫਿਰ ਪ੍ਰੋਪਰਟੀ 'ਚ ਆਪਾਂ ਉੱਥੇ ਇਨਵੈਸਟਮੈਂਟ ਕਰਦੇ ਹਾਂ ਜਾਂ ਫਿਰ ਉੱਥੋਂ ਕੋਈ ਗਿਫਟ ਮਨੀ ਆਉਂਦੀ ਆ ਜਾਂ ਫਿਰ ਇੱਥੋਂ ਪੈਸੇ ਭੇਜਦੇ ਹਾਂ. ਕਈ ਵਾਰੀ ਕਈ ਤਰ੍ਹਾਂ ਦੇ ਝੰਬੇਲੇ ਅਤੇ ਕਈ ਤਰ੍ਹਾਂ ਦੇ ਸਵਾਲ ਸਾਡੇ ਮਨ ਦੇ ਵਿੱਚ ਹੁੰਦੇ ਨੇ, ਖਾਸ ਤੌਰ ਦੇ ਉੱਤੇ ਜਾਂ ਫਿਰ ਆਪਾਂ ਜਿੱਦਾਂ ਪ੍ਰੋਪਰਟੀ ਉੱਥੇ ਕਿਤੇ ਪੁਰਾਣੀ ਵੇਚੀ ਹੋਵੇ. ਸੋ ਇੱਦਾਂ ਦੇ ਬਹੁਤ ਸਾਰੇ ਸਵਾਲ ਅਤੇ ਆਓ ਅੱਜ ਇਸੇ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ. ਭਾਈ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ.
1: ਸਤਿ ਸ਼੍ਰੀ ਅਕਾਲ ਜੀ.
0: ਹੋਰ ਸੁਣਾਓ, ਠੀਕ ਠਾਕ ਹੋ?
1: ਬਹੁਤ ਵਧੀਆ ਜੀ.
0: ਕਿਵੇਂ ਦਿਨ ਬਾਹਰ? ਠੀਕ ਆ, ਵਧੀਆ ਜਾ ਰਿਹਾ?
1: ਹਾਂਜੀ, ਬਹੁਤ ਵਧੀਆ ਚੱਲ ਰਿਹਾ ਜੀ.
0: ਟ੍ਰੈਫਿਕ ਆ ਕਿਵੇਂ?
1: ਟ੍ਰੈਫਿਕ ਥੋੜ੍ਹੀ ਜਿਹੀ ਮਿਲੀ ਸੀ, ਹਾਂ ਲੱਗਿਆ ਇੱਥੇ, ਬਟ ਓਵਰਆਲ ਠੀਕ ਹੈ. ਇਸ ਟਾਈਮ ਥੋੜ੍ਹਾ ਘੱਟ ਹੁੰਦੀ ਟ੍ਰੈਫਿਕ.
0: ਤੁਸੀਂ ਜਦੋਂ ਟ੍ਰੈਫਿਕ 'ਚੋਂ ਲੰਘਦੇ ਹੋ ਅਤੇ ਤੁਹਾਡਾ ਜੀ ਨਹੀਂ ਕਰਦਾ ਵੀ ਟ੍ਰੈਫਿਕ 'ਤੇ ਵੀ ਮੈਂ ਟੈਕਸ ਟੁਕਸ ਜਿਹਾ ਪਾਵਾਂ ਕੋਈ? ਮਤਲਬ
1: ਨਹੀਂ, ਮੇਰਾ ਜੀ ਨਹੀਂ ਕਰਦਾ. ਆਲਰੇਡੀ
0: ਇਹਦਾ ਪੀ ਵਾਈ ਓ ਜੀ ਕੱਟਾਂ ਇਹਦਾ ਮੈਂ.
1: ਨਹੀਂ, ਆਲਰੇਡੀ ਬਹੁਤ ਟੈਕਸ ਲੱਗ ਰਹੇ ਨੇ ਅਤੇ ਲੋਕੀ ਪਰੇਸ਼ਾਨ ਨੇ ਟੈਕਸ ਤੋਂ. ਅਤੇ
0: ਅਜੇ ਤੁਸੀਂ
1: ਮੈਨੂੰ ਰਹਿ ਨਹੀਂ ਦਈਏ.
0: ਤੁਸੀਂ ਵੀ ਮਹਿਸੂਸ ਕਰਦੇ ਹੋ ਵੀ ਟੈਕਸ ਵਾਕਈ ਬਹੁਤ ਲੱਗ ਰਹੇ ਆ?
1: ਟੈਕਸ, ਹਾਂਜੀ, ਟੈਕਸ 'ਤੇ ਕੌਣ ਦੇਣਾ ਚਾਹੁੰਦਾ ਟੈਕਸ? ਅਸੀਂ ਡੇਲੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਕੋਈ ਵੀ ਟੈਕਸ ਦੇਣਾ ਨਹੀਂ ਚਾਹੁੰਦਾ.
0: ਕਮਾਈ ਵੱਧ ਤੋਂ ਵੱਧ ਕਰਨੀ ਚਾਹੀਦੀ.
1: ਹਾਂਜੀ,
0: ਚਲੋ ਖੈਰ, ਜੇ ਕਮਾਈ ਰੱਬ ਨੇ ਦਿੱਤੀ ਆ ਤਾਂ ਫਿਰ ਇਹ ਵੀ ਚੀਜ਼ਾਂ ਸਾਨੂੰ ਕਰਨੀਆਂ ਪੈਣੀਆਂ. ਅੱਛਾ, ਜਦੋਂ ਆਪਾਂ ਗੱਲ ਕਰ ਰਹੇ ਹਾਂ, ਬਹੁਤ ਸਾਰੇ ਸਵਾਲ ਸਾਡੇ ਤੱਕ ਵੀ ਰੇਡੀਓ ਪਹੁੰਚ ਜਾਂਦੇ ਨੇ ਅਤੇ ਉਹ ਫਿਰ ਆਪਾਂ ਇਕੱਠੇ ਕਰਕੇ ਅਤੇ ਤੁਹਾਡੇ ਤੱਕ ਵੀ ਪਹੁੰਚਾ ਦਈਦੇ ਆ. ਇੰਡੀਆ ਦੇ ਵਿੱਚ ਜਾਂ ਫਿਰ ਕੋਈ ਕਿਤੇ ਵੀ ਰਹਿ ਰਿਹਾ ਜਿਹੜਾ ਵੀ ਕੋਈ ਇਸ ਟਾਈਮ ਸੁਣ ਰਿਹਾ, ਕੋਈ ਪਾਕਿਸਤਾਨ ਰਹਿੰਦਾ, ਕੋਈ ਬੰਗਲਾਦੇਸ਼ ਰਹਿੰਦਾ, ਕੋਈ ਕਿਤੇ ਵੀ ਰਹਿੰਦਾ, ਉੱਥੋਂ ਸਾਡੇ ਜਿਹੜੇ ਨਾਤੇ ਨੇ ਉਹ ਟੁੱਟ ਕੇ ਵੀ ਨਹੀਂ ਟੁੱਟਦੇ. ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਨ ਆਊਟ ਚੱਲਦੀਆਂ ਰਹਿੰਦੀਆਂ ਨੇ. ਆਪਾਂ ਪੈਸੇ ਮੰਗਾਉਂਦੇ ਰਹਿੰਦੇ ਹਾਂ, ਭੇਜਦੇ ਰਹਿੰਦੇ ਹਾਂ ਜਾਂ ਫਿਰ ਉੱਥੇ ਪ੍ਰੋਪਰਟੀ ਹੁੰਦੀ ਆ ਉਹ ਆਪਾਂ ਵੇਚਦੇ ਕਰਦੇ ਹਾਂ. ਅੱਜ ਉਹਦੇ ਬਾਰੇ ਆਪਾਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਪੈਸੇ ਸਾਡੇ ਇੰਡੀਆ ਤੋਂ ਆਪਾਂ ਮੰਗਾ ਲਏ, ਕੀ ਉਹ ਵੀ ਕਮਾਈ 'ਚ ਗਿਣੇ ਜਾਂਦੇ ਆ? ਕੀ ਉਹਦਾ ਵੀ ਟੈਕਸ ਦੇਣਾ ਪੈਂਦਾ?
1: ਨਹੀਂ, ਇਹਦੇ 'ਤੇ ਡਿਪੈਂਡ ਕਰਦਾ ਕਿ ਪੈਸਾ, ਇਹ ਨਹੀਂ ਡਿਪੈਂਡ ਕਰਦਾ ਕਿ ਪੈਸਾ ਕਿਸ ਕੰਟਰੀ ਤੋਂ ਆ ਰਿਹਾ, ਕਿੰਨਾ ਆ ਰਿਹਾ. ਇਹ ਡਿਪੈਂਡ ਕਰਦਾ ਕਿ ਪੈਸਾ ਕਿਉਂ ਆ ਰਿਹਾ. ਸੋ ਉਸ ਉਹਦੇ 'ਤੇ ਹੀ ਡਿਪੈਂਡ ਕਰਦਾ ਕਿ ਉਹਦੀ ਇੱਥੇ ਕੀ ਟ੍ਰੀਟਮੈਂਟ ਹੋਏਗੀ. ਜ਼ਰੂਰੀ ਨਹੀਂ ਕਿ ਪੈਸਾ ਇੰਡੀਆ ਤੋਂ ਜਾਂ ਕਿਸ ਤੁਹਾਨੂੰ ਆ ਗਿਆ ਅਤੇ ਤੁਹਾਨੂੰ ਟੈਕਸ ਦੇਣਾ ਪੈਣਾ ਉਹਦੇ 'ਤੇ. ਸੋ ਉਹ ਅਸੀਂ ਦੇਖਦੇ ਹਾਂ ਕਿ ਉਹ ਪੈਸਾ ਕਿਉਂ ਆਇਆ ਅਤੇ ਫਿਰ ਉਹਦੀ ਟ੍ਰੀਟਮੈਂਟ ਉਸ ਹਿਸਾਬ ਨਾਲ ਅਸੀਂ ਤੈਅ ਕਰਦੇ ਹਾਂ.
0: ਸੋ ਜੇ ਉਹ ਕਮਾਈ ਆ ਤਾਂ ਫਿਰ ਉਹ ਕਮਾਈ ਆ, ਫਿਰ ਸਾਨੂੰ ਦੇਣਾ ਪਊਗਾ. ਚਲੋ ਆਪਾਂ ਕਮਾਈ ਤੋਂ ਜੇ ਮੈਂ ਇਹਨੂੰ ਥੋੜ੍ਹਾ ਜਿਹਾ ਹੋਰ ਕਲੀਅਰ ਕਰਦਾ, ਜੇ ਮੰਨ ਲਓ ਕਮਾਈ ਆ ਉੱਥੋਂ, ਆਪਾਂ ਕੋਈ ਬਿਜ਼ਨਸ ਕਰ ਰਹੇ ਹਾਂ, ਅੱਜ ਕੱਲ੍ਹ ਬਹੁਤ ਲੋਕ ਨੇ ਜਿਹੜੇ ਉੱਥੋਂ ਪ੍ਰੋਡਕਟ ਮੰਗਾਉਂਦੇ ਨੇ, ਵੇਚਦੇ ਨੇ ਜਾਂ ਫਿਰ ਉੱਥੇ ਵੇਚਦੇ ਨੇ, ਜਾਂ ਪੁਰਾਣਾ ਕਿਸੇ ਦਾ ਕੋਈ ਉੱਥੇ ਕਾਰੋਬਾਰ ਚੱਲ ਰਿਹਾ, ਉਹ ਆਪ ਉਹ ਸਾਰਾ ਪਰਿਵਾਰ ਇੱਥੇ ਆ ਗਿਆ, ਉੱਥੋਂ ਕਮਾਈ ਆ ਰਹੀ ਆ, ਉਹਨੂੰ ਕਿੱਦਾਂ ਟ੍ਰੀਟ ਹੋਊਗਾ ਫਿਰ?
1: ਉਹਦੇ ਲਈ ਵੀ ਟ੍ਰੀਟਮੈਂਟ ਸੇਮ ਨਹੀਂ ਹੈ ਸਾਰਿਆਂ ਲਈ. ਡਿਪੈਂਡ ਕਰਦਾ ਕਿ ਪਹਿਲਾਂ ਤਾਂ ਇਹ ਦੇਖਣਾ ਪੈਂਦਾ ਕਿ ਤੁਹਾਡਾ ਇੱਥੇ ਕੀ ਸਟੇਟਸ ਹੈ, ਟੈਕਸ ਰੈਜੀਡੈਂਸੀ ਦਾ ਕੀ ਸਟੇਟਸ ਹੈ. ਉਹਦੇ 'ਤੇ ਡਿਪੈਂਡ ਕਰੇਗਾ ਕਿ ਉਹਦੀ ਟ੍ਰੀਟਮੈਂਟ ਕੀ ਹੋਏਗੀ. ਐਗਜ਼ਾਮਪਲ ਦੇ ਤੌਰ 'ਤੇ ਅਗਰ ਤੁਸੀਂ ਇੱਥੇ ਆਸਟ੍ਰੇਲੀਆ ਦੇ ਰੈਜੀਡੈਂਟ ਹੋ ਫੋਰ ਟੈਕਸ ਪਰਪਸ, ਅਤੇ ਤੁਹਾਨੂੰ ਆਪਣੀ ਵਰਲਡ ਵਾਈਡ ਇਨਕਮ ਦੇ ਉੱਤੇ ਟੈਕਸ ਪੇ ਕਰਨਾ ਪੈਂਦਾ.
0: ਓਕੇ,
1: ਸੋ ਕਿੱਥੋਂ ਵੀ ਤੁਹਾਨੂੰ ਇਨਕਮ ਆ ਰਹੀ ਹੈ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪੈਂਦਾ. ਪਰ ਕੁਛ ਐਗਜ਼ੰਪਸ਼ਨਸ ਨੇ, ਜਿਵੇਂ ਕਿ ਅਗਰ ਤੁਸੀਂ ਫੋਰਨ ਰੈਜ਼ੀਡੈਂਟ ਹੋ ਜਾਂ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਹੋ ਫੋਰ ਟੈਕਸ ਪਰਪਸ, ਅਤੇ ਉਸ ਕੇਸ ਦੇ ਵਿੱਚ ਸਿਰਫ ਤੁਹਾਨੂੰ ਆਸਟ੍ਰੇਲੀਅਨ ਸੋਰਸ ਇਨਕਮ 'ਤੇ ਟੈਕਸ ਲੱਗਦਾ, ਫਿਰ ਤੁਹਾਨੂੰ ਵਰਲਡਵਾਈਡ ਇਨਕਮ 'ਤੇ ਟੈਕਸ ਨਹੀਂ ਲੱਗਦਾ.
0: ਓਕੇ, ਸੋ ਤੁਸੀਂ ਇੱਕ ਸ਼ਬਦ ਯੂਜ਼ ਕੀਤਾ ਹੁਣੇ, ਟੈਕਸ ਰੈਜ਼ੀਡੈਂਸੀ, ਇਹਦਾ ਕੀ ਫਰਕ ਹੈ? ਥੋੜ੍ਹਾ ਜਿਹਾ ਆਪਾਂ ਖੋਲ੍ਹ ਕੇ ਜਾਣ ਸਕਦੇ ਹਾਂ? ਇਹਦਾ ਮਤਲਬ ਕਿ ਵੀਜ਼ੇ ਦੇ ਹਿਸਾਬ ਦੇ ਨਾਲ ਫਿਰ ਟੈਕਸ ਚੇਂਜ ਹੁੰਦੇ ਆ?
1: ਨਹੀਂ ਜ਼ਰੂਰੀ ਨਹੀਂ ਕਿ ਜਿਹੜਾ ਤੁਹਾਡਾ ਇਮੀਗ੍ਰੇਸ਼ਨ ਦਾ ਸਟੇਟਸ ਆ ਉਹਦੇ ਨਾਲ ਰੈਜ਼ੀਡੈਂਸੀ ਦਾ ਵੀ ਸੇਮ ਹੋਵੇ ਸੋ ਇਹ ਦੋਨੋਂ ਵੱਖਰੇ ਵੱਖਰੇ ਨੇ ਸੋ ਟੈਕਸ ਰੈਜ਼ੀਡੈਂਸੀ ਦੇ ATO ਦੇ ਆਪਣੇ ਉਹ ਨੇ ਕੈਲਕੂਲੇਸ਼ਨ ਦੇ ਕਿ ਤੁਸੀਂ ਅਗਰ ਤੁਸੀਂ ਕਈ ਵਾਰੀ ਐਵੇਂ ਵੀ ਹੁੰਦਾ ਕਿ ਤੁਸੀਂ ਲੈਟਸ ਏ ਸਟੂਡੈਂਟ ਵੀਜ਼ਾ 'ਤੇ ਆਏ ਹੋ ਅਤੇ ਉਸ ਕੇਸ 'ਚ ਵੀ ਤੁਸੀਂ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੁੰਦੇ ਆ
0: ਓਕੇ
1: ਪਰ ਉਸ ਕੇਸ ਦੇ ਵਿੱਚ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਸੋ ਜਾਂ ਤੁਸੀਂ ਟੈਂਪਰੇਰੀ ਵੀਜ਼ਾ 'ਤੇ ਹੋ ਸਟੂਡੈਂਟ ਤੋਂ ਬਾਅਦ ਤੁਹਾਡੀ TR ਹੋਗੀ ਸਟਿਲ ਇਨ ਡੈਟ ਕੇਸ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਉਸ ਕੇਸ ਦੇ ਵਿੱਚ ਵੀ ਤੁਹਾਨੂੰ ਸਿਰਫ ਆਸਟ੍ਰੇਲੀਆ ਤੋਂ ਜੋ ਤੁਸੀਂ ਇਨਕਮ ਅਰਨ ਕਰਦੇ ਹਾਂ ਉਹਦੇ 'ਤੇ ਟੈਕਸ ਪੇ ਕਰਨਾ ਪੈਂਦਾ ਅਤੇ ਜੇ ਤੁਸੀਂ ਓਰਡੀਨਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਜਿਵੇਂ ਹੁਣ ਤੁਸੀਂ ਉਸ ਤੋਂ ਬਾਅਦ ਪੱਕੇ ਤੌਰ 'ਤੇ ਇੱਥੇ ਰਹਿਣਾ ਸ਼ੁਰੂ ਕਰਤਾ ਆਸਟ੍ਰੇਲੀਆ ਦੇ ਵਿੱਚ ਅਤੇ ਤੁਹਾਡੇ ਕੋਲ ਪੱਕੇ ਤੌਰ 'ਤੇ ਵੀਜ਼ਾ ਹੈਗਾ ਫਿਰ ਉਸ ਕੇਸ ਦੇ ਵਿੱਚ ਤੁਹਾਨੂੰ ਵਰਲਡਵਾਈਡ ਇਨਕਮ 'ਤੇ ਟੈਕਸ ਲੱਗਣਾ ਸ਼ੁਰੂ ਹੋ ਜਾਂਦਾ
0: ਓਕੇ ਸੋ ਜਿੰਨਾ ਚਿਰ ਆਪਾਂ ਸਟੂਡੈਂਟ ਹੁੰਦੇ ਹਾਂ ਜਾਂ ਫਿਰ ਆਰਜੀ ਵੀਜ਼ੇ ਦੇ ਉੱਤੇ ਹਾਂ ਉਹਨਾਂ ਚਿਰ ਸਿਰਫ ਇੱਥੇ ਜਿਹੜੀ ਇਨਕਮ ਹੋ ਰਹੀ ਆ ਉਹ ਆਪਾਂ ਬਾਕੀਆਂ ਦੇ ਬਰਾਬਰ ਦੀ ਹੀ ਆਪਾਂ ਦਿੰਦੇ ਹਾਂ ਉਹਦੇ ਉੱਤੇ ਟੈਕਸ
1: ਅਤੇ
0: ਜਦੋਂ ਤੁਸੀਂ ਕਹਿ ਰਹੇ ਹੋ ਬਾਹਰੋਂ ਅੱਛਾ ਜਿੱਦਾਂ ਆਪਾਂ ਮੰਨ ਲਓ ਇੱਕ ਬੰਦਾ ਸਟੂਡੈਂਟ ਤੋਂ PR ਹੋ ਗਿਆ ਜਾਂ ਫਿਰ ਸਿਟੀਜ਼ਨ ਹੋ ਗਿਆ ਉਹਦਾ ਜਿਹੜਾ ਸਟੇਟਸ ਹੈ ਉਹ ਬਦਲ ਗਿਆ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਉਹ ਕਿਤੇ ਵੀ ਕਮਾਊਗਾ ਉਹਦਾ ਟੈਕਸ ਜਿਹੜਾ ਇੱਥੇ ਉਹਨੂੰ ਦੇਣਾ ਪਊਗਾ ਕੀ ਇਹ ਚੀਜ਼ਾਂ ਸਾਨੂੰ ਅਪਡੇਟ ਕਰਨੀਆਂ ਪੈਂਦੀਆਂ ਜਾਂ ਆਪਣੇ ਆਪ ਹੋ ਜਾਂਦੀਆਂ
1: ਤੁਸੀਂ ਅਗਰ ਤੁਹਾਡਾ ਰੈਜ਼ੀਡੈਂਸੀ ਸਟੇਟਸ ਤੁਸੀਂ ਪਹਿਲਾਂ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ
0: ਜਿਵੇਂ
1: ਤੁਸੀਂ ਸਟੂਡੈਂਟ ਵੀਜ਼ੇ 'ਤੇ ਵੀ ਉਸ ਤੋਂ ਬਾਅਦ ਤੁਸੀਂ PR ਹੋ ਗਏ ਤੁਹਾਡਾ ਤੁਸੀਂ ਸਟਿਲ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਪਰ ਹੁਣ ਤੁਸੀਂ ਟੈਂਪਰੇਰੀ ਨਹੀਂ ਹੋ ਹੁਣ ਤੁਸੀਂ ਓਰਡੀਨਰੀ ਦੇ ਵਿੱਚ ਆ ਜਾਂਦੇ ਹਾਂ ਜਦੋਂ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ
0: ਨਹੀਂ ਪਰ ਇਹ ਆਟੋਮੈਟਿਕਲੀ ਹੋ ਜਾਂਦਾ ਕਿ ਕਰਾਉਣਾ ਪੈਂਦਾ
1: ਨਹੀਂ ਇਹ ਆਟੋਮੈਟਿਕਲੀ ਹੋ ਜਾਂਦਾ ਤੁਸੀਂ ਆਪਣੀ ਜਦੋਂ ਟੈਕਸ ਰਿਟਰਨ ਲੋਚ ਕਰਨੀ ਆ ਫਿਰ ਤੁਹਾਡੀ ਇੱਕ ਓਬਲੀਗੇਸ਼ਨ ਹੈ ਕਿ ਫਿਰ ਤੁਸੀਂ ਵਰਲਡਵਾਈਡ ਇਨਕਮ ਆਪਣੀ ਡਿਕਲੇਅਰ ਕਰਨੀ ਸ਼ੁਰੂ ਕਰਨੀ ਆ ਜਦੋਂ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ
0: ਸੋ ਇਹ ਡਿਪਾਰਟਮੈਂਟ ਕਿਉਂਕਿ ਲਿੰਕ ਨੇ ਆਪਸ ਵਿੱਚ ਅਤੇ ਉਹ ਆਪਣੇ ਆਪ ਹੀ ਹੋ ਜਾਣਾ
1: ਹਾਂਜੀ
0: ਓਕੇ ਅਤੇ ਇਹ ਜਿਹੜਾ ਤੁਸੀਂ ਇਹ ਚੀਜ਼ ਕਹੀ ਆ ਕਿ ਜਦੋਂ ਹੁਣ ਬਾਹਰੋਂ ਵੀ ਕੋਈ ਇਨਕਮ ਬੰਦੇ ਨੂੰ ਆਉਂਦੀ ਆ ਅਤੇ ਉਹਦਾ ਟੈਕਸ ਉਹਨੂੰ ਇੱਥੇ ਦੇਣਾ ਪੈਣਾ ਪਰ ਜੇ ਮੰਨ ਲਓ ਉਹ ਆਲਰੇਡੀ ਮੰਨ ਲਓ ਮੈਂ ਇੰਡੀਆ ਤੋਂ ਮੈਨੂੰ ਕੋਈ ਇਨਕਮ ਆ ਰਹੀ ਆ ਉੱਥੇ ਕਾਰੋਬਾਰ ਦਾ ਅਤੇ ਉਹ ਤਾਂ ਉੱਥੇ ਟੈਕਸ ਮੇਰੇ ਕੋਲ ਲੈ ਚੁੱਕੇ ਹੋਣਗੇ ਅਤੇ ਕੀ ਮੈਂ ਦੁਬਾਰਾ ਫਿਰ ਇੱਥੇ ਦਊਂ
1: ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਅਗਰ ਮੈਂ ਇੰਡੀਆ ਦੀ ਗੱਲ ਕਰਾਂ ਤਾਂ ਇਹਨਾਂ ਦੀ ਗਵਰਨਮੈਂਟ ਦੀ ਆਪਸ ਦੇ ਵਿੱਚ ਟ੍ਰੀਟੀ ਹੁੰਦੀ ਹੈ ਕਿ ਜਿਹਦੇ 'ਚ ਤੁਹਾਨੂੰ ਅਗਰ ਤੁਸੀਂ ਆਲਰੇਡੀ ਟੈਕਸ ਪੇ ਕੀਤਾ ਹੋਇਆ ਤਾਂ ਤੁਹਾਨੂੰ ਇੱਥੇ ਫੋਰਨ ਇਨਕਮ ਟੈਕਸ ਆਫਸੈਟ ਮਿਲ ਜਾਂਦਾ ਉਸ ਦਾ ਕਿ ਜਿੰਨਾ ਟੈਕਸ ਤੁਸੀਂ ਉੱਥੇ ਪੇ ਕੀਤਾ ਹੋਇਆ ਉਹ ਇਨਕਮ ਤੁਸੀਂ ਇੱਥੇ ਡਿਕਲੇਅਰ ਕਰਨੀ ਆਸਟ੍ਰੇਲੀਆ ਦੇ ਵਿੱਚ ਅਤੇ ਜੋ ਟੈਕਸ